ਓਏ ਸਾਰੀਆਂ ਵਿਆਉਣ ਜੋਗੀਆਂ, ਮੈਂ ਇਕੱਲਾ ਕੀ ਕਰ ਲੂੰ, ਜ਼ਿੰਮੇਵਾਰੀ ਸਮਝ ਆਪਣੀ। ਪਰ ਮਾੜੀ ਸੰਗਤ ਇਹ ਸਾਰੀਆਂ ਜ਼ਿੰਮੇਵਾਰੀਆਂ ਕਿੱਥੇ ਸਿਰ ਪੈਣ ਦਿੰਦੀ ਹੈ। ਮਾੜੀ ਸੰਗਤ ਵਾਰ ਵਾਰ ਸੈਨਤਾ ਮਾਰ ਕੇ ਘਰੋਂ ਸੱਦ ਹੀ ਲੈਂਦੀ ਹੈ। ਭੋਰਾ ਨਾ ਸੁਧਰਿਆ ਮੈਂ, ਬਾਪੂ ਦੀਆਂ ਗੱਲਾਂ ਦਾ, ਬਾਪੂ ਦੀਆਂ ਲਾਹਨਤਾਂ ਦਾ, ਬਾਪੂ ਦੀ ਕੁੱਟ ਦਾ ਭੋਰਾ ਫਰਕ ਨਾ ਪਿਆ। ਫਿਰ ਇੱਕ ਦਿਨ ਸੁਨੇਹਾ ਆਇਆ, ਕਹਿੰਦੇ ਸੀ ਮੰਗਾਲਿਆ ਦੇ ਵਿੱਚ ਐਕਸੀਡੈਂਟ ਹੋ ਗਿਆ, ਟਰੱਕ ਖੱਡ ਦੇ ਵਿੱਚ ਡਿੱਗ ਪਿਆ, ਕਲੀਨਰ ਤਾਂ ਥਾਂ ਮੁੱਕ ਗਿਆ, ਉਹਦੇ ਬਚਣ ਦੀ ਉਮੀਦ ਨਹੀਂ ਕੋਈ ਰਹੀ। ਅਤੇ ਉੱਤੋਂ ਮਾਲਕਾਂ ਨੇ ਕਿੰਨੇ ਮਹੀਨਿਆਂ ਦੀ ਤਨਖਾਹ ਡੱਕ ਲਈ। ਪਹਾੜ ਤਾਂ ਉਦੋਂ ਟੁੱਟਾ ਜਦੋਂ ਭੂਆ ਦਾ ਵਿਆਹ ਵੀ ਸਿਰ ਆ ਗਿਆ। ਇਕੱਲੀ ਮਾਂ ਘਬਰਾਈ ਫਿਰੇ, ਉਦੋਂ ਪਹਿਲੀ ਵਾਰ ਪਤਾ ਲੱਗਾ ਮਾਂ ਦਾ ਘਬਰਾਉਣਾ ਹੁੰਦਾ ਕੀ ਆ। ਇੱਕ ਵਿਆਰ ਅੰਦਰ ਦੋਵੇਂ ਭੈਣਾਂ ਨੂੰ ਕਲਾਵੇ ਦੇ ਵਿੱਚ ਲੈ ਕੇ ਉੱਚੀ ਉੱਚੀ ਰੋਈ ਜਾਵੇ। ਮੈਨੂੰ ਲੱਗਾ ਪਤਾ ਨਹੀਂ ਕੀ ਹੋਇਆ, ਜਿੱਦਾਂ ਕਲੇਜਾ ਕੰਬ ਗਿਆ ਹੋਵੇ। ਇੱਦਾਂ ਪਹਿਲੀ ਵਾਰੀ ਨਹੀਂ ਸੀ ਕਦੀ, ਪਰ ਇਸ ਵਾਰੀ ਕੁਛ ਵਧੇਰੇ ਹੀ। ਇੱਦਾਂ ਮੈਂ ਆਪਣੀ ਅੱਖਾਂ ਦੇ ਨਾਲ ਪਹਿਲੀ ਵਾਰ ਵੇਖਿਆ ਸੀ। ਇੱਦਾਂ ਮਾਂ ਨੂੰ ਹਿਚਕੀਆਂ ਭਰਦਿਆਂ ਪਹਿਲੀ ਵਾਰੀ ਸੁਣਿਆ ਸੀ। ਪਸੀਜੇ ਮਨ ਦੇ ਅੰਦਰ ਅੱਜ ਥੋੜ੍ਹਾ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ, ਜਿੱਦਾਂ ਅੰਦਰ ਕੁਛ ਜਾਗ ਗਿਆ ਹੋਵੇ। ਓਏ ਉਹ ਮਾੜੇ ਕੰਮੋਂ ਤੋਬਾ ਕਰ ਲਾ, ਓਏ ਮਾੜੀ ਸੰਗਤ ਛੱਡ ਦੇ। ਪਤਾ ਨਹੀਂ ਕੌਣ ਕਹਿ ਰਿਹਾ ਸੀ, ਅੰਦਰੋਂ ਹੀ ਜਿੱਦਾਂ ਆਵਾਜ਼ਾਂ ਆ ਰਹੀਆਂ ਹੁਣ, ਅੰਦਰੋਂ ਹੀ ਹਲੂਣੇ ਵੱਜ ਰਹੇ ਹੁਣ। ਔਖੇ ਸੌਖੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫੜ ਫੜਾ ਕੇ ਭੂਆ ਦਾ ਵਿਆਹ ਨੇਪਰੇ ਚਾੜਿਆ। ਆੜਤੀਏ ਦੇ ਪੈਸੇ ਸਿਰ ਚੜ੍ਹ ਗਏ, ਚਲੋ ਉਹ ਵੀ ਹੌਲੀ ਹੌਲੀ ਮੋੜੇ ਗਏ। ਪਰ ਡੈਡੀ ਠੀਕ ਨਹੀਂ ਹੋਇਆ ਉਸ ਐਕਸੀਡੈਂਟ ਦੇ ਵਿੱਚ। ਡੈਡੀ ਦੀ ਬਾਂਹ ਨੁਕਸਾਨੀ ਗਈ ਅਤੇ ਹੁਣ ਪਿੰਡ ਵਾਲੇ ਉਹਨੂੰ ਬਲਕਾਰ ਸਿੰਘ ਨਹੀਂ ਕਹਿੰਦੇ, ਬਹੁਤਿਆਂ ਨੇ ਬਲਕਾਰ ਟੁੰਡਾ ਕਹਿਣਾ ਛੱਡਣਾ ਸ਼ੁਰੂ ਕਰ ਦਿੱਤਾ। ਜਦੋਂ ਕੋਈ ਟੁੰਡਾ ਕਹਿੰਦਾ ਜੀ ਕਰਦਾ ਉਹਦਾ ਮੈਂ ਘਾਟਾ ਲਾ ਦਿਆਂ। ਪਰ ਕੀ ਕਰ ਸਕਦੇ, ਹੁਣ ਹਾਲਾਤ ਬਦਲ ਗਏ ਸੀ, ਹੁਣ ਮੇਰੀ ਸੰਗਤ ਬਦਲ ਗਈ। 11 ਚੇਚਾ ਸਕੂਲੇ ਆਇਆ, ਮਾਸਟਰ ਦਿਆਲ ਸਿੰਘ ਨੇ ਬੜੀ ਸਿਫਤ ਕੀਤੀ, ਕਹਿਣ ਲੱਗੇ ਹੁਣ ਮੁੰਡਾ ਤੁਹਾਡਾ ਸੋਹਣਾ ਪੜ੍ਹਦਾ। ਇੰਨੀ ਸਿਫਤ ਸੁਣ ਕੇ ਜਿੱਦਾਂ ਡੈਡੀ ਫੇਸੀ ਪਿਆ ਹੋਵੇ। ਮੈਨੂੰ ਖਲਾਵੇ ਦੇ ਵਿੱਚ ਲੈ ਕੇ ਕਿੰਨਾ ਚਿਰ ਅਥਰੂ ਘੇਰਦਾ ਰਿਹਾ, ਪਰ ਇਹ ਸ਼ਾਇਦ ਖੁਸ਼ੀ ਦੇ ਅਥਰੂ ਹੀ। ਇਹ ਅਥਰੂ ਸ਼ਾਇਦ ਹਰ ਕੋਈ ਬਾਪ ਘੇਰਨਾ ਚਾਹੁੰਦਾ ਜਦੋਂ ਉਹਨੂੰ ਪਤਾ ਲੱਗੇ ਕਿ ਉਹਦਾ ਪੁੱਤ ਜ਼ਿੰਮੇਵਾਰੀ ਸਮਝਣ ਜੋਗਾ ਹੋ ਗਿਆ, ਜਦੋਂ ਉਹਦੇ ਜਵਾਨ ਪੁੱਤ ਦੀ ਕਿਸੇ ਪਾਸਿਓਂ ਸਿਫਤ ਹੁੰਦੀ ਹੈ। ਤਾਂ ਬਾਪੂ ਸ਼ਾਇਦ ਇੱਦਾਂ ਹੀ ਖੁਸ਼ ਹੁੰਦਾ ਹੋਊਗਾ, ਕਿਉਂਕਿ ਹੱਦੋਂ ਵੱਧ ਖੁਸ਼ੀ ਇਨਸਾਨ ਨੂੰ ਜਜ਼ਬਾਤੀ ਕਰ ਦਿੰਦੀ। ਇਸ ਤੋਂ ਪਹਿਲਾਂ ਉਹਦੀਆਂ ਅੱਖਾਂ ਦੇ ਵਿੱਚ ਇੱਦਾਂ ਘੱਟ ਹੀ ਅਥਰੂ ਵੇਖੇ। ਉਸ ਦਿਨ ਲੱਗਾ ਕਿ ਹਾਂ ਮੈਂ ਤਾਂ ਵਾਹਵਾ ਹੀ ਚੰਗਾ ਕੀਤਾ। ਸਮਾਂ ਬੀਤਿਆ, ਥੋੜ੍ਹਾ ਕੱਦ ਕੱਢਿਆ, ਬਾਪੂ ਕਹਿਣ ਲੱਗਾ ਭਰਤੀ ਹੋ ਜਾ। ਭਰਤੀ ਹੋ ਗਿਆ। ਸਮਾਂ ਆਪਣੀ ਰਫ਼ਤਾਰ ਚੱਲਦਾ ਰਹਿੰਦਾ, ਇਹ ਥੋੜ੍ਹੀ ਨਾ ਰੁਕਦਾ। ਅਤੇ ਹੁਣ ਅੱਜ ਮੇਰੀ ਔਲਾਦ ਮੈਥੋਂ ਖੁਦ ਤੋਂ ਵੀ ਉੱਚੀ ਆ। ਜਦੋਂ ਕਦੇ ਗਰਾੜੀ ਅੜ ਜਾਵੇ ਤਾਂ ਬਾਪੂ ਨੂੰ ਯਾਦ ਕਰ ਲਈਦਾ। ਹੁਣ ਹੋਏ ਮਾਪਿਆਂ ਦੀ ਸਲਾਹ ਹਮੇਸ਼ਾ ਜ਼ਿੰਦਗੀ 'ਚ ਯਾਦ ਆਉਂਦੀ ਹੈ ਅਤੇ ਹਮੇਸ਼ਾ ਬੜੀ ਸਟੀਕ ਹੁੰਦੀ ਹੈ। ਹੁਣ ਤਾਂ ਇਹ ਚੀਜ਼ਾਂ, ਇਹ ਗੱਲਾਂ ਪ੍ਰਤੱਖ ਸਮਝ ਆਉਂਦੀਆਂ ਨੇ। ਬਾਪੂ ਦੀ ਕੋਈ ਵੀ ਸਲਾਹ ਯਾਦ ਕਰ ਲਓ, ਮਸਲਾ ਝੱਟ ਹੀ ਹੱਲ ਹੋ ਜਾਂਦਾ। ਕਈ ਵਾਰ ਗੱਲਾਂ ਹੋਵਾਂ ਆਪਣੇ ਆਪ ਨਾਲ ਗੱਲਾਂ ਕਰ ਲੈਂਦਾ, ਕਈ ਵਾਰੀ ਇਕੱਲਾ ਹੋਵਾਂ, ਲੋੜ ਪਵੇ ਤਾਂ ਬਾਪੂ ਨਾਲ ਵੀ ਗੱਲਾਂ ਕਰ ਲਈਦੀਆਂ। ਹੈਰਾਨੀ ਦੀ ਗੱਲ ਇਹ ਆ ਕਿ ਅੱਗੋਂ ਹੁੰਗਾਰਾ ਵੀ ਮਿਲਦਾ, ਅੱਗੋਂ ਜਵਾਬ ਵੀ ਮਿਲਦਾ। ਉਸ ਗੱਲ ਦਾ
ਹੱਲ ਵੀ ਮਿਲ ਜਾਂਦਾ। ਇੱਦਾਂ ਲੱਗਦਾ ਬਾਪੂ ਹਾਲੇ ਵੀ ਆਸ ਪਾਸ ਹੀ ਹੋਵੇ, ਡੈਡੀ ਹਾਲੇ ਵੀ ਚਾਹੁੰਦਾ ਹੋਵੇ ਕਿਤੇ ਫੇਰ ਨਾ ਪੜ੍ਹ ਕੇ ਜੇ। ਉਹਦੇ ਲਈ ਤਾਂ ਮੈਂ ਅੱਜ ਵੀ ਬੱਚਾ ਹੀ ਹਾਂ ਨਾ, ਅੱਜ ਵੀ ਇੱਕ ਝਾਕ ਜੀ ਰਹਿੰਦੀ ਹੈ। ਮੈਂ ਕੁਛ ਇੱਦਾਂ ਦਾ ਕਰਾਂ ਬਾਪੂ ਫੇਰ ਜਜ਼ਬਾਤੀ ਹੋਵੇ, ਉਹ ਫੇਰ ਗੱਲ ਲਾਵੇ, ਫਿਰ ਮੈਨੂੰ ਆਪਣੇ ਕੀਤੇ ਦੇ ਉੱਤੇ ਫਖਰ ਜਿਹਾ ਹੋਵੇ। ਬਸ ਇਹੋ ਸੋਚ ਕੇ ਕੁਛ ਮਾੜਾ ਤਾਂ ਨਹੀਂ ਕੀਤਾ ਉਦੋਂ ਦਾ। ਬੜੀ ਵਾਰ ਗੱਲਾਂ ਕਰਦਿਆਂ ਆਪਣੀਆਂ ਪਿਛਲੀਆਂ ਕੀਤੀਆਂ ਦੀਆਂ ਮਾਫੀਆਂ ਵੀ ਮੰਗ ਲਈਦੀਆਂ ਡੈਡੀ ਕੋਲੋਂ, ਅਤੇ ਉਹ ਮਾਫ ਵੀ ਕਰ ਦਿੰਦਾ, ਜਾਂ ਫਿਰ ਪਤਾ ਨਹੀਂ ਮਾਫ ਕਰਦਾ ਕਿ ਨਹੀਂ ਕਰਦਾ। ਇਹ ਕੰਧਾਂ ਦੇ ਉੱਤੇ ਟੰਗੀਆਂ ਤਸਵੀਰਾਂ ਮਾਫ ਕਰਦੀਆਂ ਨੇ ਜਾਂ ਨਹੀਂ ਕਰਦੀਆਂ ਕੌਣ ਜਾਣੇ, ਪਰ ਆਪਣਾ ਦਿਲ ਤਾਂ ਹੌਲਾ ਕਰ ਲਈਦਾ ਨਾ। ਬਸ ਇੰਨੀ ਗੱਲ ਸ਼ਾਇਦ ਆਖਦੀਆਂ, ਜਿਉਂਦੇ ਵਾਸਤੇ ਰਹੋ। ਉਹ ਫੋਟੋਆਂ ਦੀਆਂ ਅੱਖਾਂ ਜਿੱਦਾਂ ਤੁਹਾਡੇ ਵੱਲ ਤੱਕਦੀਆਂ ਰਹਿੰਦੀਆਂ, ਤੱਕਦੀਆਂ ਰਹਿੰਦੀਆਂ, ਸ਼ਾਇਦ ਇਹੀ ਕਹਿੰਦੀਆਂ, ਜਿਹਾ ਬੀਜੈ ਸੋ ਲੂਣਾ ਕਰਮਾਂ ਸੰਦੜਾ ਖੇਤ। ਵਾਕਿਆ ਹੀ ਕਈ ਵਾਰ ਇਕੱਲਾ ਹੋਣਾ ਅਤੇ ਇਕੱਲੇ ਰੋਣਾ ਇਨਸਾਨ ਨੂੰ ਬੜਾ ਮਜ਼ਬੂਤ ਬਣਾ ਦਿੰਦਾ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਜੀ ਨੇ ਅਤੇ ਸਾਡੇ ਤੱਕ ਸਾਂਝੀ ਕੀਤੀ ਸੀ ਗੁਰਸੇਵਕ ਸਿੰਘ ਸਿੱਧੂ ਜੀ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਜ਼ਿੰਦਗੀ ਦੇ ਵਿੱਚ ਬੜੇ ਇੱਦਾਂ ਦੇ ਮੋੜ ਆਉਂਦੇ ਨੇ, ਬੜੇ ਇੱਦਾਂ ਦੇ ਮੁਕਾਮ ਆਉਂਦੇ ਨੇ ਜਦੋਂ ਬੰਦੇ ਨੂੰ ਸੁਧਰਨ ਦਾ ਮੌਕਾ ਮਿਲਦਾ, ਸਿੱਖਣ ਦਾ ਮੌਕਾ ਮਿਲਦਾ। ਪਰ ਕਈ ਵਾਰ ਕਈ ਮੌਕਿਆਂ ਦੇ ਉੱਤੇ ਇੱਕ ਕਰਾਰੀ ਸੱਟ ਜ਼ਰੂਰੀ ਹੁੰਦੀ ਹੈ। ਇਨਸਾਨ ਦੇ ਸਿਰ ਦੇ ਉੱਤੇ ਜਦੋਂ ਕੋਈ ਜ਼ਿੰਮੇਵਾਰੀ ਪੈਂਦੀ ਆ ਤਾਂ ਫਿਰ ਉਹ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਸਿੱਖਦਾ। ਹੈਰਾਨੀ ਦੀ ਗੱਲ ਇਹ ਆ ਕਿ ਜ਼ਿੰਦਗੀ ਜ਼ਿੰਮੇਵਾਰੀ ਤੁਹਾਡੇ ਸਿਰ ਪਾ ਦਿੰਦੀ ਆ, ਅੱਜ ਨਹੀਂ ਤਾਂ ਕੱਲ੍ਹ ਤੁਹਾਡੇ ਸਿਰ ਇਹ ਜ਼ਿੰਮੇਵਾਰੀਆਂ ਪੈ ਜਾਣੀਆਂ। ਇਹ ਸਭ ਕੁਝ ਦੇ ਦਰਮਿਆਨ ਤੁਹਾਡੇ ਕੋਲ ਇੱਕ ਸਾਥ ਜ਼ਰੂਰ ਹੁੰਦਾ, ਸਭ ਤੋਂ ਵੱਡਾ ਸਾਥ ਉਸ ਰੱਬ ਦਾ, ਅਤੇ ਉਸ ਤੋਂ ਬਾਅਦ ਰੱਬ ਵਰਗੇ ਮਾਪਿਆਂ ਦਾ। ਬੰਦਾ ਤੁਰਿਆ ਰਹੇ, ਹੌਲੀ ਹੌਲੀ ਤੁਰਿਆ ਰਹੇ, ਔਖਾ ਸੌਖਾ ਤੁਰਿਆ ਰਹੇ, ਛੋਟੇ ਛੋਟੇ ਕਦਮ ਪੁੱਟੀ ਜਾਵੇ, ਅੱਜ ਹੋਰ ਕੱਲ੍ਹ ਹੋਰ, ਸਮਾਂ ਆਪੇ ਬਦਲ ਜਾਂਦਾ। ਜ਼ਿੰਦਗੀ ਤੁਹਾਨੂੰ ਹਰ ਰੋਜ਼ ਇੱਕ ਨਵਾਂ ਸਬਕ ਸਿਖਾਉਂਦੀ ਹੈ। ਕਈ ਵਾਰ ਸਾਨੂੰ ਕਈਆਂ ਗੱਲਾਂ ਬਹੁਤ ਦੇਰ ਬਾਅਦ ਸਮਝ ਆਉਂਦੀਆਂ, ਪਰ ਜਦੋਂ ਵੀ ਕੋਈ ਸਮਝਣਾ ਚਾਹੇ ਮਾਪਿਆਂ ਦੀਆਂ ਕਈਆਂ ਤਾਂ ਉਦੋਂ ਹੀ ਸਮਝ ਆ ਜਾਂਦੀਆਂ। ਕਈ ਵਾਰ ਮਾਪੇ ਬਹੁਤ ਕਾਲੇ ਪੈ ਜਾਂਦੇ ਆ, ਆਪਣੇ ਹੁੰਦਿਆਂ ਹੀ ਸਾਰਾ ਕੁਛ ਉਹ ਸੁਧਾਰ ਵੇਖਣਾ ਚਾਹੁੰਦੇ, ਅਤੇ ਕਈ ਵਾਰ ਬੱਚੇ ਬਹੁਤ ਕਾਲੇ ਪੈ ਜਾਂਦੇ, ਉਹਨਾਂ ਨੂੰ ਲੱਗਦਾ ਉਹ ਸਮੇਂ ਤੋਂ ਪਹਿਲਾਂ ਸਿਆਣੇ ਹੋ ਗਏ। ਜ਼ਿੰਦਗੀ ਤਾਂ ਆਪਣੀ ਰਫ਼ਤਾਰ ਹੀ ਚੱਲਦੀ ਹੈ, ਉਹਦੀ ਰਫ਼ਤਾਰ ਤੁਸੀਂ ਵੱਧ ਜਾਂ ਘੱਟ ਨਹੀਂ ਕਰ ਸਕਦੇ। ਸਮੇਂ ਦੀਆਂ ਘੜੀਆਂ ਆਪਣੀ ਰਫ਼ਤਾਰ ਹੀ ਚੱਲਣੀਆਂ, ਗੁੱਟ 'ਤੇ ਬੱਧੀ ਘੜੀ ਨੂੰ ਤੁਸੀਂ ਜਿੰਨਾ ਮਰਜ਼ੀ ਅੱਗੇ ਪਿੱਛੇ ਕਰ ਲਓ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜੋ ਕੁਦਰਤ ਦਾ ਦਸਤੂਰ ਹੈ ਉਹ ਆਪਣੀ ਮਰਜ਼ੀ ਮੁਤਾਬਕ ਚੱਲਣਾ, ਉਹ ਤਾਂ ਇੱਕ ਨੇਮ ਦੇ ਵਿੱਚ ਵੱਜਾ, ਅਤੇ ਆਪਾਂ ਵੀ ਕਦੋਂ ਉਸ ਨੇਮ ਤੋਂ ਬਾਹਰ ਹਾਂ। ਇਹ ਸਾਰਾ ਨਿਜ਼ਾਮ ਇੱਕ ਨੇਮ ਦੇ ਵਿੱਚ ਹੀ ਤਾਂ ਵੱਜਾ, ਜੋ ਹੋਣਾ ਉਸੇ ਤਰੀਕੇ ਦੇ ਨਾਲ ਹੋਣਾ, ਲੱਖ ਕੋਈ ਯਤਨ ਕਰ ਲਏ। ਜ਼ਿੰਦਗੀ ਦੇ ਵਿੱਚ ਜੇਕਰ ਕੋਈ ਅਖਿਆਈ ਨਾ ਆਵੇ, ਜੇਕਰ ਜ਼ਿੰਦਗੀ ਦੇ ਵਿੱਚ ਕੋਈ ਮਕਸਦ ਨਾ ਰਹੇ, ਤਾਂ ਫਿਰ ਜ਼ਿੰਦਗੀ ਵੀ ਬੇਫਜ਼ੂਲ ਜੀ ਲੱਗਦੀ। ਪਰ ਇਹ ਜ਼ਿੰਦਗੀ ਸਾਨੂੰ ਇਨਸਾਨਾਂ ਨੂੰ ਇੱਦਾਂ ਦੇ ਮਕਸਦ ਦੇ ਜ਼ਰੂਰ ਛੱਡਦੀ ਹੈ, ਕਿਸੇ ਨੂੰ ਵੱਡੇ ਕਿਸੇ ਨੂੰ ਛੋਟੇ,
ਜਿਹਦੀ ਜਿੰਨੀ ਔਕਾਤ ਹੈ, ਜਿੰਨੀ ਹਿੰਮਤ ਹੈ, ਉਹਦੇ ਮੁਤਾਬਕ ਉਹਨੂੰ ਓਨਾ ਕੁ ਜ਼ਰੂਰ ਕਰਨਾ ਪੈਂਦਾ। ਅਤੇ ਜੇਕਰ ਕੋਈ ਤਿਆਰ ਨਹੀਂ ਆ ਤਾਂ ਉਹਦੀ ਤਿਆਰੀ ਦੇ ਵਿੱਚ ਵੀ ਮਦਦ ਕਰਦੀ ਆ। ਬਸ ਸਾਨੂੰ ਸਮਝ ਨਹੀਂ ਆਉਂਦੀ, ਸਾਨੂੰ ਸਮੇਂ ਤੋਂ ਬਾਅਦ ਸਮਝ ਆਉਂਦੀਆਂ ਨੇ। ਅਤੇ ਜਿਨ੍ਹਾਂ ਨੂੰ ਸਮਾਂ ਰਹਿੰਦਿਆਂ ਸਮਝ ਆ ਜਾਣ, ਉਹ ਦੂਜਿਆਂ ਨਾਲੋਂ ਚਾਰ ਕਦਮ ਅੱਗੇ ਚੱਲਦੇ ਨੇ। ਗੱਲ ਇਹ ਕਿ ਸਮੇਂ ਦੇ ਨਾਲ ਸਾਰਾ ਕੁਛ ਹੱਲ ਹੋ ਜਾਂਦਾ। ਇਨਸਾਨ ਚਾਹੇ ਇਕੱਲਾ ਹੀ ਤੁਰੇ, ਉਹਦੇ ਨਾਲ ਸਾਥ ਦੇਣ ਦੇ ਲਈ ਉਹਦੇ ਆਪਣੇ ਬਹੁਤ ਤੁਰ ਪੈਂਦੇ ਨੇ। ਅਤੇ ਜੇ ਕੋਈ ਢੇਰੀ ਢਾ ਜੇ ਮੇਰੇ ਕੋਲ ਇਕੱਲੇ ਕੋਲ ਹੋਣਾ ਹੀ ਨਹੀਂ, ਤਾਂ ਫਿਰ ਤਾਂ ਢਾ ਗਿਆ। ਫਿਰ ਕੌਣ ਵੇਖੂ ਕਿ ਉਹਦੇ ਲਈ ਕੱਲ੍ਹ ਕੀ ਪਿਆ। ਇਸ ਕਰਕੇ ਤੁਰੇ ਰਹੋ, ਜ਼ਿੰਦਗੀ ਦਾ ਆਨੰਦ ਮਾਣੋ, ਮਾਪਿਆਂ ਦੇ ਸਾਥ ਦਾ ਆਨੰਦ ਮਾਣੋ। ਅਤੇ ਇਹ ਨਹੀਂ ਕਿ ਕਿਸੇ ਕੋਲ ਕੋਈ ਰਿਸ਼ਤਾ ਨਹੀਂ ਅਤੇ ਸਭ ਕੁਛ ਖਤਮ ਹੋ ਗਿਆ। ਇਨਸਾਨ ਤਾਂ ਵਿਚਾਰਾਂ ਦਾ ਸੰਗ੍ਰਹਿ, ਅਤੇ ਉਹ ਵਿਚਾਰ ਉਹਨਾਂ ਦੇ ਸ਼ਬਦ, ਉਹਨਾਂ ਦੀਆਂ ਸਲਾਵਾਂ, ਉਹਨਾਂ ਦੀਆਂ ਝਿੜਕਾਂ, ਉਹ ਹਮੇਸ਼ਾ ਹਰ ਇੱਕ ਦੇ ਨਾਲ ਰਹਿੰਦੀਆਂ। ਆਸ ਕਰਦੇ ਹਾਂ ਕਿ ਤੁਹਾਡਾ ਦਿਨ ਵਧੀਆ ਜਾ ਰਿਹਾ ਹੋਏਗਾ। ਇੱਦਾਂ ਦੀਆਂ ਕਹਾਣੀਆਂ ਜੇਕਰ ਤੁਸੀਂ ਹੋਰ ਸੁਣਨੀਆਂ ਤਾਂ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਤੁਸੀਂ ਸੁਣ ਸਕਦੇ ਹੋ। ਵਧੀਆ ਲੱਗੇ ਜਾਂ ਫਿਰ ਹੋਰ ਕਿਸੇ ਕਿਸਮ ਦੀ ਕੋਈ ਤੁਹਾਡੀ ਫੀਡਬੈਕ ਹੋਵੇ ਤਾਂ ਉਹ ਜ਼ਰੂਰ ਸਾਨੂੰ ਭੇਜਦੇ ਰਿਹਾ ਕਰੋ, ਤਾਂ ਕਿ ਆਪਾਂ ਉਸ ਹਿਸਾਬ ਦੇ ਨਾਲ ਆਪਣੇ ਪ੍ਰੋਗਰਾਮਾਂ ਦੇ ਵਿੱਚ ਨਿਖਾਰ ਲਿਆ ਸਕੀਏ। ਧੰਨਵਾਦ।

0: ਖੋਰੇ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲੈਦਾ ਤੇ ਕੁਦਰਤ ਦੀ ਸ਼ਾਨਾ ਦੀ ਸਿਰਜਣਾ ਹੈ।
1: ਰੇਡੀਓ ਹਾਂਜੀ 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियाँ बने और भी रोशन शान के साथ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ

0: हाँ भाई सिडनी वाले हो, तुसी सुन रहे हो सिडनी दा अपना इंडियन रेडियो स्टेशन रेडियो हांजी।
1: ऑस्ट्रेलिया विच इमिग्रेशन दा मसला ना जाओ इधर उधर, सिद्धे आओ आईएमई एडवाइजर। अपनी मां बोली विच समझण तुहाडी लोड़ नू, नाले वरियां तो स्किल वीजा 186 189 190 482 491, स्किल असेसमेंट, पार्टनर वीजा, पेरेंट वीजा जा स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस। आज ही परोसे नाल संपर्क करो आईएमई एडवाइजर, कॉल 02906316188। हुण पैरामेटा सिडनी अते न्यू दिल्ली विच भी आईएमई एडवाइजर।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: Star Studio 18 and Panorama Studios production present.
2: Ne beti ke liye justice chahiye.
3: Mujhe justice nahi, badla chahiye.
1: Drishyam the conclusion, starring Ajay Devgan, Tabu, Shreya Saran, Jaydeep Alawar and many more.
4: Is baar khatra kab, kaise aur kahan se aayega, batana mushkil hai.
1: The end we've been waiting for. Drishyam the conclusion in cinema 2nd October.
4: Kyunki kahani abhi khatam nahi hui hai.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ। ਸੋ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
8: ਹਾਂਜੀ ਰੇਡੀਓ

0: कृष्णा जी कॉफी का बड़ा मसला ना
1: बल्ले बड़ा क्रांतिकारी गाना लाया है भाई, क्या
0: नहीं बढ़िया नहीं लगा तनु?
1: आई लव्ड इट ब्रो, वेरी नाइस।
0: यू लाइक इट?
1: अत करा छोड़ी वर जी, अत करा छोड़ी है,
0: नॉट फॉर यू बट
1: नहीं नहीं शुक्र है, शुक्र है
0: परमात्मा का, इट्स ओके।
1: नहीं नहीं थैंक यू थैंक यू थैंक यू थैंक यू। तो रेडियो हां जी सुन रहे सारे लिसनर्स को प्यार भरी सत श्रीकाल। मैं हां कृष्णा, मेरा नाम बलकीरत है, तुसी जुड़ चुके हो साडे नाल एक होर एपिसोड, नहीं वो बॉयज दी, हां जी मेलबर्न, हां जी मेलबर्न। मैं यार फ्लो च चला जाना यार,
0: फ्लो च ना जाएगा,
1: मैं के तरीके जे नाल अपने वाला शो भी अपा माड़ा कर दिए ना प्रमोट,
0: इन्ने फ्लो च ना जाओ।
1: हां सही गल है, फिर साडा फ्लो ऑफ हो जाए।
0: शुरू तो चेता आया मैनू, सानू बाट साहब ने मैसेज किया,
1: बाट साहब
0: हां जी बाट साहब कहंदे ने जी दोवां वीरां नू आसरीकाल,
1: सासरीकाल जी,
0: साडे कहंदे ने जी शो अत सिरा कोका, पर केड़े वाला,
1: केड़े वाला,
0: केड़े वाला,
1: बॉयज मेड अप, क्या बात है, वन डे गाइस, वन डे साडे को साडा लाइव स्पॉट दोबारा वापस आएगा,
0: नोट कर लें तो एक मिनट मेनू कॉपी दो,
1: पहले अक्टूबर है,
0: हां इन्होंने फोटो लाई तोते दी,
1: वाह
0: अपनी उते
1: ओ हरा पत्ता वेखे आहा मिर्च पसंद करदा जेड़ा, यस यस यस, ये ये
0: सेम, यस दैट वन,
1: दैट्स अमेजिंग ब्रो,
0: धन्यवाद धन्यवाद,
1: बहुत बहुत थैंक यू।
0: आज अपन नोट डेट कर ली डायरी दे विच ते ताडा नाम लिख लिया।
1: तुसी भी जे सुनदे हो यार बॉयज मीट अप सुनन आले हो, सानू दसो, फीडबैक दो कि वधिया लगदा नहीं लगदा, कोई टॉपिक टॉपिक भी दसो, भावे कि केड़े वाला एक्सप्लोर करिए, है ना। एक साइड मिशन देता पर ये साडा अज दा विषय नहीं है, वी आर नॉट पीपल फुल ऑफ वैनिटी, अपनी थोड़ा ना के बाबा करी नहीं नहीं नहीं ते अज दा विषय शुरू करने पहले ना मैं बस ये कहना चाहना कि बहुत लो चल रहे थे अपने एनर्जी च,
0: हाँ
1: ते फिर कॉफी ने मसला हल किया,
0: हल किया
1: है ना, चक्कर की है
0: तुहानू पता कृष्णा जी आईसीडी की है,
1: आईसीडी आईसीडी नहीं
0: चलो अज ही ला
1: दो ना यार, माड़ा हिंट तो बनता
0: अज ही, अज ही हुण ते लभ ही जाना, वैसे सारे
1: लभ जाना
0: लगता है
1: मैनूं बिलकुल, अज आई सी डी है, सानू फुल फॉर्म दसो भाई कि आईसीडी हुंदा की है,
0: लगे पे कन गए लगता
1: कुछ ना कुछ होएगा, सही के नहीं
0: कुछ तो होना चाहिए ही है, वेखो तुम आईसीडी दसो तो फिर उन्होंने जरा आप एक दो मैसेज पढ़ते हैं। अच्छा उन्होंने फोन भेजता जेड़ा लैके नहीं आया कैमरा ओदी फोटो, भरावा अपने को नहीं जेड़ा
1: डीजीआई
0: ब्लैक
1: पॉकेट थ्री
0: नहीं नहीं ओ अड़ी पीले जे रंग दा लैंदा कोई,
1: अच्छा ओ वेरी गुड वेरी गुड,
0: कैमरा इदा नाम की है दसो,
1: तुसी भी साडे लई डीओपी बन सकदे हो,
0: जिद्दा अपन नु नहीं ओ लिया के दंदे हुंदे निक्के हुंदे ओ जिद्दा फोन जेदे ना ओ करी दंदा सी 1 2 3 4 लिखया हुंदा सी, जिद्दे कुड़ियां दा पिंक कलर दा हुंदा सी ते मुंडियां दा ब्लू वाइट जा, तां चुक्की दा फ्लिप वाला,
1: बिल्कुल बिल्कुल
0: ओदां दा बेचारे नु कैमरा लैंदा,
1: चल गुड यार फतेह सिंह करो एंजॉय यार,
0: कलर बड़ा नाइस लिया
1: अजकल बच्चे नु शौक है बहुत ज्यादा, मेरे
0: थल्ले स्टैंड भी हैगा तुहानु पता, उस
1: सोशल
0: मीडिया
1: सोशल
0: पीजीआई लेके डीजीआई पीजीआई कुछ हो रहा यार, क्लोजो कुछ और बनाना पैना,
1: पीजीआई सीजीआई
0: सीजीआई तो नहीं कुछ है,
1: सीजीआई कुछ नहीं है, लिख दो आईमैक्स न्यू कैमरा,
0: हाँ
1: क्रिस्टोफर नोलन नेक्स्ट फिल्म
0: जी कहने नेक्स्ट गाना शूट करवाना सानू दसो,
1: सानू दसो साडे कोल डीओपी फतेह सिंह आ चुका जी,
0: ते इधर नापरी जी मैसेज करदे ने सत श्रीकाल भेजते ने, टूडे कहते ने 22 कैरेट गोल्ड का रेट है 184 ग्राम,
1: अच्छा
0: डॉलर पर ग्राम, ओके
1: चलो फिर पहुंचा
0: सोना, सोना लैना सोना,
1: सोना नहीं भाई वैसे
0: के सोने तो बिना ही सोने
1: ओदा ही बहुत सोने आपा,
0: हरचंद सिंह ढिल्लों जी कहते अज मैं लेके जाना वा घुमाउण,
1: नींद
0: नींद नींद बड़े मैसेज आए यार,
1: जाग जाओ इन माड़ा हाल नहीं है यार, इन्ना भी बुरा शो नहीं कर दे, थोड़ा मौका तो दो शुरू होया,
0: स्लीपिंग स्नीजिंग स्लीप
1: ओ सी बुझारत नहीं पाई सी जिहड़ी
0: ਅਗਲੀ
1: ਵਾਰੀ ਹੁਣ ਜਿਹੜਾ ਨੈਕਸਟ ਐਪੀਸੋਡ ਹੋਏਗਾ ਉਹਦੇ ਅੰਦਰ ਤੁਸੀਂ ਉਹ ਮੈਸੇਜ ਐਂਡਲਾ ਮੈਸੇਜ ਜ਼ਰੂਰ ਸੁਣਿਓ ਕਿ ਤੁਸੀਂ ਜਿਹੜੀ ਫੀਡਬੈਕ ਜੇ ਤੁਹਾਨੂੰ ਵਧੀਆ ਲੱਗਦੀ ਹੈ ਨਾ
0: ਰੂਬੀ ਜੀ ਡਨ ਹੋ ਗਿਆ, ਤੁਹਾਨੂੰ ਮਿਲਦੇ ਆ ਕਿੰਨੇ ਕਰੋੜ?
1: ਜਿੰਨੇ ਕੁ ਫਤਿਹ ਤੋਂ ਆ ਗਏ ਸਾਨੂੰ ਉਹਨੇ ਤੁਹਾਨੂੰ ਭੇਜ ਦਾਂਗਾ ਮਾਹੌਲ ਹੁੰਦਾ ਜੀ ਜਦੋਂ ਆਪਸ ਚ ਬੈਠੇ ਹੋਈਏ, ਇਸ ਤੋਂ ਉੱਪਰ ਦੀ ਗੱਲ ਨੀ ਹੈ।
0: ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ, ਕਹਿੰਦੇ ਸਾਰਿਆਂ ਨੇ ਅੱਜ ਦੇ ਦਿਨ ਖੁਸ਼ੀਆਂ ਭਰਿਆ ਹੋਵੇ। ਧੰਨਵਾਦ ਜੀ ਬਹੁਤ ਵਧੀਆ। ਰੂਬੀ ਜੀ ਨੇ ਇੱਧਰ ਉੱਧਰ ਸਾਰੇ ਪਾਸੇ ਹੀ ਮੈਸੇਜ ਕਰਤਾ ਵੀ ਮੇਰਾ ਰਹਿ ਨਾ ਜਾਵੇ।
1: ਨਾਈਸ,
0: ਵੈਸੇ ਤੁਹਾਨੂੰ ਦੱਸਦੀ ਹੈ ਵੀ ਮਿਲਣਾ ਕੁਝ ਨਹੀਂ ਆ, ਪਰ ਧੰਨਵਾਦ ਤੁਸੀਂ ਮੈਸੇਜ।
1: ਨਹੀਂ ਨਹੀਂ ਕਾਫੀ ਡਨ। ਹਾਂ
0: ਹਾਂਜੀ,
1: ਆਉਂਗੇ ਤਾਂ ਕਾਫੀ ਡਨ,
0: ਉਹ ਡਨ, ਉਹ ਸੋਟ ਗਿਆ ਤੁਹਾਡਾ। ਹਾਂਜੀ,
1: ਤੇ ਕਾਫੀ ਕਿਉਂ ਡਨ ਦੱਸੋ?
0: ਕਿਉਂਕਿ ਜਸਪ੍ਰੀਤ ਜੀ ਨੂੰ ਤੇ ਗੁਰਜੀਤ ਕੌਰ ਗਿੱਲ ਜੀ ਨੂੰ ਦੋਵਾਂ ਨੂੰ ਗਾਣੇ ਬੜੇ ਵਧੀਆ ਲੱਗੇ, ਤਾਂ ਕਰਕੇ
1: ਇਸ ਕਰਕੇ। ਯਾਰ ਇਹ ਆਦਮੀ ਹਮੇਸ਼ਾ ਮੇਰੀ ਬੰਨੀ ਹੋਈ ਭੂਮਿਕਾ ਨੂੰ ਕਹਿੰਦਾ ਬਾਏ ਬਾਏ ਟੇਕ ਕੇਅਰ।
0: ਨਹੀਂ ਨਹੀਂ ਜੀ, ਬਿਲਕੁਲ ਤੁਸੀਂ ਬਣਾਓ ਭੂਮਿਕਾ, ਕੋਈ ਨਹੀਂ ਹਰ ਕਿੰਨੀ ਟਾਉਂਦਾ ਮੋਢਾ ਲਾ ਕੇ ਬਣਾਓ ਬਣਾਓ।
1: ਸੋ ਜੀ, ICD ਦੀ ਫੁੱਲ ਫਾਰਮ ਹੈ, ਲੈ ਫਿਰ ਨੀ ਬੋਲਿਆ।
0: ਹਾਂਜੀ, ICG ਆਈਸਕ੍ਰੀਮ ਤੇ ਜੀ ਤੋਂ
1: ਡੈਨ
0: ਚੋਕਲੇਟ ਦੋ ਜਣੇ ਪੀ ਰਹੇ,
1: ਦੋ ਬੰਦੇ ਪੀ ਰਹੇ ਜੀ, ਦੋ ਕਹਿ ਦੇਣਾ ਆਈਸ ਕਾਫੀ, ਦੋ
0: ਆਈਸ ਕਾਫੀ, ਦੋ ਡੀਓ ਡੂ ਨੀ ਦੋ ਤੇ ਹਾਸਾ ਛੱਟਾ ਇੱਕ ਪਾਸੇ ਆ ਜੀ। ਪਰ ICD ਸਾਡਾ ਮਤਲਬ ਪੁੱਛਣ ਦਾ ਇਹ ਸੀਗਾ ਕਿ ਤੁਸੀਂ ਸਾਨੂੰ ਫੁੱਲ ਫਾਰਮ ਦੱਸੋ, ਜਿਹੜੀ ਕਿ ਸਾਨੂੰ ਤਿੰਨ ਚਾਰ ਜਣਿਆਂ ਨੇ ਦੱਸੀ। ਧੰਨਵਾਦ ਤੁਸੀਂ ਸਾਨੂੰ ਦੱਸੀ, ਤੇ ਪਰ ਆਪਾਂ ਦੱਸਤਾ ਸੀ ਤੁਹਾਨੂੰ ਵੀ ਅੱਜ ਆ ਤਾਂ ਤੁਸੀਂ ਲੱਭਿਆ, ਨਹੀਂ ਤਾਂ ਨਹੀਂ ਚੱਲਦੇ ਤੇ ਰਹਿਣਾ ਸੀ, ਇਹ ਤੁਹਾਡੀ ਪੱਕੀ ਜੇ ਫਿਰ।
1: ਹਾਂ, ਇਹ ਵੀ ਗੱਲ ਠੀਕ ਹੈ, ਚਲੋ ਚਲੋ
0: ਕ੍ਰਿਸ਼ਨਾ ਜੀ ਨੇ ਹੈਲਪ ਕਰਤੀ। ਪਰ ਦੱਸੋ ਫਿਰ ਕ੍ਰਿਸ਼ਨਾ ਜੀ, ਐਕਚੁਅਲ ਚ ਦੱਸੋ ਕੀ
1: ਜੀ? ਅੱਜ ਹੈ ਇੰਟਰਨੈਸ਼ਨਲ ਕੌਫੀ ਡੇ, ਤੇ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਭਾਵੇਂ ਹੀ ਇੰਟਰਨੈਸ਼ਨਲ ਲੈਵਲ ਤੇ ਕੌਫੀ ਡੇ ਹੈ, ਪਰ ਮਜ਼ਹਬੀ ਤੌਰ ਤੇ ਲੋਕ ਦੀਵਾਨੇ ਨੇ ਕੌਫੀ ਦੇ ਇਸ ਮੁਲਕ ਦੇ ਅੰਦਰ, ਖਾਸ ਕਰ ਵਿਕਟੋਰੀਆ ਚ, ਖਾਸ ਕਰ ਮੈਲਬਰਨ ਦੇ ਅੰਦਰ। ਮੈਲਬਰਨ ਨੂੰ ਕੌਫੀ ਕੈਪੀਟਲ ਆਫ ਦਾ ਵਰਲਡ ਵੀ ਕਿਹਾ ਜਾਂਦਾ। ਸੋ ਅਸੀਂ ਸੋਚਿਆ ਜੀ ਕਿ ਸਾਰਿਆਂ ਨਾਲ ਸਾਂਝਾ ਕੀਤਾ ਜਾਵੇ ਕਿ ਅੱਜ ਕੌਫੀ ਡੇ ਆ, ਉਹ ਵੀ ਇੰਟਰਨੈਸ਼ਨਲ ਵਾਲਾ, ਤੇ ਤੁਹਾਡੀ ਫੇਵਰੇਟ ਬੈਵਰੇਜ ਕੀ ਗੱਲ, ਕੌਫੀ ਹੋ ਗਈ ਹੈ ਇੰਡੀਆ ਤੋਂ ਆ ਕੇ ਕਿ ਨਹੀਂ? ਕਿਉਂਕਿ ਆਪਾਂ ਇੰਡੀਆ ਤੋਂ ਜ਼ਿਆਦਾਤਰ ਚਾਹ ਵਾਲੇ ਲੋਕ ਆ ਨਾ, ਚਾਹ ਲੱਸੀ ਵਾਲੇ।
0: ਕੌਫੀ ਹੁੰਦੀ ਇੰਡੀਆ 'ਚ, ਪਰ ਦੂਜੀ ਹੁੰਦੀ ਆ।
1: ਵਿਆਹ ਸ਼ਾਦੀ ਵਾਲੀ ਹਨਾ ਜਾਂ ਫਿਰ ਉਹ ਵਾਲੀ ਮਸ਼ੀਨ ਵਾਲੀ, ਪਰ ਮਤਲਬ ਇੰਡੀਆ ਦੇ ਅੰਦਰ ਇਟ ਸਟਿਲ ਮਤਲਬ ਕੌਫੀ ਸਟੇਪਲ ਘੱਟ ਤੇ ਲਗਜ਼ਰੀ ਜਾਂ ਫਿਰ ਕਿਤੇ ਬੈਠ ਕੇ ਬਾਹਰ ਕੈਫੇ ਚ ਬੈਠ ਕੇ ਵਾਲੀ ਚੀਜ਼,
0: ਮੰਨ ਲਓ ਕੁਝ ਚਾਹ ਵਾਲਾ ਕੰਮ ਨਹੀਂ ਤੇ ਕੌਫੀ ਪੀਣੀ ਆ,
1: ਹਾਂ ਉਹ ਵਾਲੀ ਹੈ। ਕੌਫੀ ਦਾ ਇਹ ਬੜਾ ਕਿ ਕਿੰਨੇ ਸਾਰੀ ਥਾਵਾਂ ਤੇ ਜਿਸ ਸਾਡੇ ਮੈਨੂੰ ਯਾਦ ਹੈ ਇੱਕ ਦੋ ਰੈਸਟੋਰੈਂਟ ਸੀਗੇ ਬਹੁਤ ਮਸ਼ਹੂਰ, ਉਹ ਵਿਆਹ ਸ਼ਾਦੀ ਵਾਲੀ ਮਸ਼ੀਨ ਨਹੀਂ ਲੱਗੀ ਹੁੰਦੀ ਜਿਹੜੀ ਉਹ ਹਨਾ,
0: ਉਹਨਾਂ ਨੇ ਉਹ ਹੁੰਦੀਆਂ
1: ਉਹ ਵਾਲੀ ਮਸ਼ੀਨ ਉਹ ਆਨ ਹੀ ਉਦੋਂ ਕਰਦੇ ਸੀਗੇ ਨਵੰਬਰ ਦਸੰਬਰ ਜਨਵਰੀ, ਉਹਨਾਂ ਨੂੰ ਵੀ ਲੱਗਦਾ ਸੀ ਕਿ ਕਿਸੇ ਨੇ ਬਾਕੀ ਦੇ 9 ਮਹੀਨੇ ਮੰਗਣ ਵੀ ਨਹੀਂ ਆਉਣੀ ਕੌਫੀ,
0: ਉਹਨਾਂ ਨੇ ਤਾਂ ਰੱਖੀਆਂ ਹੁੰਦੀਆਂ ਸੀ ਮਗਰ ਸਟੋਰਾਂ 'ਚ, ਕੱਢਦੇ ਵੀ ਉਦੋਂ
1: ਉਹ ਕੱਢਦੇ ਹੀ ਉਦੋਂ ਸੀਗੇ ਕਿ ਆਹ ਦੀਵਾਲੀ ਦੇ ਲਾਗੇ
0: ਟੈਂਟ ਹਾਊਸ ਵਾਲਿਆਂ ਕੋਲ,
1: ਹਾਂ ਬਸ ਆਹ ਦੀਵਾਲੀ ਦੇ ਲਾਗੇ ਤੇ ਆਹ ਲੋਹੜੀ ਤੋਂ 10 ਕੁ ਦਿਨ ਬਾਅਦ ਤੱਕ,
0: ਜਿਨ੍ਹਾਂ ਨੇ ਸਿੱਧੀਆਂ ਤਾਰਾਂ ਲਾਈਆਂ ਹੁੰਦੀਆਂ ਸੀ। ਕੌਫੀ ਵਾਲੀ ਮਸ਼ੀਨ ਲਿਆਂਦੀ ਇਹਨਾਂ ਨੇ ਕਿ ਨਹੀਂ ਪ੍ਰੋਗਰਾਮ ਤੇ, ਇੱਕ ਵੱਡੀ ਇੱਕ ਗੱਲ ਹੁੰਦੀ ਸੀ ਕਿ ਰੱਖੀ ਕਿ ਨਹੀਂ,
1: ਕੌਫੀ ਤਾਂ ਜ਼ਰੂਰੀ ਹੈ ਜੀ,
0: ਕੌਫੀ ਨਹੀਂ ਹੈਗੀ ਉੱਥੇ, ਉਹਨੂੰ ਥੋੜਾ ਡੀਗ੍ਰੇਡ ਮੰਨਿਆ ਜਾਂਦਾ।
1: ਹਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਭਰਜਾਈ ਜੀ ਤੁਸੀਂ ਬਿਲਕੁਲ ਠੀਕ ਕਿਹਾ।
0: ਹਾਂਜੀ ਹੈਲੋ ਮਾਈਂਡ ਯੂਅਰ ਵਰਡਸ ਬ੍ਰੋ,
1: ਛੱਡਦਾ ਹੀ ਨਹੀਂ। ਸੋ ਜੀ ਸਾਨੂੰ ਦੱਸੋ ਕਿ ਤੁਸੀਂ ਕੌਫੀ ਪੀਣੀ ਪਸੰਦ ਕਰਦੇ ਹੋ, ਤੁਹਾਨੂੰ ਸ਼ੌਂਕ ਹੋ ਗਿਆ ਕੌਫੀ ਪੀਣ ਦਾ ਕਿ ਨਹੀਂ ਹੋ ਗਿਆ, ਐਂਡ ਜੇ ਤੁਸੀਂ ਕੌਫੀ ਪੀਂਦੇ ਹੋ ਤਾਂ ਤੁਹਾਨੂੰ ਮੈਲਬਰਨ ਦੇ ਅੰਦਰ ਸਭ ਤੋਂ ਵਧੀਆ ਕੌਫੀ ਸਪੋਟ ਕਿਹੜੇ ਲੱਗਦੇ। ਵੈਸੇ ਇਹ ਸਾਡਾ ਸਾਈਡ ਵਿਸ਼ਾ, ਮੇਨ ਵਿਸ਼ਾ ਵੀ ਅਸੀਂ ਛੇੜਾਂਗੇ ਤੁਹਾਡੇ ਨਾਲ, ਪਰ ਕਿਉਂਕਿ ਮੈਂ ਤੇ ਬਲਕੀਰਤ ਸਾਨੂੰ ਦੋਨਾਂ ਨੂੰ ਕੌਫੀ ਪੀਣੀ ਬਹੁਤ ਪਸੰਦ ਹੈ, ਤੇ ਜ਼ਿਆਦਾਤਰ ਅੱਜ ਵੀ ਜਦੋਂ ਆਪਾਂ ਇੱਥੋਂ ਫ੍ਰੀ ਹੋਣਾ ਤਾਂ ਆਪਾਂ ਕਿਤੇ ਆਸੇ ਪਾਸੇ ਜਾਵਾਂਗੇ ਕੌਫੀ ਦਾ ਪਿਆਲਾ ਪੀਣ ਲਈ, ਫਿਰ ਬਾਅਦ 'ਚ ਆਪਾਂ ਆਪਣੇ ਘਰੋਂ ਘਰ ਹੀ ਹੋਵਾਂਗੇ। ਤੇ ਜ਼ਿਆਦਾਤਰ ਕਿਉਂਕਿ ਸਾਨੂੰ ਬਹੁਤ ਸ਼ੌਂਕ ਹੈ ਸੀਗਾ ਕਿ ਲੋਕਾਂ ਤੋਂ ਹੀ ਪੁੱਛਦੇ ਹਾਂ ਕਿ ਪਤਾ ਕੋਈ ਵਧੀਆ ਰੈਕਮੈਂਡੇਸ਼ਨ ਮਿਲ ਜਾਏ ਕੌਫੀ ਪਲੇਸ ਦੀ। ਬਾਕੀ ਕੌਫੀ ਬਾਰੇ ਥੋੜ੍ਹਾ ਬਹੁਤ ਦੱਸੋ ਨਾ ਯਾਰ, ਕੀ ਕੀ ਚੀਜ਼ ਹੈ ਕੀ ਨਹੀਂ ਹੈ।
0: ਕੌਫੀ ਆ ਨਾ ਜਿਹੜੀ ਕ੍ਰਿਸ਼ਨਾ ਜੀ ਉਹ ਕਹਿੰਦੇ ਨੇ ਕਿ ਇੱਥੇ ਜਦੋਂ ਬੰਦਾ ਉੱਠਦਾ ਨਾ ਸਵੇਰੇ, ਤੇ 95% ਬੰਦੇ ਕਹਿੰਦੇ ਇੱਦਾਂ ਦੇ ਆ ਵੀ ਜਿਹੜੇ ਉੱਠਦੇ ਨਹੀਂ ਆ ਉਹਦੇ ਬਿਨਾਂ। ਇਸ ਤੋਂ ਵੱਡੀ ਚੀਜ਼ ਵੇਖ ਲਓ ਕੀ ਹੋ ਸਕਦੀ ਆ, ਉੱਠ ਪੈਣਗੇ ਪਰ ਤੁਰਦੇ ਨਹੀਂ ਆ ਉਹ ਤੋਂ ਬਿਨਾਂ ਉੱਠ ਕੇ, ਉਹ ਤੁਰਦੇ ਤਾਂ ਹੀ ਆ ਜਿੰਨਾ ਚਿਰ ਇਹ ਕੱਪ ਇੱਕ ਅੰਦਰ ਨਹੀਂ ਜਾਂਦਾ। ਹੁਣ ਉਹ ਸ਼ਾਰਟ ਬਲੈਕ ਲੌਂਗ ਬਲੈਕ ਕੋਈ ਵੀ ਹੋ ਸਕਦੀ ਆ। ਵੈਸੇ ਤੇ ਕਹਿੰਦੇ ਨੇ ਕਿ ਜਿਹੜਾ 6 ਵਜੇ ਦਾ ਟਾਈਮ ਹੈ ਨਾ ਸਵੇਰੇ, ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਲੋਕ ਕੌਫੀ ਪੀਂਦੇ ਆ ਨਾ ਉਹ ਬਲੈਕ ਕੌਫੀ ਹੀ ਪੀਂਦੇ ਆ, ਜਿਹੜੇ ਆਪਣੇ ਵਰਗੇ ਮਿਲਕ ਵਾਲੀ ਪੀਂਦੇ ਆ ਨਾ ਉਹਦੇ ਵਿੱਚ ਫਿਰ ਕਿੰਨੀਆਂ ਸਾਰੀਆਂ ਆ ਜਾਂਦੀਆਂ ਉਹ ਵੀ ਤੁਹਾਨੂੰ ਦੱਸਦੇ ਆ,
1: ਉਹ ਵੀ ਦੱਸਦੇ ਆ।
0: ਉਹ ਜਿਹੜੇ ਉਹ 7 ਸੁੱਤ ਤੋਂ ਬਾਅਦ ਦੇ ਆ, ਜਿਨ੍ਹਾਂ ਨੇ ਸਵੇਰੇ ਪੀਣੀ ਉਹਨਾਂ ਨੇ ਬਲੈਕ ਹੀ ਪੀਣੀ ਆ,
1: ਉਹ ਫਿਰ ਇੱਕਦਮ ਜਗਾਉਣ ਵਾਲਾ ਕੰਮ ਹੋਗਾ।
0: ਹਾਂ ਉਹਨਾਂ ਨੇ ਇਕੱਲੀ ਐਕਸਪ੍ਰੈਸੋ ਸ਼ਾਟ ਪਾਉਣਾ ਤੇ ਡਨ ਕਰ ਦੇਣਾ, ਵੱਧ ਤੋਂ ਵੱਧ ਵਿੱਚ ਥੋੜਾ ਹੋ ਸਕਦਾ ਹੋਟ ਵਾਟਰ ਪਾ ਲੈਣਾ, ਅਪ ਟੂ ਕਿੰਨੇ ਕੀ ਪੀਣੀ ਉਹਨਾਂ ਨੇ ਉਹਦੇ ਹਿਸਾਬ ਨਾਲ, ਪਰ ਕਈ ਤੇ ਚਲੋ ਇਕੱਲਾ ਸ਼ਾਟ ਹੀ ਪੀਂਦੇ ਆ ਜਿਹੜੇ।
1: ਮੇਰੇ ਖਿਆਲ ਨਾਲ ਕਾਫੀ ਲੋਕ ਜਿਮ ਵਗੈਰਾ ਵੀ ਜਾਂਦੇ ਨਾ ਸਵੇਰੇ, ਤਾਂ ਐਜ਼ ਅ ਪ੍ਰੀ ਵਰਕਆਊਟ ਕਾਫੀ ਬਹੁਤ ਵਧੀਆ ਕੰਮ ਕਰਦਾ, ਇੱਕ ਨੈਚੁਰਲ ਪ੍ਰੀ ਵਰਕਆਊਟ ਹਨਾ ਸਪਲੀਮੈਂਟ ਦੇ ਤੌਰ ਤੇ,
0: ਕਫੀਨ ਕਹਿ ਲਓ ਉਹਦੇ ਕਰਕੇ ਹਨਾ। ਪਰ ਹੁਣ ਕਈਆਂ ਦੇ ਨਾ ਦੋ ਜਾਣੇ ਹਾਂ, ਜਿੱਦਾਂ ਮੰਨ ਲਓ ਦੋ ਬੰਦੇ ਸੋਚਣ ਡੇ, ਇੱਕ ਸੋਚਣ ਡਿਆ ਵੀ ਯਾਰ ਕੌਫੀ 'ਚ ਨਾ ਕਫੀਨ ਆ, ਤੇ ਤਾਂ ਕਰਕੇ ਲੋਕ ਪੀਂਦੇ, ਆਦੀ ਹੋ ਜਾਂਦੇ ਕਫੀਨ ਨੂੰ, ਛੱਡ ਨਹੀਂ ਸਕਦੇ।
1: ਬਿਲਕੁਲ।
0: ਦੂਜੇ ਪਾਸੇ ਕੋਈ ਇੱਦਾਂ ਦੇ ਵੀ ਆ ਵੀ ਜਿਹੜੇ ਕਹਿੰਦੇ ਨਹੀਂ ਯਾਰ ਆਪਾਂ ਤਾਂ ਟੇਸਟ ਨੂੰ ਪੀਂਦੇ ਹਾਂ, ਸਾਨੂੰ ਤਾਂ ਸਵਾਦ ਨਾਲ ਮਤਲਬ ਹੈ, ਸਾਨੂੰ ਕੋਈ ਕਫੀਨ ਨਹੀਂ ਹੈ, ਮਤਲਬ ਕੋਈ ਸਾਨੂੰ ਤਾਂ ਇੱਕ ਟੇਸਟ ਜਿਹਾ ਲੱਗਾ ਉਹਦੇ ਕਰਕੇ ਅਸੀਂ ਪੀਣੀ ਹੁੰਦੀ ਆ। ਪਰ ਹੈਗੇ ਬੀਨਸ ਦੋਵੇਂ ਤਰੀਕੇ ਦੇ ਹੀ ਆ, ਮਤਲਬ ਜੇ
1: ਤਾਂ ਦੋ
0: ਐਗਜੈਕਟਲੀ ਵੈਸੇ ਤੇ 4 ਤਰੀਕੇ ਦੇ ਆ ਬੀਨਸ ਕਹਿੰਦੇ ਨੇ, ਪਰ ਦੋ ਵਿੱਚ ਮੇਜਰ ਨੇ ਜਿਹੜੇ ਕਿ ਜ਼ਿਆਦਾ ਵਿਕਰੀ ਦੇ ਹਿਸਾਬ ਨਾਲ ਕਹਿ ਲਓ, ਪ੍ਰੋਡਕਸ਼ਨ ਵੀ ਓਬਵੀਅਸਲੀ ਉਹਨਾਂ ਦੀ ਜ਼ਿਆਦਾ ਹੋ ਗਈ ਕਿਉਂਕਿ ਜ਼ਿਆਦਾ ਗਾਂਹ ਵੇਚਦੇ ਨੇ, ਪਰ ਦੋ ਇੱਦਾਂ ਦੇ ਨੇ ਜਿਹਨੇ ਬੜੀ ਲੀਸਟ ਜੇ ਨੇ, ਸਿਰਫ 5% ਨੇ ਦੋਵਾਂ ਦੇ ਮਿਲਾ ਕੇ, ਬਾਕੀ ਜਿਹੜਾ ਮੇਨ ਜਿਹੜਾ ਉਹ ਮੇਨ ਉਹ ਦੋਵਾਂ ਦਾ ਹੀ ਆ, ਜਿਹੜਾ ਸਭ ਤੋਂ ਪਹਿਲਾਂ ਅਰੇਬਿਕਾ ਹਨਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਵਿਕਰੀ ਇਸੇ ਬੀਨ ਦੀ ਆ,
1: ਅਰੇਬਿਕਾ ਦੀ ਹੈ।
0: ਹਾਂਜੀ ਇਹ ਬਣਦਾ ਵੀ ਪ੍ਰੋਡਿਊਸ ਵੀ ਵੱਧ ਹੁੰਦਾ ਵਾ, ਫਾਰਮਰਸ ਦੇ ਵੱਲੋਂ ਪ੍ਰੋਡਿਊਸ ਕੀਤਾ ਜਾਂਦਾ, ਅਤੇ ਇਹ ਦਿਨ ਜਿਹੜਾ ਵਾ ਫਾਰਮਰਸ ਨੂੰ ਜਿਹੜੇ ਬ੍ਰਿਸ਼ਟਾ ਨੇ ਜਿਹੜੇ ਸਾਨੂੰ ਬਣਾ ਕੇ ਪਿਆਉਂਦੇ ਨੇ, ਜਿਹੜੇ ਕੈਫੇ ਜਿਨ੍ਹਾਂ ਨੇ ਖੋਲ੍ਹਿਆ ਵਾ ਉਹਨਾਂ ਨੂੰ, ਮਤਲਬ ਜਿੰਨੇ ਵੀ ਇਸ ਪ੍ਰੋਸੈਸ ਦੇ ਵਿੱਚ ਇਨਵੋਲਵਡ ਨੇ ਉਹ ਸਾਰਿਆਂ ਨੂੰ ਸਮਰਪਿਤ ਹੈ ਇੱਕ ਤਰ੍ਹਾਂ ਨਾਲ,
1: ਅਤੇ
0: UN ਦੇ ਵੱਲੋਂ ਦਿਨ ਬਣਾਇਆ ਗਿਆ ਵੀ ਤੁਸੀਂ ਮਤਲਬ ਸਾਰੀ ਇਕੱਠੇ ਕਰਕੇ ਜਿੰਨੇ ਵੀ ਇਸ ਚੇਨ ਦੇ ਵਿੱਚ ਜਿੰਨੇ ਵੀ ਹਿੱਸੇਦਾਰ ਨੇ ਉਹ ਸਾਰੇ ਇਕੱਠੇ ਕਰਕੇ, ਅਤੇ ਉਹਨਾਂ ਨੂੰ ਇੱਕ ਐਪਰੀਸ਼ੀਏਸ਼ਨ ਆ ਵੀ ਉਹ ਇੱਕ ਤਰ੍ਹਾਂ ਨਾਲ ਸਾਰੀ ਦੁਨੀਆ ਹੀ ਕਹਿ ਲਓ, ਕਿਉਂਕਿ ਕਿਤਨਾ ਕਿਤੇ ਕੌਫੀ ਤਾਂ ਪੀਤੇ ਹੀ ਹੋ ਗਏ ਤੁਸੀਂ, ਹੋ ਸਕਦਾ ਰੋਜ਼ ਨਹੀਂ ਪੀਂਦੇ, ਦਿਨਾਂ ਦਿਨਾਂ 'ਚ ਇੱਕ ਵਾਰੀ ਹਫ਼ਤੇ 'ਚ 4 ਵਾਰੀ ਕਿਤੇ ਨਾ ਕਿਤੇ ਤਾਂ ਪੀਂਦੇ ਹੀ ਹੋ ਗਏ, ਪਰ ਮੋਸਟਲੀ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਆਪਾਂ ਕੰਮ ਕਰਦੇ ਹਾਂ ਸਵੇਰੇ ਉੱਠ ਕੇ, ਅਤੇ ਇੱਕ ਕੱਪ ਆਈ ਥਿੰਕ ਕਿ ਸਾਰੇ ਪੀਂਦੇ ਹੋਣਗੇ।
1: ਹਾਂ ਇਹ ਗੱਲ ਠੀਕ ਹੈ,
0: ਹਫ਼ਤੇ 'ਚ 5-6 ਦਿਨ, 1-2 ਦਿਨ ਦਾ ਚਲੋ ਨਾਗਾ ਲਾ ਲਓ,
1: ਬਿਲਕੁਲ
0: ਇੱਕ ਕੱਪ ਤੇ ਮਿਨੀਮਮ ਹੈ, ਕਈ ਤੇ ਚਲੋ ਫਿਰ 4-4 ਵੀ ਪੀਂਦੇ ਨੇ ਪੀਣ ਵਾਲੇ, ਜਿਨ੍ਹਾਂ ਨੂੰ ਜ਼ਿਆਦੀ
1: ਹਾਂ ਮਤਲਬ ਉਹੀ ਹੈ ਜਿਹੜਾ ਆਦੀ
0: ਹੋ ਗਿਆ ਹੋ ਜਾਂਦੀ ਇੱਕ ਤਰੀਕੇ ਨਾਲ। ਪਰ ਅਰੇਬਿਕਾ ਦੀ ਆਪਾਂ ਗੱਲ ਕਰ ਰਹੇ ਸੀ, ਇਹ ਸਭ ਤੋਂ ਜਿਹੜਾ ਜ਼ਿਆਦਾ ਵਿਕਰੀ ਵਾਲਾ ਬੀਨ ਆ, ਜਿਹਦੇ ਬਣਦੇ ਵੀ ਜ਼ਿਆਦਾ ਨੇ, 60 ਕੁ ਪਰਸੈਂਟ ਜਿਹੜਾ ਵਾ ਕੌਫੀ ਦਾ ਟੋਟਲ ਉਹ ਇਹਦਾ ਹੀ ਆ, 60 ਪਰਸੈਂਟ ਵਿਕਰੀ ਵੀ ਅਤੇ ਬਣਾਵਾਂ ਹੀ ਵੀ ਜਿਹੜਾ ਪ੍ਰੋਡਿਊਸ ਹੁੰਦਾ ਵਾ ਫਾਰਮਰਸ ਦੇ ਵੱਲੋਂ. ਅਤੇ ਕਹਿੰਦੇ ਨੇ ਜਿਹੜਾ ਟੇਸਟ ਆ ਨਾ ਇਹਦਾ, ਇਹ ਜ਼ਿਆਦਾ ਟੇਸਟਲੀ ਯੂਜ਼ ਹੁੰਦਾ ਵਾ, ਮਤਲਬ ਟੇਸਟ ਵਾਸਤੇ. ਜਿੱਦਾਂ ਮੰਨ ਲਓ ਤੁਹਾਡਾ ਟੇਸਟ ਆ ਕੌਫੀ ਦਾ ਅਤੇ ਤੁਸੀਂ ਇਸੇ ਬੀਨ ਦੀ ਕੌਫੀ ਪੀਓਗੇ.
1: ਇਹਦੇ ਅੰਦਰ ਇਹ ਵੀ ਹੈ ਨਾ ਕਿਉਂਕਿ ਇਹ ਲੋਕ ਇਹਨੂੰ ਕੰਟਰੋਲ ਵੀ ਕਰ ਲੈਂਦੇ ਕੁਆਲਿਟੀ ਨੂੰ ਕਿ ਮੀਡੀਅਮ ਡਾਰਕ ਲਾਈਟ ਹੈ ਨਾ, ਤਾਂ ਫਿਰ ਕਾਫੀ ਲੋਕ
0: ਜਦੋਂ ਇਹਨਾਂ ਦੀ ਨਾ ਰੋਸਟਿੰਗ ਹੁੰਦੀ ਆ ਬੀਨਸ ਦੀ, ਅਤੇ ਉਹ ਰੋਸਟਿੰਗ ਦੇ ਵਿੱਚ ਉਹ ਟਾਈਪਸ ਬਣ ਜਾਂਦੇ ਨੇ ਕਿ ਜਿਹੜਾ ਮੰਨ ਲਓ ਜ਼ਿਆਦਾ ਰੋਸਟ ਹੋ ਗਿਆ ਉਹ ਥੋੜ੍ਹਾ ਸਟਰੋਂਗ ਹੋ ਜੂਗਾ, ਉਸ ਹਿਸਾਬ ਨਾਲ ਉਹਦੀ ਲੈਵਲਿੰਗ ਜੀ ਸੈੱਟ ਹੋ ਜਾਂਦੀ. ਫਿਰ ਉਹ ਆਪੋ ਆਪਣਾ ਜਿੱਦਾਂ ਮੰਨ ਲਓ ਮੇਰਾ ਕੈਫੇ ਆ ਜਾਂ ਤੁਹਾਡਾ ਕੈਫੇ ਆ, ਜਿੱਦਾਂ ਦਾ ਮੈਂ ਆਪਣਾ ਕਸਟਮਰਸ ਦਾ ਟੇਸਟ ਬਣਾਇਆ ਵਾ ਮੈਂ ਉੱਦਾਂ ਦੇ ਬੀਨਸ ਲੈਣੇ, ਜਿੱਦਾਂ ਦੇ ਤੁਸੀਂ ਟੇਸਟ ਬਣਾਇਆ ਵਾ ਉੱਦਾਂ ਦੇ ਤੁਸੀਂ ਬੀਨਸ ਚੁੱਕਣੇ ਆ, ਕਿ ਉਹ ਮਤਲਬ ਤੁਸੀਂ ਫਰਕ ਨਾ ਪਾ ਸਕੋ ਆਪਣੇ ਬੀਨਸ ਦੇ, ਕਿਉਂਕਿ ਮੇਨ ਜਿਹੜੀ ਕੌਫੀ ਆ ਸਾਰੀ ਦੀ ਸਾਰੀ ਹੁੰਦੀ ਤੇ ਬੀਨਸ ਦੇ ਉੱਤੇ ਹੀ ਆ. ਜੇ ਬੀਨਸ ਨਹੀਂ ਵਧੀਆ ਤੇ ਉਹਦੀ ਕੌਫੀ ਵੀ ਨਹੀਂ ਵਧੀਆ ਬਣਦੀ, ਤੁਹਾਨੂੰ ਪੀ ਕੇ ਪਤਾ ਲੱਗ ਜਾਂਦਾ ਇੱਕ ਘੋਟੀ, ਜਿਹੜੇ ਰੈਗੂਲਰਲੀ ਪੀਂਦੇ ਹੋਣਗੇ ਉਹਨਾਂ ਨੂੰ ਪਤਾ ਲੱਗ ਜਾਂਦਾ. ਉਹਦੇ ਵਿੱਚ ਕਹਿੰਦੇ ਨੇ ਕਿ ਥੋੜ੍ਹਾ ਜਿਹਾ ਸਮੂਥ ਹੁੰਦਾ ਵਾ ਇਹ, ਅਤੇ ਇੱਕ ਐਰੋਮੈਟਿਕ ਫਲੇਵਰ ਹੁੰਦਾ ਇਹਦੇ ਵਿੱਚ ਜਿਹੜਾ ਅਰਾਬਿਕਾ ਬੀਨਸ ਦੀ ਆਪਾਂ ਗੱਲ ਕਰ ਰਹੇ ਹਾਂ. ਅਤੇ ਇਹਦੇ ਜਿਹੜਾ ਵਾ ਇਹਦਾ ਜਿਹੜਾ ਫਲੇਵਰ ਆ, ਫੇਮਸ ਵਰਾਇਟੀਜ਼ ਨੇ ਇਹਦੀਆਂ, ਉਹਦੇ ਵਿੱਚ ਆਉਂਦਾ ਬੋਨ ਬੋਨ, ਉਹ ਵਾਲਾ ਨਹੀਂ ਜਿਹੜਾ ਆਪਾਂ ਬਿਸਕੁਟ ਖਾਂਦੇ ਹੁੰਦੇ ਹਾਂ, ਇੱਕ ਬਿਸਕੁਟ ਵੀ ਹੁੰਦਾ ਸੀ ਬੋਨ ਬੋਨ, ਸ਼ਾਇਦ ਤੁਸੀਂ ਖਾਧਾ ਹੋਵੇ ਕਿ ਪਤਾ ਨਹੀਂ ਖਾਧਾ, ਵਿੱਚ ਉਹਦੇ ਕਰੀਮ ਜੀ ਹੁੰਦੀ
1: ਚੋਕਲੇਟ ਕਰੀਮ,
0: ਦੈਟਸ ਗੁੱਡ ਐਸ ਵੈਲ, ਹਾਈਡ ਐਂਡ ਸੀਕ ਐਂਡ ਬੋਨ ਬੋਨ ਦੋਵੇਂ ਸਾਰਿਆਂ ਨੇ ਟਰਾਈ ਕਰਨੇ
1: ਜਿੰਦਾਬਾਦ. ਇਸ ਤੋਂ ਵੀ ਪੁਰਾਣਾ ਸਾਡਾ ਵਿਸ਼ਾ ਚੱਲ ਰਿਹਾ ਹੈ, ਅੱਜ ਅਸੀਂ ਵਿਸ਼ੇ ਇਕੱਠੇ ਕਰੀ ਜਾਂਦੇ ਹਾਂ.
0: ਅਤੇ ਉਹਦੇ 'ਚ ਇੱਕ ਹੋਰ ਵਰਾਇਟੀ ਆਉਂਦੀ ਹੈ ਜਿਹਨੂੰ ਕਹਿੰਦੇ ਨੇ ਜੀ ਟਿਪਿਕਾ, ਅਤੇ ਇੱਕ ਉਸ ਤੋਂ ਨੈਕਸਟ ਆਉਂਦੀ ਹੈ ਜੀ ਖਟੂਰਾ, ਅਤੇ ਫਿਰ ਆਉਂਦੀ ਹੈ ਗੀਸ਼ਾ. ਇਹ ਚਾਰ ਜਿਹੜੀਆਂ, ਇਹ ਚਾਰ ਵਰਾਇਟੀਜ਼ ਨੇ ਇਹਦੇ ਅੱਗੇ ਜਿਹੜੀਆਂ ਆਉਂਦੀਆਂ ਨੇ. ਮੰਨ ਲਓ ਹੁਣ ਜੇ ਤੁਹਾਨੂੰ ਬੋਨ ਬੋਨ ਵਾਲੀ ਹੈ ਤਾਂ ਤੁਸੀਂ ਉਹ ਵਰਤੋਗੇ. ਉਸ ਤੋਂ ਬਾਅਦ ਕਹਿੰਦੇ ਨੇ ਜੀ ਇਹ ਕੁਆਲਿਟੀ ਜਿਹੜੀ ਹੈ ਇਹ ਪੱਖੋਂ ਸਭ ਤੋਂ ਵਧੀਆ ਮੰਨਿਆ ਜਾਂਦਾ ਵਾ ਇਹ
1: ਅਰਾਬਿਕਾ.
0: ਹਾਂਜੀ, ਮਤਲਬ ਇੱਕ ਤਰ੍ਹਾਂ ਨਾਲ ਸਪੈਸ਼ਲ ਕਹਿ ਲਓ ਮਾਰਕੀਟ ਦੇ ਵਿੱਚ, ਵੀ ਓਬਵੀਅਸਲੀ ਜੇ ਚੀਜ਼ ਸਪੈਸ਼ਲ ਆ ਵਧੀਆ ਵਾ ਤਾਂ ਉਹਦਾ ਪ੍ਰਾਈਜ਼ ਵੀ ਫਿਰ ਹਾਈ ਹੋਊਗਾ, ਅਤੇ ਉਹ ਸਸਤੀ ਤਾਂ ਫਿਰ ਕੋਈ ਵੇਚੂਗਾ ਨਹੀਂ ਕਿਉਂਕਿ ਡਿਮਾਂਡ ਵਧੀਆ. ਅਤੇ ਫਿਰ ਓਬਵੀਅਸਲੀ
1: ਮੇਰੇ ਖਿਆਲ ਨਾਲ ਅਰਾਬਿਕਾ ਦਾ ਸਭ ਤੋਂ ਵੱਡਾ ਬਾਇਰ ਵੀ ਸਟਾਰਬਕਸ ਆ ਨਾ, ਅਤੇ
0: ਹਾਂਜੀ ਹਾਂਜੀ ਹਾਂਜੀ ਮੇਨ ਬਾਇਰ ਵੀ ਇਹਦਾ ਉਹ ਆ. ਕਿਉਂ? ਕਿਉਂਕਿ ਓਬਵੀਅਸਲੀ ਫਿਰ ਉਹ ਸਟੈਂਡਰਡ ਆ ਅਤੇ ਫਿਰ ਉਹ ਮਹਿੰਗੀ ਵਿਕਰੀ ਹੈ.
1: ਫਿਰ ਇਹ ਵੀ ਹੋ ਜਾਂਦਾ ਨਾ ਕਿ ਬਾਇਰ ਇੰਨਾ ਤਗੜੇ ਲੈਵਲ ਦਾ ਹੋਵੇ ਤਾਂ ਉਹ ਚੀਜ਼ ਪ੍ਰੋਡਿਊਸ ਹੋਣੀ ਹੋਣੀ ਹੈ, ਇਹ ਵੀ ਚੀਜ਼ ਹੋ ਜਾਂਦੀ.
0: ਕਿਉਂ ਹੁਣ ਬਾਇਰ ਵੱਡਾ ਕਿਉਂ ਆ? ਕਿਉਂਕਿ ਬੀਨ ਵੱਡਾ ਆ, ਓਬਵੀਅਸਲੀ ਉਹ ਸਵਾਦ ਆ ਅਤੇ ਸਾਰੇ ਪੀਣਗੇ. ਅਤੇ ਹੁਣ ਜੇ ਬ੍ਰਾਂਡ ਵੱਡਾ ਖਰੀਦੂਗਾ ਤਾਂ ਉਹਦੇ ਕੋਲ ਲੋਕ ਜਾਣਗੇ. ਅਤੇ ਇਹ ਸਾਰੀ ਜੇ ਤਾਂ ਹੀ ਕਹਿੰਦੇ ਆ ਨਾ ਕਿ ਜਿਹੜੇ ਨਿੱਕੇ ਸਮਾਲ ਬਿਜ਼ਨਸ ਆ, ਨਿੱਕੇ ਕੈਫੇ ਆ, ਉਹ ਕਈ ਕਹਿੰਦੇ ਇਹਨੂੰ ਅਫੋਰਡ ਵੀ ਨਹੀਂ ਕਰ ਪਾਉਂਦੇ. ਹੁਣ ਮੰਨ ਲਓ ਜੇ ਤੁਸੀਂ ਉਹ ਮੰਨ ਲਓ ਪੰਜਾਂ ਦੀ ਕੌਫੀ ਵੇਚਣ ਡੇ ਆ ਜਾਂ 4.5-5 ਦੀ ਵੇਚਣ ਡੇ, ਅਤੇ ਓਨੇ ਕੁ ਦੇ ਵਿੱਚ ਤਾਂ ਕੋਸਟ ਹੀ ਨਹੀਂ ਕਹਿੰਦੇ ਇਹਦੀ ਚੰਗੀ ਤਰ੍ਹਾਂ ਰਿਕਵਰ ਹੁੰਦੀ. ਅਤੇ ਇਹ ਫਿਰ ਵੱਡਾ ਹੈ ਜਦੋਂ ਕੌਫੀ ਜਿੱਥੋਂ ਮਹਿੰਗੀ ਆ ਉੱਥੋਂ ਹੀ ਰਿਕਵਰ ਹੋਣੀ ਆ. ਜਿੱਥੇ ਕੌਫੀ ਮਹਿੰਗੀ ਆ ਇਟ ਮੀਨਸ ਕਿ ਫਿਰ ਉਹ ਸਟੈਂਡਰਡ ਦਾ ਕੋਈ ਬੀਨ ਯੂਜ਼ ਕਰ ਰਹੇ ਨੇ.
1: ਬਿਲਕੁਲ ਬਿਲਕੁਲ. ਪਰ ਇਹ ਚੀਜ਼ ਨਾ ਆਸਟ੍ਰੇਲੀਆ ਤੋਂ ਬਹੁਤਾ ਇਹ ਚੀਜ਼ ਕਹਿ ਲਓ ਰਿਲੇਟੇਬਲ ਨਹੀਂ ਹੁੰਦੀ ਕਿਉਂਕਿ ਆਸਟ੍ਰੇਲੀਆ ਦੇ ਅੰਦਰ ਬੁਟੀਕ ਕੈਫੇਜ਼ ਬਹੁਤ ਚੱਲਦੇ ਨੇ.
0: ਹਾਂ,
1: ਇਨਫੈਕਟ ਸਟਾਰਬਕਸ ਦਾ ਮੇਜਰ ਜਿਹੜਾ ਮਾਡਲ ਹੈ, ਬਿਜ਼ਨਸ ਮਾਡਲ ਹੈ ਕਮਾਈ ਦਾ, ਉਹ ਉਹਨਾਂ ਦਾ ਹੈਗਾ ਮੈਂਬਰਸ਼ਿਪ ਪ੍ਰੋਗਰਾਮ 'ਚ ਕਿ ਤੁਸੀਂ ਇੱਕ ਵਾਰੀ ਉਹਨਾਂ ਨੂੰ ਪੈਸੇ ਦੇ ਦਿਓ ਕਿਉਂਕਿ ਉਹਨਾਂ ਕੋਲ ਕਹਿੰਦੇ ਨੇ ਕਿ ਕੁਛ ਇੰਨੀ ਜ਼ਿਆਦਾ ਮੈਂਬਰਸ਼ਿਪ ਦੇ ਪੈਸੇ ਇਕੱਠੇ ਹੋਏ ਪਏ ਨੇ ਕਿਉਂਕਿ ਇਹ ਇੱਕ ਆਪਣੇ ਲੈਵਲ 'ਤੇ ਵਿਸ਼ਾ ਹੋ ਜਾਂਦਾ. ਜੇ ਆਪਾਂ ਕਿਸੇ ਦਿਨ ਬਿਜ਼ਨਸ ਸਟੱਡੀ ਕਰਨਾ ਹੋਵੇ ਹੈ ਨਾ, ਉਹ ਵਾਲੇ 'ਤੇ ਕਰਾਂਗੇ. ਪਰ ਉਹ ਬੇਸਿਕਲੀ ਮੈਂਬਰਸ਼ਿਪਸ ਤੋਂ ਹੀ ਕੁਛ 12-15 billion dollars ਸਾਲ ਦਾ ਮੂਵ ਕਰ ਲੈਂਦੇ ਆ ਕਿ ਤੁਸੀਂ $50 ਦਾ ਰੀਚਾਰਜ ਕਰਾਇਆ ਆਪਣੇ ਕਾਰਡ ਦੇ ਅੰਦਰ, ਅਤੇ ਫਿਰ ਤੁਸੀਂ ਜਦੋਂ ਉਸ ਕਾਰਡ ਦੇ ਅੰਦਰ ਸਟਾਰਬਕਸ ਦਾ ਕਾਰਡ ਜਦੋਂ ਵੀ ਤੁਸੀਂ ਸਟਾਰਬਕਸ ਜਾਓਗੇ ਤੁਹਾਨੂੰ ਹਲਕਾ ਜਿਹਾ ਡਿਸਕਾਊਂਟ ਮਿਲਦਾ ਅਤੇ ਤੁਸੀਂ ਉਹੀ ਵਾਲਾ ਯੂਜ਼ ਕਰ ਦਿਓ ਪੇ ਕਰਨ ਲਈ. ਅਮੈਰੀਕਾ ਵਰਗੀ ਥਾਵਾਂ 'ਤੇ, ਕੈਨੇਡਾ ਬਾਰੇ ਮੈਨੂੰ ਇੰਨੀ ਨੌਲੇਜ ਨਹੀਂ, ਪਰ ਅਮੈਰੀਕਾ ਦੇ ਅੰਦਰ ਕੌਫੀ ਕੈਫੇਜ਼ ਦੇ ਅੰਦਰ ਇਸ ਕਲਚਰ ਦੇ ਹਿਸਾਬ ਨਾਲ ਹੀ ਯੂਜ਼ ਹੁੰਦੀ ਹੈ ਨਾ, ਕਿਉਂਕਿ ਸਮਝੋ ਤੁਸੀਂ ਕਿਸੇ ਕੈਫੇ 'ਚ ਜਾ ਕੇ ਬੈਠੇ ਹੋ ਅਤੇ ਯੂ ਓਨਲੀ ਪੇ ਵੰਸ ਫੋਰ ਯੋਰ ਕੌਫੀ, ਤੁਸੀਂ ਰੀਫਿਲ ਕਰਾਉਂਦੇ ਰਹਿ ਸਕਦੇ ਹੋ. ਇਹ ਜਦੋਂ ਮੈਂ ਕਹਿ ਰਿਹਾ ਮਤਲਬ ਕਿ ਯੂਜੁਅਲ ਨੋਰਮ ਹੈ, ਯਾਨੀ ਕਿ ਹਰ ਕੈਫੇ 'ਚ, ਪਰ ਇੱਕ ਯੂਜੁਅਲੀ ਇਸ ਤਰ੍ਹਾਂ ਹੀ ਹੁੰਦਾ. ਪਰ ਆਸਟ੍ਰੇਲੀਆ ਇਸ ਗੱਲੋਂ ਬਹੁਤ ਜ਼ਿਆਦਾ ਡਿਫਰੈਂਟ ਕੇਸ ਸਿਨੈਰੀਓ ਹੈ ਕਿ ਅੱਜ ਵੀ ਸਟਾਰਬਕਸ ਉਸ ਲੈਵਲ ਦਾ ਮਸ਼ਹੂਰ ਨਹੀਂ ਹੋ ਪਾਇਆ ਜਿਸ ਲੈਵਲ ਦਾ ਸਾਰੀ ਬਾਕੀ ਦੁਨੀਆ 'ਤੇ ਆ, ਕਿਉਂਕਿ ਸ਼ਾਇਦ ਆਸਟ੍ਰੇਲੀਆ ਦੇ ਲੋਕਾਂ ਨੂੰ ਲੋਕਲ ਕੌਫੀ ਦਾ, ਬੁਟੀਕ ਕੈਫੇਜ਼ ਦਾ ਚਸਕਾ ਜ਼ਿਆਦਾ, ਜਾਂ ਕਹਿ ਲਓ ਪ੍ਰਾਊਡ ਜ਼ਿਆਦਾ ਫੀਲ ਕਰਦੇ ਕਿ ਇੱਕ ਲੋਕਲ ਬਰਿਸਟਾ, ਇੱਕ ਲੋਕਲ ਕੈਫੇ ਓਨਰ ਨੂੰ ਉਹ ਜਾਣਦੇ ਆ ਹੈ ਨਾ, ਅਤੇ ਉਹਦੇ ਤੋਂ ਖਰੀਦਦੇ ਆ. $8 billion ਹਰ ਸਾਲ ਆਸਟ੍ਰੇਲੀਅਨਸ ਖਰਚਦੇ
0: ਨੇ
1: ਕੌਫੀ 'ਤੇ, ਐਂਡ ਟੋਟਲ ਓਵਰਆਲ ਮਾਰਕੀਟ ਦੀ ਵੈਲੂਏਸ਼ਨ ਹੈ ਜੀ $10 billion. ਤੇ ਕੌਫੀ ਤੁਹਾਨੂੰ ਪਤਾ ਕਿਸ ਤਰ੍ਹਾਂ ਦੀ ਹੁੰਦੀ ਹੈ। ਜੇ ਤੁਸੀਂ ਬਿਲਕੁਲ ਬਲੈਕ, ਕਾਫੀ ਲੋਕ ਕਈ ਵਾਰੀ ਪੁੱਛਦੇ ਕਿ ਯਾਰ ਕੀ ਫਰਕ ਹੈ, ਤੁਹਾਨੂੰ ਵੀ ਈਜ਼ੀ ਕਰ ਦਿੰਦੇ ਹਾਂ ਕਿ ਬਿਲਕੁਲ ਜਦੋਂ ਇੱਕ ਕੌਫੀ ਦਾ ਸ਼ੋਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਹੁੰਦਾ ਜੀ ਐਕਸਪ੍ਰੈਸੋ
0: ਜੀ।
1: ਜਦੋਂ ਉਹਦੇ ਅੰਦਰ ਆਪਾਂ ਥੋੜ੍ਹਾ ਜਿਹਾ ਪਾਣੀ ਰਲਾ ਲਿਆ, ਉਹ ਹੋ ਗਿਆ ਜੀ ਅਮੈਰੀਕਨੋ। ਜਦੋਂ ਉਹਦੇ ਅੰਦਰ ਆਪਾਂ ਥੋੜ੍ਹਾ ਜਿਹਾ ਦੁੱਧ ਤੇ ਥੋੜ੍ਹੀ ਜਿਹੀ ਫੋਮ ਕਹਿ ਲਓ
0: ਸਟੀਮਡ ਮਿਲਕ,
1: ਹਾਂ ਸਟੀਮਡ ਮਿਲਕ 33% ਜਾਂ ਫਿਰ ਆਪਾਂ ਜੇ ਥੋੜਾ ਈਜ਼ੀ ਕਰਨਾ ਹੋਵੇ ਘੱਟ ਦੁੱਧ ਵਾਲੀ ਜਿਹੜੀ ਕੌਫੀ ਹੈ ਉਹ ਹੋ ਜਾਂਦੀ ਹੈ ਜੀ ਆਪਣਾ ਕੈਪਚੀਨੋ। ਤੇ ਜਿੱਦਾਂ ਦੀ ਆਪਾਂ ਯੂਜਲੀ ਇੰਡੀਆ ਤੋਂ ਪੀਂਦੇ ਆਏ ਹਾਂ ਜਿਹੜੀ ਉਹ ਵਿਆਹ ਸ਼ਾਦੀ ਵਾਲੀ ਜਾਂ ਫਿਰ
0: ਫੋਮ ਨਹੀਂ ਹੁੰਦੀ,
1: ਜਾਂ ਫਿਰ ਜਿਹੜੇ ਆਪਾਂ ਘਰਾਂ 'ਚ ਵੀ ਪੀ ਲੈਂਦੇ ਉਹ ਲਾਟੇ ਹੁੰਦੀ ਹੈ ਕਿ ਮਿਲਕ ਹੈਵੀ ਤੇ ਨਾਲ ਤੁਸੀਂ ਕੌਫੀ ਯੂਜ਼ ਕਰ ਲਿੱਤੀ, ਉਹਦੇ ਅੰਦਰ ਫੋਮ ਵੀ ਉਹਦੀ ਨਾ ਮਾਤਰ ਹੁੰਦੀ ਆ। ਫਲੈਟ ਵਾਈਟ ਇੱਥੇ ਬਹੁਤ ਮਸ਼ਹੂਰ ਆ ਆਸਟ੍ਰੇਲੀਆ ਦੇ ਅੰਦਰ, ਅਤੇ ਉਹਦੇ ਅੰਦਰ ਵੈਸੇ ਮੈਨੂੰ ਲੱਗਦਾ ਸੀਗਾ ਪਹਿਲੇ ਕਿ ਇਹਦੇ ਅੰਦਰ ਸ਼ਾਇਦ ਸਟਰੋਂਗਨੈਸ ਘੱਟ ਹੁੰਦੀ ਹੈ ਕਿਉਂਕਿ ਇਹਦੇ ਅੰਦਰ ਮਿਲਕ ਕਾਫੀ ਯੂਜ਼ ਹੁੰਦਾ, ਪਰ ਉਹ ਇੰਨਾ ਜ਼ਰਾ ਸਕਿਮ ਕਰਕੇ ਮਿਲਕ ਯੂਜ਼ ਕਰਦੇ ਆ ਕਿ ਉਹਦੀ ਜਿਹੜੀ ਕੌਫੀ ਦੀ ਮਾਤਰਾ ਉਹ ਜ਼ਿਆਦਾ ਤੁਹਾਨੂੰ ਹਿੱਟ ਕਰਦੀ ਉਹਦੇ ਅੰਦਰ,
0: ਤੇ ਸਿਲਕੀ ਸਟੀਮਡ ਹੁੰਦਾ,
1: ਹਾਂ ਸਿਲਕੀ ਜਿਹੀ ਹੁੰਦੀ ਆ। ਤੇ ਫਿਰ ਜੀ ਮੋਕਾ ਦੇ ਅੰਦਰ ਬੇਸਿਕਲੀ ਉਹੀ ਹੈ ਕਿ ਤੁਹਾਡੀ ਲਾਟੇ ਆ ਉਨਾ ਕੀ ਦੁੱਧ ਆ, ਪਰ ਉਹਦੇ ਅੰਦਰ ਇੱਕ ਸ਼ੋਟ ਚੋਕਲੇਟ ਦਾ ਵੀ ਆ। ਸੋ ਤੁਸੀਂ ਮਿਲਕ ਚੋਕਲੇਟ, ਡਾਰਕ ਚੋਕਲੇਟ ਜੋ ਵੀ ਪਸੰਦ ਕਰਦੇ ਹੋ ਉਸਦਾ ਇੱਕ ਸ਼ੋਟ ਐਡ ਕਰਾ ਲਓ,
0: ਥੋੜਾ ਮਿੱਠਾ ਹੋ ਜਾਂਦਾ
1: ਮਿੱਠਾ ਹੋ ਜਾਂਦਾ, ਮਤਲਬ ਉਹੀ ਗੱਲ ਆ। ਬਾਕੀ ਆਹੀ ਤੁਹਾਡੀ ਬਾਕੀ ਕੌਫੀਜ਼ ਨਾਲ ਵੀ ਹੈ ਕਿ ਜੇ ਤੁਸੀਂ ਹਨੀ ਪਵਾ ਲਓ ਜਾਂ ਹੇਜ਼ਲਨਟ ਦਾ ਸਿਰਪ ਪਵਾ ਲਓ ਜਾਂ ਹਨਾ ਕੈਰਾਮੈਲ ਦਾ ਪਵਾ ਲਓ, ਉਸ ਹਿਸਾਬ ਨਾਲ ਹੋ ਜਾਏਗਾ। ਬਟ ਦ ਲੀਸਟ ਸਟਰੋਂਗ ਇਜ਼ ਲਾਟੇ, ਉਸ ਤੋਂ ਥੋੜ੍ਹੀ ਜਿਹੀ ਵੱਧ ਸਟਰੋਂਗ ਕੈਪਾਚੀਨੋ, ਉਸ ਤੋਂ ਜ਼ਿਆਦਾ ਸਟਰੋਂਗ ਹੋ ਗਈ ਅਮੈਰੀਕਨੋ, ਅਤੇ ਸਭ ਤੋਂ ਜ਼ਿਆਦਾ ਸਟਰੋਂਗ ਹੋ ਜਾਂਦਾ ਐਸਪ੍ਰੈਸੋ। ਇਹ ਬੇਸਿਕ ਆਪਾਂ ਗੱਲਬਾਤ ਕਰ ਲਈ ਹੈ ਨਾ ਕੌਫੀ ਦੀ, ਉਹ ਆ। ਬਾਕੀ ਤੁਰਕਿਸ਼ ਕੌਫੀ ਬਹੁਤ ਮਸ਼ਹੂਰ ਹੈ, ਵੀਅਤਨਾਮੀਜ਼ ਕੌਫੀ ਬਹੁਤ ਮਸ਼ਹੂਰ ਆ, ਉਹਦੇ ਪਿੱਛੇ ਕਾਰਨ ਇਹ ਹੈ ਕਿ ਉਹਨਾਂ ਦਾ ਕੌਫੀ ਬਣਾਉਣ ਦਾ ਤੌਰ ਤਰੀਕਾ ਡਿਫਰੈਂਟ ਆ ਬਾਕੀ ਦੁਨੀਆ ਨਾਲੋਂ, ਹੈ ਨਾ। ਪਰ ਇੱਦਾਂ ਦਾ ਹੋਰ ਇਹਦੇ ਅੰਦਰ ਕੋਈ ਖਾਸ ਫਰਕ ਨਹੀਂ ਆਉਂਦਾ। ਜੇ ਆਪਾਂ ਇਸ ਚੀਜ਼ ਨੂੰ ਬਾਏ ਬਾਏ ਟਾਟਾ ਕਰਦੇ ਹੋਏ ਕੋਈ ਹੋਰ ਗੱਲ ਕਰਨੀ ਹੋਵੇ, ਤੇ ਜੇ ਤੁਸੀਂ ਕੋਈ ਕੈਫੇਜ਼ ਕਰਨੇ ਹੋਣ ਕੀ ਕਹਿੰਦੇ ਟਰਾਈ
0: ਵਿਜ਼ਿਟ
1: ਤੇ ਫਿਰ ਸਪੈਂਸਰ ਸਟਰੀਟ ਤੇ ਹਾਇਰ ਗਰਾਊਂਡ, ਠੀਕ ਹੈ, ਮੈਲਬਰਨ ਸੈਂਟਰਲ ਦੇ ਸਾਹਮਣੇ ਜਾ ਕੇ ਇੱਕ ਭੀੜੀ ਜਿਹੀ ਗਲੀ ਹੈ, ਉੱਥੇ ਹੈ ਪਿੰਡ ਕੌਫੀ, PINNED ਪਿੰਡ ਕੌਫੀ, ਉਹ ਜਿੰਨੀ ਕੁ ਲੰਮੀ ਗਲੀ ਹੈ ਉਨੀ ਹੀ ਲੰਮੀ ਉੱਥੇ ਲਾਈਨ ਲੱਗੀ ਹੁੰਦੀ ਹੈ, ਉਹ ਕੋਲਡ ਕੌਫੀ ਲਈ ਬਹੁਤ ਮਸ਼ਹੂਰ ਨੇ। ਤੇ ਲਿਟਲ ਸਵਾਂਸਟਨ ਸਟਰੀਟ ਤੇ ਰੈਗੂਲਰਸ, ਤੇ ਕਾਰਲਟਨ ਚ ਹੈ ਜੀ ਗੁੱਡ ਮੈਜਰ, ਇਹ ਕੱਲਾ ਕੈਫੇ ਹੈ, ਕੱਲਾ ਨਹੀਂ ਮਤਲਬ ਬਹੁਤ ਮਸ਼ਹੂਰ ਕੈਫੇ ਵਿੱਚੋਂ ਬਹੁਤ ਹੀ ਵਿਰਲਾ ਕੈਫੇ ਜਿਹੜਾ ਸ਼ਾਮ ਦੇ 6-7 ਵਜੇ ਤੱਕ ਵੀ ਕੌਫੀ ਦੇ ਦਿੰਦਾ, ਗੁੱਡ ਮੈਜਰ, ਉੱਥੇ ਜਾ ਕੇ ਕੌਫੀ ਜ਼ਰੂਰ,
0: 2-3 ਵਜੇ ਤੱਕ ਬੰਦ ਕਰ,
1: ਹਾਂ ਬਾਕੀ ਸਾਰੇ ਹੈ ਨਾ 2-3 ਵਜੇ ਤੱਕ ਬਾਏ ਬਾਏ ਟਾਟਾ ਹੋ ਜਾਂਦਾ। ਅੱਛਾ ਇਹ ਵੀ ਬਹੁਤ ਫਰਕ ਹੈ ਨਾ ਦੇਖ ਲਾ ਕਲਚਰਲੀ, ਇੰਡੀਆ ਦੇ ਅੰਦਰ ਅਗੇਨ ਥੋੜ੍ਹਾ ਸ਼ਾਮ ਦੀ ਬੈਵਰੇਜ ਹੋ ਜਾਂਦੀ ਹੈ ਕੌਫੀ, ਯਾਰ ਦੋਸਤ ਮਿਲੇ ਤਾਂ ਸ਼ਾਮ ਨੂੰ, ਹੈ ਨਾ। ਇੰਡੀਆ 'ਚ ਮਸ਼ਹੂਰ ਕੀ ਹੁੰਦਾ ਸੀਗਾ, CCD ਹੁੰਦਾ ਸੀ ਮਸ਼ਹੂਰ, ਹੈ ਨਾ, ਹੁਣ ਤਾਂ ਸ਼ਾਇਦ ਕਾਫੀ ਬੰਦ ਹੋ ਗਏ। ਸਾਡੇ ਵਾਲੇ ਪਾਸੇ ਹੈੱਡਕੁਆਰਟਰਸ ਬਹੁਤ ਮਸ਼ਹੂਰ ਹੁੰਦੇ ਸੀਗੇ, ਬਰਿਸਤਾ ਕੈਫੇ ਬਰਿਸਤਾ ਬਹੁਤ ਮਸ਼ਹੂਰ ਆ ਉੱਥੇ, ਹੈ ਨਾ। ਜ਼ਿਆਦਾਤਰ ਲੋਕ ਜੇ ਇਕੱਠੇ ਹੁੰਦੇ ਉਹ ਸ਼ਾਮ ਦੇ ਹਿਸਾਬ ਨਾਲ ਹੁੰਦੇ ਨਾ, 6-7-8 ਵਜੇ, ਤੇ ਇੱਥੇ
0: ਚੱਲਦੀ ਸ਼ਾਮ ਨੂੰ,
1: ਇੱਥੇ ਤਾਂ ਬੋਰੀਆ ਬਿਸਤਰ ਬੰਦ ਕਰ ਦਿੰਦੇ 3 ਵਜੇ।
0: ਇੱਥੇ ਤਾਂ ਵੈਸੇ ਵੀ ਕਹਿੰਦੇ ਨਾ ਵੀ ਸਿਹਤ ਲਈ ਵੀ ਨਹੀਂ ਵਧੀਆ ਸ਼ਾਮ ਨੂੰ ਕੌਫੀ ਪੀਣੀ,
1: ਹਾਂ ਐਕਚੁਅਲੀ ਗੱਲ ਇਹ ਵੀ
0: ਵਧੀਆ ਵਾ ਮਾਰਨਿੰਗ,
1: ਕਿਉਂਕਿ ਉਹੀ ਹੈ ਕਿ ਤੁਸੀਂ ਫਿਰ ਉੱਠੇ ਰਹਿ ਜਾਓਗੇ। ਡੀ ਕੈਫ ਵੀ ਆਉਂਦੀ ਹੈ ਜੇ ਸਮਝੋ ਤੁਹਾਨੂੰ ਲੱਗਦਾ ਕਿ ਕੌਫੀ ਤੁਹਾਨੂੰ ਸਵਾਦ ਬਹੁਤ ਲੱਗਦੀ ਹੈ ਪਰ ਉਹਦੇ ਅੰਦਰ ਕੈਫੀਨ ਜਿਹੜੀ ਤੁਹਾਨੂੰ
0: ਬਿਲਕੁਲ ਹੀ ਨਹੀਂ ਚਾਹੀਦੀ,
1: ਨੀਂਦ ਆਉਣ 'ਚ ਬਹੁਤ ਪ੍ਰੋਬਲਮ ਕਰਦੀ ਹੈ, ਤੁਸੀਂ ਇਹ ਸਾਰੀ ਕੌਫੀ ਜਿਹੜੀਆਂ ਮੈਂ ਕਹੀਆਂ ਇਹ ਸਾਰੀ ਡੀ ਕੈਫ ਵੀ ਮਿਲਦੀਆਂ ਜਿਹਦੇ ਅੰਦਰ ਕੈਫੀਨ ਨਹੀਂ ਹੁੰਦਾ, ਕਾਫੀ ਆਲਮੋਸਟ ਹਰ ਕਿਸੇ ਕੋਲ ਹੋਏਗੀ। ਸੇਂਟ ਐਲਿਸ ਕੌਫੀ ਵੀ, ਹਾਂ ਉਹ ਵੀ ਬਹੁਤ ਘੈਂਟ ਹੈਗਾ ਸਾਊਥ ਮੈਲਬਰਨ ਦੇ ਅੰਦਰ, ਉਹਨਾਂ ਦੇ ਤਾਂ ਕੌਫੀ ਬੀਨਸ ਵੀ ਵਧੀਆ ਨੇ ਜੇ ਕਦੀ ਉੱਦਾਂ ਘਰ ਲਿਆ ਕੇ ਮਤਲਬ ਪੀਣੇ ਹੋਣ ਤਾਂ ਇਟਸ ਗੁੱਡ।
0: ਮੈਂ ਵੀ ਜਿੰਨੇ ਵੀ ਟਰਾਈ ਕੀਤੇ ਆ ਨਾ ਜਿੱਥੇ ਹਿਡਨ ਨੇ ਨਾ ਉਹ ਬੈਸਟ ਨੇ, ਤੁਸੀਂ ਉੱਥੇ ਇੰਨਾ ਕਦੀ ਨਾਂ ਨਹੀਂ ਸੁਣਿਆ ਹੋਊਗਾ ਨਾ ਕਦੀ ਉਹਨਾਂ ਦੀ ਇੰਨੀ ਮਸ਼ਹੂਰੀ ਸੁਣੀ ਹੋਊਗੀ, ਉਹ ਹਿਡਨ ਜੇ ਹੋਣਗੇ ਕੈਫੇ ਪਰ ਉਹਨਾਂ ਦੀ ਜਿਹੜੀ ਕੌਫੀ ਹੋਣਗੀ ਨਾ ਤੇ ਉਹ ਤੁਸੀਂ ਪੀ ਕੇ ਕਹਿਣਾ ਵਾ ਵੀ ਯਾਰ ਲੈ ਲੱਗਦਾ ਨਹੀਂ ਇੰਨੀ ਸਵਾਦ ਜੇ ਬਣਾਉਂਦੇ ਹੋਣਗੇ, ਇਹਨਾਂ ਨੂੰ ਜਾਇਜ ਹੈਗੀ ਇੰਨੀ ਸਵਾਦ ਬਣਾਉਣ ਦੀ।
1: ਇੱਕ ਨਾ ਇੱਕ ਮੈਂ ਵੀ ਇਹ ਵੀ ਦੇਖਿਆ, ਇਹ ਥੋੜਾ ਏਜਿਸਟ ਗੱਲ ਹੋ ਜਾਂਦੀ, ਰੇਸਿਸਟ ਹੁੰਦਾ ਨਾ, ਏਜਿਸਟ ਵਾਲੀ ਗੱਲ ਹੋ ਜਾਂਦੀ ਹੈ ਮੇਰੇ ਹਿਸਾਬ ਨਾਲ, ਜਦੋਂ ਮੈਂ ਕੋਈ ਬੰਦਾ ਵੇਖਦਾ ਨਾ ਜਿਹੜਾ ਜੇ ਕੋਈ ਬਰਿਸਟਾ ਮੈਨੂੰ ਦਿਸ ਰਿਹਾ ਕਿ ਇਹ ਮੇਰੇ ਤੋਂ ਘੱਟ ਉਮਰ ਦਾ, ਬਹੁਤ ਹਾਈ ਚਾਂਸ ਹੈ ਕੌਫੀ ਘੈਂਟ ਬਣਾਏਗਾ, ਇੱਕ ਪੈਸ਼ਨ ਹੈ ਮੈਂ ਦੇਖਿਆ ਛੋਟੀ ਜਨਰੇਸ਼ਨ ਯੰਗਰ ਜਨਰੇਸ਼ਨ ਦੇ ਅੰਦਰ,
0: ਕਿਉਂਕਿ ਫਿਰ ਜਿਹੜਾ ਬੰਦਾ ਇੰਨੇ ਚਿਰ ਦਾ ਇੱਕੋ ਕੰਮ ਕਰਨ ਡਿਆ ਹੋ ਗਿਆ।
1: ਦੂਸਰਾ ਇਹ ਹੈ ਕਿ ਜੇ ਕਿਤੇ ਹੈ ਨਾ ਬੁੱਲਾਂ ਤੇ ਜਾਂ ਫਿਰ ਆਪਾਂ ਆਈਬ੍ਰਾਊਸ ਤੇ ਹੋਈ ਹੋਵੇ ਪੀਅਰਸਿੰਗ ਹੋਈ ਹੋਵੇ, ਮੁੰਡਾ ਹੋਵੇ ਕੁੜੀ ਹੋਵੇ, ਵਾਲ ਹੋਣ पिंक या लाल या हरे, तो यह भी गरंटी कि जे इन्हें कॉफी बनाती है ना, इन्हें भी जी कॉफी बनानी है ना, बस दुनिया जहां एक पासे ते आली कॉफी एक पासे।
0: इदा ही है क्योंकि जदों तुसीं कॉफी पीनी होंदी है ना, जो तुहाडा जी करन डिया होंदा, अंदरों तोड़ वजन डी वजदी है ना, एक कृष्णा जी नूं वजदी, मैं तां तुहानूं दस्सदा
1: सही गल है,
0: कहिंदे होंदे वी यार कॉफी बिना नहीं हुण हिलणा, कॉफी आऊगी ते नैक्सट कम फेर होगा
1: तां ही हिलांगे,
0: उत्ते भावें कम खलोता ते खलोजे, डजंट मैटर
1: डजंट मैटर,
0: कॉफी पी के तां जाणा। पर ओह दूजी कफीन दी अपना गल दसी नहीं आपां विच, रह गई ओह दूजी टाइप दी जिहड़ी कफीन वाली आ, आपां ओह दस दईए किते एवें भुल ना जाइए,
1: रोबस्टा रोबस्टा भरा रह गया,
0: अक्सर ही भुल जाई दीआं चीजां है ना। हाँ केड़ा भरा रह गया तुहाडा,
1: रोबस्टा धुंदले धुंदले नंदे चेते ने,
0: ते रोबस्टा जी भरा नहीं आ ओह सैकिंड जिहड़ी ओहदी
1: अरेबिका तों अलावा जिहड़ी ज्यादा विकदी
0: आ, ओह रोबस्टा आ, इन्हां ने भरा बना लिया, चलो कोई नहीं, ਇਹ ਸੈਕਿੰਡ ਜਿਹੜੀ ਆ ਉਹ ਲਾਰਜੈਸਟ ਵੇਖਦੀ ਹੈ ਨਾ, ਕਹਿੰਦੇ ਨੇ ਕਿ 40-45% ਦੇ ਲਾਗੇ ਬੰਨੇ ਗਲੋਬਲ ਪ੍ਰੋਡਕਸ਼ਨ ਇਹਦੀ ਹੈਗੀ ਆ, ਅਤੇ ਉਹ ਵੇਖਦੀ ਵੀ ਹੁੰਦੀ ਆ ਕਿਉਂਕਿ ਥੋੜ੍ਹੀ ਸਟਰੋਂਗ ਆ, ਜਿੱਦਾਂ ਕਹਿ ਲਓ ਕਫੀਨ ਵਾਲੇ ਜਿਹੜੇ ਜਿਹਨਾਂ ਨੂੰ ਕਫੀਨ ਜ਼ਿਆਦਾ ਪਸੰਦ ਆ ਕੌਫੀ ਦੇ ਵਿੱਚ, ਉਹਨਾਂ ਵਾਸਤੇ ਇਹ ਵਧੀਆ ਆ, ਕਹਿੰਦੇ ਨੇ ਕਿ 50-60% ਜ਼ਿਆਦਾ ਕਫੀਨ ਆ
1: ਉਹ ਨਾਲੋਂ,
0: ਅੱਛਾ ਮਤਲਬ ਉਹ 'ਚ ਜੇ
1: ਇਹ ਪ੍ਰੀਮੀਅਮ ਹੋਏਗੀ ਫਿਰ,
0: ਹਾਂ ਇਹ ਫਿਰ ਉਹਨਾਂ ਸਪੈਸ਼ਲੀ ਆ ਨਾ, ਫਿਰ ਥੋੜ੍ਹਾ ਜਿਹਾ ਇਹਦਾ ਪਲਾਂਟ ਕਹਿੰਦੇ ਨੇ ਕਿ ਜ਼ਿਆਦਾ ਜਿਹੜਾ ਉਹ ਹਾਰਡੀ ਜਿਹਾ ਹੁੰਦਾ ਵਾ, ਅਤੇ ਉਹਦੇ ਕਰਕੇ ਜਦੋਂ ਗਰੋ ਹੁੰਦੀ ਆ ਅਤੇ ਨੈਚੁਰਲੀ ਥੋੜ੍ਹੀ ਜਿਹੀ ਇਹ 'ਚ ਜ਼ਿਆਦਾ ਕਫੀਨ ਹੁੰਦੀ ਆ, ਇਹ ਮੈਨੂੰ ਲੱਗਦਾ ਤੁਸੀਂ ਤਾਂ ਫਿਰ ਇਹੋ ਹੀ ਪੀਂਦੇ ਹੋਣੇ ਹੈ ਨਾ।
1: ਨਹੀਂ ਭਰਾ ਸਾਨੂੰ ਤਾਂ ਜਿਹੜਾ ਬੰਦਾ ਜਿਹੜੀ ਪਿਲਾ ਦੇ ਕੌਫੀ ਹੋਣੀ ਚਾਹੀਦੀ ਹੈ,
0: ਐਕਸਪ੍ਰੈਸੋ ਜਿਹੜੀ ਇਕੱਲੀ ਜਦ ਪੀਂਦੇ ਨਾ ਜਿਹੜੇ ਦੁੱਧ ਨਹੀਂ ਪਾਉਂਦੇ ਵਿੱਚ, ਉਹ ਇਹੀ ਪੀਂਦੇ ਕਹਿੰਦੇ।
1: ਹਾਂ ਪਹਿਲੇ ਬਹੁਤ ਜਦੋਂ ਹੁੰਦਾ ਨਾ ਉਹ ਫੁਕਰਪੰਤੀ ਵਾਲੀ ਉਮਰ ਹੁੰਦੀ ਹੈ, ਉਦੋਂ ਮੈਂ ਸਰਾ ਕਰਦਾ ਹੁੰਦਾ ਸੀਗਾ ਬਲੈਕ ਕੌਫੀ ਫੋਰ ਮੀ,
0: ਐਵੇਂ ਕਦੀ ਪੀਤੀ ਨਹੀਂ ਹੋਣੀ ਹੈ,
1: ਐਵੇਂ ਚਾਰ ਦੋਸਤ ਐਵੇਂ ਔਖੇ ਹੋ ਕੇ ਪੀ ਰਹੇ, ਨਹੀਂ ਯਾਰ ਬਲੈਕ ਕੌਫੀ ਪੀਣਗੇ, ਸਾਰਿਆਂ ਨੂੰ ਆਦਤਾਂ ਪੈ ਗਈਆਂ ਫਿਰ ਬਾਅਦ ਚੋਂ, ਮਤਲਬ ਉਹ ਪਰ ਉਹ ਖਰਾਬ ਕਰਦੀ ਹੈ ਤੁਹਾਨੂੰ, ਇਟਸ ਨੋਟ ਗੁੱਡ।
0: ਆਹੋ ਪਰ ਗੱਲ ਇਹ ਨਾ ਵੀ ਉਦੋਂ ਬੰਦਾ ਕਹਿ ਦਿੰਦਾ ਵੇਖੋ ਵੇਖੀ ਵੀ ਨਹੀਂ, ਮੈਂ ਵੀ ਉਹ
1: ਪੀਂਦਾ, ਦੇਖਦੇ ਹਾਂ ਯਾਰ,
0: ਪਰ ਬਾਅਦ ਚ ਹੌਲੀ ਹੌਲੀ ਇਹ ਸਮਝ ਆਉਂਦੀ ਵੀ ਨਹੀਂ ਵੀ ਜੋ ਤੁਸੀਂ ਪੀਣਾ ਤੁਸੀਂ ਉਹੀ ਪੀਓ,
1: ਉਹੀ ਪੀਓ,
0: ਇੱਧਰ ਉੱਧਰ ਕਿਸੇ ਦੇ ਵੇਖ ਕੇ
1: ਚਾਹ ਚਾਹ ਯਾਰ ਗੱਲ ਖਤਮ
0: ਆਪਣਾ, ਉੱਦਾਂ ਵੀ ਆਦਤ ਆ ਨਾ, ਮੰਨ ਲਓ ਕਿਤੇ ਗਏ ਆਪਾਂ ਤੇ ਉੱਥੇ ਕਿਸੇ ਨੇ ਕਰਾਇਆ ਵੀ ਆ ਮੇਰੀ, ਮੰਨ ਲਓ ਕੈਪੇਚੀਨੋ ਮੰਗਾ ਲਓ ਹਨਾ, ਲਾਤੇ ਮੰਗਾ ਲਓ, ਮੌਕਾ ਮੰਗਾ ਲਓ, ਤੇ ਨਾਲ ਬੈਠੇ ਨੇ ਹਾਂ ਮੇਰੀ ਵੀ,
1: ਮੈਨੂੰ ਵੀ ਮਿਲਿਆ,
0: ਉਹ ਭਾਵੇਂ ਪੀਤੀ ਜਾਵੇ ਭਾਵੇਂ ਨਾ ਜਾਵੇ, ਮੁੜ ਕੇ
1: ਲਿਆ
0: ਕੋਈ ਨੀ, ਹੁਣ ਐਵੇਂ ਕਿਤੇ ਮੈਂ ਗਲਤ ਨਾ ਕੋਈ ਕੌਫੀ ਦਾ ਨਾਂ ਲੈ,
1: ਨਾਮ ਵੀ ਕਿੰਨੇ ਆ ਗਏ
0: ਹੋਰ ਭਰਾ, ਇੱਕ ਵਾਰੀ ਮੈਂ ਗਿਆ ਕਿਸੇ ਨਾਲ ਤੇ ਹੁੰਦੇ ਨਾ ਐਫਗੈਟੋ ਪਤਾ ਤੁਹਾਨੂੰ, ਉਹ ਮੰਗਾ ਲਈ ਹੈ ਨਾ, ਤੇ ਮੇਰਾ ਗਲਾ ਜਿਹਾ ਖਰਾਬ ਵੀ ਥੋੜ੍ਹਾ ਜਿਹਾ ਨਾ, ਤੇ ਮੈਂ ਉਹਨੂੰ ਕਿਹਾ, ਮੈਂ ਹੀ ਕਿਹਾ ਵੀ ਕੌਫੀ ਪੀ ਲੈਂਦੇ ਹਾਂ, ਤੇ ਉਹਨੇ ਮੰਗਾ ਲਈ ਉਹ, ਤੇ ਮੈਂ ਵੀ ਨਾਲ ਹੀ, ਮੈਂ ਕਿਹਾ ਮੇਰੀ ਵੀ ਉਹ ਲੈ ਆਓ, ਤੇ ਭਰਾਵਾ ਜਦੋਂ ਲਿਆਂਦੀ ਤੇ ਮੈਂ ਹਾਂ ਆਹ ਕੀ ਹੈ ਨਾ, ਮੈਂ ਆਈਸਕ੍ਰੀਮ ਕਿੱਥੋਂ ਆ ਗਈ, ਅੱਗੇ ਮੇਰਾ ਗਲਾ ਖਰਾਬ, ਮੈਂ ਆਈਸਕ੍ਰੀਮ ਤੇ ਖਾਣੀ ਨਹੀਂ ਸੀ, ਤੇ ਉਹ ਆਉਂਦੀ ਵੀ ਤੁਸੀਂ ਇਹੋ ਹੀ ਆਰਡਰ ਕੀਤੀਆਂ ਦੋਵੇਂ, ਫਿਰ ਦੁਬਾਰਾ ਉਹ ਫਿਰ ਖਾਧੀ ਵੀਰੇ, ਕੀ ਕਰ ਸਕਦੇ ਹਾਂ, ਆਈਸਕ੍ਰੀਮ ਹੀ ਖਾਧੀ ਪੀਤੀ ਵੀ ਜਿਹੜਾ ਹੈਗਾ ਸ਼ੌਕ।
1: ਇੱਕ ਆਹ ਪਤਾ ਨਹੀਂ ਯਾਰ ਮੈਂ ਇੱਥੇ ਨਹੀਂ ਕਦੀ ਵੇਖੀ, ਕੈਫੇ ਕੌਫੀ ਡੇ ਬਹੁਤ ਚੱਲਦੀ ਹੁੰਦੀ ਸੀਗੀ, ਕੋਲਡ ਬੈਵਰੇਜ ਸੀਗੀ ਆਇਰਿਸ਼ ਕੌਫੀ,
0: ਹਾਂ ਇੱਥੇ ਵੀ ਹੁੰਦੀ ਆ, ਉਹ ਵੱਖਰੀ ਗੱਲ ਕੀ, ਇੱਥੇ ਘੱਟ ਥੋੜ੍ਹਾ ਜਿਹਾ,
1: ਉਹ ਹਲਕੀ ਜਿਹੀ ਲੇਅਰ ਉਹਦੇ ਅੰਦਰ ਵਿਸਕੀ ਦੀ ਰੱਖਦੇ ਸੀਗੇ,
0: ਹਾਂਜੀ ਹਾਂਜੀ,
1: ਤੇ ਫਿਰ ਉੱਪਰ ਫਰੋਥ ਕਰਨਾ, ਯਾਰ ਇਹ ਵੀ ਦੇਖ ਲਾ ਨਾ, ਡਿਫਰੈਂਟ ਚੀਜ਼ ਆ।
0: ਹੁਣ ਤੇ ਉਹ ਸ਼ਾਰਟ ਜੇ ਵੀ ਆ ਗਏ ਨਾ, ਕੈਰਾਮਲ ਪਵਾ ਲਓ ਵਿੱਚ, ਆ
1: ਹੁਣ ਤਾਂ ਕਿੰਨਾ ਕੁਛ, ਹੁਣ ਇੱਕ ਟਾਈਪ ਆਫ ਕੌਫੀ ਬਹੁਤ ਮਸ਼ਹੂਰ ਹੋਈ ਪਈ ਅੱਜ ਕੱਲ, ਆਲਮੋਸਟ ਜਿੰਨੇ ਵੀ ਮਸ਼ਹੂਰ ਕੈਫੇ ਆ ਉਹਨਾਂ ਨੇ ਬਣਾਉਣੀ ਸ਼ੁਰੂ ਕੀਤੀ ਹੋਈ ਹੈ, ਉਹਦਾ ਨਾਮ ਹੈ ਮੈਜਿਕ।
0: ਅੱਛਾ ਜੀ,
1: ਤੁਸੀਂ ਜਾ ਕੇ ਕਹੋ ਕਿ ਮੈਜਿਕ ਚਾਹੀਦਾ, ਤੇ ਉਹ ਹੁਣ ਉਹ ਕਿਸ ਤਰੀਕੇ ਨਾਲ ਬਣਾਉਂਦੇ ਕੀ ਕਰਦੇ ਇਹ ਨਹੀਂ ਮੈਨੂੰ ਪਤਾ, ਪਰ ਇੱਕ ਲਾਟੇ ਦੀ ਹੀ ਕਿਸਮ ਹੈ, ਤੇ ਉਹਦੀ ਉਹ ਕਹਿੰਦੇ ਨਾ ਜਿਹੜੀ ਉਹ ਸਟੀਮ ਜੀ ਨਹੀਂ ਦਿੰਦੇ ਕੌਫੀ ਬਣਾਉਣ ਲੱਗਿਆ ਨਾ, ਉਹ ਬੇਸਿਕਲੀ ਸਾਰੀ ਖੇਡ ਉੱਥੇ ਆ।
0: ਓਕੇ,
1: ਮੈਥ ਕੁਝ ਜ਼ਿਆਦਾ ਉਹਦੇ ਅੰਦਰ ਇਨਵੋਲਵਡ ਹੈ ਇਹ ਨਹੀਂ ਮੈਨੂੰ ਪਤਾ, ਪਰ ਅੱਜ ਕੱਲ੍ਹ ਬਹੁਤ ਮਸ਼ਹੂਰ ਹੋ ਰਹੀ, ਜਿਹੜੇ ਬਹੁਤੇ ਕੌਫੀ ਲਵਰਸ ਨੇ ਉਹ ਮੈਜਿਕ ਪੀ ਰਹੇ ਨੇ ਜੀ, ਮੈਜਿਕ ਮੈਜਿਕ,
0: ਤਾਂ ਹੀ ਕਿਉਂਕਿ ਕਹਿੰਦੇ ਨੇ ਕਿ
1: ਮਾਚਾ ਮਾਚਾ ਤੋਂ ਬਾਅਦ ਹੁਣ ਮੈਜਿਕ ਵੱਲ ਹੋ ਗਈ ਹੈ ਜਨਤਾ, ਥੋੜ੍ਹੀ
0: ਡਰਟੀ ਚਾਹੀ ਵੀ ਹੁੰਦੀ ਨਾ, ਇੱਕ
1: ਮਾਚਾ ਤਾਂ ਐਵੇਂ
0: ਹੀ ਆ। ਇੱਕ ਆਇਆ ਵੀਰ, ਉਹ ਦੋ ਜਾਣੇ ਆਏ ਹੈ ਨਾ, ਮੈਂ ਕੈਫੇ 'ਚ ਕੰਮ ਕਰਦਾ ਹੁੰਦਾ।
1: ਅੱਛਾ,
0: ਹਾਂਜੀ ਹਾਂਜੀ,
1: ਬ੍ਰਿਸ਼ਟਾ
0: ਲੈ ਯਾਰ ਤੁਹਾਨੂੰ, ਮਤਲਬ ਸਾਰਾ ਕੁਝ ਹੀ।
1: ਅੱਛਾ ਓਕੇ,
0: ਕਿਚਨ ਚ ਵੀ ਤੇ ਬ੍ਰਿਸ਼ਟਾ ਵੀ, ਤੁਹਾਨੂੰ ਵੀ ਲੱਗਦਾ ਕੌਫੀ ਭਰਾ ਨੂੰ ਨੀ ਬਣਾਉਣੀ ਹੁੰਦੀ?
1: ਨਹੀਂ ਤੂੰ ਕਦੀ ਪਿਲਾਈ ਨੀ?
0: ਤੁਹਾਨੂੰ ਮੈਂ ਪਿਆਈ ਨੀ, ਉਹ ਗਲੀ 'ਚ ਖੜ ਕੇ ਇੱਥੇ ਜਦੋਂ ਤੁਸੀਂ ਮੈਨੂੰ ਕਹਿੰਦੇ ਹੋ ਕਾਫੀ ਪੀਣ ਜਾਣਾ ਉਹਦੇ ਕੋਲ ਪੀਨੇ, ਮੈਂ ਨਹੀਂ ਉੱਥੇ ਪੀਨੇ, ਚੇਤਾ ਨੀ
1: ਤੂੰ ਤੂੰ ਥੋੜੀ ਬਣਾਈ ਸੀ,
0: ਬਣਾਈ ਨੀ ਵਧੀਆ ਸੀ ਨਾ ਕਾਫੀ,
1: ਕਾਫੀ ਕਹਿਣ ਸੀ ਕਾਫੀ ਕਹਿਣ,
0: ਫਿਰ ਸਮਝੋ ਗੱਲ, ਮੈਨੂੰ ਪਤਾ ਸੀ
1: ਸਭ ਤੋਂ ਵਧੀਆ ਗੱਲ ਇਹ ਸੀ ਕਿ ਵਧੀਆ ਆਂਟੀ ਆਂਟੀ ਦੀ ਕਾਫੀ ਮਸ਼ੀਨ ਦੇ ਨਾਲ ਹੀ ਉਹਨਾਂ ਨੇ ਸਾਈਡ ਦੇ ਟਮਾਟਰ ਤੇ ਪਿਆਜ਼ ਰੱਖੇ ਹੋਏ ਸੀ ਕਿ ਜੋ ਵੀ ਖਰੀਦਣਾ ਉਹ ਵੀ ਖਰੀਦ ਲਓ, ਮੈਂ ਕਿਹਾ ਯਾਰ ਇਹ ਪਹਿਲੀ ਵਾਰੀ ਦੇਖ ਰਿਹਾ,
0: ਪਰ ਕਾਫੀ ਕਹਿੰਦੀ ਸੀ ਨਾ,
1: ਕਾਫੀ ਵਧੀਆ ਸੀ, ਕਾਫੀ ਵਧੀਆ ਸੀ,
0: ਉਹਨਾਂ ਦੀ ਉਮਰ ਨਾਲ ਝੱਲੀ ਕਾਫੀ ਬਣਾਉਂਦੇ ਉਹਦੇ ਵਿੱਚ, ਇਹ ਮੇਨ ਤੇ ਵੈਸੇ ਯਾਰ ਬ੍ਰਿਸ਼ਟਾ ਹੀ ਆ, ਹਰ ਇੱਕ ਜਦੋਂ ਕਾਫੀ ਪੀਂਦੇ
1: ਖੇਡ ਸਾਰੀ
0: ਉਹੀ ਆ, ਉਹ ਚੰਗੇ ਭਲੇ ਬੀਨਸ ਦੀ ਵੀ ਡੰਡ ਲਾ ਸਕਦਾ,
1: ਸਹੀ ਗੱਲ,
0: ਉਹ ਲਾਤੇ ਨੂੰ ਕੈਪੂਚੀਨੋ ਵੀ ਬਣਾ ਸਕਦਾ ਜੇ ਤੇ ਉਹ ਵਧੀਆ ਵਾ, ਤਾਂ ਹੀ ਕੈਫੇ ਕਈ ਚੱਲਦੇ ਨੀ, ਤਾਂ ਨੀ ਚੱਲਦੇ ਕਿਉਂਕਿ ਉਹਨਾਂ ਕੋਲ ਵਧੀਆ ਬ੍ਰਿਸ਼ਟਾ ਨੀ ਲੱਭ ਪਾਉਂਦਾ, ਇੱਕ ਬੜਾ ਹਾਰਡ ਆ ਇਹ ਚੀਜ਼, ਮਤਲਬ ਨਿੱਕੀ ਚੀਜ਼ ਨੀ ਆ ਕਿ ਤੁਸੀਂ ਮੰਨ ਲਓ ਕੈਫੇ ਖੋਲ ਲਿਆ ਤੇ ਬ੍ਰਿਸ਼ਟਾ ਲੱਭਣਾ ਕੋਈ ਸੌਖਾ ਕੰਮ ਨਹੀਂ ਆ,
1: ਤੁਸੀਂ ਕਿਸੇ ਨੂੰ ਵੀ ਐਕਸਟਰਾ ਹਾਰਡ ਕਹਿ ਦੋ, ਮਤਲਬ 10 ਚੋਂ 7 ਕੁ ਵਾਰੀ ਤੁਹਾਨੂੰ ਬਰਨਟ ਕਾਫੀ ਮਿਲ ਰਹੀ ਹੈ, ਕਹਿੰਦਾ ਕਿ ਤੂੰ ਇਦਾਂ ਹੀ ਪੀ, ਤੂੰ ਹੀ ਡਿਜ਼ਰਵ ਕਰਦਾ,
0: ਇਦਾਂ ਹੀ ਆ, ਫਿਰ ਬਾਅਦ ਚ ਉਹਨਾਂ ਨੇ ਕਹਿਣਾ ਤੁਸੀਂ ਕਿਹਾ ਸੀ ਐਕਸਟਰਾ ਹਾਰਡ ਕਰਨ ਲਈ, ਹੁਣ ਕਰਤੀ ਆ,
1: ਕਰਤੀ ਪੀ, ਹੁਣ
0: ਹੁਣ ਪੀਂਦੇ ਕਿਉਂ ਨੀ ਆ, ਬਾਕੀ ਇਹ ਕਾਫੀ ਆ ਤੇ ਕਾਫੀ ਤੁਸੀਂ ਦੱਸਣੇ ਆ ਕਿਉਂਕਿ ਤੁਸੀਂ ਰੋਜ਼ ਪੀਂਦੇ ਹੋਗੇ, ਕਾਫੀ ਨਹੀਂ ਵੀ ਪੀਂਦੇ ਤਾਂ ਹੀ ਦੱਸਣਾ ਵਾ, ਤੁਸੀਂ ਦੱਸੋ ਤੁਹਾਡੀ ਕਿਹੜੀ ਫੇਵਰੇਟ ਆ ਕਾਫੀ, ਕਿਹੜੀ ਕਾਫੀ ਤੁਸੀਂ ਜ਼ਿਆਦਾ ਪੀਂਦੇ ਹੋ, ਬਾਕੀ ਜੇ ਮੈਲਬਨ ਦੇ ਹਿਸਾਬ ਨਾਲ ਦੱਸੀਏ ਤੇ ਡਾਟਾ ਕਹਿੰਦਾ ਹੈ ਜੀ ਸਭ ਤੋਂ ਜ਼ਿਆਦਾ ਲਾਤੇ ਪੀਤੀ ਜਾਂਦੀ, ਜ਼ਿਆਦਾ ਪ੍ਰੈਫਰੈਂਸ ਜਿਹੜੀ ਆ ਉਹ ਲਾਤੇ ਦੀ ਆ, ਫਿਰ ਉਸ ਤੋਂ ਬਾਅਦ ਜਿਹੜੀ ਆ ਉਹ ਕੈਪੂਚੀਨੋ, ਫਿਰ ਫਲੈਟ ਵਾਈਟ, ਹੈ ਨਾ, ਇੱਦਾਂ ਥੱਲੇ ਥੱਲੇ ਥੱਲੇ ਜਾ ਕੇ ਚੱਲਦਾ, ਅਤੇ ਤੁਸੀਂ ਦੱਸੋ ਵੀ ਤੁਹਾਡੀ ਕਿਹੜੀ ਫੇਵਰੇਟ ਆ, ਤੁਸੀਂ ਕਿੰਨੀਆਂ ਕੌਫੀਆਂ ਪੀਂਦੇ ਹੋ ਹਫ਼ਤੇ ਦੇ ਵਿੱਚ, ਜੇ ਤੁਸੀਂ ਮਾਇੰਡ ਨਾ ਕਰੋ ਸਾਨੂੰ ਦੱਸਣਾ ਤੇ,
1: ਮਾਇੰਡ ਵਾਲੀ ਤਾਂ ਗੱਲ ਹੀ ਨਹੀਂ ਕੋਈ ਯਾਰ,
0: ਦੱਸਣ ਕਿਹੜੇ ਵੇਲੇ ਕਹਿੰਦਾ ਨਾ ਬੰਦਾ ਵੀ ਮੈਂ ਕਿਉਂ ਦੱਸਾਂ
1: ਮੈਂ ਕਿਹੜੀ ਕੌਫੀਆਂ ਪੀਣਾ,
0: ਠੀਕ ਹੈ ਠੀਕ ਹੈ, ਅਸੀਂ ਤਾਂ ਦੱਸਦੇ,
1: ਐਂਡ ਤੁਸੀਂ ਕੌਫੀ ਕਿਉਂ ਨਹੀਂ ਪੀਂਦੇ ਹੋ ਇਹ ਵੀ ਦੱਸ ਸਕਦੇ ਹੋ, ਇਹ ਵੀ ਹੋ ਸਕਦਾ, ਕੋਈ ਐਸੀ ਗੱਲ ਨਹੀਂ ਹੈ ਕਿ ਕਹਿ ਸਕਦੇ ਕਿ ਨਹੀਂ ਯਾਰ ਮੈਂ ਨਹੀਂ ਕਰਦਾ, ਤੁਸੀਂ
0: ਕੋਈ ਇਦਾਂ ਦੀ ਕੌਫੀ ਪੀਤੀ ਹੋਵੇ ਕਿ ਇਦਾਂ ਦੀ ਥਾਂ ਤੋਂ ਜਿਹੜੀ ਤੁਸੀਂ ਪੀ ਕੇ ਅੱਜ ਤੱਕ ਨਹੀਂ ਭੁੱਲੇ, ਤੁਸੀਂ ਕਿਹਾ ਹੋਵੇ ਕਿ ਯਾਰ ਉਹ ਕੌਫੀ ਪੀਤੀ ਸੀ ਤੇ ਉਹਦੇ ਵਰਗੀ ਕੌਫੀ ਨਹੀਂ ਪੀਤੀ, ਬਾਅਦ
1: ਰਹਿੰਦੀ ਦੁਨੀਆ ਤੱਕ ਨਾ ਰਹੂਗਾ ਉਸ ਕੌਫੀ ਦਾ,
0: ਇਹ ਵੀ ਜੱਟ ਕ੍ਰਿਸ਼ਨਾ ਕਹਿੰਦਾ ਕੁੜੀ
1: ਤੇਰਾ ਜੱਟ ਪਾ ਦੂਗਾ ਕਾਫੀ ਦੇ ਖਿਲਾਰੇ ਬੱਲੀ,
0: ਤੁਸੀਂ ਦੱਸੋ ਸਾਨੂੰ ਮੈਸੇਜ ਕਰਕੇ, ਕਾਲ ਕਰਕੇ ਵੀ ਦੱਸ ਸਕਦੇ ਹੋ ਜੇ ਕੋਈ ਤੁਹਾਡੀ ਕਾਫੀ ਨਾ ਕੋਈ ਮੈਂਬਰੀ ਇੱਦਾਂ ਦੀ,
1: 044-717-1674
0: ਐਂ ਪਤਾ ਲੱਗਦਾ ਵਾ ਵੀ ਜਿੱਦਾਂ ਬੁੜਾ ਹੈ ਜ਼ਬਾਨ ਤੇ ਹੀ, ਤੁਸੀਂ ਜੀ ਸਾਨੂੰ ਮੈਸੇਜ ਕਰੋ ਤੇ ਆਪਾਂ ਨਿੱਕੀ ਜੀ ਬ੍ਰੇਕ ਵੀ ਲੈਣੀ ਹੈ ਕਿਉਂਕਿ ਸਮਾਂ ਬ੍ਰੇਕ ਦਾ ਵੀ ਹੋ ਗਿਆ, ਪਰ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਆਪਾਂ ਤੁਹਾਡੇ ਮੈਸੇਜ ਪੜ੍ਹ ਦੇਣੇ ਆ,
1: ਇਹ ਜ਼ਰੂਰੀ,
0: ਹਾਂ ਕਿਉਂਕਿ ਫਿਰ ਇੱਦਾਂ ਨਾਈਸ ਨਹੀਂ ਲੱਗਦਾ, ਤੁਸੀਂ ਸਾਨੂੰ ਮੈਸੇਜ ਕਰਦੇ ਹੋ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਰੋ, ਪੜ੍ਹ ਵੀ ਨਹੀਂ ਰਹੇ,
1: ਗੱਲ ਤਾਂ ਠੀਕ ਹੈ ਗੱਲ,
0: ਤੇ ਇੱਧਰ ਉਹਨਾਂ ਨੇ ਇੱਕ ਹੋਰ ਫੋਟੋ ਭੇਜ ਤੀ ਜੇ, ਅੱਛਾ ਉਹਨਾਂ ਨੇ ਲੋਕਿਟ ਵੀ ਮੰਗਵਾਇਆ ਬ੍ਰਦਰ ਐਂਡ ਸਿਸਟਰ ਵਾਲਾ, ਮੰਨਤ ਤੇ ਫਤਿਹ,
1: ਬੱਲੇ ਬੱਲੇ,
0: ਵੈਰੀ ਨਾਈਸ, ਸ਼ੋਪਿੰਗ ਇੱਕ ਚੇਨ ਵੀ ਮੰਗਵਾਈ ਹੈ ਮੰਨਤ ਨੇ, ਵੈਰੀ ਨਾਈਸ ਚੇਨ ਤੇ ਸੋਹਣੀ, ਮੈਨੂੰ ਲੱਗਦਾ ਤੁਹਾਡਾ ਵਧੀਆ ਟਾਈਮ ਹੋਣਾ ਹੈ ਨਾ, ਤੁਹਾਨੂੰ ਵਧੀਆ ਸਮਾਨ ਭੇਜਣ ਡਿਆ,
1: ਸਹੀ ਗੱਲ ਆ,
0: ਨਾਈਸ, ਇੱਕ ਹੋਰ ਮੈਸੇਜ ਆ ਗਿਆ ਬੋਇਜ਼ ਮੀਟਅਪ ਦਾ, ਕਹਿੰਦੇ ਰੌਕ ਅਪ ਹੈ ਜੀ, ਓ ਮਾਈ, ਸਾਰੇ ਬੋਇਜ਼ ਹੈ ਨਾ ਜਿਹੜੇ, ਧੰਨਵਾਦ ਬੋਇਜ਼, ਅਤੇ ਇੱਧਰ ਭਾਜੀ ਉਹ ਉਦੋਂ ਹੀ ਕੀਤਾ ਸੀ ਮੈਸੇਜ, ਤੁਸੀਂ ਉਦੋਂ ਦੇਖਿਆ ਨਹੀਂ ਸੀ, ਅੱਛਾ ਉਦੋਂ ਵੀ ਕੀਤਾ ਸੀ, ਕਦੋਂ ਕੀਤਾ ਸੀ ਭਾਜੀ ਮੈਸੇਜ ਭਲਾ,
1: ਨਹੀਂ
0: ਨਹੀਂ ਜਦੋਂ ਅਸੀਂ ਪ੍ਰੋਗਰਾਮ ਕਰਨ ਡੇ ਹੁੰਦੇ ਉਦੋਂ ਨਹੀਂ ਕਰਨਾ ਹੁੰਦਾ,
1: ਤੁਸੀਂ
0: ਟੈਨਸ਼ਨ ਨਾ ਲਓ, ਅੱਜ
1: ਜਦੋਂ ਦੁਬਾਰਾ
0: ਉਦੋਂ ਤੁਹਾਨੂੰ ਦੱਸਾਂਗੇ, ਜਗ੍ਹਾ ਦੱਸਾਂਗੇ, ਮੈਂ ਤੁਹਾਡੀ ਸਮਝ ਗਿਆ ਗੱਲ ਤੁਸੀਂ ਕੀ ਕਹਿਣ ਡੇ ਹੋ, ਪਰ ਉੱਥੇ ਨਹੀਂ ਕਰਨਾ, ਉੱਥੇ ਕੀਤਾ ਨਾ ਕੀਤਾ ਇੱਕ ਬਰਾਬਰ,
1: ਸਹੀ ਗੱਲ ਹੈ,
0: ਤੇ ਰੂਬੀ ਜੀ ਕਹਿੰਦੇ ਨਹੀਂ ਜੀ ਮੈਂ ਕਿਹੜਾ ਦੱਸੋ ਇਨਾਮ ਲੈਣ ਲਈ ਤੁਹਾਨੂੰ ਮੈਸੇਜ ਕੀਤਾ ਵਾ, ਮੈਨੂੰ ਨਾਮ ਦਾ ਕੋਈ ਲਾਲਚ ਨਹੀਂ ਆ,
1: ਓ ਦੈਟ ਇਜ਼ ਸੋ ਸਵੀਟ,
0: ਵੈਰੀ ਨਾਈਸ, ਵੈਰੀ ਨਾਈਸ, ਕਿਉਂਕਿ ਪਰ ਸ਼ਰਤ ਇਹ ਆ ਕਿ ਸਾਡੀ ਟਰਮਸ ਐਂਡ ਕੰਡੀਸ਼ਨਸ ਵੀ ਹੁੰਦੀਆਂ ਨੇ, ਉਹ ਇਹ ਆ ਕਿ ਅੱਜ ਹੀ ਸਿਰਫ ਵੈਲਿਡ ਆ,
1: ਅੱਜ ਲਈ ਵੈਲਿਡ,
0: ਅੱਜ ਲਈ ਵੈਲਿਡ, ਉਹ ਵੀ 1 ਵਜੇ ਤੋਂ ਬਾਅਦ,
1: 1 ਵਜੇ ਤੋਂ ਬਾਅਦ
0: ਜਦੋਂ ਕੈਫੇ ਅੱਧੇ ਬੰਦ ਹੋ ਜਾਣਗੇ ਨਾ,
1: 1 ਵਜੇ ਤੋਂ ਬਾਅਦ, 3 ਵਜੇ ਤੋਂ ਪਹਿਲਾਂ,
0: ਇੱਧਰ ਸੈਂਡੀ ਸਿੱਧੂ ਜੀ ਕਹਿੰਦੇ ਨੇ ਜੀ ਗੁੱਡ ਮਾਰਨਿੰਗ ਦੋਵਾਂ ਵੀਰਾਂ ਨੂੰ ਪਰਥ ਤੋਂ,
1: ਮਾਰਨਿੰਗ ਜੀ ਮਾਰਨਿੰਗ,
0: ਧੰਨਵਾਦ ਧੰਨਵਾਦ ਸੈਂਡੀ ਜੀ, ਪਰਥ ਹੈ ਕਿ ਸਿੱਖ ਖੇਡਾਂ ਹੋਣੀਆਂ ਹੈ, ਜਾਣਾ ਫਿਰ ਕ੍ਰਿਸ਼ਨ ਜੀ,
1: ਨਾਈਸ ਚੱਲਾਂਗੇ,
0: ਚੱਲਾਂਗੇ ਨਾ ਆਪਾਂ, ਉੱਦਾਂ ਤਾਂ ਜਾਵਾਂਗੇ ਯਾਰ, ਕਿ ਸੈਂਡੀ ਜੀ ਮਿਲਦੇ ਤੁਹਾਨੂੰ ਐਰ ਕੇ ਆਵਾਂਗੇ, ਪਰਮਿੰਦਰ ਸਿੰਘ ਜੀ ਕਹਿੰਦੇ ਨੇ ਮੈਂ ਕਾਫੀ ਨਹੀਂ ਪੀ ਸਕਦਾ, ਮੇਰੀ ਹਾਰਟ ਬੀਟ ਡਬਲ ਹੋ ਜਾਂਦੀ ਹੈ, ਹਾਂ ਇਹ ਵੀ ਇਹ ਚੱਕਰ ਹੈ,
1: ਕਾਫੀ ਲੋਕਾਂ ਨੂੰ ਇਸ਼ੂ ਹੁੰਦਾ
0: ਹੈ, ਹਾਰਟ ਰੇਟ ਥੋੜਾ ਜਿਹਾ ਵਧਾਉਂਦੀ ਹੈ, ਉਹੀ ਫਿਰ ਆਫਟਰ ਆਲ ਕਾਫੀਨ ਹੀ ਆ, ਡੀਕੈਫ ਨਾਲ ਵੀ ਫਰਕ ਪਊਗਾ,
1: ਪਤਾ ਨਹੀਂ ਪਰ ਮਤਲਬ ਆਈ ਵੁੱਡ ਰਾਦਰ ਸੇ ਕਿ ਨਾ ਹੀ ਟਰਾਈ ਕਰੋ ਹਨਾ।
0: ਹਾਂ ਨਹੀਂ ਸਹੀ ਗੱਲ, ਸਾਨੂੰ ਪੁੱਛ ਕੇ ਤੇ ਕਿਉਂ ਟਰਾਈ ਕਰੋ,
1: ਸਹੀ ਗੱਲ, ਸਾਨੂੰ ਪੁੱਛ ਕੇ ਕਰਦੇ ਨਹੀਂ ਕੋਈ ਕੰਮ ਕਰਦੇ, ਅਸੀਂ ਆਪ ਨਹੀਂ ਕਰਦੇ, ਅਸੀਂ ਆਪ ਸਲਾਹ ਲੈਣ ਜਾਂਦੇ ਕਿ ਯਾਰ ਇਹ ਮਾਈਂਡ 'ਚ ਆ ਰਿਹਾ ਕਰ ਲਈਏ, ਸਾਨੂੰ ਪੁੱਛ ਕੇ ਨਾ ਕਰੋ ਬਈ,
0: ਅਤੇ ਉਹ ਕਹਿੰਦੇ ਆਪੇ ਵੇਖੋ। ਇੱਧਰ ਬਜਾਜ ਜੀ ਕਹਿੰਦੇ ਨੇ ਜੀ ਮੈਂ ਆਈ ਲਵ ਲਾਤੇ, ਓ ਸੇਮ ਹੇਅਰ,
1: ਸੇਮ ਹੇਅਰ ਬ੍ਰਦਰ,
0: 2-3 ਕੌਫੀਸ ਪਰ ਡੇ ਆ ਐਜ਼ ਅ ਉਬਰ ਡਰਾਈਵਰ। ਹਾਂ ਫੇਵਰੇਟ ਹੈਗੀ ਇਹਨਾਂ ਦੀ। ਅੱਛਾ ਸੀਬੋ ਇਨ ਐਡੀਲੇਡ, ਹਾਂ ਸੀਬੋ ਦੀ ਨਾਈਸ ਆ ਕੌਫੀ ਮੈਂ ਵੀ ਪੀਤੀ,
1: ਤੂੰ ਹਾਂ ਤੂੰ ਐਡੀਲੇਡ
0: ਸੀਬੋ ਕੈਫੇਸ ਨੇ ਚੇਨ ਹੈ ਉਹਨਾਂ ਦੀ ਹਰ ਥਾਂ।
1: ਹਾਂ ਓਕੇ, ਮੈਂ ਨਹੀਂ, ਇੱਥੇ ਵੀ ਹੈ
0: ਸ਼ਾਇਦ, ਹੋਣੀ ਤੇ ਚਾਹੀਦੀ ਕਿਉਂਕਿ ਚੇਨ ਆ ਕਦੀ ਵੈਸੇ ਵੇਖੀ ਨਹੀਂ ਮੈਂ ਇੱਥੇ,
1: ਮੈਂ ਵੀ ਨਹੀਂ
0: ਤੇ ਐਡੀਲੇਡ 'ਚ ਤਾਂ ਬਹੁਤ ਨੇ, ਪਰ ਹਾਂ ਨਾਈਸ ਆ ਇਹਨਾਂ ਦੀ ਕੌਫੀ, ਵੈਰੀ ਗੁੱਡ। ਇੱਧਰ ਸ਼ਨੂ ਜੀ ਮੈਸੇਜ ਕਰਦੇ ਨੇ ਕਹਿੰਦੇ ਨੇ ਜੀ ਓਟ ਫਲੈਟ ਵਾਈਟ ਫਰੋਮ 7-11। ਹਾਂ ਕਈ ਬੰਦੇ ਤੇ ਪੱਕੇ ਗਾਹਕ ਨੇ 7-11 ਦੇ,
1: ਹਾਂ
0: ਕਿਉਂਕਿ ਉਹਨਾਂ ਨੂੰ ਹੋਰ ਕਿਤੇ ਪਸੰਦ ਵੀ ਨਹੀਂ ਆਉਂਦੀ ਕਾਫੀ।
1: ਨਹੀਂ ਮੈਂ ਤੇ ਇਹ ਹਿਸਾਬ ਲਾਇਆ ਕਿ ਮੈਨੂੰ ਹੁਣ ਪਤਾ ਲੱਗਾ ਕਿ ਕੋਈ ਤੇ ਹੈ, ਮੈਂ ਸੋਚਦਾ ਹੁੰਦਾ ਸੀ 7-11, ਮੈਂ ਜਦੋਂ ਇੱਥੇ ਕਾਲਜ ਆਇਆ ਨਾ ਇੱਕਦਮ ਨਾਲ ਹੀ 7-11 ਸੀ, ਤੋ ਹਨਾ ਹਫ਼ਤੇ 3 ਵਾਰੀ ਤਾਂ ਜਾ ਹੀ ਰਹੇ ਹੋ ਹਨਾ, ਤੇ ਉੱਥੇ ਫਿਰ ਮੈਂ ਯਾਰ ਸੋਚਣਾ ਯਾਰ ਇਹਨਾਂ ਨੇ ਸਪੈਸ਼ਲੀ ਓਟ ਮਿਲਕ ਵਾਲੀ ਹੀ ਮਸ਼ੀਨ ਲਾ ਲਈ, ਕੌਣ ਖਰੀਦਣ ਆਉਂਦਾ ਹੋਏਗਾ, ਕਿਉਂਕਿ ਸਾਨੂੰ ਜਦੋਂ ਬ੍ਰੇਕ ਜੀ ਹੋਣੀ ਲਾਈਨ ਸਿਰ ਇਸ ਤਰ੍ਹਾਂ ਖੜੇ ਹੋ ਜਾਣਾ ਸਾਰਿਆਂ ਨੇ ਕਿ ਆ ਇੱਕ ਮਸ਼ੀਨ ਪੂਰੀ ਵਿਹਲੀ ਦੀ ਵਿਹਲੀ, ਪਰ ਭਾਜੀ ਹੁਣ ਪਤਾ ਲੱਗ ਗਿਆ, ਗੁੱਡ,
0: ਕਾਫੀ ਲੋਕ ਪੀਂਦੇ ਆ ਓਟ ਮਿਲਕ, ਚੋਕਲੇਟ ਵੀ ਵੱਖਰੀ ਰੱਖੀ ਉਹਨਾਂ ਨੇ,
1: ਐਲਮੰਡ ਮਿਲਕ ਹਨਾ ਵਾਧੂ ਚੱਲਦਾ ਹੈ ਵੀ ਹਨਾ,
0: ਉਹ ਫਿਰ ਫਲੇਵਰ ਆ ਜਾਂਦਾ ਨਾ, ਨਾਲੇ ਹੈਲਦੀ ਵੀ ਆ ਨਾ, ਫਿਰ ਹੁਣ ਅੱਜ ਕੱਲ੍ਹ ਇਹ ਵੀ ਤੇ ਹੈਗਾ ਨਾ ਵੀ
1: ਹੈਲਥ ਵੀ,
0: ਕਾਫੀ ਵੀ ਪੀਵਾਂਗੇ ਤੇ ਪੀਵਾਂਗੇ ਹੈਲਦੀ ਮਿਲਕ ਜੀ,
1: ਕਿਆ ਬਾਤ
0: ਹੈ ਨਾ,
1: ਗੁੱਡ ਗੁੱਡ ਗੁੱਡ।
0: ਤੁਸੀਂ ਸੋਇਆ ਮਿਲਕ ਦੀ ਪੀਂਦੇ ਰਹੇ ਜੇ?
1: ਮੈਂ ਨਹੀਂ
0: ਸੋਇਆ ਮਿਲਕ ਨਹੀਂ ਪੀਤੀ ਤੁਸੀਂ?
1: ਨਾ ਮੈਨੂੰ ਨਹੀਂ ਵਧੀਆ ਲੱਗਦਾ,
0: 2-3 ਵਾਰੀ ਪੀਤੀ ਤੁਸੀਂ,
1: ਤੂੰ ਮੇਰੇ ਨਾਲ ਧੱਕਾ ਕੀਤਾ, ਪੱਕੀ ਗੱਲ ਆ, ਫਿਰ
0: ਪਿਆ ਤੇ ਹੋਣੀ
1: ਤੂੰ ਪੱਕਾ ਕੀਤਾ ਨਾ, ਹੁਣ ਤੂੰ ਨਹੀਂ ਆਰਡਰ ਦੇ ਰਿਹਾ ਭਰਾ, ਪਤਾ ਲੱਗ ਗਿਆ ਅੱਜ ਗਾਇਜ਼ ਰਾਤ ਖੁੱਲ ਗਿਆ ਉਹਨੇ,
0: ਜਿਹੜੇ ਕਹਿਵੇ ਜੇ ਮੈਂ ਕੰਮ ਕੀਤਾ ਸੀ ਨਾ ਉੱਥੇ ਸੋਏ ਮਿਲਕ ਘੱਟ ਹੀ ਲਿਆਉਂਦੇ ਹੁੰਦੇ ਕਿਉਂਕਿ ਸੋਏ ਵਾਲੇ ਗਾਹਕ ਨਹੀਂ ਇੰਨੇ ਹੈਗੇ, ਤੇ ਇੱਕ ਆਇਆ ਵੀਰ ਉੱਥੇ ਹਫ਼ਤਾ ਰਹਿਣ ਆਇਆ ਹਨਾ ਲਾਗੇ ਉੱਥੇ ਕਿਤੇ ਉਹਨੇ ਬੁਕਿੰਗ ਕਰਾਈ ਹੋਣੀ ਆ, ਤੇ ਉਹ ਪੀਂਦਾ ਹੀ ਕਿਤੇ ਸੋਏ ਦੀ ਸੀ, ਤੇ ਉਹ ਕਹਿੰਦਾ ਸੋਏ ਮਿਲਕ ਹੀ ਪੀਣਾ ਮੈਂ, ਤੇ ਉਹਦੇ ਲਈ ਪਰਾ ਸਪੈਸ਼ਲ ਲਿਆਂਦਾ, ਤੇ ਉਹ ਮਤਲਬ ਹੁੰਦਾ ਤੇ ਕੁਝ ਵੀ ਨਹੀਂ ਆ, ਦੁੱਧ ਦੀ ਥਾਂ ਤੇ ਤੁਸੀਂ ਉਹ ਦੁੱਧ ਪਾਉਣਾ ਹੁੰਦਾ, ਪਰ ਉੱਦਾਂ ਹੀ ਹੋਊ ਅਜਿਹਾ ਹੁੰਦਾ ਸੀ
1: ਵੱਖਰੀ
0: ਬਣਾਉਣੀ ਪੈਣੀ ਸੋਏ ਮਿਲਕ ਵਾਲੀ,
1: ਬਣਾਉਣ ਨੂੰ ਟੈਨਸ਼ਨ ਹੁੰਦੀ
0: ਐਵੇਂ ਨਜਾਇਆ ਜੀ। ਹਾਂ ਮੈਨੂੰ ਚੇਤਾ ਆ ਗਿਆ ਇਹਨਾਂ ਦੇ ਸੋਏ ਮਿਲਕ ਤੋਂ। ਇੱਧਰ ਸੈਮ ਜੀ ਕਹਿੰਦੇ ਨੇ ਗੁੱਡ ਮਾਰਨਿੰਗ ਫਰੋਮ ਪਰਥ, ਪਰਥ ਤੋਂ ਬੜੇ ਜਾਣੇ
1: ਆਪਾਂ, ਪਰਥ ਵਾਲੇ ਹੋ, ਗੁੱਡ ਮਾਰਨਿੰਗ,
0: ਤੁਹਾਨੂੰ ਕਿੱਦਾਂ ਪਤਾ ਲੱਗ ਗਿਆ ਕਿ ਅਸੀਂ ਪਰਥ ਆਉਣਾ ਵਾ,
1: ਦੇਖ ਲਓ ਪਤਾ ਲੱਗ ਗਿਆ।
0: ਇੱਧਰ ਰਮਨਦੀਪ ਜੀ ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਦੋਵਾਂ ਨੂੰ, ਅ ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ ਲਿਸਨਿੰਗ ਰੇਡੀਓ ਸਿੰਸ ਮਾਰਨਿੰਗ, ਕੌਫੀ ਵਾਲਾ ਸੌਂਗ ਵਾਜ਼ ਅ ਬਿਊਟੀਫੁਲ ਸੌਂਗ, ਪਲੀਜ਼ ਸ਼ੇਅਰ ਦਾ ਨੇਮ। ਅੱਛਾ ਜੀ ਤੁਹਾਨੂੰ ਨੇਮ ਸ਼ੇਅਰ ਕਰਦੀ ਹੈ ਸੌਂਗ ਦਾ, ਤੁਹਾਨੂੰ ਲਿੰਕ ਹੀ ਸ਼ੇਅਰ ਕਰ ਦਿੰਦੇ ਹਾਂ,
1: ਲਿੰਕ ਹੀ
0: ਟੈਨਸ਼ਨ ਨਾ ਲਓ, ਤੁਸੀਂ ਆਪਣੀ ਯੂਟਿਊਬ ਖੋਲ੍ਹ ਕੇ ਰੱਖੋ, ਬਸ ਇੱਧਰੋਂ ਲਿੰਕ ਆਉਣਾ ਅਤੇ ਉੱਧਰੋਂ ਤੁਸੀਂ ਮਿੰਟ ਮਿੰਟੀ ਸੁਣ ਲੈਣਾ। ਕਹਿੰਦੇ ਵੀਰੇ ਮੈਂ ਜਸਵੀਰ ਜੀ ਕਹਿੰਦੇ ਮੈਂ ਕਦੀ ਚਾਹ ਨਹੀਂ ਪੀਤੀ ਇੰਡੀਆ 'ਚ, ਕੌਫੀ ਹੀ ਪੀਂਦੇ ਸੀ ਸਾਡੇ ਘਰ, ਇੱਥੇ ਕਦੇ ਚਾਹ ਨਹੀਂ ਬਣਾਈ। ਅੱਛਾ ਇੰਡੀਆ 'ਚ ਵੀ ਤੁਸੀਂ ਕੌਫੀ
1: ਪੀਂਦੇ?
0: ਇਹ ਤਾਂ ਦੂਜੀ ਕੌਫੀ ਪੀਂਦੇ ਹੋਣੇ ਨਾ ਜਿਹੜੀ ਘਰੇ ਉੱਤੇ ਗੈਸ 'ਤੇ
1: ਬੀਟ ਕਰਕੇ, ਉਹਦਾ ਸਵਾਦ ਆਪਣਾ ਹੀ,
0: ਉਹ ਤਾਂ ਫਿਰ ਟੌਪ ਕਲਾਸ ਆ, ਪਰ ਉਹ ਮਿੱਠੇ ਤੋਂ ਬਣਾ ਨਹੀਂ ਵਧੀਆ ਲੱਗਦਾ।
1: ਹਾਂ ਇਹ ਗੱਲ ਤਾਂ ਹੈ,
0: ਇਹ ਤਾਂ ਆਪਾਂ ਫਿਰ ਵੀ ਨੋ ਸ਼ੂਗਰ ਪੀ ਲਈ ਦੀ, ਉਹ ਵਾਲੀ ਨਹੀਂ ਮਿੱਠੇ ਤੋਂ ਵਧੀਆ,
1: ਉਹ ਨਹੀਂ ਚੱਲਦੀ, ਉਹ ਨਹੀਂ ਚੱਲਦੀ।
0: ਬੜਾ ਹੀ ਫਿਰ ਤਾਂ ਤੁਸੀਂ ਮਤਲਬ ਮਮੀਰ ਲੱਗਦੇ ਹੋ।
1: ਵੈਰੀ ਗੁੱਡ।
0: ਇੱਧਰ ਗੁਰਸੇਵ ਜੀ ਕਹਿੰਦੇ ਨੇ ਜੀ ਕੈਨੇਡਾ ਤੋਂ ਵਿਨੀਪੈਗ ਤੋਂ ਸਾਂਝ ਪਾਉਂਦੇ ਨੇ, ਇਹਨਾਂ ਨੂੰ ਟਿਮ ਹਾਰਟਨਸ ਦੀ ਵਧੀਆ ਲੱਗਦੀ।
1: ਓ ਲੈ ਬਈ,
0: ਉਹਨਾਂ ਦੇ ਤਾਂ ਮੈਂ ਸੁਣਿਆ ਡੋਨਟ ਵੀ ਬੜੇ ਘੈਂਟ ਆ।
1: ਟਿਮ ਹਾਰਟਨ, ਟਿਮ ਹਾਰਟਨ ਕੀਤੀ ਪਈ ਆ
0: ਹਨਾ,
1: ਮੈਂ ਅਸੀਂ ਜਦੋਂ ਇੰਡੀਆ ਛੱਡ ਕੇ ਆਇਆ ਤਾਂ ਟਿਮ ਹਾਰਟਨ ਖੁੱਲ ਗਿਆ ਉੱਥੇ, ਜਦ ਤੱਕ ਇੰਡੀਆ ਸੀਗਾ ਤਦ ਤੱਕ ਤਾਂ ਇੰਨਾ ਟਿਮ ਹਾਰਟਨ ਸੁਣ ਲਿਆ ਸੀ ਕਿ ਪਤਾ ਨਹੀਂ ਕਿਆ ਹੀ ਚੀਜ਼
0: ਚੀਜ਼ ਆ ਇੱਦਾਂ ਹੀ। ਅੱਛਾ ਇੱਧਰੋਂ ਜਤਿੰਦਰ ਪਾਲ ਜੀ ਨੇ ਆਪਾਂ ਨੂੰ ਫੋਟੋ ਭੇਜਤੀ ਜੇ ਕੈਫੇ ਦੀ, ਆਹ ਚੱਕੋ ਕਹਿੰਦੇ ਜੀ ਮੇਰੇ ਵਾਲੇ ਕੈਫੇ ਆ, ਮੈਂ ਪਹੁੰਚ ਗਿਆ ਸੈਡਨ ਡੈਡਲੀ ਸਿੰਸ, ਹੋ ਸਕਦਾ ਕੋਈ ਕੈਫੇ ਦਾ ਨਾਂ ਹੋਵੇ।
1: ਓ ਨਾਈਸ,
0: ਹਾਂ
1: 7 ਡੈਡਲੀ ਸਿੰਸ ਬੱਲੇ,
0: ਹਾਂ ਸੈਡਨ SEDD।
1: ਅੱਛਾ
0: ਹਾਂ, ਉਹ ਕੈਫੇ ਤੇ ਫੋਟੋ ਪਾਤੀ ਇਹਨਾਂ ਨੇ, ਗੁੱਡ ਜੀ ਗੁੱਡ। ਤੁਸੀਂ ਕਾਫੀ ਲੈਣ ਗਏ ਹੋ ਇੱਥੋਂ? ਨਾਈਸ। ਤੇ ਜਸ ਸੰਭਾ ਜੀ ਜੀ ਕਹਿੰਦੇ ਨੇ ਜੀ ਢੋਲੀ ਦਾ ਕੀ ਬਣਿਆ, ਮਿਲ ਗਿਆ ਕੰਮ ਉਹਨੂੰ, ਸਨੀ ਦਿਓਲ ਦਾ ਸੌਂਗ ਲਾ ਦਿਓ।
1: ਓ ਯਾਰ ਜਸ ਸੰਭਾ ਜੀ,
0: ਢੋਲੀ ਦਾ ਪਤਾ ਕੀ ਬਣਿਆ, ਉਹਨੂੰ ਕੌਫੀ ਡੇ ਤੇ ਕੌਫੀ ਪਿਆਦੀ, ਉਹ ਆਪਣਾ ਢੋਲ ਵਿਚਾਰਾ ਡੱਬੇ ਚ ਪਾ ਕੇ ਰੱਖ ਗਿਆ,
1: ਕਹਿੰਦਾ ਬਸ ਹੁਣ ਬਰਿਸਤਾ ਹੀ ਬਣਨਾ, ਕੋਈ ਕੁਛ ਨਹੀਂ ਰੱਖਿਆ,
0: ਢੋਲ ਤੇ ਮੇਰਾ ਸਾਂਭ ਕੇ ਰੱਖੋ,
1: ਮੈਂ ਆਇਆ,
0: ਮੈਂ ਅੱਜ ਤੋਂ ਬਾਅਦ ਢੋਲ ਨਹੀਂ ਵਜਾਉਣਾ, ਕਿਉਂਕਿ ਉਹਨੂੰ ਕੰਮ ਨਹੀਂ ਮਿਲਿਆ।
1: ਅਹਿਮਦ ਆ ਗਈ ਨਾ ਉਹਨੂੰ ਕੋਈ ਅਚਾਨਕ,
0: ਉਹਨੂੰ ਅਹਿਮਦ, ਸਹੀ ਗੱਲ, ਉਹਨੂੰ ਅਹਿਮਦ ਆ ਗਈ,
1: ਅਹਿਮਦ ਆ ਗਈ,
0: ਉਹਨੂੰ ਗਿਟਾਰ ਦੀ ਅਹਿਮਦ ਆ
1: ਗਈ,
0: ਉਹਨੇ ਹੁਣ ਸਾਜ ਬਦਲ ਲਿਆ ਆਪਣਾ,
1: ਸਾਜ ਬਦਲ ਲਿਆ ਜੀ।
0: ਵੇਖੋ ਆਰਟਿਸਟ ਤੇ ਆਰਟਿਸਟ ਆ,
1: ਆਰਟਿਸਟ ਆਰਟਿਸਟ ਰਹਿਣਾ ਚਾਹੀਦਾ ਯਾਰ,
0: ਸਾਜ ਹੀ ਵਜਾਉਣਾ ਵਾ, ਕੋਈ ਵੀ ਵਜਾ ਸਕਦਾ, ਉਹ ਢੋਲ ਛੱਡ ਕੇ ਹੁਣ ਗਿਟਾਰ ਵੱਜ,
1: ਹੁਣ ਗਿਟਾਰ ਤੇ ਬੋਲੀ ਚੱਲ ਪਿਆ ਗਿਰੀ।
0: ਪ੍ਰਦੀਪ ਕੌਰ ਜੀ ਕਹਿੰਦੇ ਨੇ ਜੀ ਸਤਿ ਸ਼੍ਰੀ ਅਕਾਲ ਬੋਇਸ, ਮੈਂ ਤੁਹਾਡਾ ਬੋਇਸ ਮੀਟਅਪ ਸ਼ੋਅ ਸੁਣਦੀ ਹਾਂ, ਬਹੁਤ ਹੀ ਵਧੀਆ ਸ਼ੋਅ ਕਰਦੇ ਹੋ, ਮੇਰੇ ਵੱਲੋਂ 10 ਚੋਂ 10 ਨੰਬਰ ਨੇ।
1: ਹਾਏ
0: ਅੱਜ ਸਵੇਰੇ ਹੀ ਮੈਂ ਹੇਜ਼ਲਨਟ ਬਲੈਕ ਕੌਫੀ ਪੀਤੀ ਆ, ਆਈ ਐਮ ਅ ਕੌਫੀ ਲਵਰ।
1: ਓ ਗੁੱਡ, ਅੱਛਾ ਹੇਜ਼ਲਨਟ ਬਲੈਕ ਕੌਫੀ, ਇਹ ਤਾਂ ਟਰਾਈ ਕਰਨੀ
0: ਚਾਹੀਦੀ, ਬਲੈਕ ਕੌਫੀ ਹੋਗੀ ਪਰ ਉਹ ਚ ਹੇਜ਼ਲਨਟ
1: ਫਲੇਵਰ ਹੈ,
0: ਪਰ ਹੇਜ਼ਲਨਟ ਦੇ ਮੈਨੂੰ ਉਦਾਂ ਵੀ ਕਹਿਣ ਲੱਗਦਾ ਆ।
1: ਇਹ ਕਰਾਂਗੇ ਟਰਾਈ, ਡਨ ਹੋ,
0: ਹੇਜ਼ਲਨਟ ਲਾਤੇ ਤੇ ਆਪਾਂ ਪੀਦੀ ਆ, ਹੇਜ਼ਲਨਟ ਬਲੈਕ ਪੀਣੀ ਆਪਾਂ,
1: ਬਲੈਕ ਟਰਾਈ।
0: ਬਹੁਤ ਵਧੀਆ ਕਹਿੰਦੇ ਸ਼ੋਅ ਚੱਲ ਰਿਹਾ, ਕੀਪ ਇਟ ਅਪ, ਹੈਵ ਅ ਵੰਡਰਫੁਲ ਡੇ,
1: ਥੈਂਕ ਯੂ
0: ਫਰੋਮ ਮਸ ਐਸ ਵੈਲ ਜੀ, ਇੰਜੋਏ ਯੂਅਰ ਹੇਜ਼ਲਨਟ ਬਲੈਕ ਕੌਫੀ ਅਗੇਨ ਟਮੋਰੋ ਇਨ ਦਾ ਮਾਰਨਿੰਗ।
1: ਯੈਸ
0: ਪ੍ਰਵੀਨ ਜੀ, ਬਾਕੀ ਧੰਨਵਾਦ ਬੋਇਸ ਮੀਟਅਪ ਨੂੰ 10 ਚੋਂ 10 ਨੰਬਰ ਦੇਣ ਲਈ, ਤੁਸੀਂ ਸੋਚ ਨਹੀਂ ਸਕਦੇ ਸਾਡੇ ਲਈ ਕਿੱਡੀ ਵੱਡੀ ਗੱਲ,
1: ਮਾਇਨੇ ਰੱਖਦਾ
0: ਹੈ ਨਾ, ਸੱਚੀ ਬੜਾ ਮਾਇਨੇ ਰੱਖਦਾ, ਹਾਸੇ ਰੱਟੇ 'ਚ ਭਾਵੇਂ ਨਾ ਰੱਖੇ ਪਰ ਉੱਦਾਂ ਜ਼ਰੂਰ ਰੱਖਦਾ ਜੀ।
1: ਥੈਂਕ ਯੂ।
0: ਅਤੇ ਪ੍ਰਵੀਨ ਖੁਰਾਨਾ ਜੀ ਕਹਿੰਦੇ ਨੇ ਜੀ ਫਲੈਟ ਵਾਈਟ ਵਿਦ ਓਟ ਮਿਲਕ, ਯਾਰ ਓਟ ਮਿਲਕ ਬਹੁਤ,
1: ਓਟ ਮਿਲਕ ਦੇ ਕਾਫੀ ਕਸਟਮਰ ਨੇ,
0: ਨਹੀਂ ਆਪਣੀ ਹੈਲਦੀ ਕਮਿਊਨਿਟੀ
1: ਕਿਉਂ। ਅੱਛਾ ਉਦਾਂ ਓਟ ਮਿਲਕ ਪੀ ਲੈਣਾ ਹੈ, ਬਾਅਦ ਚੋਂ ਮੁੜ ਕੇ ਭਾਵੇਂ ਖਾ ਲੇ ਕੁਲਚੇ ਭਟੂਰੇ, ਉਹਦਾ ਕੋਈ ਵੈਲਿਊ।
0: ਪਰ ਹੁਣ ਇੱਕ ਗੱਲ ਦੱਸਾਂ ਤੁਹਾਨੂੰ ਗਾਈਸ, ਦੋਵਾਂ ਤੇ ਜੁੜ ਕੇ ਮਾਫੀ, ਪਰ ਬ੍ਰੇਕ ਤੇ ਜਾਣਾ ਪੈਣਾ ਜੀ।
1: ਅੱਛਾ ਠੀਕ ਹੈ,
0: ਟਾਈਮ ਬਹੁਤ ਜ਼ਰੂਰੀ ਹੋ ਰਿਹਾ, ਆਪਾਂ ਬ੍ਰੇਕ ਤੋਂ ਬਾਅਦ ਆ ਗਏ ਫਿਰ ਬਾਕੀ ਦੀ ਗੱਲ ਕੰਟੀਨਿਊ। ਫਿਰ ਇੱਕ ਤੁਹਾਡੇ ਨਾਲ ਹੋਰ ਆਪਾਂ ਇੱਕ ਚੀਜ਼ ਤੁਹਾਨੂੰ ਪੁੱਛਣੀ ਆ, ਤੁਸੀਂ ਉਹ ਵੀ ਸਾਨੂੰ ਦੱਸਣੀ ਆ। ਫਿਲਹਾਲ ਆਪਾਂ ਇੱਕ ਨਿੱਕੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਆਹ ਗਾਣਾ ਇੱਕ ਵਾਰੀ ਦੁਬਾਰਾ ਸੁਣਾ ਦਿੰਦੇ ਜੇ ਤੁਹਾਨੂੰ ਇੰਨਾ ਵਧੀਆ ਲੱਗਾ, ਅਤੇ ਲਿੰਕ ਆਪਾਂ ਤੁਹਾਨੂੰ ਹੁਣੇ ਭੇਜ ਦਿੰਦੇ ਜਿਨ੍ਹਾਂ ਨੇ ਮੰਗਿਆ। ਓਕੇ ਬਾਏ, ਹੈਵ ਅ ਬ੍ਰੇਕ ਵਿਦ ਅਸ ਐਂਡ ਵੀ ਵਿਲ ਬੀ ਬੈਕ ਸ਼ਾਰਟਲੀ।
1: ਯੇ।

0: থেকে।
1: আহো জি আহো।
0: অক্ষরা জুয়েলার আপনি দুটি লোকেশন 56 গারফিল্ড রোড ইস্ট রিভার্স সন্ডউইচ উই তোহাডি সেবা ভেজ।
2: ਟੁੱਟ ਪੈਣੀ ਇੰਗਲਿਸ਼ ਨੇ ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
3: ਹੈ ਪੁੱਤ ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
4: I have many cow but favorite best cow Lali, he have 4 leg 2 ear 2 eye very good she very fast cow।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
5: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ
6: ਹੋ? ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
7: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
8: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियाँ बने और भी रोशन शान के साथ।
7: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
9: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
10: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
9: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਤੁਸੀਂ ਵੀ ਕ੍ਰਿਸ਼ਨਾ ਜੀ ਭੇਤੀ ਹੋ ਸਾਰੇ ਰੂਟਾਂ ਦੇ ਕਿ ਨਹੀਂ?
1: ਸਾਰੇ
0: ਰੂਟਾਂ ਦੇ ਭੇਤੀ ਹੋ ਗਏ?
1: ਹਾਂ, ਕਾਫੀ ਹੋ ਗਿਆ ਹੋਇਆ ਮੈਂ ਇੱਥੇ,
0: ਪਰ ਘੁੰਮਣ ਤੋਂ ਫਿਰ ਵੀ ਨੀ ਲੈ ਗਏ।
1: ਇਹ ਤੈਨੂੰ ਕਿੰਨੇ ਕਿਹਾ ਬਈ?
0: ਇਦਾਂ ਹੀ ਆ, ਇੰਟਰਨਲ ਸੋਰਸ,
1: ਇੰਟਰਨਲ ਸੋਰਸ। ਮਾਈ ਗੋਡ, ਮਾਈ, ਟਾਈਮ ਨੀ ਲੱਗਦਾ ਯਾਰ ਬਹੁਤਾ ਘੁੰਮਣ ਦਾ, ਪਰ ਓਦਾਂ ਮੈਂ ਵੈਸੇ ਥੋੜਾ ਘੁਮੱਕੜ ਕਿਸਮ
0: ਟਰਾਈ ਕਰਦੇ ਹਾਂ।
1: ਹਾਂ ਨਹੀਂ, ਮੈਂ ਕੋਸ਼ਿਸ਼ ਕਰਦਾ ਮੈਂ, ਜੇ ਹੋ ਸਕੇ ਕੁਛ ਨਾ ਕੁਛ ਤਾਂ ਐਕਸਪੀਰੀਅੰਸ ਕਰਨਾ ਚਾਹੀਦਾ, ਘੁੰਮ ਫਿਰ ਕੇ ਆਉਣਾ ਚਾਹੀਦਾ ਕਿਤੇ ਨਾ ਕਿਤੇ ਆਸੇ ਪਾਸੇ। ਪਰ ਇੱਥੇ ਨਾ ਇੱਕ ਇਹ ਵੀ ਇਸ਼ੂ ਆ ਜੋ ਮੈਂ ਫੀਲ ਕਰਦਾ
0: ਕਿ
1: ਜੋ ਜਿਸ ਕਰਕੇ ਇੰਡੀਆ ਇੰਡੀਆ ਨੰਬਰ ਲੈ ਜਾਂਦਾ ਜਿੱਥੇ, ਉਹ ਇਹ ਹੈ ਕਿ ਮੈਂ ਥੋੜ੍ਹੇ 2-3 ਮਹੀਨੇ ਪਹਿਲੇ ਮੈਂ ਰੋਡ ਟ੍ਰਿਪ ਕੀਤਾ, ਬੜਾ ਬੇਸਿਕ ਜਿਹਾ ਰੋਡ ਟ੍ਰਿਪ ਹੈ, ਕੋਈ ਇੰਨਾ ਲੰਬਾ ਚੌੜਾ ਨਹੀਂ, ਸਿਡਨੀ ਦਾ। ਠੀਕ ਹੈ, ਗੱਲ ਇਹ ਹੈ ਤੁਸੀਂ ਸਿਡਨੀ ਚਲੇ ਜਾਓ ਵਾਪਸ ਆ ਜਾਓ, ਜਾਂ ਫਿਰ ਤੁਸੀਂ ਆਪਣਾ ਲੈਟ ਸਪੋਜ਼ ਮੈਂ ਇੱਥੋਂ ਵਿਲੀਅਮਸ ਲੈਂਡਿੰਗ ਚਲਾ ਜਾਵਾਂ ਅਤੇ ਵਾਪਸ ਆ ਜਾਵਾਂ। ਠੀਕ ਹੈ, ਮਤਲਬ ਦੋਨਾਂ ਦੇ ਅੰਦਰ ਫਰਕ ਇਹ ਹੈ ਕਿ ਉਹਦਾ ਰਾਹ ਲੰਮਾ, ਮਤਲਬ ਕੋਈ ਸੀਨਰੀ ਨਹੀਂ ਚੇਂਜ ਹੁੰਦੀ, ਕੋਈ ਖਾਣ ਪੀਣ ਦੀ ਕੋਈ ਥਾਂ ਆਵੇ ਵੱਖਰੀ, ਹੈ ਨਾ। ਇਹ ਇੰਡੀਆ ਦੇ ਅੰਦਰ ਇਸ ਤਰ੍ਹਾਂ ਨਹੀਂ ਹੁੰਦਾ ਨਾ। ਇੰਡੀਆ ਦੇ ਅੰਦਰ ਤੁਸੀਂ ਸਮਝ ਜੇ, ਤੂੰ ਇੰਡੀਆ ਆਪਾਂ 9 ਘੰਟੇ ਕਾਰ ਚਲਾ ਰਹੇ ਹਾਂ, ਫਰੋਮ ਐਨੀ ਪੁਆਇੰਟ ਟੂ ਪੁਆਇੰਟ ਏ ਟੂ ਪੁਆਇੰਟ ਬੀ, ਬੰਦੇ ਬਦਲ ਜਾਂਦੇ, ਭਾਸ਼ਾ ਬਦਲ ਜਾਂਦੀ ਹੈ,
0: ਹਾਲਾਤ ਬਦਲ ਗਏ,
1: ਹਾਲਾਤ ਬਦਲ ਜਾਂਦੇ, ਜਜ਼ਬਾਤ ਬਦਲ ਜਾਂਦੇ, ਖਾਣ ਪੀਣ ਦੀਆਂ ਥਾਵਾਂ, ਕਾਫੀ ਕੁਛ ਆ ਜਾਂਦਾ ਯਾਰ, ਹੈ ਨਾ। ਇਸ ਗੱਲੋਂ
0: ਮਤਲਬ
1: ਕਹਿ ਲਓ ਕਿ ਉਹ ਜਦੋਂ ਕੈਪੀਟਲਿਜ਼ਮ ਬਹੁਤ ਜ਼ਿਆਦਾ ਚਰਮ ਸੀਮਾ 'ਤੇ ਆ ਜਾਂਦਾ, ਹੈ ਨਾ, ਕਹਿੰਦੇ ਕਿ ਬਹੁਤ ਜ਼ਿਆਦਾ ਜਦੋਂ ਡਿਵੈਲਪ ਹੋ ਜਾਂਦੀਆਂ ਕੰਟਰੀਆਂ ਜਾਂ ਲੋਕ, ਤਾਂ ਇੱਕੋ ਜਿਹੇ ਲੱਗਣਾ ਸ਼ੁਰੂ ਹੋ ਜਾਂਦੇ, ਅਤੇ ਇੱਕੋ ਜਿਹੀਆਂ ਥਾਵਾਂ ਵੀ ਇੱਕੋ ਜਿਹੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ, ਉਹੀ ਵਾਲੀ ਗੱਲ ਆ, ਹੈ ਨਾ, ਕਿ ਉਹ ਜਿਹੜਾ ਵੀ ਤੁਸੀਂ ਸਟੋਪ ਲਾਓਗੇ ਉਹੀ ਸਬਵੇ ਆ, ਉਹੀ, ਹੈ ਨਾ, ਹੰਗਰੀ ਜੈਕਸ ਆ,
0: ਅਸੀਂ ਤੁਸੀਂ ਹੋ,
1: ਬਸ ਇਹੀ ਗੱਲ, ਤੁਸੀਂ
0: ਨਹੀਂ। ਇਹ ਤਾਂ ਗੱਲ ਹੈ, ਕਿਉਂਕਿ ਵੈਸੇ ਵੀ ਆਪਾਂ ਉੱਥੇ ਜਾਂਦੇ ਵੀ ਨਹੀਂ ਹੈ ਨਾ ਇੰਨਾ ਹੈਗੇ ਦੂਰ, ਉੱਥੇ ਤਾਂ ਲਾਗੇ ਲਾਗੇ ਜੇ ਰਹੀਦਾ ਹੁੰਦਾ ਸੀ, ਜ਼ਿਆਦਾ ਟਰੈਵਲ ਵੀ ਨਹੀਂ ਕਰੀਦਾ।
1: ਹਾਂ ਨਹੀਂ, ਪਰ ਜੇ ਤੁਸੀਂ ਟਰੈਵਲ ਵੀ ਕਰੋ, ਮਤਲਬ ਪੂਰੀ ਸੀਨਰੀ ਚੇਂਜ ਹੁੰਦੀ ਹੈ।
0: ਹਾਂ, ਉਹੀ ਜਦੋਂ ਕਿਤੇ ਕਰੀਦਾ ਸੀ ਉਦੋਂ ਤਾਂ ਫਿਰ ਓਬਵੀਅਸਲੀ ਚੇਂਜ ਹੁੰਦੀ ਆ, ਪਰ ਇੱਥੇ ਆਪਣੇ ਕੋਲ ਆਪਸ਼ਨ ਹੈਗੀ ਆ ਵੀ ਆਪਾਂ ਇੱਧਰ ਉੱਧਰ ਜ਼ਿਆਦਾ ਚੱਲ ਜਾਈਦਾ, ਪਰ ਇੱਥੇ ਦੂਜੀ ਤੁਹਾਡੀ ਗੱਲ ਖੁਣੋ ਵੀ ਸੀਨਰੀ ਨਹੀਂ ਚੇਂਜ ਹੁੰਦੀ ਇੱਥੇ ਫਿਰ ਹੁਣ,
1: ਕਿ ਇਹ ਹੈ, ਪਰ ਜਦੋਂ ਬੰਦਾ ਪਹੁੰਚ ਜਾਵੇ ਫਿਰ ਹਾਂ, ਡੈਸਟੀਨੇਸ਼ਨ ਘੁੰਮਣ ਦਾ ਨਜ਼ਾਰਾ ਤਾਂ ਹੈ, ਹੈ ਨਾ, ਸਿਸਟਮੈਟਿਕ ਆ ਸਭ ਕੁਛ, ਉਹ ਚੀਜ਼ ਤਾਂ ਹੈ। ਉਹ ਤੁਸੀਂ ਇੱਕ ਵਾਰੀ ਜੇ ਤੁਸੀਂ ਵੈਲ ਬੁੱਕਡ ਹੋ, ਅਤੇ ਹੁਣ ਥੈਂਕਸ ਟੂ ਇੰਟਰਨੈਟ ਤੁਹਾਨੂੰ ਸਭ ਪਤਾ ਅੱਜ ਕੱਲ੍ਹ ਕਿਹੜੀ ਜਗ੍ਹਾ ਬਹੁਤ ਮਸ਼ਹੂਰ ਹੈ, ਕਿਹੜੀ ਨਹੀਂ ਹੈ, ਕਿੱਥੇ ਜਾਣਾ ਚਾਹੀਦਾ, ਕਿਹੜੀ ਜਗ੍ਹਾ 'ਤੇ ਖਾਣਾ ਚਾਹੀਦਾ, ਇਹ ਸਭ,
0: ਹੈ
1: ਨਾ, ਕਿਹੜੇ ਵਾਇਰਲ ਸਪੋਟ ਨੇ, ਹੈ ਨਾ, ਏ ਬੀ ਸੀ ਡੀ। ਆ ਮੈਂ ਮੈਲਬਨ ਹੀ ਵੇਖਿਆ ਸੀਗਾ ਕਿ ਉਹ ਬਹੁਤ ਕੋਈ ਮਸ਼ਹੂਰ ਸੀਗਾ ਇੰਡੀਅਨ ਰੈਸਟੋਰੈਂਟ, ਉਹ ਉਹਨਾਂ ਤੋਂ ਉਹ ਬਣਾਉਂਦੇ ਬੇਸਣ ਦੇ ਲੱਡੂ ਦੀ ਸੌਫਟੀ,
0: ਸੌਫਟੀ,
1: ਹਾਂ ਸੌਫਟੀ, ਪਰ ਬੇਸਣ ਦੇ ਲੱਡੂ ਦੀ,
0: ਓਕੇ,
1: ਸਿਡਨੀ। ਅਤੇ ਫਿਰ ਉਹ ਸਪੈਸ਼ਲੀ ਮੈਂ ਮਤਲਬ ਉੱਥੇ ਗਏ ਆਪਾਂ ਸਪੈਸ਼ਲੀ ਟਰਾਈ ਕਰਨ ਲਈ, ਅਤੇ ਉਹਨਾਂ ਨੇ ਫਿਰ ਦੱਸਿਆ, ਉਹ ਬੜੀ ਵਧੀਆ ਚੀਜ਼ ਲੱਗੀ, ਪਰ ਨਹੀਂ ਸ਼ਾਇਦ ਆਪਾਂ ਪਹਿਲੇ ਵੀ ਗੱਲ ਕੀਤੀ ਹੈ ਇਸ ਬਾਰੇ ਕਿ ਨਹੀਂ। ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਪੂਰਾ ਪੂਰਾ ਰੈਸਟੋਰੈਂਟ ਇਜ਼ ਰਨ ਬਾਏ ਵਿਮਨ, ਹੈਡ ਸ਼ੈਫ ਜੋ ਹੈ ਉਹੀ ਮਾਲਕਨ ਵੀ
0: ਹੈਗੇ ਨੇ ਕਈ ਨੇ, ਹੈ ਨਾ,
1: ਅਤੇ ਸਾਰੇ ਸਾਰੇ ਔਰਤਾਂ ਸੀਗੀਆਂ। ਕਹਿੰਦੀ ਕਿ ਬੇਸਿਕਲੀ ਉਹ ਬਣਾ ਕੁਛ ਹੋਰ ਰਹੀ ਸੀ, ਉਹਦੇ ਤੋਂ ਖਰਾਬੀ ਹੋ ਗਈ, ਹਾਂ ਖਰਾਬੀ ਹੋ ਗਈ, ਅਤੇ ਉਹਨੇ ਫਿਰ ਜਦੋਂ ਉਹਨੂੰ ਜਮਾਇਆ, ਅਤੇ ਕਿਸੇ ਨੇ ਸਲਾਹ ਦਿੱਤੀ ਇਹਨੂੰ ਜਮਾ ਕੇ ਵੇਖ ਲਓ, ਅਤੇ ਜਦੋਂ ਜਮਾਇਆ ਤਾਂ ਉਹ ਕਹਿੰਦੀ ਕਿ ਯਾਰ ਇਹ ਤਾਂ ਸੌਫਟ ਹੀ ਆ, ਬਹੁਤ ਵਧੀਆ ਆਪਸ 'ਚ ਉਹਨਾਂ ਦੇ, ਹੈ ਨਾ, ਲੋਕਾਂ ਨੇ ਆਪਸ 'ਚ ਸਟਾਫ ਨੇ ਟਰਾਈ ਕੀਤਾ, ਕਹਿੰਦੇ ਵਧੀਆ ਹੈ, ਕਰੀਏ ਲੋਕਾਂ ਨੂੰ ਸਰਵ, ਉਹ ਮਸ਼ਹੂਰ ਹੀ ਚੀਜ਼ ਹੋ ਗਈ।
0: ਜ਼ਿਆਦਾ ਚੀਜ਼ਾਂ ਗਲਤੀ ਤੋਂ ਹੀ ਨਿਕਲੀਆਂ ਨੇ, ਜ਼ਿਆਦਾ ਵਧੀਆ ਚੀਜ਼ਾਂ ਰੇੜੀਆਂ ਨੇ,
1: ਆਹੀ ਗੱਲ,
0: ਤਾਂ ਹੀ ਸਾਰੇ ਕਹਿੰਦੇ ਗਲਤੀ ਨਹੀਂ ਕਰਨੀ ਚਾਹੀਦੀ, ਗਲਤੀ ਕਰੋ ਪਰ ਦੁਬਾਰਾ ਨਾ ਕਰੋ,
1: ਨਹੀਂ ਸ਼ਾਇਦ ਗਲਤੀ ਨਹੀਂ, ਮੇਰੇ ਖਿਆਲ ਨਾਲ ਇਤਫਾਕ। ਹੁਣ ਆਪਾਂ ਉਸ ਦਿਨ ਮੈਂ ਇੱਕ ਚੀਜ਼ ਪੜ੍ਹਦਾ ਪਿਆ ਸੀਗਾ, ਬਹੁਤ ਵਧੀਆ ਐਸੇ ਸੀਗਾ ਨਿਊਯਾਰਕ ਟਾਈਮਸ ਦਾ, ਉਹਦੇ ਅੰਦਰ ਬੰਦੇ ਨੇ ਬਹੁਤ ਵਧੀਆ ਲਿਖਿਆ, ਕਹਿੰਦਾ ਕਿ ਆਪਾਂ ਆਪਣੀ ਲਾਈਫ ਤੋਂ ਇਤਫਾਕ ਜਾਂ ਚਾਂਸ, ਤੀਰ ਤੁੱਕਾ, ਇਹ ਬਿਲਕੁਲ ਨਿਗੇਟ ਕਰਦੇ ਪਏ, ਖਤਮ ਕਰਦੇ ਪਏ, ਕਿਉਂਕਿ ਆਪਾਂ ਉਹੀ ਰੈਸਟੋਰੈਂਟ ਜਾਂਦੇ ਹਾਂ ਜਿੱਥੇ ਹਰ ਕੋਈ ਜਾ ਰਿਹਾ, ਜਿਹੜਾ ਗੂਗਲ ਤੁਹਾਨੂੰ ਨੰਬਰ ਇੱਕ 'ਤੇ ਦਿਖਾ ਰਿਹਾ, ਹੈ ਨਾ, ਉਹੀ ਥਾਂ 'ਤੇ ਵੀ ਘੁੰਮਣ ਜਾ ਰਹੇ ਹਾਂ, ਉਹ ਸਪੋਟ ਵੀ, ਹੁਣ ਜੇ ਕੋਈ ਇੰਸਟਾਗ੍ਰਾਮ 'ਤੇ ਸਪੋਟ ਆਉਂਦਾ ਨਾ ਲਿਖਿਆ ਹੋਇਆ ਕਿ ਬਈ ਇਹ ਵਾਲੇ ਸਪੋਟ 'ਤੇ ਜਾ ਕੇ ਸਨਸੈਟ ਅਤੇ ਸਨਰਾਈਜ਼ ਬਹੁਤ ਵਧੀਆ ਲੱਗਦਾ, ਲੋਕ ਉੱਥੇ ਵੀ ਜਾ ਕੇ ਲਾਈਨ ਬਣਾ ਲੈਂਦੇ, ਹੈ ਨਾ। ਆ ਸ਼ਰਾਈਨ ਜਿਹੜੀ, ਉਹ ਸ਼ਰਾਈਨ ਆਫ ਰਿਮੈਂਬਰੈਂਸ ਕਿੰਨੀ ਹੁਣ ਮਸ਼ਹੂਰ ਹੋ ਗਿਆ, ਉੱਥੇ ਕਿਸੇ ਨੇ ਪਿੱਛੇ ਜੇ ਪਾਇਆ ਕਿ ਜੇ ਤੁਸੀਂ ਪਤਾ ਨਹੀਂ ਉਹਦੇ ਨੌਰਥ ਜਾਂ ਸਾਊਥ, ਪਤਾ ਕਿਸੇ ਸਾਈਡ ਤੋਂ ਖੜ੍ਹੇ ਹੋ ਕੇ ਜੇ ਤੁਸੀਂ ਸਿਟੀ ਵੱਲ ਨੂੰ ਵੇਖੋ ਨਾ, ਅਤੇ ਉਹ ਸਕਾਈ ਲਾਈਨ ਬਹੁਤ ਸੋਹਣੀ ਲੱਗਦੀ, ਉਹ ਕਿਤੇ ਵੀਡੀਓ ਬਣਾ ਦਿੱਤੀ ਹੈ, ਅਤੇ ਮੈਂ ਲਾਸਟ ਟਾਈਮ ਜਦੋਂ ਉੱਥੇ ਗਿਆ, ਅਤੇ ਮਤਲਬ ਲਾਈਨ ਲੱਗੀ ਪਈ ਕੋਈ ਹੱਦ ਹਿਸਾਬ।
0: ਇੱਦਾਂ ਹੀ ਹੈ ਕ੍ਰਿਸ਼ਨਾ ਜੀ, ਜਿਹੜਾ ਜਿੱਦਾਂ ਮੰਨ ਲਓ ਜਿਹਨੂੰ ਲੋਕ ਫੋਲੋ ਕਰਦੇ ਆ ਨਾ, ਜੇ ਉਹ ਕੋਈ ਇੱਦਾਂ ਦਾ ਮੈਸੇਜ ਕਰਦੇ ਜਾਂ ਸਟੋਰੀ ਪਾ ਦੇ, ਅਤੇ ਲਾਈਨ 'ਤੇ ਫਿਰ ਲੱਗਣੀ ਲਾਜ਼ਮੀ ਆ। ਤੁਸੀਂ ਉਹ ਗੱਲ ਕੀਤੀ ਮੈਨੂੰ ਯਾਦ ਹੈਗੀ ਉਹ ਨਹੀਂ ਤੁਹਾਨੂੰ ਪਤਾ ਦਿੱਲੀ ਸੇ ਜਿਹੜਾ ਇੰਡੀਆ ਦੇ ਵਿੱਚ ਦਿੱਲੀ ਵਿੱਚ ਇੱਕ ਰੈਸਟੋਰੈਂਟ ਆ ਉਹ ਛੋਲੇ ਭਟੂਰੇ ਕਿਤੇ ਵੇਚਦੇ ਸੀ ਵਿਚਾਰੇ ਹਨਾ ਦੋ ਭਰਾ ਤੇ ਉਹਨਾਂ ਦਾ ਬਿਜ਼ਨਸ ਘਾਟੇ ਚ ਜਾਂਦਾ ਰਿਹਾ ਬੜੇ ਸਾਲ ਜਿੱਦਾਂ ਇੰਨਾ ਨਹੀਂ ਚੱਲਿਆ ਹੋਣਾ ਚਲੋ ਦੁਕਾਨ ਤੇ ਉਹ ਇੱਕ ਦਿਨ ਕਿਤੇ ਕੋਈ ਲਾਫਟਰ ਥੈਰੇਪੀ ਜਿਹੜੇ ਕਰਦੇ ਆ ਉਹਨਾਂ ਦਾ ਹੀ ਕੋਈ ਸੀਗਾ ਮੈਨੂੰ ਨਾਂ ਭੁੱਲ ਗਿਆ ਉਹਨਾਂ ਨੇ ਇੱਕ ਸਟੋਰੀ ਪਾ ਦਿੱਤੀ ਕਿਤੇ ਵੀ ਕੁਲਚੇ ਖਾਣ ਦੀ ਭਟੂਰੇ ਸੋਰੀ ਭਟੂਰੇ ਛੋਲੇ ਖਾਣ ਦੀ ਤੇ ਉਹ ਕਿਤੇ ਇਹਨਾਂ ਨੇ ਵੇਖੀ ਅਨੁਸ਼ਕਾ ਸ਼ਰਮਾ ਹੋਣਾ ਨੇ ਮਤਲਬ ਸਟੋਰੀ ਹੈ ਤੁਸੀਂ ਜਾ ਕੇ ਵੇਖਿਓ ਤੇ ਉਹਨਾਂ ਨੇ ਜਦੋਂ ਵੇਖੀ ਉਹ ਸਟੋਰੀ ਤੇ ਉਹਨਾਂ ਨੇ ਆਰਡਰ ਕਰਤੇ ਮੈਸੇਜ ਕੀਤਾ ਕਿ ਤੁਸੀਂ ਲੈ ਕੇ ਆਓ ਸਾਡੇ ਇੱਥੇ
1: ਅੱਛਾ
0: ਭਟੂਰੇ ਛੋਲੇ ਤੇ ਉਹ ਘਰੇ ਜਦੋਂ ਲੈ ਕੇ ਗਏ ਤੇ ਉਹ ਦੋਵੇਂ ਆਪ ਭਰਾ ਚਲ ਗਏ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਅੱਛਾ ਅੱਛਾ ਹੈ ਤੇ ਉਹਦਾ ਹਨਾ ਕਰ ਕੁਰ ਕੇ ਤੇ ਫਿਰ ਉਹਨਾਂ ਨੇ ਕਿਤੇ ਇਹਨਾਂ ਨੇ ਕਿਹਾ ਕਿ ਪਤਾ ਨਹੀਂ ਕਿਹਾ ਕਿ ਸਟੋਰੀ ਪਾ ਦਿਓ ਸਾਡੀ ਨਾਂ ਪਾਓ ਰੱਬ ਜਾਣੇ ਹੁਣ ਕਿਹਾ ਕਿ ਨਹੀਂ ਕਿਹਾ ਪਰ ਉਹਨਾਂ ਨੇ ਉਹਨੇ ਕਿਤੇ ਪਾ ਦਿੱਤੀ ਵੀ ਇੰਜੋਇਡ ਅਲੋਟ ਫੂਡ ਫਰੋਮ ਹੇਅਰ ਹਨਾ
1: ਅਨੁਸ਼ਕਾ ਸ਼ਰਮਾ
0: ਉਹਨੇ ਕਿਤੇ ਹਿੰਦੀ ਚ ਕੁਛ ਲਿਖਿਆ ਏਦਾਂ ਦਾ ਕਿ ਜਾਓ ਜਾਓ ਖਾਓ ਔਰ ਮਜ਼ਾ ਮਨਾਓ ਕੁਛ ਏਦਾਂ ਦਾ ਹਨਾ ਤੇ ਉਹ ਵੀਰ ਹੋਣੀ ਕਹਿੰਦੇ ਆ ਵੀ ਹੁਣ ਸਾਡੇ ਇੱਥੇ ਤੇ ਥਾਂ ਨਹੀਂ ਮਿਲਦਾ ਬਹਿਣ ਨੂੰ ਲਾਈਨਾਂ ਵੱਜੀਆਂ ਪਈਆਂ
1: ਐਕਚੁਅਲੀ ਵਿਰਾਟ ਕੋਹਲੀ ਮਤਲਬ ਚਲੋ ਭਾਵੇਂ ਇੰਡੀਆ ਦਾ ਸਭ ਤੋਂ ਵੱਡਾ ਬ੍ਰਾਂਡ ਹੈ ਪਰ ਉਹ ਆਪਣੇ ਲੈਵਲ ਤੇ ਉਹ ਬ੍ਰਾਂਡ ਅੰਬੈਸਡਰ ਹੈ ਨਾ ਛੋਲੇ ਭਟੂਰਿਆਂ ਦਾ ਉਹਨੇ ਉਹਦੇ ਵੀ ਬੜੇ ਮਸ਼ਹੂਰ ਕੀਤੇ ਸੀਗੇ ਨਾ ਜਿਹੜਾ ਕਹਿੰਦਾ ਮੈਂ ਬਚਪਨ ਤੋਂ ਉੱਥੇ ਹੀ ਖਾਂਦਾ ਆਰਾਮ ਕੇ ਛੋਲੇ ਭਟੂਰੇ ਔਰ ਵਹੀਂ ਪਰ ਜਾ ਕੇ ਖਾਊਂਗਾ ਐਸੇ ਹੀ ਮਜ਼ਾ ਆਏਗਾ ਜਿੱਦਾਂ ਬੋਲਦਾ ਤੇ ਅੱਛਾ ਇਹ ਵੀ ਹੋਇਆ
0: ਹਾਂਜੀ ਹਾਂਜੀ
1: ਪਾਵਰ ਤੇ ਹੈ ਬਾਈ ਸੋਸ਼ਲ ਮੀਡੀਆ ਦੀ
0: ਪਾਵਰ ਹੈ ਕਰੋ ਪਰ ਤੁਸੀਂ ਜਿਹੜੀ ਅੱਜ ਸਾਨੂੰ ਦੱਸਣਾ ਵਾ ਵੈਸੇ ਤੇ ਸਾਡੇ ਨਾਲ ਦੋ ਕਾਲਰ ਹੋਲਡ ਤੇ ਨੇ ਆਪਾਂ ਉਹਨਾਂ ਨੂੰ ਹੁਣੇ ਓਨੇਰ ਕਰਦੇ ਆ ਵਾਰੀ ਵਾਰੀ ਤੁਸੀਂ ਉਹਨਾਂ ਚਿਰ ਯਾਦ ਕਰਕੇ ਰੱਖੋ ਕਿ ਤੁਹਾਡਾ ਜਿਹੜਾ ਮੈਂਬਰੇਬਲ ਜਾਂ ਕਹਿ ਲਓ ਕਿ ਅੱਜ ਤੱਕ ਜਿਹੜਾ ਤੁਸੀਂ ਭੁੱਲ ਨਹੀਂ ਪਾਏ ਵੈਸੇ ਤੇ ਜਦੋਂ ਵੀ ਆਪਾਂ ਕਿਤੇ ਘੁੰਮਣ ਜਾਂਦੇ ਹਾਂ ਇਕੱਠੇ ਹੋ ਗਏ ਚਾਹੇ ਉਹ ਫੈਮਿਲੀ ਨਾਲ ਜਾਈਏ ਚਾਹੇ ਯਾਰਾਂ ਦੋਸਤਾਂ ਨਾਲ ਜਾਈਏ ਤੇ ਇੱਕ ਮੈਂਬਰੀਜ਼ ਜਿਹੜੀਆਂ ਨੇ ਉਹ ਬਣ ਜਾਂਦੀਆਂ ਨੇ ਤੇ ਉਹ ਬਣਦੀਆਂ ਵੀ ਇੱਦਾਂ ਦੀਆਂ ਨੇ ਕਿ ਉਹ ਨਹੀਂ ਛੇਤੀ ਬਾਅਦ 'ਚ ਭੁੱਲਦੀਆਂ ਉਹ ਦੋ ਵੇ 'ਚ ਬਣਦੀਆਂ ਜਾਂ ਤਾਂ ਖੁਸ਼ੀ ਖੁਸ਼ੀ ਵਾਲੀਆਂ ਮੈਂਬਰੀਜ਼ ਬਣਦੀਆਂ ਤੇ ਜਾਂ ਕੁਛ ਇੱਦਾਂ ਦਾ ਉੱਥੇ ਹੋ ਜਾਂਦਾ ਵਾ ਵੀ ਜਿਹੜਾ ਉਹ ਵੱਖਰੀ ਮੈਂਬਰੀ ਬਣਾ ਦਿੰਦਾ
1: ਇਹ ਵੀ ਠੀਕ
0: ਦੋ ਤਰ੍ਹਾਂ ਦੀਆਂ ਮੈਂਬਰੀਜ਼ ਨੇ ਤੁਸੀਂ ਉਹ ਸਾਡੇ ਨਾਲ ਅੱਜ ਸ਼ੇਅਰ ਕਰਨੀਆਂ ਨੇ ਤੇ ਸਾਨੂੰ ਦੱਸਣਾ ਵਾ ਵੀ ਅਸੀਂ ਇੱਥੇ ਗਏ ਹਾਂ ਤੇ ਉਹ ਟ੍ਰਿਪ ਜਿਹੜਾ ਸਾਡਾ ਯਾਦਗਾਰ ਸੀਗਾ ਬੈਸਟ ਟ੍ਰਿਪ ਰਿਹਾ ਸਾਡਾ ਚਾਹੇ ਉਹ ਦੋਵਾਂ ਤਰੀਕੇ ਦਾ ਹੀ ਹੋ ਸਕਦਾ ਵਾ ਕਿਸੇ ਵੇਲੇ ਕੋਈ ਇੱਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਕਿ ਜਿਹੜੀਆਂ ਉਦੋਂ ਤੁਹਾਨੂੰ ਨਹੀਂ ਸਹੀ ਲੱਗਦੀਆਂ ਪਰ ਬਾਅਦ 'ਚ ਮੈਂਬਰੀਜ਼ ਬਣ ਜਾਂਦੀਆਂ ਉਹ ਤੁਸੀਂ ਜੇ ਚਾਹੋ ਤੇ ਦੋਵੇਂ ਸ਼ੇਅਰ ਕਰ ਸਕਦੇ ਹੋ ਕਿਉਂਕਿ ਆਪਾਂ
1: ਆਪਣੀ ਸਭ ਤੋਂ ਫੇਵਰੇਟ ਟ੍ਰੈਵਲ ਸਟੋਰੀ ਸਾਡੇ ਨਾਲ ਸ਼ੇਅਰ ਕਰੋ
0: ਸਿੰਪਲ ਜਿਹੜੀ ਤੁਹਾਨੂੰ ਲੱਗਦਾ ਵਾ ਕਿ ਬੈਸਟ ਰਹੀ ਆ ਮੇਰੀ ਅੱਜ ਤੱਕ ਦੀ ਜਿਹੜੀ ਮੈਂਬਰੀ ਜਿਹੜੀ ਤੁਸੀਂ ਭੁੱਲ ਨਹੀਂ ਪਾ ਰਹੇ ਹਾਲੇ ਵੀ ਜਿਹੜੀ ਤੁਸੀਂ ਯਾਦ ਕਰੋ ਤੇ ਤੁਹਾਡੇ ਮੂੰਹ ਤੇ ਸੋਹਣੀ ਜਿਹੀ ਸਮਾਈਲ ਆ ਜਾਂਦੀ ਆ ਵੀ ਯਾਰ ਅੱਛਾ ਉਦੋਂ ਆ ਹੋ ਗਿਆ ਸੀ ਏਦਾਂ ਕਰ ਲਿਆ ਸੀ ਤੇ ਸਾਰਿਆਂ ਦੀਆਂ ਹੋਣਗੀਆਂ ਕਿਸੇ ਦੀ ਵੀ ਨਹੀਂ ਏਦਾਂ ਹੋ ਸਕਦਾ ਵੀ ਨਾ ਹੋਵੇ ਆਂਟੀ ਨਾਲ ਅਨਲੈਸ ਮੇਰੇ ਵਰਗਾ ਕਦੀ ਕੋਈ ਘੁੰਮਣ ਨਾ ਹੋ ਗਿਆ ਇੱਕ ਅੱਧੀ ਰੀ ਕਿਤੇ ਗਿਆ ਹੋਵੇ ਤੇ ਉਹ ਵੀ ਮੈਂਬਰੀ ਆ ਦੋ ਘਰੀ ਤੇ ਮੈਂ ਵੀ ਚਲੋ ਗਿਆ ਹੀ ਹਾਂ ਐਵੇਂ ਤੁਹਾਨੂੰ ਕਹੀ ਜਾ ਪਰ ਘੱਟ ਗਏ ਹੋ ਵੱਧ ਗਏ ਹੋ ਮੈਂਬਰੀਜ਼ ਹੋਣਗੀਆਂ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰਨੀਆਂ ਉਹਨਾਂ ਚਿਰ ਆਪਾਂ ਕੋਲਰ ਲੈਂਦੇ ਹਾਂ ਅਤੇ ਸਾਡੇ ਨਾਲ ਬੜੇ ਚਿਰ ਤੋਂ ਜਿਹੜਾ ਉਹ ਸ਼੍ਰੇਆ ਸਾਡੇ ਨਾਲ ਆ ਸਵੇਰੇ ਆਪਾਂ ਨਹੀਂ ਲੈ ਪਾਏ ਸੀ ਇਹਨੂੰ ਹੈਲੋ ਸ਼੍ਰੇਆ ਤੁਸੀਂ ਆਉਂਦੇ ਰਹੋ ਮਾਨੂੰ ਬਿੱਲੀ ਤੁਸੀਂ ਮੈਨੂੰ ਇੰਨੀ ਵੇਟ ਕਿਉਂ ਕਰਾਈ
1: ਲੇਟ ਉੱਠੇ ਹੈ
0: ਤੁਸੀਂ ਕਰਾਈ ਆ ਤੁਸੀਂ ਲੇਟ ਉੱਠੇ ਹੋ ਮੈਂ ਤੁਹਾਨੂੰ ਉਠਾਉਣ ਵੀ ਆਇਆ ਸੀ ਤੁਸੀਂ ਕਹਿ ਨਹੀਂ ਮੈਂ
1: ਆਹੋ ਅਸੀਂ ਪਤਾ ਬਲਕੀਰਤ ਵੀਰਾ ਤੁਹਾਡੇ ਘਰ ਦੇ ਬਾਹਰ ਕਿੰਨੀ ਦੇਰ ਤੱਕ ਨੌਕ ਕਰਦਾ ਰਿਹਾ
0: ਤੁਸੀਂ ਕਿਹਾ ਮੈਨੂੰ ਡਿਸਟਰਬ ਨਾ ਕਰੋ ਹਾਲੇ
1: ਮੈਂ ਹੋਰ ਵਾਪਸ ਆ ਗਿਆ ਇੱਥੇ ਆ ਗਏ ਆਪਾਂ
0: ਮੈਂ ਤੁਹਾਡੇ ਮੰਮਾ ਨੂੰ ਕਿਹਾ ਕਿ ਕਿੱਥੇ ਆ ਉਹ ਕਹਿੰਦੇ ਉੱਠਣ ਨਹੀਂ ਡਈ ਮੈਂ ਉਹਨੂੰ 3 ਵਾਰੀ ਆਲਰੇਡੀ ਠਾ ਚੁੱਕੀ ਹਾਂ
1: ਅੱਛਾ
0: ਹੋਰ ਕੀ
1: ਦੇਖ ਲਓ ਹੈ
0: ਇਦਾਂ ਹੀ ਹੈ ਨਾ
1: ਹੈ
0: ਹੈ ਅਸੀਸ ਵੀ ਸੁੱਤਾ ਸੀ ਉਹ ਵੀ ਸੁੱਤਾ
1: ਚਲੋ ਵੀ ਸੁੱਤਾ
0: ਪਰ ਉਹ ਮਾੜਾ ਮਾੜਾ ਹਿਲਦਾ ਸੀ ਜਦੋਂ ਮੈਂ ਉਹਨੂੰ ਉਠਾਉਂਦਾ ਹਾਂ ਤੁਸੀਂ ਤੇ ਹਿੱਲੇ ਵੀ ਨਹੀਂ ਤੁਸੀਂ ਮੈਨੂੰ ਲੱਗਦਾ ਡ੍ਰੀਮ ਲੈ ਰਹੇ ਹੋ ਕੋਈ
1: ਯੂਨੀਕੋਰਨ ਦੀ
0: ਇਹ ਪਤਾ ਕੀ ਡ੍ਰੀਮ ਲੈ ਰਹੀ ਹੋਣੀ
1: ਯੂਨੀਕੋਰਨ ਦੀ
0: ਇਹ ਡ੍ਰੀਮ ਲੈ ਰਹੀ ਹੋਣੀ ਕਿ ਛੁੱਟੀਆਂ ਵਾ ਦੋ ਰਹਿ ਗਈਆਂ ਜਿਹੜੀਆਂ ਤੇ ਮੈਂ ਹੁਣ ਘੁੰਮਣ ਗਈ ਆ ਫੈਮਿਲੀ ਦੇ ਨਾਲ
1: ਆਏ
0: ਇਹ ਡ੍ਰੀਮ ਲੈ ਰਹੀ ਹੋਣੀ ਹੈ ਹਨਾ
1: ਹੈ ਸ਼੍ਰੇਆ ਇਹ
2: ਬੋਏ ਆ ਬੋਏ
1: ਕੀ
2: ਓ
1: ਬੋਏ ਯਾਰ ਮੈਨੂੰ ਕਹੀ ਜਾਂਦਾ ਪਿਆ ਮੰਨਦਾ ਨਹੀਂ ਇਹ ਪ੍ਰੈਂਕ ਕਰਦਾ ਸਾਨੂੰ ਵੀਰਾ ਦੇਖੋ ਇਹ ਪਤਾ ਪ੍ਰੈਂਕ ਕਿਉਂ ਕਰਦਾ, ਉਠਾਣਾ ਹੈ ਨਾ ਸਵੇਰੇ, ਅਸੀਂ ਉੱਠੇ ਨਹੀਂ ਤੇ ਫਿਰ ਇਹ ਕਹਿੰਦਾ ਕਿ ਗਲਤ ਕੀਤਾ ਮੇਰੇ ਨਾਲ, ਮਾੜੀ ਗੱਲ ਆ। ਹੋਰ ਸੁਣਾਓ ਸਿੰਘ ਸਾਹਿਬ ਕਿੱਦਾਂ, ਠੀਕ ਠਾਕ ਉੱਠ ਗਏ ਹੋ? ਤਿਆਰੀਆਂ ਫਿਰ ਸਕੂਲ ਤੇ ਹੈ ਨੀ ਸੱਚ ਅੱਜ, ਹੁਣ ਫਨ ਕਰਨ ਦੀ ਤਿਆਰੀਆਂ ਕਿ ਨਹੀਂ?
0: ਛੁੱਟੀ
1: ਆਏ, ਛੁੱਟੀ ਛੁੱਟੀ ਕੀ ਕਰਨਾ ਛੁੱਟੀ ਤੇ, ਅੱਜ ਕੀ ਕਰਨਾ ਫਿਰ?
0: ਮਾੜੀ
1: ਗੱਲ ਹੈ ਯਾਰ, ਚਾਈਲਡ ਲੇਬਰ ਕਰ ਦਿੰਦੇ ਤੁਸੀਂ ਫਿਰ ਸਾਰਾ ਕਲੀਨ? ਅੱਛਾ,
0: ਇਹਦਾ ਬਲੂ ਕਲਰ ਦਾ ਜਿਹੜਾ ਸਾਈਕਲ ਨੀ ਆ, ਪਰਪਲ ਕੇ ਬਲੂ ਸ਼ਾਇਦ, ਕਿਹੜਾ ਵਾ ਪਰਪਲ ਕੇ ਬਲੂ ਆ ਤੇਰੇ ਕੋਲ ਸਾਈਕਲ? ਟਾਇਰ ਜਿਹੜੇ ਉਹ ਪਿੰਕ ਕਲਰ ਦੇ ਹੋਣੇ ਮੈਨੂੰ ਪਤਾ
1: ਹੈ,
0: ਹਾਂ ਕਿਉਂਕਿ ਪਰਪਲ ਦੇ ਹੁੰਦੇ ਹੀ ਆ ਪਿੰਕ ਕਲਰ ਦੇ। ਆਈ ਨੋ
2: ਆਂਸਰ
0: ਕੀ ਆ ਤੋਂ ਪਹਿਲਾਂ ਕੀ ਕਿਹਾ ਤੁਸੀਂ?
2: ਮੈਨੂੰ
0: ਪਤਾ ਲੱਗ ਗਿਆ, ਮੈਨੂੰ ਪਤਾ ਲੱਗ ਗਿਆ, ਮੈਨੂੰ ਪਤਾ ਲੱਗ ਗਿਆ,
1: ਖਾਣ ਵਾਲੀ ਚੀਜ਼।
0: ਇਹਨੇ ਪਤਾ ਕੀ ਕਿਹਾ ਵਾ?
1: ਕੀ ਕਿਹਾ
0: ਇਹਨੇ? ਕਿਹਾ ਭਾਈ ਉਹਦੀ ਖਿੱਚ ਕੇ ਤੰਬੀ ਲਾਈ।
1: ਅੱਛਾ,
0: ਇਹੋ ਕਿਹਾ ਨਾ ਸੀ ਤੂੰ? ਓ ਸੋਰੀ, ਹੁਣ ਪਤਾ ਇਹਨੇ ਕੀ ਕਿਹਾ? ਭਾਈ ਖਿੱਚ ਕੇ ਨਿੱਕਰ ਲਾਈ।
1: ਓਏ,
0: ਇਹ ਕਿਹਾ ਨਾ?
2: ਓਏ,
0: ਤੁਹਾਨੂੰ
1: ਪਹਿਲਾਂ
0: ਹੁਣ ਮੈਨੂੰ ਪਤਾ ਲੱਗ ਗਿਆ ਕਿ ਯੈਲੋ ਆ ਕੁਛ। ਇੱਕ ਭਾਈ ਆ ਤੇ ਉਹਦੀ ਫਰੂਟ ਆ, ਓਕੇ, ਐਪਲ, ਐਪਲ
1: ਹਾਂ, ਨੀ ਕੀਵੀ, ਓਏ
0: ਕੀਵੀ, ਕੀਵੀ
1: ਸੰਤਰਾ,
0: ਔਰੇਂਜ, ਉਹਦੀ ਵੀ ਤੇ ਲਾਈ ਦੀ ਆ ਪਰ ਉਹਦੀ ਔਰੇਂਜ ਕਲਰ ਦੀ ਨਿੱਕਰ ਹੁੰਦੀ ਆ।
1: ਮੈਂਗੋ,
0: ਮੈਂਗੋ, ਯੈਸ ਯੈਸ, ਮੈਂਗੋ,
1: ਬਨਾਨਾ,
0: ਹਾਂ ਬਨਾਨਾ,
1: ਸਾਨੂੰ ਆਉਂਦੇ ਇੰਨੇ ਬਸ ਫਰੂਟਾਂ ਦਾ ਨਾਮ।
2: ਦੋ
1: ਵੀਰ ਜੀ, ਹਾਂਜੀ, ਸਤਿ ਸ੍ਰੀ
0: ਅਕਾਲ। ਇੱਕ ਦੀਦੀ,
1: ਇੱਕ ਦੀਦੀ, ਕਿਵੇਂ ਹੋ? ਠੀਕ ਠਾਕ, ਤੁਸੀਂ ਉੱਠੇ ਨੀ ਅੱਜ ਵੀਰਾ, ਇੰਨੀ ਦੇਰ ਤੱਕ ਬੁਲਾਉਂਦਾ ਰਿਹਾ ਤੁਹਾਨੂੰ, ਆਵਾਜ਼ਾਂ ਮਾਰਦਾ ਰਿਹਾ ਤੁਹਾਨੂੰ। ਤੁਹਾਨੂੰ ਵੀਰਾ ਅੱਜ ਘਰੇ ਆ ਕੇ ਨਾ ਬਾਹਰ ਨੌਕ ਨੌਕ ਕਰਦਾ ਰਿਹਾ ਕਿ ਉੱਠੋ ਸ਼੍ਰੇਆ ਉੱਠੋ, ਤੁਸੀਂ ਉੱਠੇ ਹੀ ਨੀ। ਲੈ ਮੰਮੀ ਨੂੰ ਪੁੱਛ ਲਿਓ,
0: ਤੁਸੀਂ ਕੈਮਰਾ ਚੈੱਕ ਕਰ ਲਓ ਆਪਣੇ ਭਾਵੇਂ ਘਰ ਵਾਲੇ। ਕਰੋ ਫਿਰ ਕੈਮਰਾ, ਫਿਰ ਸਾਨੂੰ ਦੱਸਿਓ। ਓਕੇ,
1: ਫਿਰ ਤੁਹਾਨੂੰ ਦੱਸਿਓ।
0: ਮੈਂ ਆਇਆ ਸੀਗਾ 7-11 ਤੇ,
1: 8-10 ਤੇ,
0: 8-10 ਤੇ ਮੈਂ ਆਇਆ।
2: ਬਿੰਟ੍ਰਕ ਆਈ ਸੀ।
0: ਕੀ ਆਇਆ ਸੀ?
1: ਬਿੰਟ੍ਰਕ, ਹਾਂ ਬਿੰਟ੍ਰਕ ਚ ਹੀ ਆਇਆ ਸੀਗਾ ਵੀਰਾ।
0: ਮੈਂ ਉੱਥੇ, ਹਾਂਜੀ, ਮੈਂ ਸਾਈਡ ਤੇ ਬੈਠਾ ਹਾਂ ਟਰੱਕ ਦੇ।
2: ਮੈਂ
1: ਲੈ
2: ਤੁਸੀਂ ਬੋਲਦਾ ਪਿਆ
3: ਝੂਠ ਬੋਲਦਾ ਪਿਆ
0: ਤੁਸੀਂ ਵੇਖਿਆ ਹੀ ਨਹੀਂ ਮੈਨੂੰ
2: ਝੂਠ ਬੋਲਦੇ ਪਏ
0: ਉਹ ਨਹੀਂ ਝੂਠ ਬੋਲਣ ਦੇ ਮੈਂ ਤੁਹਾਡਾ ਸਕੂਟਰ ਜਿਹੜਾ ਤੁਹਾਡਾ ਵਾਈਟ ਕਲਰ ਦਾ ਵਾ ਉਹ ਤੇ ਅਸੀਸ ਦਾ ਮੈਂ ਪਰਪਲ ਸਾਈਕਲ ਦੋਵੇਂ ਚੀਜ਼ਾਂ ਮੈਂ ਵੇਖੀਆਂ ਗਰਾਜ ਦੇ ਵਿੱਚ
3: ਇਹਨੇ ਸਕੂਟਰ ਚਲਾਉਣ ਦੀ ਵੀ ਕੋਸ਼ਿਸ਼ ਕੀਤੀ ਫਿਰ ਤੁਹਾਡੇ ਮੰਮੀ ਨੇ ਕਿਹਾ ਨਹੀਂ ਇਹ ਸ਼੍ਰੇਆ ਦਾ
0: ਮੈਂ ਉਹਨੂੰ ਕਿਹਾ ਮੈਂ ਤੁਹਾਨੂੰ ਉਹਨਾਂ ਨੂੰ ਕਿਹਾ ਕਿ ਜੇ ਸ਼੍ਰੇਆ ਨਹੀਂ ਉੱਠ ਰਹੀ ਤੇ ਫਿਰ ਮੈਂ ਉਹਨਾਂ ਦਾ ਸਕੂਟਰ ਲੈ ਜਾਂਦਾ ਵਾਂ ਤੇ ਜਦੋਂ ਉੱਠੂਗੀ ਤੇ ਤੁਸੀਂ ਉਹਨੂੰ ਕਿਹੋ ਕਿ ਉਹ ਮੇਰੇ ਕੋਲ ਆ ਕੇ ਆਪਣਾ ਸਕੂਟਰ ਵਾਪਸ ਲੈ ਜੇ ਕਹਿੰਦੇ ਨਹੀਂ
3: ਦੇਖ ਲਓ ਜੇ ਵੀਰਾ ਝੂਠ ਬੋਲਦਾ ਹੋਵੇ ਨਾ ਉਹਦੇ ਮੂੰਹ ਤੇ ਦਾੜੀ ਆ ਜਾਏ ਹੋਰ ਦੱਸੋ ਕੀ ਸੁਣਾਓਗੇ ਸਾਨੂੰ ਸ਼੍ਰੇਆ ਕੀ ਸੁਣਾਓਗੇ
2: ਸਾਨੂੰ
3: ਬੁਚਾਰਤ
2: ਕਬੂਤਰ
3: ਖੜਾ
0: ਕਬੂਤਰ ਖੜੇ ਤੋਂ ਪਹਿਲਾਂ ਕੀ ਆ ਥੜੇ ਉੱਤੇ ਥੜਾ
3: ਥੜੇ ਉੱਤੇ ਥੜਾ ਉੱਤੇ ਲਾਲ ਕਬੂਤਰ ਖੜਾ ਸ਼ਾਇਰੀ ਬਹੁਤ ਪਿਆਰੀ ਹੋਵੇ ਬਾਕੀ ਗੱਲਾਂ ਬਾਤ
0: ਥੜੇ ਉੱਤੇ ਲਾਲ ਕਬੂਤਰ ਖੜਾ
3: ਲਾਲ ਕਬੂਤਰ
0: ਬਸੰਤ ਲਾਲ
3: ਬਸੰਤ ਲਾਲ
0: ਅੱਛਾ ਮੈਨੂੰ ਤੇ ਲੱਗਾ ਆਪਾਂ ਬੁੱਝ ਲਿਆ ਪਹਿਲੀ ਵਾਰੀ ਚ ਹੀ ਆ
3: ਤੁਸੀਂ ਚੈੱਕ ਕਰੋ ਬਸੰਤ ਲਾਲ ਹੀ ਆਂਸਰ
0: ਹਾਂਜੀ ਤੁਸੀਂ ਚੈੱਕ ਨਹੀਂ ਕੀਤਾ ਹੋਣਾ
3: ਲਾਲ ਕਬੂਤਰ
0: ਥੜੇ ਉੱਤੇ ਥੜਾ ਵਾ ਓਕੇ ਕਿੱਥੇ ਯੂਜ਼ ਕਰਦੇ
2: ਦੀਵਾਲੀ
0: ਓਕੇ ਹੁਣ ਤੇ ਮੈਨੂੰ ਪਤਾ ਲੱਗ ਗਿਆ ਵਾ ਕੀ ਆ
3: ਕੀ ਆ ਦੱਸੋ
0: ਫੁੱਲ ਝੜੀ
3: ਆਏ
0: ਅਨਾਰ ਅਨਾਰ ਅਨਾਰ ਯੈਸ
3: ਆਤਿਸ਼ਬਾਜੀ
0: ਚਰਖੜੀ
3: ਚਰਖੜੀ
0: ਉਹ ਜਿਹੜੇ ਗੰਡਾ ਬੰਬ
3: ਉਹ ਬੈਸਟ ਉਹੀ ਬੈਸਟ ਹੁੰਦਾ
0: ਗੰਡਾ ਬੰਬ
3: ਉਹ ਫੂਕ ਮਾਰ
0: ਪੋਪ ਪੋਪ ਉਹ ਜਿਹੜੇ ਪੋਪ ਪੋਪਸ ਹੁੰਦੇ ਨਿੱਕੇ
3: ਉਹ ਹਾਂ ਉਹ ਵੀ ਹੁੰਦੇ ਹਾਂ ਉਹ ਲੈ ਸਾਰੇ ਤਾਂ ਪਟਾਕੇ ਮੁੱਕ
0: ਬੁਲੇਟ ਬੰਬ ਗੰਡਾ ਬੰਬ
3: ਲੜੀ
0: ਹਾਂ ਰੈਡ ਕਲਰ ਦੀ ਲੜੀ ਜਿਹੜੀ ਹੁੰਦੀ ਉਹ ਰੈਡ ਕਲਰ
3: ਹਜ਼ਾਰ ਵਾਲੀ
0: ਟਿਕ ਟਿਕ
3: ਅਗਲੇ ਦਿਨ ਸਾਰਾ ਮਹੱਲਾ ਆ ਕੇ ਲਾਂਤਾ ਪਾ ਕੇ ਜਾਵੇ ਕਿੱਦਾਂ ਦਾ ਮੁੰਡਾ ਤੁਹਾਡਾ
0: ਫਿਰ ਥੋੜਾ ਹਿੰਟ ਦੋ ਨਾ
3: ਉਹਦੀ ਲਾਈਟ ਚੱਲਦੀ ਆ
0: ਲਾਈਟ ਚੱਲਦੀ ਆ ਬਾਈਕ ਬਾਈਕ
3: ਬਾਈਕ ਯਾਰ ਮੇਰੇ ਦਿਮਾਗ ਦਾ ਦੀਵਾ ਜੱਗਿਆ ਨਾ ਕਿਤੇ ਤੇ ਮੈਂ ਸਹੀ ਆਂਸਰ ਦੇ ਸਕਾਂ ਮੇਰੇ ਮਾਇੰਡ ਚ ਨਹੀਂ ਆ ਰਿਹਾ ਕੀ ਹੋ ਸਕਦਾ
0: ਤੁਹਾਡਾ ਜਗਣਾ ਨਹੀਂ ਨਾ
3: ਕੀ ਕਰੀਏ ਯਾਰ
0: ਕਿਉਂਕਿ ਅੰਦਰ ਲਾਈਟ ਨਹੀਂ ਨਾ ਜਗਾ ਸਕਦੇ
3: ਅੰਤਰ ਮਨ ਕੀ ਲਾਈਟ ਕੋ ਜਗਾਏ
0: ਇੰਗਲਿਸ਼ ਚ ਕੀ ਕਹਿੰਦੇ ਇਹਨੂੰ
3: ਕਿਸ ਕੋ
0: ਜੋ ਤੁਹਾਡੇ ਦਿਮਾਗ ਚ ਜਗਨ ਨਹੀਂ ਰਿਹਾ
3: ਦੀਵਾ ਹਾਂ ਯਾਰ ਦੀਵੇ ਨੂੰ ਇੰਗਲਿਸ਼ ਕੀ ਕਹਿੰਦੇ ਬਸ
0: ਸ਼ਾਬਾਸ਼ ਸ਼ਾਬਾਸ਼
3: ਵੈਰੀ ਗੁੱਡ ਸ਼੍ਰੇਆ ਦੀਵੇ ਨੂੰ ਕੀ ਕਹਿੰਦੇ ਇੰਗਲਿਸ਼ ਚ
0: ਇਹ ਵੀ ਸਵਾਲ ਹੋ ਗਿਆ ਯਾਰ
2: ਪਤਾ ਨਹੀਂ
0: ਸ਼੍ਰੇਆ ਥੈਂਕ ਯੂ ਬਾਏ ਬਾਏ ਬਾਏ ਬਾਏ ਦੀਦੀ ਜੀ ਤੇ ਬਾਏ ਬਾਏ ਅਸੀਸ ਸਿੰਘ ਤੁਸੀਂ ਅੱਜ ਸ਼ਾਮ ਨੂੰ ਜਦੋਂ ਸਾਈਕਲ ਚਲਾਉਣ ਜਾਓਗੇ ਨਾ ਹੈਲੋ ਛੁੱਟੀਆਂ ਰਹਿ ਗਈਆਂ ਮੈਨੂੰ ਚਲਾ ਲੈਣ ਦੋ
3: ਚੱਲ ਐਤਵਾਰ ਲੈ ਜੀ
0: ਲੈ ਜਾ ਕਰਿਆ ਕੇ ਚਲਾ ਉਹ ਪਰ ਮੈਨੂੰ ਸਪੇਸ ਘੱਟ ਪੈਂਦੀ ਮੈਂ ਖੁੱਲੇ ਜਿਹੇ ਪਾਰਕ ਚ ਚਲਾਉਣਾ ਵਾ ਚਲਾ ਸਕਦਾ
2: ਆਪਣੇ ਕੋ ਪਾਰਕ ਹੈਗਾ
3: ਨਹੀਂ ਉਹਨੇ ਆਪਣੇ ਪਾਰਕ ਲੱਗੇ ਚਲਾਇਆ ਨਾ ਆਪਣੇ ਦੋਸਤਾਂ ਨੂੰ ਸ਼ੋਅ ਆਫ ਕਰਨਾ ਉਹਨੇ
0: ਚਲੋ ਫਿਰ ਕੋਈ ਨੀ ਤੁਹਾਡੇ ਪਾਰਕ ਚਲਾਉਂਦਾ ਹੀ ਠੀਕ ਹੋਗਾ
3: ਗੁੱਡ
0: ਤੁਹਾਡੇ ਪਾਰਕ ਚਲਾ
3: ਓਕੇ ਬਾਏ
0: ਬਾਏ ਬਾਏ ਸੀ ਯੂ ਤੁਸੀਂ ਸੀਟ ਤੇ ਕੱਪੜਾ ਮਾਰ ਕੇ ਰੱਖੋ ਇਹ ਸੀਗੀ ਜੀ ਸ਼੍ਰੇਆ ਤੇ ਅਸੀਸ ਸਵੇਰੇ ਲਾਫਟਰ ਥੈਰੇਪੀ ਦੇ ਵਿੱਚ ਆਪਾਂ ਇਹਨਾਂ ਨੂੰ ਨਹੀਂ ਲੈ ਪਾਏ ਬੱਚਿਆਂ ਦੀਆਂ ਛੁੱਟੀਆਂ ਨੇ ਵੇਖੋ ਸਾਨੂੰ ਇੱਕ ਚੀਜ਼ ਸਵਾਲ ਫਿਰ ਵੀ ਦੇ ਗਏ ਨੇ ਵੀ ਦੀਵੇ ਨੂੰ ਇੰਗਲਿਸ਼ ਚ ਕੀ ਕਹਿੰਦੇ ਨੇ
3: ਯਾਰ ਯਾਦ ਨਹੀਂ ਆ ਰਿਹਾ
0: ਤੁਹਾਨੂੰ ਯਾਦ ਕਿੱਥੋਂ ਆਉਣਾ ਤੁਹਾਨੂੰ ਪਤਾ ਹੀ ਨਹੀਂ चलो हो सकता अपन लग जाए पता हो जाने लग सकता पता अपने जेडे
3: आप रेखा में रहकर हमें जवाब दीजिए थैंक यू
0: चाहे उसका एटीट्यूड तो बहुत है लेकिन फिर भी उसमें रह के जवाब दीजिए और नेक्स्ट पवनर कॉलर कर दे जी रूबी जी साडे नाल ने सत श्री अकाल जी
4: आप
3: बनाने
0: बस हार्ड है बनानी
3: पीली
4: हार्ड
0: लम्मा
3: प्रोसेस सुन के ना अज सानू शो कट शॉर्ट करना पै सकता
4: अज
3: होर काम नहीं करना तुसी कोई बस बहुत हो गया
0: बहुत ज्यादा हैक्टिक आएगा
3: अज होर कुछ नहीं करना अज खाना ऊबर ईट्स बस बस बस बस अज सिर्फ थम्स यूज करने तुसी ऊबर ईट्स दैट्स इट बहुत हो गया आज
4: भी बहुत कर करके मेरा हाथ दुखन लग गया
3: नहीं नहीं
0: ओहो इट्स नॉट गुड
3: इट्स नॉट गुड इट्स नॉट गुड
4: ओह नो नहीं सीरियसली मैंने मतलब हुन जदों नहीं मैं ब्लैक कॉफी इट्स बीन इयर्स मतलब मैं हुन पीनी है ब्लैक कॉफी तो हुन मैंने सो को दूसरी कॉफी बहुत डेंस लग गई है मेरी कॉफी ना
0: इट इज क्योंकि वो तड़ा यूज्ड हो गए ना तुम
4: हां जी हां बट इंडिया वाली कॉफी दा वो बड़े लुक फॉरवर्ड करते हैं जब इंडिया जाएगा ना वो ब्याह वाली कॉफी है जेडी
3: साउथ इंडियन स्टाइल जी सागर रत्ना वगैरा फिल्टर कॉफी जी केरला वाले बड़ी वधिया होंदी है ओ इत्थे दे साउथ इंडियन रेस्टोरेंट्स नहीं इतना वधिया ओनू बना पांदे
4: फिल्टर कॉफी मेनू पता नी अरे हां इंडिया दे बरिस्टा जाओ इंडिया दे बरिस्टा दी तां कॉफी डिफरेंट लेवल ही हुंदा उत्थे दा हां
3: इह गल सही
4: बट एनीवे ਤੁਸੀਂ ਆ ਜੋ ਗੱਲ ਕਰ ਰਹੇ ਸੀ ਨਾ ਟ੍ਰਿਪ ਦੀ ਕਿ ਤੁਹਾਡਾ ਮੈਮੋਰੇਬਲ
0: ਹਾਂਜੀ ਹਾਂਜੀ
4: ਹਾਂਜੀ ਮੈਂ ਇੱਕ ਸ਼ੇਅਰ ਕਰੂੰਗੀ ਅਸੀਂ ਆਈ ਥਿੰਕ ਇਟਸ ਕੋਵਿਡ ਤੋਂ ਪਹਿਲਾਂ ਦੀ ਗੱਲ ਹਾਂ 2019 ਦੀ ਗੱਲ ਹੈ
3: ਜੀ
0: ਓਕੇ
4: ਤੇ ਕ੍ਰਿਸਮਸ ਟਾਈਮ ਤੇ ਅਸੀਂ ਜਾਣਾ ਸੀ ਦਾ ਫੋਸ਼ਮ
3: ਓਕੇ
4: ਫੋਸ਼ਮ ਚਲੇ ਗਏ ਸਾਡੇ ਫਰੈਂਡ ਸਾਡੇ ਨਾਲ ਸੀਗੇ ਉਹਨਾਂ ਦਾ ਅਨਪਲੈਨ ਜਿਹਾ ਬਣ ਗਿਆ ਸਾਡੇ ਨਾਲ ਜਾਣ ਦਾ ਮਤਲਬ ਪਲੈਨਿੰਗ ਸਾਡੀ ਸਿਰਫ ਸਾਡੀ ਆਪਣੀ ਫੈਮਿਲੀ ਚਾਰਾਂ ਦੀ ਸੀਗੀ ਜਾਣ ਦੀ ਨਿਕਲਿਆ ਬਿਲਕੁਲ ਬੈਕ ਤੇ ਘਰ ਦੀ ਬਿਲਕੁਲ ਪਿੱਛੇ ਜਿਵੇਂ ਪੁਰਾਣੇ ਘਰਾਂ ਚ ਪਿੱਛੇ ਜਾ ਕੇ ਹੁੰਦਾ ਸੀ ਨਾ ਹਾਂਜੀ ਤੇ ਉਥੋਂ ਪਿੱਛੇ ਬੈਕਯਾਰਡ ਇੰਨਾ ਜਿਆਦਾ ਵੱਡਾ ਉਹਦੇ ਅੰਦਰ ਜਿਵੇਂ ਫਿਰ ਪੁਰਾਣੇ ਘਰਾਂ ਚ ਵੱਡੇ ਵੱਡੇ ਸ਼ੈਡ ਹੁੰਦੇ ਸੀ ਲੋਕਾਂ ਨੇ ਲਗਾਏ ਓਦਾਂ ਉੱਥੇ ਇੱਕ ਸ਼ੈਡ ਲੱਗਿਆ ਹੋਇਆ ਠੀਕ ਹੈ ਤੇ ਅਸੀਂ ਚਲੋ ਵਧੀਆ ਆਪਣਾ ਅਸੀਂ ਕਿਹਾ ਵੀ ਗਰਮੀ ਸੀ ਡਿਸੰਬਰ ਦਾ ਸੀਗਾ ਮਹੀਨਾ ਤੇ ਏ ਸੀ ਉੱਥੇ ਸਿਰਫ ਇੱਕੋ ਹੀ ਸੀਗਾ ਲਿਵਿੰਗ ਏਰੀਆ ਚ ਲੱਗਿਆ ਬਾਕੀ ਰੂਮਸ ਦੇ ਵਿੱਚ ਫੈਨ ਸੀਗੇ ਬਟ ਉਸ ਦਿਨ ਗਰਮੀ ਵੀ ਇੰਨੀ ਜ਼ਿਆਦਾ ਫਿਰ ਅਸੀਂ ਕੀ ਕੀਤਾ ਸਾਰੇ ਕਹਿੰਦੇ ਵੀ ਏਦਾਂ ਦਾ ਬਹੁਤ ਔਖਾ ਹੋ ਜਾਊਗਾ ਰੂਮਸ ਦੇ ਵਿੱਚ ਸੌਣਾ ਏਦਾਂ ਕਰੋ ਸਾਰੇ ਮੈਟਰਸ ਚੱਕ ਲਿਆਓ ਸਾਰੇ ਬੈਡਰੂਮ ਚ ਮੈਟ੍ਰੈਸਸ ਕੱਢ ਲਿਆਂਦੇ ਅਸੀਂ ਲਿਵਿੰਗ ਏਰੀਆ ਚ ਲਗਾ ਲਏ ਕਿ ਅੱਜ ਸਾਰੇ ਇੱਥੇ ਇਕੱਠੇ ਸੋਵਾਂਗੇ। ਇਹ ਤਾਂ ਉਹ ਬੜਾ ਫਨ ਸੀਗਾ ਵੀ
5: ਨਾਨਕਾ ਸਟਾਈਲ ਹੋ ਗਿਆ ਕੰਮ ਪੂਰਾ।
4: ਲਾਈਟ ਜਗਦੀ ਸੀਗੀ ਉਹ ਅਸੀਂ ਵਾਸ਼ਰੂਮ ਚੋ ਦੇਖੀ ਕਿਸੇ ਨੇ ਕੋਈ ਗਿਆ ਕੋਈ ਬਾਹਰ ਜਦੋਂ ਦੇਖਿਆ ਕਿ ਸ਼ੈਡ ਦੇ ਵਿੱਚ ਲਾਈਟ ਆਨ ਹੈ ਤੇ ਹਿੰਮਤ ਨੀ ਪਈ ਰਾਤ ਨੂੰ ਕਿਸੇ ਨੇ ਵੀ ਜਾ ਕੇ ਵੀ ਬਾਹਰ ਦੇਖੀ ਕੀ ਚਲੋ ਦੇਖਿਆ ਵੀ ਗੇਟ ਤਾਂ ਬੰਦ ਹੈ ਇਟਸ ਓਕੇ ਲੋਕ ਲੱਗਿਆ ਹੋਇਆ ਨਾ ਐਵਰੀਥਿੰਗ ਇਜ਼ ਲੋਕਡ ਇਵਨ ਸ਼ੈਡ ਵੀ ਲੋਕਡ ਸੀਗਾ ਲਾਈਟ ਚਲੋ ਹੋ ਗਿਆ ਜਦ ਸਵੇਰੇ ਉੱਠੇ ਉਹ ਲਾਈਟ ਦਿਖੀ ਨੀ ਕਿ ਬੰਦ ਆ ਉਹ ਸਾਨੂੰ ਬੜਾ ਮਿਸਟਰੀ ਜੀ ਹੋ ਗਈ ਵੀ ਯਾਰ ਰਾਤ ਲਾਈਟ ਕੀ ਨੇ ਆਨ ਕਰਤੀ ਫਿਰ ਅਸੀਂ ਸੋਚਿਆ ਇਹ ਵੀ ਕੋਈ ਟਾਈਮਰ ਸੈੱਟ ਕੀਤਾ ਹੋਣਾ ਨਾ ਕਿ ਮਤਲਬ ਜਦੋਂ ਸ਼ਾਮ ਹੋ ਜਾਂਦੀ ਹੋਣੀ ਵਟ ਐਵਰ ਏਦਾਂ ਹੋਇਆ ਉਹ ਦੂਸਰੇ ਦਿਨ ਫੇਰ ਓਦਾਂ ਹੀ ਹੋਇਆ ਫੇਰ ਲਾਈਟ ਆਨ ਰਾਤ ਨੂੰ ਮੇਰੀ ਜਾਨ ਕੱਢੋ ਸਾਰੀ ਰਾਤ ਮੇਰੇ ਤੋਂ ਸੌ ਨੀ ਹੋਇਆ। ਚਲੋ ਉਹ ਤੀਸਰਾ ਦਿਨ ਜਦੋਂ ਆਇਆ ਤੀਸਰੇ ਦਿਨ ਉਹਨਾਂ ਨੇ ਸਾਡੇ ਫਰੈਂਡਸ ਨੇ ਵਾਪਸ ਆਉਣਾ ਸੀ ਬਟ ਅਸੀਂ ਇੱਕ ਰਾਤ ਹੋਰ ਉੱਥੇ ਰਹਿਣਾ ਸੀਗਾ ਤੇ ਉਹ ਫਿਰ ਉਹ ਜਦੋਂ ਜਾਣ ਤੋਂ ਪਹਿਲਾਂ ਕਹਿੰਦੇ ਮੈਂ ਕਿਹਾ ਵੀ ਹੈ ਕਿ ਮਿਸਟਰੀ ਚੈੱਕ ਤਾਂ ਕਰੀਏ ਅਸੀਂ ਡੇ ਟਾਈਮ ਜਦੋਂ ਫਿਰ ਤੀਸਰੇ ਦਿਨ ਸਵੇਰੇ ਉੱਠ ਕੇ ਨਾ ਉੱਥੇ ਇੱਕ ਸਟੈਪ ਸਟੂਲ ਜਿਹਾ ਪਿਆ ਸੀ ਉਹ ਲਾ ਕੇ ਅਸੀਂ ਵਿੰਡੋ ਵਿੱਚ ਦੀ ਦੇਖਿਆ ਵੀ ਅੰਦਰ ਹੈ ਕੀ ਉਹ ਦੇਖਿਆ ਤਾਂ ਲਾਈਟ ਡਿੰਜ ਵੀ ਹੋਣ ਸੀ ਉਹ ਦਿਖਦੀ ਨੀ ਸੀ ਹੁਣ ਅੱਜ ਤੁਸੀਂ ਆਰਾਮ ਨਾਲ ਰਹਿ ਸਕਦੇ ਹੋ ਕਿਉਂਕਿ ਉਹਨਾਂ ਨੇ ਜਾਣਾ ਸੀ ਮੈਨੂੰ ਇਹ ਸੀ ਚਲੋ ਇਹ ਹੈਗੇ ਨੇ ਉਹ ਇੱਕ ਦੂਸਰੇ ਦਾ ਸਹਾਰਾ ਜਿਹਾ ਹੁੰਦਾ
5: ਨਾ
4: ਹਾਂਜੀ ਓਦਾਂ
5: ਯਾਰ
6: ਦੋ ਰਾਤ ਬਾਹਰ ਹੀ ਨਿਕਲ ਰਹੇ ਪਤਾ ਨਹੀਂ ਕਿਹੜੇ ਅੰਕਲ ਜੌਨ ਦੀ ਆਤਮਾ ਉੱਥੇ ਫਿਰਦੀ ਪਈ ਹੈ।
4: ਤੀਸਰੇ ਦਿਨ ਉਹ ਜਦੋਂ ਆ ਗਏ ਉਹ ਕਹਿੰਦੇ ਚਲੋ ਅਸੀਂ ਹੁਣ ਚੱਲਦੇ ਹਾਂ ਹੁਣ ਤੁਸੀਂ ਆਰਾਮ ਨਾਲ ਰਹੇ ਹੋ ਵੀ ਹੁਣ ਤਾਂ ਪਤਾ ਲੱਗ ਗਿਆ ਪਰ ਮੇਰੇ ਦਿਮਾਗ ਚ ਪਤਾ ਨੀ ਉਹ ਕਿਉਂ ਗੱਲ ਬੈਠੀ ਸੀ ਉਹ ਸਵੇਰੇ ਨਿਕਲ ਗਈ ਮੈਂ ਵੀ ਆਪਣੇ ਜਸਪਾਲ ਨੂੰ ਗਿਆ ਮੈਂ 4-5 ਵਜੇ ਮੈਂ ਕਿਹਾ ਯਾਰ ਚਲੋ ਮੈਂ ਨੀ ਰਾਤ ਨੂੰ ਇੱਥੇ ਰਹਿ ਸਕਦੀ ਪਤਾ ਵੀ ਕਹਿੰਦੇ ਪਤਾ ਵੀ ਲਾਈਟ ਉਹ ਏਦਾਂ ਸੀਗੀ ਵੀ ਆਨ ਹੀ ਹੈਗੀ ਉਹ ਰਾਤ ਨੂੰ ਦਿਖਦੀ ਹੈ ਮੈਂ ਕਿਹਾ ਜੋ ਮਰਜ਼ੀ ਮੇਰੇ ਦਿਮਾਗ ਚ ਹੁਣ ਡਰ ਬੈਠਾ ਹੋਇਆ ਵੀ ਚਲੋ ਬਸ
5: ਹੋਈ ਨਾ ਚੰਗੇ ਵੇਲੇ ਤੁਸੀਂ ਲੱਭ ਲਿਆ ਨਹੀਂ ਤੇ ਏਸੀਪੀ ਪ੍ਰਦੀਮਨ ਨੂੰ ਬੁਲਾਉਣਾ
4: ਪੈਣਾ ਹੁਣ ਤੱਕ ਵੀ ਅਸੀਂ ਉਹਦੀਆਂ ਗੱਲਾਂ ਕਰਦੇ ਹੁੰਦੇ ਵੀ ਯਾਰ ਕਿਆ ਸੀ ਉਹ
6: ਤੁਹਾਨੂੰ ਤਾਂ ਬਹੁਤ ਬੁਲੀ ਕੀਤਾ ਜਾਂਦਾ ਹੋਣਾ ਇਹ ਵਾਲੇ ਹੁਣ ਕਿਸੇ ਉੱਪਰ ਜਦੋਂ ਵੀ ਸਾਰੇ ਬੈਠਦੇ ਹੋਣਗੇ ਹਨਾ
4: ਮੈਨੂੰ ਤਾਂ ਵੀ ਜੀ ਵੈਸੇ ਬਹੁਤ ਡਰਾਉਂਦੇ ਹੈਗੇ ਉਹ ਮੇਰੇ ਮੂਹਰੇ ਲੈ ਕੇ ਬਹਿ ਜਾਣਗੇ ਗੱਲਾਂ ਇੱਦਾਂ ਦੀ ਮੈਨੂੰ ਮੇਰੇ ਅੱਗੇ ਰਾਜ ਦੀਆਂ ਗੱਲਾਂ ਕਰੋ ਮੈਂ ਵਾਕਈ ਬਹੁਤ ਡਰ ਲੱਗਦਾ ਬੁੱਧਾ ਬੇਟਾ ਤਾਂ
5: ਨਾ ਫੋਬੀਆ ਵਾਹ
4: ਬਾਕੀ ਚਲੋ ਮੈਮੋਰੇਬਲ ਟ੍ਰਿਪਸ ਤਾਂ ਹੋਰ ਵੀ ਬਣੇ ਨੇ ਬਟ ਇਟਸ ਓਕੇ ਇੱਕ ਇੱਕ ਕਰਕੇ
5: ਸਹੀ ਗੱਲ ਹੈ ਸਾਰੇ
6: ਆ ਕੇ ਸਾਂਝਾ ਕਰਨ ਲਈ ਥੈਂਕ ਯੂ ਸੋ ਮਚ ਜੀ
4: ਹਾਂਜੀ ਥੈਂਕ ਯੂ ਸੋ ਮਚ
5: ਸਰ ਤੁਹਾਨੂੰ ਇਹ ਪਤਾ ਲੱਗ ਗਿਆ ਹੁਣ ਕਿ ਤੁਸੀਂ ਅੱਗੇ ਤੋਂ ਜਿੱਥੋਂ ਵੀ ਜਾਓਗੇ ਪਹਿਲਾਂ ਇਹ ਚੈੱਕ ਕਰੋਗੇ ਵੀ ਉੱਥੇ ਇਹ ਚੀਜ਼ਾਂ ਠੀਕ ਨੇ ਨਾ ਵੀ ਕਿਤੇ ਇੱਥੇ ਤੇ ਲਾਈਟਿੰਗ ਦੀ ਪ੍ਰੋਬਲਮ ਤੇ ਨਹੀਂ ਨਾ ਹੈਗੀ
6: ਹਾਂ ਸਹੀ ਗੱਲ ਨਹੀਂ ਉਹ ਬੈਕਯਾਰਡ ਵਾਲਾ ਲੈਣਾ ਹੀ ਨਹੀਂ
4: ਮੈਂ ਐਗਜ਼ੈਕਟਲੀ ਇਹੀ ਕਹਿਣ ਲੱਗੀ ਸੀ ਮੈਂ ਕਿਹਾ ਉੱਥੇ ਪਤਾ ਲੱਗ ਗਿਆ ਵੀ ਹੁਣ ਪਹਿਲਾਂ ਉਹ ਸ਼ੈਡ ਵਾਲਾ ਜਾਂ ਕੁਝ ਲੈਣਾ ਹੀ ਨਹੀਂ
5: ਪਰ ਉਹਨਾਂ ਦਾ ਵੈਸੇ ਆਪਣਾ ਐਕਸਪੀਰੀਅੰਸ ਹੈ ਹੁਣ ਵੇਖੋ ਜੇ ਉਹ ਨਾ ਹੁੰਦਾ ਤੁਸੀਂ ਡਰਦੇ ਕਿੱਦਾਂ ਮੈਮਰੀ ਕਿੱਦਾਂ ਬਣਦੀ
4: ਫਿਰ ਉਹ ਟ੍ਰਿਪ ਸਾਡੀ ਮੈਮਰੀ ਨਹੀਂ ਸੀ ਬਣਨਾ ਫਿਰ ਤਾਂ ਉਹੀ ਸੀ ਵੀ ਗਏ ਘੁੰਮ ਕੇ ਆ ਗਏ ਚਲੋ ਠੀਕ ਹੈ
6: ਹਾਂ ਹਾਂ ਇਦਾਂ ਦਾ ਹੋਵੇ ਨਾ ਮਤਲਬ ਟ੍ਰਿਪ ਚਟਪਟਾ ਉਹੀ ਵਾਲਾ ਲੱਗਦਾ ਕਿ ਕੁਛ ਤਾਂ ਮਿਸਮੈਨੇਜ ਹੋਇਆ ਹੋਵੇ ਜਾਂ ਕੁਛ ਤਾਂ ਉਲਟਾ ਸਿੱਧਾ ਹੋਵੇ ਤੁਹਾਡੇ ਨਾਲ ਬੰਦਾ ਕਹਿੰਦਾ ਸਾਰੀ ਉਮਰ ਫਿਰ ਇੱਕ ਮੁਰਗਾ ਮਿਲੇ ਘਰ ਦੇ ਅੰਦਰ ਕਿ ਉਹਦੇ ਤੇ ਹਮੇਸ਼ਾ ਗੱਲ ਸੁੱਟਣ ਲਈ ਯਾਦ ਆ ਸਨ 1947 ਚ ਗਏ ਸੀ ਘੁੰਮ ਲਈ ਤੂੰ ਇਹ ਕੀਤਾ ਸੀ ਤੇਰੇ ਕਰਕੇ
4: ਕ੍ਰਿਸ਼ਨਾ ਜੀ ਇੱਥੋਂ ਕੁਇਕਲੀ ਜੇ ਆ ਜਿਹੜੀ ਤੁਸੀਂ ਯਾਦ ਕਰਾ ਦੇ ਨਾ ਕਿਉਂਕਿ ਹੋਇਆ ਇੱਕ ਵਾਰ ਅਸੀਂ ਕਿਤੇ ਗਏ ਅਸੀਂ ਚਲੋ ਉੱਥੇ ਵੀ 3-4 ਫੈਮਿਲੀ ਗਏ ਅਸੀਂ ਐਵਰੀਥਿੰਗ ਵਾਜ਼ ਆਲ ਗੁੱਡ ਜਦੋਂ ਸ਼ਾਮ ਨੂੰ ਕੱਢਣ ਲੱਗੇ ਵੀ ਚਲੋ ਹੁਣ ਨਾਈਟ ਸੂਟਸ ਵਗੈਰਾ ਪਾ ਲਈਏ ਸਮਾਨ ਕੱਢ ਕੇ ਲਿਆਓ ਕਾਰ ਦੇ ਵਿੱਚੋਂ ਜਦੋਂ ਸਮਾਨ ਕੱਢਣ ਗਏ ਜਸਪਾਲ ਸਿੰਘ ਨੇ ਮੇਰੇ ਬੱਚਿਆਂ ਦਾ ਕੱਪੜੇ ਵਾਲਾ ਬੈਗ ਹੀ ਨਹੀਂ ਚੱਕਿਆ ਸੀ
5: ਇਹ ਤੇ ਬਿਗ ਪ੍ਰੋਬਲਮ ਹੀ ਉਹ ਬੱਲੇ
6: ਸਵਾਲ ਇਹ ਹੈ ਕਿ ਤੁਸੀਂ ਇਹ ਕਦ ਤੱਕ ਦਾ ਪਲਾਨ ਰੱਖਿਆ ਕਦ ਤੱਕ ਸੁਣਾਉਣਾ
4: मैडल
6: सारी उम्र का मिले
5: चंगा भाजी आप ही कह दिया करने भी बैग में सारे
6: मैं बैग सारे रख लिया
5: पर वैसे मेन गल पता की है वेखन वाली भी तुम मैनेज किदा किया होगा यही सोचने वाली चीज है बैग छुट गया चलो हो गया
4: पैसे
6: देने एक बंद मना ला जिथे अनजल हो पैसे कितने देने
5: यारा टारगेट चो जाके कपड़े
6: जाना ही
5: good
4: okay
5: thank
4: you thanks
5: for the time thank you you too have a good day again you go for vacations
6: and it's very kapde double pack karke ja
5: and get some memories over there and share with us again
6: yeah
5: ji thank you ji hun kar sakde ho ji tusi call vich thoda ja ਔਖਾ ਹੁੰਦਾ ਬਿਜ਼ੀ ਸੀਗਾ ਤੇ ਪਿਕ ਨਹੀਂ ਕਰ ਪਾਈ ਜੀ ਬਾਕੀ ਇੱਧਰ ਕਹਿੰਦੇ ਨੇ ਜੀ ਓਕੇ ਓਕੇ ਆਇਲ ਲੈਂਪ
6: ਆਇਲ
5: ਲੈਂਪ ਕਹਿੰਦੇ ਹੋਣਗੇ
6: ਹਾਂ ਆਇਲ ਲੈਂਪ ਹੀ ਤਾਂ ਕਹਿੰਦੇ ਯਾਰ
5: ਪੱਕਾ
6: ਹਾਂ ਹਾਂ ਨਹੀਂ ਆਇਲ ਲੈਂਪ ਹੀ ਕਹਿੰਦੇ ਆ
5: ਗੁੱਡ ਹੋ ਗਿਆ ਕੰਮ
6: ਹਾਂ ਨਹੀਂ ਠੀਕ ਹੋਇਆ
5: ਆਇਲ ਲੈਂਪ ਫਿਰ ਚਲੋ ਅੱਜ ਸਾਨੂੰ ਇੱਕ ਅੱਖਰ ਪਤਾ ਲੱਗ ਗਿਆ ਅੱਛਾ ਇੱਧਰ ਸੁਖਵਿੰਦਰ ਭੈਣ ਜੀ ਦੀਵਾ ਇੰਗਲਿਸ਼ ਕਲੇ ਲੈਂਪ ਆ
6: ਕਲੇ ਲੈਂਪ ਹਾਂ ਵੈਸੇ ਸਹੀ ਤਰੀਕਾ ਤਾਂ ਕਲੇ ਲੈਂਪ ਹੋਣਾ ਚਾਹੀਦਾ
5: ਪਰ ਤੁਸੀਂ ਮੈਨੂੰ ਲੱਗ ਨੀ ਰਹੇ ਵੀ ਇੱਕ ਥਾਂ ਤੇ ਤੁਸੀਂ ਕਲੋ ਗਏ
6: ਦੇਖੋ ਆਇਲ ਪੈਂਦਾ ਨਾ ਉਹਦੇ ਅੰਦਰ
5: ਹੁਣ ਜੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਤੇ ਤੁਸੀਂ ਕਹਿੰਦਾ ਇਹ ਲੱਗ ਰਿਹਾ
6: ਨਹੀਂ ਵੈਸੇ ਜ਼ਿਆਦਾ ਮਸ਼ਹੂਰ ਤਾਂ ਆਇਲ ਲੈਂਪ ਹੈ ਇਹ ਗੱਲ
5: ਤੇ ਹੁਣ ਨੈਕਸਟ ਇੱਕ ਹੋਰ ਹੈ ਜੀ ਗੁਰਜੀਤ ਜੀ ਨੇ ਦੱਸਿਆ ਇਹ ਕਹਿੰਦੇ ਨੇ ਜੀ ਦੀਵੇ ਨੂੰ ਕਹਿੰਦੇ ਨੇ ਅਰਥਨ ਲੈਂਪ
6: अपनी
5: अपनी इन्हों की जीबीटी ने इन्हों के हिसाब ना अपना नहीं हो सकता नहीं पता हो यार
6: अगे
5: जो मर्जी ला ले बंदा अपने लैंप मेन है रमनदीप जी कहते ने जी कॉफी वाला सॉन्ग म्यूजिक मेरे चाचा जी बेटे जग्गी संघेड़ा जी ने किया चूड़े वाली बांह
6: मुबारक वालों बड़े घेंट घेंट म्यूजिक दिते
5: आप भी गाना कर रहे अगे
6: थोड़ा
5: छोटा ना फिर छेती माउंटेन आ जाती है जी तुसी भी कॉल कर रहे हो जिन्ना दी पहला पिक नहीं कर सके आप हाँ तो इधर मैं नंबर वेखना भुल गया पर तुसी आने रहो जी हैलो हाँ जी सत श्रीकाल जी
7: सत श्रीकाल दोनों वीर
5: जी तुहानू वी सत श्रीकाल जी
7: रुपिंदर सिंह
5: जी सत श्रीकाल की हाल जी
6: तुम
5: दूजे फोन ते कीता ना फोन
7: कृष्ण वीरे
5: किया
7: ਕਾਫੀ ਮਤਲਬ ਕ੍ਰਿਸ਼ਨਾ ਜੀ ਪਹਿਲਾਂ ਤੁਸੀਂ ਦੋਨੇ ਮੁੰਡਿਆਂ ਨੂੰ ਤੁਹਾਨੂੰ ਸ਼ਾਬਾਸ਼ ਹੈ ਦੋਨਾਂ ਨੂੰ, ਸਾਰੀ ਟੀਮ ਵੀ ਬਹੁਤ ਵਧੀਆ ਵਾ, ਪਰ ਤੁਸੀਂ ਜਦੋਂ ਦੇ ਆਏ ਆ ਜਿਵੇਂ ਬਲਕੀਰ ਤਾਂ ਬੜੀ ਜਾਣਕਾਰੀ, ਪਰ ਤੁਸੀਂ ਸਾਨੂੰ ਬੜੀ ਜਾਣਕਾਰੀ ਦੇ ਰਹੇ ਹਾਂ, ਅਸੀਂ ਹੁਣ 45-46 ਸਾਲ ਦੇ ਹੋ ਗਏ ਕੌਫੀ ਪੀਂਦੇ ਨੂੰ, ਕ੍ਰਿਸ਼ਨਾ ਵੀਰ ਜੀ ਮੈਨੂੰ ਆਸਟ੍ਰੇਲੀਆ 21-22 ਸਾਲ ਹੋ ਗਏ ਕੌਫੀ, ਇੰਡੀਆ ਦਾ ਇੰਡੀਆ ਤਾਂ ਉਹੀ ਕੌਫੀ ਪੀਂਦੇ ਸੀ ਨਾ ਆਪਾਂ ਕੱਪਾਂ ਚ, ਵਿਆਹ ਸ਼ਾਦੀ ਤੇ ਮਿਲਦੀ ਹੁੰਦੀ ਸੀ ਕੌਫੀ ਹਨਾ, ਲਾਈਕ ਵਿਆਹ ਤੇ ਕੌਫੀ, ਉਹ ਆਪਣੇ ਵਾਸਤੇ ਕੌਫੀ ਮਤਲਬ ਵੀ ਨੀ ਕੌਫੀ ਕਿਤੇ ਪੀਣੀ, ਪਰ ਜਦੋਂ ਦਾ ਆਸਟ੍ਰੇਲੀਆ ਆ ਗਏ ਕਈ ਵਾਰ ਤਾਂ ਵੀਰ ਜੀ ਮੈਨੂੰ ਇੱਦਾਂ, ਮੈਂ ਕੰਮ ਕਰ, ਮੈਂ ਟਰੱਕ ਚਲਾਉਂਦਾ ਜੀ ਲਿਨਫੋਕਸ ਦਾ, ਵੂਲਵਰਥ ਦਾ, ਜਿੰਨੇ ਵੂਲਵਰਥ ਸਿਡਨੀ ਵੀ ਇੱਥੇ ਵੀ ਮੈਨੂੰ 10 ਸਾਲ ਹੋ ਗਏ, ਉੱਥੇ ਵੀ 5-6 ਸਾਲ ਚਲਾਇਆ ਸਿਡਨੀ, ਉੱਥੇ ਜਿਹੜੇ ਸ਼ੋਪਿੰਗ ਸੈਂਟਰ ਜਾਣਾ ਉਹ ਕੌਫੀ ਪੀਣ ਦੀ ਇਹਦੀ ਆਦਤ ਪੈ ਗਈ ਵੀ ਜਿਵੇਂ ਬੰਦੇ ਨੂੰ ਫੀਮ ਖਾਣਾ ਜਾਂ ਨਸ਼ਾ ਖਾਣ ਦੀ ਆਦਤ ਪੈ ਗਈ ਨਾ, ਮਤਲਬ 7-8 ਵਜੇ ਕੌਫੀ ਦੀ ਵੀਰ ਜੀ ਇੱਕ ਤਰ੍ਹਾਂ ਦੀ ਭਾਲ ਉੱਠਦੀ ਸੀ, ਸੱਚੀ ਕਹਿੰਦਾ ਮੈਂ, ਐਂ ਲੱਗਾ ਵੀ ਕੌਫੀ ਹੈ ਤੂੰ, ਅਦਰਵਾਈਜ਼ ਬੋਡੀ ਨੇ ਡਾਊਨ ਹੋਣ ਲੱਗ ਪੈਣਾ ਨਾ, ਉਹ ਤਾਂ ਚਲੋ ਵਧੀਆ, ਅੱਜ ਮੈਂ ਤੁਸੀਂ ਦੱਸਿਆ ਕੈਪਚੀਨੋ, ਮੈਂ ਕੈਪਚੀਨੋ ਪੀਤੀ ਆ, ਪਰ ਜਿਵੇਂ ਤੁਸੀਂ ਅੱਜ ਦੱਸੀ ਆ ਵੀ ਇਹ ਚ ਕੀ ਹੁੰਦਾ, ਇਹ ਚ ਕਿਹੜੀ ਸਟਰੋਂਗ ਹੁੰਦੀ ਆ, ਪਰ ਮੈਂ ਤਾਂ ਆਪਣੇ ਬੰਦੇ ਜਿੰਨੇ ਭੈਣ ਭਰਾ ਵਾ ਮਤਲਬ ਜਿਹੜੇ ਆਪਦੀ ਹੈਲਥ ਵਾਸਤੇ ਕੌਫੀ ਪੀਣ, ਬਲੈਕ ਕੌਫੀ ਇਜ਼ ਦਾ ਬੈਸਟ ਕੌਫੀ ਵੀਰ ਜੀ, ਇਹ ਤਾਂ ਇੱਕ ਤਰ੍ਹਾਂ ਦੀ ਦਵਾਈ ਆ, ਇਹ ਕੌਫੀ ਨੀ ਇੱਕ ਤਰ੍ਹਾਂ ਦੀ ਦਵਾਈ ਆ, ਜੇ ਤੁਸੀਂ ਇੱਕ ਤਰ੍ਹਾਂ ਦੀ ਦਵਾਈ ਵਾਂਗੂ ਸਮਝ ਕੇ ਪੀਓ ਬਲੈਕ ਕੌਫੀ, ਮੈਂ ਸੁਬਹਾ ਉੱਠ ਕੇ ਬਲੈਕ ਕੌਫੀ, ਜਿਦਾਂ ਮੈਂ ਜਿਮ ਜਾਣਾ ਵਾ ਤਾਂ ਮੈਂ ਅੱਧਾ ਕੁਆਟਰ ਕ ਚਮਚਾ ਪਾ ਲੈਣਾ ਵਾ ਦੇਸੀ ਘਿਓ ਦਾ ਵੀ,
8: ਹਾਂ ਇਹ ਕਾਫੀ ਲੋਕ ਕਰਦੇ ਆ,
7: ਹਾਂਜੀ ਇਹਦੇ ਨਾਲ ਨਾ ਪਤਾ ਕਿਤੇ ਕੀ ਕਾਰਨ ਕੀ ਆ, ਇਹਦਾ ਕਾਰਨ ਆ ਜੇ ਤੁਸੀਂ ਹੁਣ ਅੱਧਾ ਘੰਟਾ ਡੇਢ ਘੰਟਾ ਜਿਮ ਲਾਉਣਾ ਜਾਂ ਲੈਗ ਲਾਉਣੀ ਆ, ਉਹ ਜਿਹੜੀ ਜਿਹੜੀ ਉਹਦੇ ਵਿੱਚ ਆਪਾਂ ਫੈਟ ਪਾ ਲੈਂਦੇ ਨਾ ਸ਼ੂਗਰ ਚ, ਉਹਦੇ ਵਿੱਚ ਕੌਫੀ ਚ, ਉਹ ਤੁਹਾਡੇ ਨਾ ਤੁਹਾਡੇ ਖੂਨ ਚ ਸਲੋ ਹੁੰਦੀ ਆ ਡਿਸੋਲਵ, ਹੌਲੀ ਹੌਲੀ ਹੁੰਦੀ ਆ, ਉਹ ਟੇਕ ਯੂ 2-2.5 ਘੰਟੇ ਤੁਸੀਂ ਚੰਗਾ ਜਿਮ ਲਾ ਸਕਦੇ ਆ, ਜੇ ਤੁਸੀਂ ਹੁਣ ਬਲੈਕ ਕੌਫੀ ਪੀ ਲਓ, ਜਿਵੇਂ ਤੜਕੇ ਕੰਮ ਤੇ ਜਾਂਦਾ 6 ਵਜੇ, ਮੈਂ ਇੱਕ ਕੌਫੀ ਦਾ ਕੱਪ ਤੇ ਉਹ ਥੋੜੀ ਜਿਹੀ ਬਲੈਂਡ ਕਰਕੇ ਮੇਰੇ ਕੋਲ ਇੱਕ ਹੈਗੀ ਚੀਜ਼ ਜੀ, ਉਹ ਮਤਲਬ ਘੁਮਾ ਦਿੰਦੀ ਆ ਕੌਫੀ ਨੂੰ ਨਾ ਪੂਰੀ ਕੱਪ ਚ, ਉਹਦੇ ਨਾਲ ਵੀਰ ਜੀ ਸਵਾਦ ਹੀ ਵੱਖਰਾ ਆਉਂਦਾ, ਮੈਂ ਦੇਸੀ ਬੰਦਾ ਮਤਲਬ ਸਟੀਲ ਦੇ ਗਲਾਸ ਚ ਪਾ ਕੇ ਜਾਂ ਉਹ ਚ ਪਾ ਕੇ ਵੀ ਲੈ ਜਾਂਦਾ ਹੁੰਦਾ ਸੀ ਪਹਿਲਾਂ ਗੱਡੀ ਚ ਰੱਖਣਾ, ਫਿਰ ਮੈਂ ਉਹਦੇ ਬਾਰੇ ਥੋੜਾ ਜਿਹਾ ਸਰਚ ਕੀਤਾ ਵੀ ਸਟੀਲ ਦੇ ਨੀ, ਇਹ ਇੱਕ ਪ੍ਰੋਪਰ ਕੱਪ ਕੱਚ ਦੇ ਜਾਂ ਦੂਜੇ ਜਿਹੜੇ ਉਹਦੇ ਵਿੱਚ ਇਹਦਾ ਟੇਸਟ ਆਉਂਦਾ ਵਾ, ਮੰਨਣਾ ਨੀ ਜੇ ਆਪਣੇ ਬੰਦੇ ਮੇਰੇ ਭਰਾ ਦਾ ਮੇਰੇ ਵਰਗੇ ਜੇ ਬਲੈਕ ਕੌਫੀ ਪੀਣ ਲੱਗ ਪਏ ਨਾ ਦਿਹਾੜੀ ਚ 2-3 ਵਾਰਾਂ ਵੀ, ਮਤਲਬ ਤੁਹਾਡੇ ਲਿਵਰ ਵਾਸਤੇ ਇੱਕ ਤਰ੍ਹਾਂ ਦੀ ਵਰਦਾਨ ਆ ਇਹ, ਮੈਂ ਤੁਹਾਡੇ ਟੋਪਿਕ ਤੋਂ ਸ਼ਾਇਦ ਭਟਕ ਗਿਆ ਕਿਉਂਕਿ ਮੈਂ ਤਾਂ ਹੈਲਥ ਰਿਲੇਟਡ ਬਾਹਲੀਆਂ ਗੱਲਾਂ ਕਰਦਾ ਰਹਿੰਦਾ ਵਾ ਕਿਉਂਕਿ ਮੇਰਾ ਧਿਆਨ ਹੀ ਇਸ ਬੰਨੇ ਆ, ਕਿਉਂਕਿ ਆਪਾਂ ਬੁਢਾਪੇ ਵਾਲੇ ਜਾਂਦੇ ਹਾਂ ਨਾ 43-44 ਸਾਲ ਦੀ ਉਮਰ ਚ, ਤੁਹਾਨੂੰ ਬਹੁਤ ਧਿਆਨ ਰੱਖਣਾ ਪੈਂਦਾ, ਮੈਂ ਸਪੋਰਟਸਮੈਨ ਰਿਹਾ, ਮੈਂ ਪੜਿਆ ਜਲੰਧਰ ਸਪੋਰਟਸ ਸਕੂਲ, ਤੁਹਾਡਾ ਮਤਲਬ ਤੁਸੀਂ ਮਤਲਬ ਆਪਣਾ ਕਪੂਰਥਲਾ ਤੋਂ ਆਣਾ
8: ਜੀ, ਜੀ ਜੀ ਕਪੂਰਥਲਾ,
7: ਹਾਂ ਮੇਰਾ ਉਸੇ ਰੋਡ ਤੇ ਸਾਡਾ ਕਾਲਜ ਸੀਗਾ ਕਪੂਰਥਲਾ ਰੋਡ ਤੇ
8: ਜੀ, ਮੈਂ ਦੇਖਿਆ ਹੋਇਆ ਮੈਨੂੰ,
7: ਹਾਂ ਅਸੀਂ ਉੱਥੇ ਅਸੀਂ ਨਿਕਲ ਉੱਥੇ ਮੈਦਾ ਹੁੰਦਾ ਜੀ 800 ਮੀਟਰ ਵਾਲਾ, ਸੁੱਕਿਆ ਜਾਂ ਸੜਿਆ ਜਾ, ਪਰ ਜਿਹੜੇ ਸਾਡੇ ਨਾਲ ਦੇ ਸੀ ਨਾ ਭਲਵਾਨ ਕਬੱਡੀ ਵਾਲੇ, ਅਸੀਂ ਉਹਨਾਂ ਦੇ ਸਿਰ ਤੇ ਵੀਰ ਜੀ ਜਲੰਧਰ ਚ ਬੜੀ ਬਦਮਾਸ਼ੀ ਕੀਤੀ ਆ 2000 ਤੋਂ ਪਹਿਲਾਂ
8: ਵਾਲੀ,
7: ਤੇ ਭੱਜਣ ਸਭ ਤੋਂ ਮੂਹਰੇ ਮੇਰੇ ਵਰਗੇ ਆਉਂਦਾ ਜੀ, ਮੈਂ ਮੋਰਨੀ ਜਿੰਨੇ ਲੌਂਗ ਰੇਸਰ ਜਲੰਧਰ ਚ ਜੋ ਨਜ਼ਾਰੇ ਲਏ ਆ ਮੇਰੇ, ਮੈਂ ਹੈਗਾ ਮੋਗੇ ਤੋਂ,
8: ਮੋਗੇ
7: ਦੇ ਨਾਲ ਪਿੰਡ ਮੇਰਾ ਘਰ ਲੱਗਣਾ, ਮੈਂ ਇੱਥੇ ਪੜਿਆ ਬਹੁਤ 7-8 ਸਾਲ ਲਾਏ ਆ, ਸੋ ਫਿਰ 2004-5 ਚ ਬਾਹਰ ਆ ਗਏ, ਮੈਂ ਕੌਫੀ ਦੀ ਗੱਲ ਕਰਦੇ, ਕੌਫੀ ਜੇ ਬੰਦੇ ਨੂੰ ਇੱਕ ਤਰ੍ਹਾਂ ਦੀ ਲੋਕ ਮਿੱਠਾ ਤੇ ਦੁੱਧ ਤੋਂ ਬਿਨਾਂ ਕੌਫੀ ਲੈਣੀ ਸ਼ੁਰੂ ਕਰਦੇ ਨਾ, ਮੈਂ ਕਹਿੰਦਾ ਇੱਕ ਤਰ੍ਹਾਂ ਦਵਾਈ ਵਾਂਗੂ ਕੰਮ ਕਰੂਗੀ ਤੇ ਤੁਹਾਨੂੰ ਬਹੁਤ ਵਧੀਆ ਫਾਇਦੇ ਆਉਣਗੇ ਵੀਰ ਜੀ, ਤੇ ਟੇਸਟ ਵੀ ਬਹੁਤ ਵਧੀਆ ਬਣਦਾ ਇਹਦਾ, ਤੇ ਨਾਲੇ ਫ੍ਰੀ ਚ ਤੁਸੀਂ ਘਰੇ ਲਿਆਓ, ਨਹੀਂ ਤਾਂ 5-6 ਦੀ ਕੌਫੀ ਮਿਲਦੀ ਹੈ ਵੀਰ ਜੀ ਬਾਹਰੋਂ ਪੀਂਦੇ ਆਪਾਂ, ਸੋ ਮੈਂ ਤਾਂ ਤੁਹਾਨੂੰ ਐਡਵਾਈਸ ਦੇਣੀ ਸੀ, ਕੌਫੀ ਦਾ ਟੌਪਿਕ ਤੁਹਾਡਾ ਬਹੁਤ ਵਧੀਆ, ਮੈਂ ਬੜੀ ਜਾਣਕਾਰੀ ਅੱਜ ਸੁਣੀ ਹੈ ਤੁਹਾਥੋਂ, ਤੇ ਜਿਉਂਦੇ ਰਹੋ, ਵਸਦੇ ਰਹੋ, ਹਸਾਉਂਦੇ ਰਹੋ, ਤੁਸੀਂ ਮਨ ਖੁਸ਼ ਕਰ ਦਿੰਦੇ,
9: ਬਹੁਤ ਬਹੁਤ ਧੰਨਵਾਦ ਰਪਿੰਦਰ ਜੀ, ਥੈਂਕ ਯੂ, ਤੇ ਗੁੱਡ ਹੈ ਜਿਹੜਾ ਤੁਸੀਂ ਹੈਲਥ ਪੱਖੀ ਸੋਚਦੇ ਹੋ, ਇਹਨਾਂ ਦੇ ਰੋਜ਼ ਜਿਮ ਜਾਂਦੇ ਆ, ਸਵੇਰੇ ਕਾਫੀ ਸ਼ਾਵੀ ਪੀ ਗਏ, ਨਾਈਸ ਰੂਟੀਨ
8: ਬਣਾਈ,
9: ਥੈਂਕ ਯੂ ਸੋ ਮਚ ਜੀ, ਥੈਂਕ ਯੂ, ਤੇ ਹੁਣ ਆਪਾਂ ਇੱਕ ਨਿੱਕੀ ਜੀ ਬ੍ਰੇਕ ਲੈਨੇ ਆ ਜੀ, ਬ੍ਰੇਕ ਤੋਂ ਬਾਅਦ ਫਿਰ ਜੇ ਕਾਲਸ ਤੁਸੀਂ ਕਰ ਰਹੀਆਂ ਨੇ ਤੇ ਤੁਸੀਂ ਕਾਲ ਕਰ ਸਕਦੇ ਹੋ, ਬ੍ਰੇਕ ਤੋਂ ਬਾਅਦ ਆਗੇ ਤੁਹਾਡੀ ਕਾਲ ਆਪਾਂ ਲਵਾਂਗੇ, ਨੰਬਰ ਇੱਕ ਵਾਰੀ ਕ੍ਰਿਸ਼ਨਾ ਜੀ ਤੁਸੀਂ ਦੱਸ ਦਿਓ ਤੁਹਾਡੇ
8: 044-717-1674 ਐਂਡ ਦੂਸਰਾ ਨੰਬਰ ਮੇਰੇ ਮਾਈਂਡ ਚ ਨਹੀਂ ਹੈ, ਸੋ ਤੁਸੀਂ ਇਹਦੇ ਤੇ ਜ਼ਰੂਰ ਕਰੋ।
3: 93 ਆਂਦਾ ਸਟਾਰਟਿੰਗ ਚ, ਮੈਨੂੰ ਇਹ ਯਾਦ ਹੈ ਗਾਇਸ, ਇਸ ਤੋਂ ਬਾਅਦ ਵਾਲਾ ਨਹੀਂ ਮੈਨੂੰ ਧਿਆਨ। ਪਰ ਚਲੋ 044-717-1774 ਤੇ ਕਾਲ ਕਰੋ ਸਾਨੂੰ, ਦੱਸੋ ਤੁਹਾਡਾ ਮੈਮੋਰੇਬਲ ਟ੍ਰਿਪ, ਜਾਂ ਫਿਰ ਸਾਨੂੰ ਦੱਸੋ ਤੁਹਾਡੀ ਫੇਵਰੇਟ ਕੌਫੀ ਪਲੇਸ, ਜਾਂ ਫਿਰ ਤੁਸੀਂ ਕੌਫੀ ਪੀਂਦੇ ਹੋ ਕਿ ਨਹੀਂ ਪੀਂਦੇ ਹੋ, ਜੋ ਮਰਜ਼ੀ ਦੱਸੋ ਬਾਈ
9: ਜੀ, ਬਿਲਕੁਲ। ਆਪਣਾ ਜਿਹੜਾ ਤੁਹਾਡਾ ਮੈਮੋਰੇਬਲ ਹੈ ਉਹ ਨਾ ਦੱਸਣਾ ਭੁੱਲਿਓ।
3: ਹਾਂ, ਨਾਲ ਨਾਲ ਇਹ ਜ਼ਰੂਰ ਦੱਸਣਾ ਕਿ ਤੁਹਾਡਾ ਫੇਵਰੇਟ ਟ੍ਰਿਪ ਕਿਹੜਾ ਰਿਹਾ, ਜਾਂ ਫਿਰ ਕੋਈ ਇੱਦਾਂ ਦਾ ਕਿੱਸਾ ਕਿਸੇ ਟ੍ਰਿਪ ਤੇ ਜਾ ਕੇ ਜਿਹੜਾ ਭਾਵੇਂ ਉਸ ਟਾਈਮ ਬੜਾ ਸਟ੍ਰੈਸਫੁਲ ਲੱਗਾ ਹੋਵੇ, ਪਰ ਜਿਸ ਤਰ੍ਹਾਂ ਨਾ ਰੂਬੀ ਭੈਣ ਜੀ ਦੀ ਕਾਲ ਸੀ ਕਿ ਮੌਕੇ ਤੇ ਬੰਦੇ ਨੂੰ ਸਟ੍ਰੈਸਫੁਲ ਲੱਗਦਾ ਤੇ ਫਿਰ ਬਾਅਦ ਚੋਂ ਫਿਰ ਯਾਦ ਕਰੋ ਤੇ ਹਨਾ ਹਾਸਾ ਹੀ ਆਉਂਦਾ। ਅਸੀਂ ਵੀ ਆ ਕੇ ਬਈ ਆਪਣੇ ਪਰਸਨਲ ਐਨਕਡੋਟ ਕਰਦੇ ਹਾਂ, ਸ਼ੇਅਰ ਕਿਤੇ ਜਾਇਓ ਨਾ, ਛੋਟੀ ਜਿਹੀ ਬ੍ਰੇਕ ਲੈ ਕੇ ਹੁਣੇ ਹੀ ਗਏ ਤੇ ਹੁਣੇ ਹੀ ਆਏ ਸੁਣੇ ਦੇ ਰਹੋ ਰੇਡੀਓ।

0: Haziran'da. Vazirinda house. Radio Hanji 1600 ਤੇ ਤੁਹਾਡਾ ਸਵਾਗਤ ਹੈ. ਮੈਂ ਖਿੜਖਿੜ ਕੇ ਇਸ ਕਰਕੇ ਹੱਸ ਰਿਹਾ ਕਿਉਂਕਿ ਮੈਂ ਕਾਫੀ ਚਿਰ ਤੋਂ ਬੋਲ ਰਿਹਾ ਸੀ ਪਰ ਅਸੀਂ ਮਾਈਕ ਹੀ ਨਹੀਂ ਉੱਪਰ ਕੀਤਾ. ਜੀ ਆਪਾਂ ਗੱਲਾਂ ਬਾਤਾਂ ਕਰ ਰਹੇ ਸੀਗੇ ਫੇਵਰੇਟ ਕੌਫੀਜ਼ ਦੀਆਂ. ਤੁਹਾਨੂੰ ਆਪਾਂ ਆਪਣੀ ਫੇਵਰੇਟ ਕੌਫੀ ਵਾਲੀਆਂ ਥਾਵਾਂ ਵੀ ਦੱਸਤੀਆਂ, ਕੌਫੀ ਦਾ ਕੀ ਸੀਨ ਹੈ ਬਈ ਇਹ ਵੀ ਦੱਸਤਾ, ਬਾਕੀ ਜੋ ਜੋ ਲੋਕ ਇਸ ਕਿੱਤੇ 'ਚ ਨੇ ਉਹਨਾਂ ਨੂੰ ਥੈਂਕ ਯੂ ਐਂਡ ਮੁਬਾਰਕਬਾਦ. ਦੂਸਰੇ ਪਾਸੇ ਆਪਾਂ ਗੱਲ ਕਰ ਰਹੇ ਕਿ ਵਧੀਆ ਵਧੀਆ ਫੇਵਰੇਟ ਟਰੈਵਲ ਸਟੋਰੀਜ਼ ਸਾਡੇ ਨਾਲ ਸਾਂਝੀ ਕਰੋ, ਜਾਂ ਫਿਰ ਕੋਈ ਮੈਮੋਰੇਬਲ ਟ੍ਰਿਪ ਕੋਈ ਕੀਤਾ ਹੋਵੇ ਉਹ ਸਾਂਝਾ ਕਰੋ, ਅਤੇ ਉਹਦੇ ਅੰਦਰ ਫਿਰ ਹੁਣ ਅਖੀਰ 'ਚ ਸਾਡੀ ਹੀ ਵਾਰੀ ਰਹਿ ਜਾਂਦੀ ਹੈ, ਹੈ ਨਾ. ਸੋ ਹੁਣ ਤੁਸੀਂ ਦੱਸੋ ਬਈ ਆਪਣਾ ਕੋਈ ਮੈਮੋਰੇਬਲ ਟ੍ਰਿਪ ਦੱਸੋ.
1: ਮੈਂਬਰੇਬਲ ਟ੍ਰਿਪ ਮੇਰੇ ਨਾ ਬਹੁਤ ਨੇ ਕ੍ਰਿਸ਼ਨਾ ਜੀ, ਮੇਰਾ ਨਾ ਪਤਾ ਨਹੀਂ ਕਿਉਂ ਹੁੰਦਾ, ਸ਼ਾਇਦ ਸਾਰਿਆਂ ਨਾਲ ਹੁੰਦਾ ਹੋਵੇ, ਮੈਂ ਜਿੱਥੇ ਜਾਂਦਾ ਕੁਛ ਨਾ ਕੁਛ ਹੋ ਜਾਂਦਾ ਉੱਦਾਂ.
0: ਮੈਂ ਵੀ
1: ਤੁਹਾਡਾ ਵੀ ਇੱਦਾਂ ਹੀ ਪਤਾ ਨਹੀਂ, ਜਾਂ ਸਾਰਿਆਂ ਦਾ ਇੱਦਾਂ ਵਾ ਕਿ ਜਿੱਥੇ ਕਿਤੇ ਕਿਤੇ ਚੱਲ ਜਾਓ ਕੁਛ ਤੇ ਹੈਪਨਿੰਗ ਜੀ ਹੋ ਜਾਂਦੀ ਆ, ਤੇ ਮੈਮਰੀ ਜੀ ਬਣੀ ਜਾਂਦੀ ਹੈ ਨਾ ਕਰਦਿਆਂ ਵੀ. ਜਿਹੜਾ ਕੰਮ ਕਦੀ ਨਹੀਂ ਸੋਚਿਆ ਹੁੰਦਾ ਉਹ ਹੋ ਜਾਂਦਾ ਵਾ, ਕਦੀ ਨਹੀਂ ਸੋਚਿਆ ਹੋਊਗਾ ਵੀ ਆਹ ਚੀਜ਼ ਇੱਥੇ ਰਹਿ ਜੂਗੀ ਉਹ ਰਹਿ ਜਾਂਦੀ, ਕਦੀ ਨਹੀਂ ਸੋਚਿਆ ਹੋਊਗਾ ਕਿ ਇੱਥੋਂ ਇਹਨੂੰ ਚੱਲ ਜਾਂਗੇ ਉਹ ਚੱਲ ਜਾਈਦਾ ਵਾ, ਪਤਾ ਹੁੰਦਾ. ਆਈ ਡੋਂਟ ਨੋ ਕੀ ਜਾਂ ਤੇ ਮੰਨ ਲਓ ਸਾਰਿਆਂ ਨਾਲ ਹੁੰਦਾ ਵਾ, ਤੇ ਜਾਂ ਬੰਦੇ ਚੁਣੇ ਆ ਕਈ ਰੱਬ ਨੇ ਵੀ ਇਹਨਾਂ ਨਾਲ ਹੋਣਾ ਵਾ ਤੇ ਉਹਨਾਂ ਨਾਲ ਹੁੰਦਾ ਵਾ. ਜਿੱਦਾਂ ਭੈਣ ਜੀ ਨੇ ਦੱਸਿਆ ਕਿ ਉਹ ਬੈਗ ਹੀ ਛੱਡ ਗਏ ਸੀ, ਤੇ ਮੇਰੇ ਨਾਲ ਮੈਂ ਇੱਕ ਹੀ ਵਾਰੀ ਇੰਟਰਨੈਸ਼ਨਲ ਘੁੰਮਣ ਗਿਆ, ਵੈਸੇ ਤੇ ਡੋਮੈਸਟਿਕ ਵੀ ਮੈਂ ਜ਼ਿਆਦਾ ਨਹੀਂ ਗਿਆ ਤੇ ਇੰਟਰਨੈਸ਼ਨਲ ਦੇ ਵਿੱਚ ਮੇਰੇ ਨਾਲ ਤੇ ਹੋਇਆ ਸੀਗਾ ਕਿ ਮੇਰੀ ਫਲਾਈਟ ਜਿਹੜੀ ਉਹ ਮੰਨ ਲਓ ਮੈਂ ਗਿਆ ਤੇ ਮੇਰੀ ਉਹ ਕਹਿੰਦੇ ਵੀ ਬਹਿ ਜਾਓ ਲੇਟ ਆ ਥੋੜ੍ਹੀ, ਲੇਟ ਲੇਟ ਕਰਦੇ ਮੈਂ ਹਾਂ ਠੀਕ ਆ ਜੀ ਲੇਟ ਆ ਤੇ ਬੈਠੇ ਹਾਂ ਕੋਈ ਨਹੀਂ, ਅਤੇ ਜਦੋਂ ਮਤਲਬ ਇੰਡੀਆ ਨਹੀਂ ਕਿਸੇ ਹੋਰ ਕੰਟਰੀ ਗਿਆ ਸੀ, ਅਤੇ ਜਦੋਂ ਐਵੇਂ ਨਾ ਕੋਈ ਸੋਚਦੇ ਵੀ ਪਤਾ ਨਹੀਂ ਕਿੰਨੀ ਕੁ ਵੱਡੀ ਕੰਟਰੀ ਘੁੰਮਾਇਆ, ਨੀੜੀ ਤੇੜੀ ਨਿੱਕੀ ਮੋਟੀ ਕੰਟਰੀ, ਅਤੇ ਆਉਂਦੇ ਵੀ ਜਦੋਂ ਮੰਨ ਲਓ ਇੱਕ ਵਜੇ ਦੀ ਫਲਾਈਟ ਆ ਅਤੇ ਇੱਕ ਵੱਜ ਕੇ ਕਹਿੰਦੇ ਦੋ ਘੰਟੇ ਡਿਲੇ ਆ, ਤਿੰਨ ਵੱਜ ਕੇ ਕਹਿੰਦੇ ਦੋ ਘੰਟੇ ਹੋਰ ਡਿਲੇ ਆ, ਮੰਨ ਲਓ ਪੰਜ ਵੱਜ ਕੇ ਦੋ ਘੰਟੇ ਹੋਰ ਡਿਲੇ ਕਹਿੰਦੇ ਸੱਤ ਵੱਜ ਗਏ. ਸੋ ਸਾਰਿਆਂ ਨੂੰ ਇੱਦਾਂ ਸੀਗਾ, ਮੰਨ ਲਓ 200-250 ਬੰਦਾ ਹੁਣ ਜਹਾਜ਼ 'ਚ ਬਹਿ ਨੂੰ ਬੈਠਾ, ਤੇ ਉਹਨਾਂ ਨੂੰ ਇਹੋ ਵੀ ਜੇ ਡਿਲੇ ਹੋਣ ਦੀ ਛੋਕੇ ਜਾਓ, ਮਤਲਬ ਜਾਊਗੀ ਤੇ ਉਹ ਵੀਰੇ 10 ਘੰਟੇ ਭਾ ਕੇ ਉਹ ਕਹਿੰਦੇ ਵੀ ਅੱਜ ਵਾਲੀ ਨਾ ਫਲਾਈਟ ਕੈਂਸਲ ਆ,
0: ਮਾਈ ਗੋਡ,
1: ਤੇ ਕੱਲ੍ਹ ਨੂੰ ਆਇਓ ਤੁਸੀਂ, ਹੈ ਨਾ. ਕੱਲ੍ਹ ਨੂੰ ਹਾਲੇ ਟਾਈਮ ਦੱਸਾਂਗੇ ਵੀ ਕਿੰਨੇ ਵਜੇ ਜਾਣੀ, ਹਾਲੇ ਉਹ ਵੀ ਛੋਟੀ ਨਹੀਂ ਹੈਗੀ, ਚਲੋ ਉੱਥੇ ਖੱਜਲ ਖੁਆਰੀ ਹੋਈ, ਹੁਣ ਲੰਮੀਆਂ ਗੱਲਾਂ ਤੁਹਾਨੂੰ ਸਮਾਂ ਥੋੜ੍ਹਾ ਵਾ, ਕਿਤੇ ਫਿਰ ਆਪਾਂ ਗੱਲ ਕਰਾਂਗੇ, ਮੈਂ ਤੁਹਾਨੂੰ ਪੂਰੀ ਦੱਸੂੰਗਾ, ਪਰ ਹੁਣ ਸ਼ੋਰਟ 'ਚ ਦੱਸਦਾ. ਕੈਂਸਲ ਹੋ ਗਈ, ਠੀਕ ਹੈ, ਅਗਲੇ ਦਿਨ ਆਈ ਫਲਾਈਟ ਵੀ ਅੱਜ 8 ਵਜੇ ਜਾਊਗੀ, ਠੀਕ ਹੋ ਗਿਆ ਜੀ. ਅਗਲੇ ਦਿਨ 8 ਵਜੇ ਉਹਨਾਂ ਨੇ ਈਮੇਲਾਂ ਉਮੇਲਾਂ ਕਰਤੀਆਂ ਜੀ, ਏਅਰਪੋਰਟ 'ਤੇ ਪਹੁੰਚ ਗਏ, ਅਤੇ 8 ਵਜੇ ਬਾਅਦ ਕਹਿੰਦੇ 2 ਘੰਟੇ ਡਿਲੇ ਆ ਫਲਾਈਟ, ਹੈ ਨਾ, ਸਾਰੇ ਉਹ 2-2.5 ਬੰਦਾ, ਅਤੇ ਉਹ ਤੋਂ ਬਾਅਦ ਉਹ 2 ਘੰਟੇ ਕਹਿੰਦੇ 2 ਘੰਟੇ ਹੋਰ ਡਿਲੇ ਆ, ਹੋਰ ਨੰਗੇ, ਅਤੇ ਕਰ ਕਰਾ ਕੇ ਵੀਰੇ ਉਹ ਵੀ ਕੈਂਸਲ ਹੋ ਗਈ, ਸੈਕਿੰਡ ਫਲਾਈਟ ਸੈਕਿੰਡ ਏ ਗੋਟ ਕੈਂਸਲਡ, ਠੀਕ ਆ. ਪਤਾ ਨਹੀਂ ਪ੍ਰੋਬਲਮ, ਅਤੇ ਉਹ ਏਅਰਪੋਰਟ ਜਿੱਦਾਂ ਮੰਨ ਲਓ ਮੈਂ ਅੰਮ੍ਰਿਤਸਰ ਤੋਂ ਟਰੈਵਲ ਕਰਨਾ ਸੀ ਕਿਤੇ, ਅਤੇ ਉਹ ਏਅਰਪੋਰਟ ਥੋੜ੍ਹਾ ਜਿਹਾ ਜਿੱਦਾਂ ਉੱਥੇ ਘੱਟ ਫਲਾਈਟਸ ਆਉਂਦੀਆਂ, ਲਿਮਿਟਿਡ ਫਲਾਈਟਸ ਆ, ਕਈ ਇੱਦਾਂ ਦੀਆਂ ਜਿਹੜੀਆਂ ਹਫ਼ਤੇ 'ਚ 1-2 ਵਾਰੀ ਆਉਂਦੀਆਂ ਨੇ, ਅਤੇ ਆਉਣ ਜਾਣ ਫਿਰ ਉਹਨਾਂ ਨੂੰ, ਅਤੇ ਉਹ ਇਹ ਸੀਗਾ ਕਿ ਚਲੋ 2 ਦਿਨ ਕੈਂਸਲ ਹੋਈ, 3rd ਦਿਨ ਫਿਰ ਉਹਨਾਂ ਨੇ ਸਪੈਸ਼ਲ ਕੋਈ ਦੂਜਾ ਜਹਾਜ਼ ਮੰਗਾਇਆ, ਅਤੇ ਉਹਦੇ 'ਤੇ ਫਿਰ ਪੈਸੰਜਰ ਉਹਨਾਂ ਨੇ ਘਲਾਏ, ਅਤੇ ਕੀ ਹੋਇਆ ਸੀਗਾ ਕਿ ਉਹ ਕਹਿੰਦੇ ਕਿ ਜਿਹੜਾ ਜਹਾਜ਼ ਆਇਆ ਸੀ ਨਾ ਉਹਦੇ ਜਿਹੜਾ ਆਕਸੀਜਨ ਹੁੰਦੇ ਨਾ ਉਹਦੇ ਵਿੱਚ ਸਿਲੰਡਰਸ ਹੁੰਦੇ ਆ, ਆਈ ਥਿੰਕ ਡਿਪੈਂਡ ਅਪਨ ਕਪੈਸਿਟੀ, ਕਈਆਂ 'ਚ 2 ਹੁੰਦੇ, ਕਈਆਂ 'ਚ 4 ਹੁੰਦੇ ਆ, ਅਤੇ ਉਹ ਕਹਿੰਦੇ ਇੱਕ ਨਾ ਉਹਦਾ ਯੂਜ਼ ਹੋ ਗਿਆ ਸੀ ਰਾਹ 'ਚ, ਅਤੇ ਸੋ ਕੋਲਡ ਆਪਣੇ ਏਅਰਪੋਰਟ 'ਤੇ ਹੈ ਹੀ ਨਹੀਂ ਸੀ ਸਿਲੰਡਰ, ਉਹਨੂੰ ਬਦਲ ਕੇ ਮਤਲਬ ਉਹ ਵੇਟ ਕਰਦੇ ਰਹੇ ਕਿ ਸ਼ਾਇਦ ਇੱਧਰ ਉੱਧਰੋਂ ਕੋਈ ਹੋਰ ਕੰਪਨੀ ਦੇ ਦੇ, ਚਲੋ ਪਰ ਉਹ ਕਿਸੇ ਨੇ ਨਹੀਂ ਉਹਨਾਂ ਨੂੰ ਦਿੱਤਾ, ਫਿਰ ਉਹਨਾਂ ਨੇ ਆਪਣੀ ਕੰਪਨੀ ਦਾ ਹੀ ਜਹਾਜ਼ ਉੱਧਰੋਂ ਮੰਗਾਇਆ, ਹੁਣ ਕੀ ਚਲੋ ਕੰਪਨੀ ਦੱਸਣੀ ਆ, ਉੱਧਰੋਂ ਮੰਗਾ ਕੇ ਅਤੇ ਫਿਰ ਉਹਨਾਂ ਨੇ ਸਾਰੇ ਪੈਸੰਜਰ ਘੱਲੇ, ਅਤੇ ਉਹ ਜਿੱਥੇ ਜਾਣਾ ਸੀ ਸਪੈਸ਼ਲ ਹੀ, ਹੈ ਨਾ, ਕਿ ਮੰਨ ਲਓ ਮੈਂ ਸੋਚਿਆ ਕਿ ਚਲੋ ਹਫ਼ਤਾ 10 ਦਿਨ ਘੁੰਮ ਕੇ ਆਉਂਦੇ ਹਾਂ, ਕਦੀ ਕਿਤੇ ਗਏ ਨਹੀਂ, ਅਤੇ ਜਦੋਂ ਜਾਣਾ ਸੀ ਫਿਰ ਉਹ ਸਾਰਾ ਇੱਕ ਤਰ੍ਹਾਂ ਨਾਲ ਤੁਹਾਡਾ ਆਪਣਾ ਜਿਹੜਾ ਤੁਸੀਂ ਮਾਇੰਡ ਸੈੱਟ ਕੀਤਾ ਹੁੰਦਾ ਘੁੰਮਣ ਫਿਰਨ ਦਾ, ਉਹ ਸਾਰਾ ਡੀਰੇਲ ਹੋ ਜਾਂਦਾ ਵਾ ਪੀ ਆਰ ਹੁਣ ਕੀ ਜਾਣਾ, ਹੈ ਨਾ, ਫਿਰ ਬੰਦਾ ਸੋਚਣ ਲੱਗ ਪੈਂਦਾ, 2 ਦਿਨ ਦੀ ਬੁਕਿੰਗ ਸੀ ਸਾਰੀ ਉਹ ਵੀ ਕੈਂਸਲ, ਤੋ ਮੈਸਅਪ ਜਿਹੀਆਂ ਚੀਜ਼ਾਂ ਆ ਜਾਂਦੀਆਂ. ਬਾਕੀ ਉੱਥੇ ਵੀ ਫਿਰ ਜਾ ਕੇ ਜਿਹੜਾ ਤੁਹਾਨੂੰ ਉਹ ਮਜ਼ਾ ਜਿਹਾ ਨਹੀਂ ਆਉਂਦਾ ਘੁੰਮਣ ਦਾ, ਉੱਥੇ ਜਾ ਕੇ ਫਿਰ ਕੀ ਹੋ ਸਕਦਾ, ਉੱਥੇ ਵੀ ਕੋਈ ਗਾਂਹ ਖੱਜਲ ਖੁਆਰੀ ਹੋ ਜਾਵੇ, ਅਤੇ ਫਿਰ ਜਦੋਂ ਮਤਲਬ ਇਹ ਚੀਜ਼ਾਂ ਹੁੰਦੀਆਂ ਆ, ਮਤਲਬ ਮੇਰੇ ਨਾਲ, ਮੈਂ ਤਾਂ 1 ਵਾਰੀ ਗਿਆ, ਮੇਰੇ ਨਾਲ ਹੋਈ ਹੈ ਇੱਦਾਂ ਦੀ, ਅਤੇ ਹੁਣ ਮੈਂ ਅਗਲੀ ਵਾਰੀ ਜਾਣ ਲਈ ਸੋਚੂੰਗਾ.
0: ਹਾਂ ਇਹ ਤਾਂ ਨਾ ਚੱਕਰ ਰਹਿੰਦਾ ਯਾਰ,
1: ਜਾਵਾਂ ਨਾ ਜਾਵਾਂ ਉਹ ਕੁਐਸਚਨ ਜਿਹਾ ਆ ਜਾਂਦਾ. ਤੁਸੀਂ ਤਾਂ ਵੈਸੇ ਵਾਹਵਾ ਘੁੰਮਦੇ ਫਿਰਦੇ ਰਹਿੰਦੇ, ਹੈ ਨਾ.
0: ਮੈਨੂੰ ਪਤਾ ਨਹੀਂ ਕਿਉਂ ਜੋ ਸਟ੍ਰਾਈਕ ਕਰਦਾ ਪਿਆ ਨਾ ਇਸ ਵਕਤ, ਉਹ ਇੱਕ ਪੁਲਿਸ ਦੇ ਨਾਲ ਸਿਲਸਿਲਾ ਯਾਦ ਆਉਂਦਾ ਪਿਆ. ਅਸੀਂ ਗਏ ਸੀਗੇ ਗੋਆ ਘੁੰਮਣ ਲਈ ਕਾਲਜ ਸੈਕਿੰਡ ਈਅਰ ਦੇ, ਸਾਰੇ ਸੀ ਨਾ, ਐਂਡ ਅਸੀਂ ਸਾਰੇ ਬਚਪਨ ਦੇ ਦੋਸਤ, ਠੀਕ ਹੈ। ਸੋ ਸਾਡੇ ਵਿੱਚੋਂ ਇੱਕ ਮਿੱਤਰ ਸੀ ਸਾਡਾ ਜਿਹਨੇ ਕੈਨੇਡਾ ਫੋਰ ਗੁੱਡ ਚੱਲ ਜਾਣਾ ਸੀ, ਸੋ ਅਸੀਂ ਕਿਹਾ ਕਿ ਯਾਰ ਕਿਤੇ ਹੈ ਨਾ ਇੱਕ ਲਾਈਫ 'ਚ ਇੱਕ ਤਾਂ ਟ੍ਰਿਪ ਬਣਨਾ ਚਾਹੀਦਾ। ਸੋ ਅਸੀਂ ਜੀ ਪੂਰੀ ਦਿਲ ਚਾਹਤਾ ਹੈ ਫੀਲਿੰਗ ਲੈ ਕੇ ਪਹੁੰਚ ਗਏ ਗੋਆ। ਸਿਰਫ ਦਿਲ ਚਾਹਤਾ ਹੈ ਫਿਲਮ ਦੇ ਅੰਦਰ ਹੀ ਸੁੰਦਰ ਹੈ ਗਾਇਸ।
1: ਅੱਛਾ,
0: ਉੱਥੇ ਦਾ ਜਿਹੜਾ ਸਭ ਤੋਂ ਵਧੀਆ ਬੀਚ ਸੀਗਾ ਬਾਘਾ ਬੀਚ। ਉੱਥੇ ਮਤਲਬ ਲੋਕਲਸ ਕਿਸ ਤਰੀਕੇ ਨਾਲ ਉਹਨੂੰ ਰੱਖਦੇ ਆ, ਆਈ ਡੋਂਟ ਨੋ, ਮਤਲਬ ਬਹੁਤ ਬੁਰੇ ਹਾਲਾਤ ਆ ਨਾ ਗੁੱਡ 'ਚ, ਬਹੁਤ ਬੁਰੇ ਹਾਲਾਤ ਉੱਥੇ, ਮਤਲਬ ਮੇਰੇ ਕੋਲ ਸ਼ਬਦ ਨਹੀਂ ਹੈ ਬੋਲਣ ਦੇ। ਅਤੇ ਇੱਕ ਬੀਚ ਵਧੀਆ ਸੀਗਾ ਵੈਗਟੋਰ ਬੀਚ, ਉੱਥੇ ਜ਼ਿਆਦਾਤਰ ਆਹ ਅਰਮਬੋਲ ਸਾਈਡ ਆ, ਵੈਗਟਰ ਸਾਈਡ, ਇੱਥੇ ਜ਼ਿਆਦਾਤਰ ਆਹ ਗੋਰੇ ਵਗੈਰਾ ਨਹੀਂ ਲਾਈਫ ਅਤੇ ਸਪਿਰਿਚੁਅਲਿਟੀ ਜਿਹੜੇ ਘੁੰਮਣ ਲੱਭਣ ਲਈ ਜਾਂਦੇ ਇੰਡੀਆ ਉਹ ਰਹਿੰਦੇ ਨੇ। ਸੋ ਆਪਾਂ ਉਸ ਬੀਚ 'ਤੇ ਲੱਗ ਗਏ, ਫਿਰ ਉੱਥੋਂ ਲੱਗ ਗਏ ਉਹ ਸੀਗਾ ਦਿਲ ਚਾਹਤਾ ਹੈ ਵਾਲਾ ਫੋਰਟ, ਜਿੱਥੇ ਬੜੀ ਆਈਕੋਨਿਕ ਫੋਟੋ ਹੈ ਆਹ ਤਿੰਨੋਂ ਕਰੈਕਟਰਸ ਦੀ। ਅਤੇ ਅਸੀਂ ਨਾ ਵਾਪਸ ਆਉਣ ਲੱਗੇ ਗੋਆ ਦੇ ਅੰਦਰ। ਜੇ ਤੁਸੀਂ ਇਹ ਬਹੁਤ ਪ੍ਰੋਪਰ ਬਿਜ਼ਨਸ ਆ ਉੱਥੇ, ਤੁਸੀਂ ਜੇ ਕਾਰ ਹਾਇਰ ਕਰੋ, ਅਜ਼ੂਮ ਕਾਰ ਵਗੈਰਾ ਤਾਂ ਹੁਣ ਆ ਗਈਆਂ ਹੈ ਨਾ, ਪਹਿਲੇ ਤਾਂ ਮਤਲਬ ਲੋਕਲ ਅਥੋਰਿਟੀਜ਼ ਟੈਕਸੀ ਵਾਲਾ ਹੈ ਨਾ ਸਿਸਟਮ ਸੀਗਾ ਉਹ ਵਾਲਾ। ਜੇ ਤੁਸੀਂ ਸੈਲਫ ਹਾਇਰ ਕਾਰ ਕਰਨੀ ਹੈ ਤਾਂ ਤੁਹਾਡੀ ਨੰਬਰ ਪਲੇਟ ਹੁੰਦੀ ਹੈ ਕਾਲੇ ਰੰਗ ਦੀ,
1: ਓਕੇ,
0: ਅਤੇ ਅਦਰਵਾਈਜ਼ ਜਿਸ ਤਰ੍ਹਾਂ ਆਪਣੀ ਨੋਰਮਲ ਹੁੰਦੀ ਚਿੱਟੇ ਰੰਗ ਦੀਆਂ ਵਾਲੀਆਂ। ਸਾਨੂੰ ਇਸ ਤਰ੍ਹਾਂ ਪਤਾ ਨਹੀਂ ਸੀ, ਆਪਾਂ ਤਾਂ ਚੱਲ ਗਏ ਅਤੇ ਸਾਨੂੰ ਮੌਕੇ 'ਤੇ ਇੱਦਾਂ ਦੀ ਕੋਈ ਸੈਲਫ ਹਾਇਰ ਵਾਲੀ ਕਾਰ ਨਹੀਂ ਮਿਲੀ, ਸਾਨੂੰ ਮਿਲ ਗਈ ਨੋਰਮਲ ਇੱਕ ਬੰਦੇ ਨੇ ਕਿ ਆਹਾ ਮੈਂ ਦੇ ਦੇਣਾ। ਕਹਿੰਦਾ ਕਿ ਕੋਈ ਪੁਲਿਸ ਵਾਲਾ ਰੁਕੇਗਾ, ਕਿਉਂਕਿ ਰੁਕੇਗਾ ਕਿਉਂਕਿ ਤੁਸੀਂ ਲੋਕਲ ਲੱਗਦੇ ਨਹੀਂ ਹੋ, ਕਿਉਂਕਿ ਦੋ ਤਾਂ ਸਰਦਾਰ ਸੀਗੇ ਨਾਲ, ਕਹਿੰਦੇ ਬਿਲਕੁਲ ਨਹੀਂ ਲੱਗਦੇ ਲੋਕਲ ਹੋ, ਅਤੇ ਜੇ ਰੋਕਣਗੇ ਕਹਿਣਾ ਕਿ ਇਹ ਮੇਰੇ ਬੈਸਟ ਫਰੈਂਡ ਕਾ ਗਾੜੀ ਹੈ ਬਚਪਨ ਕਾ ਹੈ। ਅਸੀਂ ਕਿਹਾ ਠੀਕ ਆ, ਪੁਲਿਸ ਨੇ ਵਾਕਈ ਰੋਕ ਲਿਆ ਆਰਿਫ ਨਾਮ ਨੀ, ਆਤਿਫ ਕੇ ਨਾਮ ਪਰ। ਮੈਂ ਕਿਹਾ ਹਾਂਜੀ ਹਾਂਜੀ, ਮੈਂ ਘਰ ਕਾ ਨਾਮ ਉਸਕਾ ਆਰਿਫ ਹੈ ਸਰ। ਉਹ ਨਾ ਮੇਰੀ ਨਜ਼ਰਾਂ 'ਚ ਨਜ਼ਰਾਂ ਪਾ ਕੇ ਨਾ ਦੇਖ ਰਿਹਾ ਕਿ ਤੂੰ ਮੈਨੂੰ ਇੰਨਾ ਡੰਬ ਸਮਝਦਾ ਮੈਂ, ਪਰ ਮੈਂ ਕਿਹਾ ਨਹੀਂ ਮੈਂ ਕਰੈਕਟਰ ਦੇ ਨਾਲ ਜੁੜਿਆ ਰਹੂੰਗਾ। ਇੰਨੀ ਅੱਛਾ ਇੰਨੀ ਜ਼ਿਆਦਾ ਹੋਈ ਪਈ, ਨਰਵਸਨੈਸ ਹੋਈ ਪਈ, ਕਿਉਂਕਿ ਤਿੰਨ ਚਾਰਾਂ ਨੇ ਘੇਰਿਆ ਇਕੱਠੇ ਹੀ, ਮਤਲਬ ਉਹਨਾਂ ਦਾ ਸੀਗਾ ਅੱਜ ਦਿਹਾੜੀ ਪਊਗੀ ਪ੍ਰੋਪਰ ਹੈ ਨਾ, ਐਂਡ ਤੁਸੀਂ ਬਗਾਨੀ ਥਾਂ ਤੋਂ, ਤੁਹਾਨੂੰ ਉਦਾਂ ਹੀ ਥੋੜ੍ਹੀ ਟੈਨਸ਼ਨ ਹੁੰਦੀ ਆ। ਅਤੇ ਕਹਿੰਦੇ ਗੋਆ ਕਿੰਨੀ ਵਾਰ ਆਏ ਹੋ? ਮੈਂ ਕਿਹਾ ਪਹਿਲੀ ਵਾਰ ਆਇਆ। ਕਹਿੰਦਾ ਅੱਛਾ ਤੇਰਾ ਬਚਪਨ ਕਾ ਦੋਸਤ ਹੈ? ਕਹਿੰਦਾ ਇਹ ਨਾਮ ਜੋ ਮੈਂ ਪੜ੍ਹਾ ਉਸਕੋ ਮੈਂ ਜਾਣਤਾ ਹੈ, ਠੀਕ ਹੈ। ਕਹਿੰਦਾ ਯੇ ਕਭੀ ਪਣਜੀਨੀ ਪਾਰ ਕੀਆ ਇਸਨੇ, ਮਤਲਬ ਜਿਹੜਾ ਉੱਥੇ ਦਾ ਮੇਨ ਸ਼ਹਿਰ ਆ, ਕਿ ਗੋਆ ਦੇ ਵੀ ਦੂਸਰੇ ਸ਼ਹਿਰ ਨਹੀਂ ਕਦੇ ਗਿਆ, ਇਹਨੂੰ ਮੈਂ ਜਾਣਦਾ, ਇਸ ਤਰ੍ਹਾਂ ਦੋ ਨੰਬਰ 'ਚ ਗੱਡੀਆਂ ਦਿੰਦਾ, ਅਤੇ ਉਹ ਤੁਸੀਂ ਇਸ ਤਰ੍ਹਾਂ ਲਿੱਤੀ ਹੈ ਤੁਹਾਡਾ ਚਲਾਨ ਬਣੇਗਾ।
1: ਅੱਛਾ ਜੀ।
0: ਅਤੇ ਮੈਂ ਕਿਹਾ ਨਹੀਂ ਸੋਰੀ ਸੋਰੀ ਸਰ, ਹੈ ਨਾ, ਉਹ ਤਾਂ ਬੜਾ ਹੋਇਆ। ਫਿਰ ਅਲਟੀਮੇਟਲੀ ਜੀ ਗਾਇਜ ਡਿਸਪਿਊਟ ਸੈਟਲ ਹੋਇਆ ਜੀ 500 ਰੁਪਏ 'ਚ, ਠੀਕ ਹੈ। 500 ਚਲੋ ਬਹੁਤਿਆਂ ਲਈ ਵੱਡੀ ਅਮਾਊਂਟ ਨਹੀਂ ਹੋਏਗੀ, ਆਪਾਂ ਸਟੂਡੈਂਟ ਟਾਈਪ ਲੋਕ ਸੀਗੇ, ਆਪਾਂ ਤਾਂ ਹੈ ਨਾ, ਆਪਾਂ ਤਾਂ ਇਸ ਤਰ੍ਹਾਂ ਹੀ ਗਏ ਸੀ ਕਿ ਹਾਂ ਬਾਈ, ਅਤੇ ਚਲੋ 500 ਸਾਡਾ ਹੈ ਨਾ ਅੰਕਲ ਜੀ ਸਾਡਾ ਲੰਚ ਮਨੀ ਜਾਂ ਫਿਰ ਸ਼ਾਮ ਦੀ ਕੌਫੀ ਮਨੀ ਲੈ ਗਏ, ਥੈਂਕ ਯੂ। ਉਹਨੇ ਪਤਾ ਹੀ ਕੀਤਾ, ਉਹਨੇ ਕਿਹਾ ਗਾੜੀ ਕੌਣ ਚਲਾਏਗਾ ਤੁਮੇ ਸੇ? ਮੈਂ ਕਿਹਾ ਮੈਂ ਹੀ ਚਲਾਉਂਦਾ। ਉਹਨੇ ਨਾ ਸੱਚੀ 'ਚ ਉਹਨੇ ਪੈੱਨ ਦੇ ਨਾਲ ਮੇਰੇ ਗੁੱਟ 'ਤੇ ਨਾ ਪਰਮਾਨੈਂਟ ਮਾਰਕ ਦਾ ਮੇਰੇ ਗੁੱਟ 'ਤੇ ਨਾ ਇੱਕ ਨਿਸ਼ਾਨ ਜਿਹਾ ਬਣਾਇਆ, ਜਿਸਾ ਕਹਿ ਲਾ ਕਿ ਪੰਜਾਬ ਹਿਮਾਚਲ, ਪੰਜਾਬ ਹਿਮਾਚਲ ਦਾ ਮੈਪ ਕਹਿ ਲਾ ਹਿਸਾਬ ਦਾ, ਇੱਦਾਂ ਦਾ ਨਾ ਨਿਸ਼ਾਨ ਜਿਹਾ ਬਣਾਇਆ।
1: ਅੱਛਾ।
0: ਤੇ ਉੱਪਰ ਉਹਨੇ ਨਾ ਐਸ ਲਿਖਤਾ, ਠੀਕ ਹੈ, ਸੱਚੀ ਗੱਲ ਹੈ। ਕਹਿੰਦਾ ਕੋਈ ਪੁਲਿਸ ਵਾਲਾ ਰੁਕੇਗਾ ਨਾ ਤੂੰ ਕਹਿੰਦਾ ਇਹ ਦਿਖਾ ਲੈਣਾ ਕਿ ਪੇਮੈਂਟ ਹੋ ਗਿਆ। ਮੈਂ ਕਿਹਾ ਯਾਰ
1: ਸੈਟਲਡ
0: ਸੈਟਲ, ਮੈਂ ਕਿਹਾ ਯਾਰ ਗੋਆ ਜਿੱਤ ਗਿਆ ਇਸ ਗੱਲੋਂ, ਕਿੰਨਾ ਮੈਂ ਕਿਹਾ ਸਿਸਟਮਾਈਜ਼ਡ ਕਰਪਸ਼ਨ ਹੈ। ਐਂਡ ਉਹ 2 ਦਿਨ ਚਲਾਇਆ ਸੀ, ਐਂਡ ਅਸੀਂ 3 ਵਾਰੀ ਰੁਕੇ ਹਾਂ
1: ਟੋਟਲ,
0: ਪਰਮਾਨੈਂਟ ਮਾਰਕੀਟ ਸੀਗਾ, ਮਤਲਬ ਜਦ ਤੱਕ ਸਰ ਗਿਆ, ਸਵੇਰੇ ਸਵੇਰੇ ਨਿਕਲੇ ਹੀ, ਉਹਨਾਂ ਨੇ ਬੋਨੀ ਕੀਤੀ ਸਾਡੇ ਨਾਲ ਮੇਰੇ ਖਿਆਲ ਨਾਲ, 10-11 ਵਜੇ ਦੀ ਗੱਲ ਸੀ। ਸਾਊਥ ਗੋਆ ਤੋਂ ਨੌਰਥ ਗੋਆ ਘੁੰਮੇ, ਵਾਪਸ ਆਏ, ਇੱਕ
1: ਵਾਰੀ ਗੱਡੀ ਡਰਾਈਵ ਕਰਨ ਦੇ ਤੁਸੀਂ
0: ਅਲਾਊਡ ਨਹੀਂ ਨਾ ਐਜ਼ ਆ ਟੂਰਿਸਟ ਆਲਸੋ, ਯੂ ਆਰ ਨਾਟ, ਯੂ ਹੁਣ ਪਤਾ ਨਹੀਂ ਕੀ ਸੀ ਨਾ, ਬਟ ਯੂ ਆਰ ਨਾਟ ਅਲਾਊਡ ਟੂ ਡਰਾਈਵ ਨੋਰਮਲ ਕਾਰ,
1: ਤੁਹਾਨੂੰ
0: ਹਾਂ ਤੁਹਾਨੂੰ ਫਿਰ ਉੱਥੇ ਸੈਲਫ ਹਾਇਰ ਵਾਲੀ ਹੀ ਲੈਣੀ ਪੈਂਦੀ।
1: ਓਕੇ ਓਕੇ,
0: ਪਤਾ ਨਹੀਂ ਕਿਆ ਸੀ ਨਾ, ਕਿਉਂ ਸੀ ਨਾ, ਤੇ ਉਹ ਉਹਨੂੰ ਵੀ ਪੰਗਾ ਪਏਗਾ। ਫਿਰ ਬਾਅਦ 'ਚ ਅਸੀਂ ਨਾ ਕਿਤੇ ਸੁਣਿਆ ਕਿ ਉੱਥੇ ਨਾ ਕਿ ਹੁਣ ਦੇਖ ਲਿਆ ਜਿਹੜਾ ਦੇਖਣਾ ਸੀਗਾ, ਸੁਣਿਆ ਯਾਰ ਦੂਧ ਸਾਗਰ ਫਾਲਸ ਆ ਬਹੁਤ ਮਸ਼ਹੂਰ। ਅਸੀਂ ਕਿਹਾ ਚਲੋ ਚੱਲਦੇ ਹਾਂ, ਕਾਰ ਸਟਾਰਟ ਕੀਤੀ, ਚਲਾਉਣੀ ਸ਼ੁਰੂ ਕਰਤੀ, ਪੂਰੇ ਰਾਹ ਕੋਈ ਮਿਲਿਆ ਨਹੀਂ ਸਾਨੂੰ, ਪੂਰੇ ਦੇ ਪੂਰੇ ਰਾਹ ਨਹੀਂ ਕੋਈ ਮਿਲਿਆ। ਅਸੀਂ ਪਹੁੰਚ ਗਏ, ਅਸੀਂ ਪਹੁੰਚੋ, ਆਰਿਫ ਤੇ ਆਤਿਫ ਜੋ ਵੀ ਸੀਗਾ ਆਪਣਾ ਭਰਾ ਉਹਦਾ ਫੋਨ ਆ ਗਿਆ, ਕਹਿੰਦਾ ਤੂੰ ਮੇਰੀ ਗਾੜੀ ਲੈ ਕੇ ਭੱਗ ਗਿਆ। ਮੈਂ ਕਿਹਾ ਕੀ ਬੋਲੀ ਜਾਂਦਾ, ਮੈਂ ਕਿਹਾ ਤੂੰ ਗੋਆ ਪਾਰ ਕਰ ਗਿਆ, ਮੈਂ ਕਿਹਾ ਸਿਰਫ ਦੂਧ ਸਾਗਰ ਫਾਲ ਆਇਆ ਭਰਾ, ਕੀ ਥੋੜਾ ਅਕਲ ਨਾਲ ਹੈ ਨਾ, ਕੀ ਅਸੀਂ ਕਿਉਂ ਭੱਜਾਂਗੇ। ਕਹਿੰਦਾ ਉਹ ਆਂਧਰਾ ਪ੍ਰਦੇਸ਼ ਮੈਂ ਹੈ ਅੱਗੋ। ਮੈਂ ਕਿਹਾ ਅੱਛਾ ਇਧਰ ਟਾਈਮ ਤੇ ਬੰਦੇ ਨੂੰ ਹਨਾ ਕੀ ਕਹਿਣਾ ਚਾਹੀਦਾ ਹਨਾ, ਮਗਰੋਂ ਸਾਡਾ ਭਰਾ ਬੋਲਿਆ ਅੱਛਾ ਅਰਫ ਭਾਈ ਤਭੀ ਮੈਂ ਕਹੂੰ ਯਹਾਂ ਪਰ ਮੰਦਿਰ ਬੜੇ ਆ ਗਏ ਹੈ, ਚਰਚੇ ਖਤਮ ਹੋ ਗਈ ਹੈ। ਉਹ ਕਹਿੰਦਾ ਕਿਹੜੇ ਪਾਗਲ ਨੂੰ ਮੈਂ ਕਾਰ ਦੇ ਦਿੱਤੀ, ਕਹਿੰਦਾ ਮੈਂ ਹੱਥ ਜੋੜਦਾ ਮੇਰੀ ਗੱਡੀ ਵਾਪਸ ਆਵਾਂਗਾ, ਘੁੰਮ ਕੇ ਆਵਾਂ, ਕੋਈ ਨੀ ਲੈ ਲਈ ਜਿਹੜਾ 500 ਲੈਣੇ। ਸੋ

0: देखो अपनी नेड़ले सिनेमा घरां दे विच 25 सितंबर 2026 नू।
1: है पुत, पहला मैंने अंग्रेजी बोल के दिखा।
2: I have many cow, but favorite best cow Lali. He have 4 legs, 2 ears, 2 eyes. Very good, she very fast cow.
1: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
3: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
4: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 492 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ। ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
6: ਯੂ ਆਰ ਲਿਸਨਿੰਗ
7: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
6: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ
7: ਰੇਡੀਓ ਹਾਂਜੀ
6: ਸਟੇ ਟਿਊਨਡ।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਦੀਵਾਲੀ ਰੋਸ਼ਨੀ ਕਾ ਤਿਉਹਾਰ, ਤੋ ਚਲੋ ਸ਼ਾਨ ਕੇ ਸਾਥ ਜ਼ਾਇਕੇ ਸੇ ਲਗਾਏ ਇਸਮੇ ਚਾਰ ਚਾਂਦ, ਰਿਵਾਜ਼ੋਂ ਕੇ ਰੰਗ, ਖਾਨੋਂ ਕਾ ਸਵਾਦ ਔਰ ਦੀਵਾਲੀ ਕਾ ਅਹਿਸਾਸ ਰੱਖੇ ਬਰਕਰਾਰ। ਆਪਣੀ ਥਾਲੀ ਕੋ ਬਣਾਏ ਖਾਸ, ਸ਼ਾਨ ਕੇ ਵੈਜ ਬਿਰਯਾਨੀ, ਚਨਾ ਮਸਾਲਾ, ਪਾਲਕ ਪਨੀਰ, ਕਿਚਨ ਕਿੰਗ, ਦਾਲ ਮਸਾਲਾ, ਚਾਟ ਮਸਾਲਾ ਔਰ ਢੇਰੋ ਮਸਾਲੋਂ ਕੀ ਰੇਂਜ ਕੇ ਸਾਥ ਇਸ ਦੀਵਾਲੀ ਖੁਸ਼ੀਆਂ ਬਣੇ ਔਰ ਵੀ ਰੋਸ਼ਨ ਸ਼ਾਨ ਕੇ ਸਾਥ।
2: ਮੇਰਾ ਨਾਮ ਹੈ ਰਤਨ ਨੂਰਾ, ਔਰ ਕਾਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 Old G Long Road, Hoppers Crossing, Very Be Toyota, the smart choice.
3: Sat Sri Akal to all the Radio Hanji listeners.

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 1 ਅਕਤੂਬਰ ਤੇ 2026 ਵੀਰਵਾਰ ਦਾ ਦਿਨ ਭਾਰਤ ਆਸਟ੍ਰੇਲੀਆ ਤੇ ਦੁਨੀਆਂ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਾਂਗੇ ਔਰ ਦੁਨੀਆਂ ਭਰ ਦੇ ਵਿੱਚ ਕੀ ਕੁਝ ਹੋ ਵਾਪਰ ਰਿਹਾ ਉਹ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਔਰ ਪਹਿਲੀ ਖਬਰ ਅਸਲ ਦੇ ਵਿੱਚ ਕਾਫੀ ਜ਼ਿਆਦਾ ਇਸ ਵਕਤ ਚਰਚਾ ਦਾ ਵਿਸ਼ਾ ਬਣ ਰਹੀ ਹੈ ਔਰ ਦੁਨੀਆਂ ਭਰ ਦੇ ਵਿੱਚ ਇਸ ਖਬਰ ਦੀ ਚਰਚਾ ਹੋ ਰਹੀ ਹੈ। ਫਲਾਈ ਦੁਬਈ ਨਾਮ ਦੀ ਏਅਰਲਾਈਨਸ ਦੀ ਇੱਕ ਫਲਾਈਟ ਦੁਬਈ ਤੋਂ ਇਜ਼ਰਾਈਲ ਦੇ ਸ਼ਹਿਰ ਤੇਲ ਅਵੀਵ ਜਾਣ ਵਾਲੀ ਸੀ। ਫਲਾਈਟ ਦਾ ਨੰਬਰ ਸੀ FZ-103। ਬੁੱਧਵਾਰ ਦੇ ਦਿਨ ਉਡਾਨ ਭਰੀ ਜਾਂਦੀ ਹੈ ਔਰ ਕਰੀਬ 2 ਘੰਟੇ ਬਾਅਦ ਹੀ ਇਹ ਫਲਾਈਟ ਆਪਣਾ ਰਸਤਾ ਬਦਲ ਦਿੰਦੀ ਹੈ ਔਰ ਰਾਹ ਬਦਲ ਕੇ ਸਾਊਦੀ ਅਰਬ ਦੇ ਵੱਲ ਮੁੜ ਜਾਂਦੀ ਹੈ। ਮੁੜਨ ਤੇ ਤੇਜ਼ੀ ਦੇ ਨਾਲ ਥੱਲੇ ਆਉਣ ਦੇ ਕੁਝ ਘੰਟਿਆਂ ਬਾਅਦ ਹੀ ਐਮਰਜੈਂਸੀ ਸਿਗਨਲ ਤੇ ਬਾਅਦ ਦੇ ਵਿੱਚ ਹਾਈਜੈਕ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ। ਜਹਾਜ਼ ਕੇਵਲ 2 ਮਿੰਟ ਦੇ ਵਿੱਚ 17,000 ਫੁੱਟ ਤੱਕ ਥੱਲੇ ਆ ਚੁੱਕਿਆ ਸੀ। ਏਅਰ ਟ੍ਰੈਫਿਕ ਕੰਟਰੋਲ ਨੂੰ ਜਿਹੜਾ ਐਮਰਜੈਂਸੀ ਸੁਨੇਹਾ ਉਹ ਭੇਜੇ ਜਾਣ ਤੋਂ ਬਾਅਦ ਜਹਾਜ਼ ਨੇ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 9:45 ਸਾਊਦੀ ਅਰਬ ਦੇ ਤਬੁਕ ਏਅਰਪੋਰਟ ਦੇ ਉੱਤੇ ਐਮਰਜੈਂਸੀ ਲੈਂਡਿੰਗ ਕੀਤੀ। ਜਹਾਜ਼ ਦੇ ਕੈਪਟਨ ਤੇ ਫਸਟ ਆਫਿਸਰ ਨੂੰ ਹਸਪਤਾਲ ਲਿਜਾਇਆ ਗਿਆ। ਕਾਕਪਿਟ ਦੇ ਵਿੱਚ ਇੱਕ ਪਾਇਲਟ ਨੇ ਦੂਸਰੇ ਦੇ ਉੱਤੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਸੀ। ਜਹਾਜ਼ ਦੇ ਪਿਛਲੇ ਹਿੱਸੇ ਦੇ ਵਿੱਚ ਮੌਜੂਦ 2 ਪਾਇਲਟਸ ਅੱਗੇ ਆਏ ਤੇ ਜਹਾਜ਼ ਨੂੰ ਉਤਾਰਨ ਦੇ ਵਿੱਚ ਮਦਦ ਕੀਤੀ। ਹਾਲਾਂਕਿ ਕਥਿਤ ਹਮਲੇ ਦੇ ਪਿੱਛੇ ਕੀ ਮਕਸਦ ਨੇ ਇਸ ਦੇ ਬਾਰੇ ਅਲੱਗ ਅਲੱਗ ਥਿਊਰੀਆਂ ਸਾਹਮਣੇ ਆ ਰਹੀਆਂ ਨੇ। ਬੇਸ਼ੱਕ ਇਜ਼ਰਾਈਲ ਦੀ ਤਰਫ ਤੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕਿਉਂਕਿ ਫਲਾਈ ਦੁਬਈ ਦੀ ਇਸ ਫਲਾਈਟ ਦੇ ਵਿੱਚ ਇਜ਼ਰਾਈਲੀ ਨਾਗਰਿਕ ਵੱਡੀ ਗਿਣਤੀ ਦੇ ਵਿੱਚ ਸਵਾਰ ਸੀ, ਸੋ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾਣਾ ਸੀ। ਇੱਕ 9/11 ਵਰਗਾ ਹਮਲਾ ਕੀਤਾ ਜਾਣਾ ਸੀ। ਦੁਬਈ ਤੋਂ ਇਜ਼ਰਾਈਲ ਜਾ ਰਹੀ ਇਸ ਫਲਾਈਟ ਦੇ ਵਿੱਚ ਮੰਨਿਆ ਜਾ ਰਿਹਾ ਸੀ ਕਿ 160 ਦੇ ਕਰੀਬ ਯਾਤਰੀ ਉਸ ਵਕਤ ਸਵਾਰ ਸੀ ਜਦੋਂ ਇਹ 2 ਪਾਇਲਟਸ ਦੇ ਦਰਮਿਆਨ ਆਪਸੀ ਮੁੱਠਭੇੜ ਸ਼ੁਰੂ ਹੋਈ। ਵੈਸੇ ਇਸ ਦਰਮਿਆਨ ਇਸ ਫਲਾਈਟ ਦੇ ਜਿਹੜੇ ਹੀਰੋ ਨੇ ਉਹ ਭਾਰਤੀ ਕੈਪਟਨ ਬਣੇ ਨੇ, ਪਤਾ ਇਹ ਚੱਲਿਆ। ਹਾਲਾਂਕਿ ਦੂਸਰੇ ਜਿਹੜੇ ਕੋ ਪਾਇਲਟ ਸੀ ਉਸ ਦਾ ਨਾਮ ਸਾਹਮਣੇ ਨਹੀਂ ਆਇਆ, ਪਰ FZ-1073 ਦੇ ਵਿੱਚ ਭਾਰਤੀ ਕੈਪਟਨ ਨੇ ਇਸ ਮੁਸ਼ਕਲ ਸਥਿਤੀ ਦੇ ਵਿੱਚ ਇਸ ਜਹਾਜ਼ ਨੂੰ ਸੰਭਾਲਿਆ। ਰਿਪੋਰਟ ਦੇ ਮੁਤਾਬਕ ਕਾਕਪਿਟ ਦੇ ਵਿੱਚ ਉਸੇ ਦੇ ਕੋ ਪਾਇਲਟ ਨੇ ਉਸਦੇ ਉੱਤੇ ਚਾਕੂ ਦੇ ਨਾਲ ਹਮਲਾ ਕੀਤਾ। ਇਜ਼ਰਾਈਲੀ ਨਿਊਜ਼ ਵੈਬਸਾਈਟ ਵਾਈਨੈਟ ਦੇ ਮੁਤਾਬਕ ਫਲਾਈ ਦੁਬਈ ਦੀ ਇਸ ਉਡਾਨ ਜਿਹੜੀ ਕਿ ਤੇਲ ਅਵੀਵ ਜਾ ਰਹੀ ਸੀ, ਇਸ ਦੇ ਵਿੱਚ ਭਾਰਤੀ ਮੂਲ ਦੇ ਜਿਹੜੇ ਦੁਬਈ ਦੇ ਵਿੱਚ ਰਹਿਣ ਵਾਲੇ ਜਿਹੜੇ ਕੈਪਟਨ ਸੀ ਸਮਿਤ ਮਛਾਰ, ਉਹਨਾਂ ਨੇ ਆਪਣੇ ਕੋ ਪਾਇਲਟ ਦਾ ਇਹ ਮੁਕਾਬਲਾ ਕੀਤਾ ਔਰ ਉਧਰ ਬਾਅਦ ਦੇ ਵਿੱਚ ਉਹਨਾਂ ਦੀ ਸਰਾਹਨਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਕੀਤੀ। ਨੇਤਨਯਾਹੂ ਨੇ ਉਸ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ਸਾਂਝੀਆਂ ਕਰਦਿਆਂ ਕਿਹਾ ਕਿ ਇਹ ਨੇ ਇਜ਼ਰਾਈਲ ਦੇ ਹੀਰੋ। ਪਾਇਲਟ ਨੇ ਪਾਕਟ ਨਾਈਫ ਦੇ ਨਾਲ ਸਮਿਤ ਮਛਾਰ ਦੇ ਉੱਤੇ ਹਮਲਾ ਕੀਤਾ ਸੀ, ਜਿਹੜੇ ਉਹਨਾਂ ਦੇ ਕੋ ਪਾਇਲਟ ਸੀ, ਸਾਥੀ ਸੀ। ਇੱਕ ਮਹਿਲਾ ਯਾਤਰੀ ਦੇ ਮੁਤਾਬਕ ਖਬਰ ਏਜੰਸੀ ਨੂੰ ਦੱਸਿਆ ਗਿਆ ਕਿ ਇਜ਼ਰਾਈਲੀ ਯਾਤਰੀਆਂ ਨੇ ਚਾਲਕ ਦਲ ਦੀ ਮਦਦ ਵੀ ਕੀਤੀ ਸੀ। ਕਥਿਤ ਹਮਲਾਵਰ ਕੋ ਪਾਇਲਟ ਨੂੰ ਕਾਬੂ ਕਰਨ ਦੇ ਵਿੱਚ ਕੈਪਟਨ ਸਮਿਤ ਮਛਾਰ ਦਾ ਤੇ ਦੂਸਰੇ ਕੈਪਟਨ ਦਾ ਸਾਥ ਦਿੱਤਾ ਸੀ। ਉਧਰ ਚੈਨਲ 12 ਦੇ ਨਾਲ ਇੱਕ ਖਬਰ ਸਾਹਮਣੇ ਆ ਰਹੀ ਹੈ, ਹਵਾਲੇ ਦੇ ਨਾਲ ਦੱਸਿਆ ਗਿਆ ਕਿ ਜਹਾਜ਼ ਦੇ ਵਿੱਚ ਉਸ ਵਕਤ ਖਾਸਾ ਚੀਕ ਚਿਹਾੜਾ ਮਚ ਗਿਆ ਸੀ ਔਰ ਉਹਨਾਂ ਦੇ ਮੁਤਾਬਕ ਯਾਤਰੀਆਂ ਨੂੰ ਸਮਝ ਆ ਗਿਆ ਸੀ ਕਿ ਅਚਾਨਕ ਕੁਝ ਗੰਭੀਰ ਹੋਇਆ, ਕਿਉਂਕਿ ਅਚਾਨਕ ਜਹਾਜ਼ 17,000 ਫਿਟ ਦੀ ਉਚਾਈ ਤੋਂ ਥੱਲੇ ਗਿਆ ਹੋਵੇ। ਦੀ ਟਾਈਮਸ ਆਫ ਇਜ਼ਰਾਈਲ ਦੀ ਰਿਪੋਰਟ ਦੇ ਮੁਤਾਬਕ ਜਨਤਕ ਫਲਾਈਟ ਡੇਟਾ ਦੇ ਵਿੱਚ ਜਹਾਜ਼ ਦੀ ਉਚਾਈ ਦੇ ਅੰਦਰ ਤੇਜ਼ੀ ਦੇ ਨਾਲ ਗਿਰਾਵਟ ਦੇਖੀ ਗਈ ਹੈ। ਇਹ ਬੋਇੰਗ 737 MAX ਜਹਾਜ਼ ਸੀ ਜਿਹੜਾ ਕਿ ਕਰੀਬ 34,000 ਫੁੱਟ ਦੀ ਉਡਾਨ ਭਰ ਰਿਹਾ ਸੀ ਔਰ ਅਚਾਨਕ 17,000 ਫੁੱਟ ਜਦੋਂ ਥੱਲੇ ਆਉਂਦਾ, ਬਾਅਦ ਦੇ ਵਿੱਚ ਫਲਾਈਟ 15,000 ਫੁੱਟ ਦੀ ਉਚਾਈ ਦੇ ਉੱਤੇ ਫੇਰ ਵੀ ਉੱਡਦੀ ਰਹੀ। ਜਹਾਜ਼ ਨੇ ਪਹਿਲਾਂ ਸਕੁਐਕ ਕੋਡ 7700 ਟਰਾਂਸਮਿਟ ਕੀਤਾ, ਇਹ ਕੌਮਾਂਤਰੀ ਐਮਰਜੈਂਸੀ ਸਿਗਨਲ ਹੁੰਦਾ। ਇਸ ਤੋਂ ਕੁਝ ਸਮੇਂ ਦੇ ਬਾਅਦ ਕੋਡ 7500 ਵੀ ਟਰਾਂਸਮਿਟ ਕੀਤਾ ਗਿਆ, ਇਹ ਹਾਈਜੈਕਿੰਗ ਜਾਂ ਗੈਰ ਕਾਨੂੰਨੀ ਦਖਲ ਅੰਦਾਜ਼ੀ ਦਾ ਇੱਕ ਸੰਕੇਤ ਦਿੰਦਾ। ਇਜ਼ਰਾਈਲੀ ਅਧਿਕਾਰੀਆਂ ਨੇ ਦਾ ਕੁਝ ਸਮੇਂ ਤੱਕ ਜਹਾਜ਼ ਦੇ ਨਾਲ ਸੰਪਰਕ ਨਹੀਂ ਹੋ ਸਕਿਆ। ਬਾਅਦ ਦੇ ਵਿੱਚ ਹਾਈਜੈਕਿੰਗ ਦੀ ਜਦੋਂ ਸ਼ੰਕਾ ਪੈਦਾ ਹੋਈ ਤਾਂ ਇਜ਼ਰਾਈਲ ਦੀ ਹਵਾਈ ਫੌਜ ਨੇ ਆਪਣੇ ਲੜਾਕੂ ਜਹਾਜ਼ ਭੇਜ ਕੇ ਫਲਾਈਟ ਨੂੰ ਇੰਟਰਸੈਪਟ ਕਰਨ ਦੇ ਲਈ ਕੋਸ਼ਿਸ਼ ਕੀਤੀ। ਬਾਅਦ ਦੇ ਵਿੱਚ ਜਹਾਜ਼ ਦੇ ਨਾਲ ਸੰਪਰਕ ਹੋ ਗਿਆ ਤੇ ਫਿਰ ਇਸ ਨੂੰ ਸਾਊਦੀ ਅਰਬ ਦੇ ਤਬੁਕ ਖੇਤਰ ਦੇ ਵੱਲ ਲਿਜਾਇਆ ਗਿਆ। ਵੈਸੇ ਇਸ ਦੇ ਨਾਲ ਜੁੜੀਆਂ ਖਬਰਾਂ ਦਿਨ ਭਰ ਅਲੱਗ ਅਲੱਗ ਖਬਰੀ ਅਦਾਰਿਆਂ ਤੋਂ ਚੱਲਦੀਆਂ ਰਹਿਣਗੀਆਂ, ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਇਸ ਦਰਮਿਆਨ ਜਿਹੜੀਆਂ ਇਜ਼ਰਾਈਲ
ਨੇਤਨਯਾਹੂ ਨੇ ਕਿਹਾ ਕਿ ਉਡਾਨ ਦੇ ਵਿੱਚ ਹਾਈਜੈਕ ਕਰਨ ਦੀ ਕੋਸ਼ਿਸ਼ ਇਜ਼ਰਾਈਲ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਕੀਤੀ ਗਈ ਸੀ। ਵੈਸੇ ਇਜ਼ਰਾਈਲ ਦੇ ਵਿੱਚ ਹੁਣ ਕੁਝ ਦਿਨਾਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ। ਇਜ਼ਰਾਈਲੀ ਅਖਬਾਰ ਹਾਰਤੇਜ ਨੇ ਦੱਸਿਆ ਹੈ ਕਿ ਇਸ ਹਮਲੇ ਦੇ ਹਾਲੇ ਤੱਕ ਮਕਸਦ ਸਪਸ਼ਟ ਨਹੀਂ ਹੋ ਸਕੇ ਨੇ। ਹੋ ਸਕਦਾ ਹੈ ਕਿ ਹਮਲੇ ਦੇ ਮਕਸਦ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਕਰ ਦਿੱਤੇ ਜਾਣ। ਪਰ ਇਸ ਦਰਮਿਆਨ ਜਿਹੜਾ ਦੁਬਈ ਵੱਲ ਜਾਣ ਵਾਲੀਆਂ ਉਡਾਨਾਂ ਨੇ ਤੇ ਦੁਬਈ ਤੋਂ ਆਉਣ ਵਾਲੀਆਂ ਉਡਾਨਾਂ, ਉਹਨਾਂ ਦੇ ਉੱਤੇ ਸੰਕਟ ਮੰਡਰਾ ਰਿਹਾ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉੱਥੇ ਇਰਾਕ ਦੇ ਵਿੱਚ ਮੌਜੂਦ ਬਚੇ ਅਮਰੀਕੀ ਫੌਜੀ ਹੁਣ 30 ਸਪਤੰਬਰ ਤੱਕ, ਯਾਨੀ ਲੰਘੀ ਕੱਲ ਤੱਕ, ਵਾਪਸ ਪਰਤ ਗਏ ਨੇ। ਔਰ ਇਸ ਦੇ ਨਾਲ ਹੀ ਅਮਰੀਕਾ ਦੀ 2 ਦਹਾਕੇ ਤੋਂ ਵੀ ਜ਼ਿਆਦਾ ਪੁਰਾਣੀ ਫੌਜੀ ਮੌਜੂਦਗੀ ਇਰਾਕ ਦੇ ਵਿੱਚ ਖਤਮ ਹੋ ਗਈ ਹੈ। ਇਸ ਮੌਜੂਦਗੀ ਨੇ ਲੰਮੇ ਸਮੇਂ ਤੱਕ ਇਰਾਨ ਦੇ ਵਿੱਚ ਗਹਿਰਾ ਅਸਰ ਪਾਇਆ ਸੀ। ਇਸ ਦੀ ਸ਼ੁਰੂਆਤ 2003 ਦੇ ਵਿੱਚ ਹੋਈ ਸੀ। ਇਰਾਕ ਦੇ ਉੱਤੇ ਅਮਰੀਕਾ ਨੇ ਪਹਿਲਾਂ ਹਮਲਾ ਕੀਤਾ ਸੀ, ਜਿਸ ਦੇ ਵਿੱਚ ਸੱਦਾਮ ਹੁਸੈਨ ਦੀ ਸਰਕਾਰ ਗਿਰਾ ਦਿੱਤੀ ਗਈ ਸੀ। ਇਸ ਤੋਂ ਬਾਅਦ ਦੇਸ਼ ਨੇ ਕਈ ਸਾਲਾਂ ਤੱਕ ਵਿਰੋਧ ਤੇ ਅਲੱਗ ਅਲੱਗ ਧਾਰਮਿਕ ਭਾਈਚਾਰਿਆਂ ਦੇ ਦਰਮਿਆਨ ਹਿੰਸਾ ਦਾ ਸਾਹਮਣਾ ਵੀ ਕੀਤਾ। ਅਮਰੀਕੀ ਫੌਜ 2011 ਦੇ ਵਿੱਚ ਵੈਸੇ ਤਾਂ ਇਰਾਕ ਤੋਂ ਚਲੀ ਵੀ ਗਈ ਸੀ, ਪਰ ਬਾਅਦ ਵਿੱਚ ਆਈਸਿਸ ਯਾਨੀ ਸਵੈ ਘੋਸ਼ਿਤ ਕੱਟੜਪੰਥੀ ਜਥੇਬੰਦੀ ISIS ਜਿਹੜੀ ਹੈ, ਉਸ ਨੂੰ ਹਰਾਉਣ ਦੀ ਮਦਦ ਦੇ ਵਿੱਚ 2014 ਚ ਉੱਥੇ ਵਾਪਸ ਪਰਤ ਆਏ ਸੀ। ਹਾਲੇ ਤੱਕ ਆਈਸਿਸ ਨੂੰ ਨਹੀਂ ਹਰਾ ਚੁੱਕੇ ਨੇ। ਆਈਸਿਸ ਨੇ ਦੁਨੀਆ ਭਰ ਦੇ ਵਿੱਚ ਬੜੇ ਹਮਲੇ ਕੀਤੇ ਨੇ ਔਰ ਆਪਣੀਆਂ ਬੜੀਆਂ ਬ੍ਰਾਂਚੇਸ ਵੀ ਬਣਾ ਲਈਆਂ ਨੇ। ਅਮਰੀਕੀ ਫੌਜੀਆਂ ਦੀ ਵਾਪਸੀ ਹੁਣ ਅਜਿਹੇ ਸਮੇਂ ਚ ਹੋ ਰਹੀ ਹੈ ਜਦੋਂ ਇਰਾਨ ਦੇ ਨਾਲ ਜਾਰੀ ਤਣਾਅ ਦੇ ਵਿੱਚ ਇਰਾਕ ਦੇ ਅੰਦਰ ਮੌਜੂਦ ਅਮਰੀਕੀ ਕਰਮਚਾਰੀਆਂ ਤੇ ਫੌਜੀਆਂ ਨੂੰ ਇੱਕ ਵਾਰ ਫੇਰ ਤੋਂ ਹਮਲੇ ਦੇ ਖਤਰੇ ਪੈਦਾ ਹੋਣ ਲੱਗ ਪਏ ਨੇ। ਹਾਲਾਂਕਿ ਮਾਰਾ ਦਾ ਕਹਿਣਾ ਹੈ ਕਿ ਫੌਜੀਆਂ ਦੇ ਜਾਣ ਦੇ ਨਾਲ ਇਰਾਕ ਦੇ ਵਿੱਚ ਅਮਰੀਕਾ ਦਾ ਪ੍ਰਭਾਵ ਖਤਮ ਨਹੀਂ ਹੋਏਗਾ। ਅਧਿਕਾਰਕ ਤੌਰ ਦੇ ਉੱਤੇ ਅਮਰੀਕੀ ਫੌਜੀਆਂ ਦੀ ਇਹ ਵਾਪਸੀ 2024 ਦੇ ਵਿੱਚ ਵਾਸ਼ਿੰਗਟਨ ਤੇ ਬਗਦਾਦ ਦੇ ਦਰਮਿਆਨ ਹੋਏ ਸਮਝੌਤੇ ਦੇ ਤਹਿਤ ਹੋ ਰਹੀ ਹੈ। ਇਸ ਸਮਝੌਤੇ ਦੇ ਵਿੱਚ ਆਪਰੇਸ਼ਨ ਇਨਹੈਂਟ ਰਿਜ਼ੋਲਵ ਨੂੰ ਖਤਮ ਕਰਨ ਦੇ ਉੱਤੇ ਸਹਿਮਤੀ ਬਣੀ ਸੀ। ਇਹ ਆਈਸਿਸ ਦੇ ਖਿਲਾਫ ਅਮਰੀਕੀ ਅਗਵਾਈ ਵਾਲੇ ਗੱਠਜੋੜ ਦੀ ਇੱਕ ਮੁਹਿੰਮ ਸੀ, ਆਪਰੇਸ਼ਨ ਸੀ। ਅਮਰੀਕਾ ਨੇ ਆਈਸਿਸ ਨੂੰ ਖਤਮ ਕਰਨ ਦਾ ਅਹਿਦ ਲਿਆ ਸੀ, ਹਾਲਾਂਕਿ ਹਾਲੇ ਤੱਕ ਨਹੀਂ ਕਰ ਸਕੇ ਨੇ। 2007 ਦੇ ਵਿੱਚ ਇਰਾਕ ਜੰਗ ਦੇ ਦਰਮਿਆਨ ਜਦੋਂ ਇਹ ਆਪਣੇ ਸਿਖਰ ਦੇ ਉੱਤੇ ਸੀ, ਦੇਸ਼ ਦੇ ਵਿੱਚ 1,70,000 ਤੋਂ ਵਧੇਰੇ ਅਮਰੀਕੀ ਫੌਜੀ ਤੈਨਾਤ ਸੀ। ਹੌਲੀ ਹੌਲੀ 2023 ਤੱਕ ਇਹ ਗਿਣਤੀ ਘਟਦਿਆਂ ਘਟਦਿਆਂ 2,400 ਤੱਕ ਰਹਿ ਗਈ ਸੀ। ਇਸ ਤੋਂ ਬਾਅਦ ਅਮਰੀਕੀ ਫੌਜ ਨੇ ਇਰਾਕ ਦੇ ਵਿੱਚ ਆਪਣੀ ਲਗਾਤਾਰ ਮੌਜੂਦਗੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਇਰਾਕ ਦੀ ਤਸਵੀਰ ਬਦਲ ਦਿੱਤੀ ਗਈ ਹੈ। ਅਮਰੀਕਾ ਨੇ ਜਿੰਨੇ ਹਮਲੇ ਕੀਤੇ ਨੇ ਤੇ ਅਮਰੀਕਾ ਨੇ ਜੋ ਕਹਿਰ ਇੱਥੇ ਮਚਾਇਆ, ਉਹ ਇਰਾਕ ਪੁਰਾਣਾ ਇਰਾਕ ਨਹੀਂ ਹੈ ਜੋ ਸੱਦਾਮ ਹੁਸੈਨ ਜਾਂ ਉਸ ਤੋਂ ਪਹਿਲਾਂ ਦਾ ਹੁੰਦਾ ਸੀ। ਹਾਲਾਂਕਿ ਸੱਦਾਮ ਹੁਸੈਨ ਨੂੰ ਅਮਰੀਕਾ ਨੇ ਇੱਕ ਤਾਨਾਸ਼ਾਹ ਦੱਸ ਕੇ ਉਸ ਨੂੰ ਖਤਮ ਕੀਤਾ ਸੀ। ਔਰ ਇਸੇ ਕਿਸਮ ਦੇ ਨਾਲ ਇਰਾਕ ਵਰਗਾ ਹੀ ਜਿਹੜਾ ਨਤੀਜੇ ਨੇ ਉਹ ਅਫਗਾਨਿਸਤਾਨ, ਸੀਰੀਆ ਇਹਨਾਂ ਮੁਲਕਾਂ ਦੇ ਵਿੱਚ ਵੀ ਦੇਖਣ ਨੂੰ ਮਿਲੇ ਨੇ। ਖੈਰ, ਅਮਰੀਕਾ ਦੇ ਧੌਂਸ ਦੇ ਅੱਗੇ ਕੋਈ ਕੁਝ ਕਿਵੇਂ ਕਹਿ ਸਕਦਾ ਹੈ। ਉੱਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਬਾਅ ਦੇ ਅੱਗੇ ਆਪਣੇ ਮੁਲਕ ਦਾ ਮਜ਼ਬੂਤੀ ਦੇ ਨਾਲ ਪੱਖ ਰੱਖ ਕੇ ਆਲਮੀ ਪੱਧਰ ਦੇ ਉੱਤੇ ਵੱਖਰੀ ਪਛਾਣ ਬਣਾਈ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਦੇ ਇਸੇ ਅੰਦਾਜ਼ ਦੇ ਕਾਰਨ ਉਹਨਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਤੇ ਟਾਈਮ ਰਸਾਲੇ ਦੇ ਪਰਸਨ ਆਫ ਦੀ ਈਅਰ ਜਿਹੇ ਵਕਾਰੀ ਸਨਮਾਨਾਂ ਦੀ ਦੌੜ ਦੇ ਵਿੱਚ ਦੇਖਿਆ ਜਾ ਰਿਹਾ, ਯਾਨੀ ਨੋਮੀਨੇਟ ਕੀਤਾ ਜਾ ਰਿਹਾ। ਅਮਰੀਕਾ ਆਧਾਰਿਤ ਅੰਦਾਜ਼ੇ ਲਗਾਉਣ ਵਾਲੇ ਇੱਕ ਅਦਾਰੇ ਕਲਸ਼ੀ ਨੇ ਕਾਰਨੀ ਨੂੰ ਦੋਵੇਂ ਸਨਮਾਨ ਹਾਸਲ ਕਰਨ ਦੀ ਸੰਭਾਵਨਾਵਾਂ ਤੋਂ ਦਾ ਸੰਭਾਵਨਾਵਾਂ ਦਾ ਜਿਹੜਾ ਇੱਕ ਇਸ਼ਾਰਾ ਕੀਤਾ ਹੈ ਕਿ ਕਿਹਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇਸ ਸਾਲ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਵੀ ਨਵਾਜਿਆ ਜਾ ਸਕਦਾ ਹੈ ਔਰ ਟਾਈਮ ਮੈਗਜ਼ੀਨ ਦੇ ਪਰਸਨ ਆਫ ਦੀ ਈਅਰ ਵਰਗੇ ਸਨਮਾਨ ਵੀ ਉਹਨਾਂ ਨੂੰ ਮਿਲ ਸਕਦੇ ਨੇ। ਕਾਰਨੀ ਕੁਝ ਸਮੇਂ ਦੇ ਲਈ 2026 ਦੇ ਸੰਭਾਵੀ ਜੇਤੂਆਂ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੇ ਨੇ ਔਰ ਕਾਰੋਬਾਰੀਆਂ ਨੇ ਉਹਨਾਂ ਦੀ ਸੰਭਾਵਨਾ 14% ਪ੍ਰਗਟ ਕੀਤੀ ਹੈ, ਪਰ ਬਾਅਦ ਦੇ ਵਿੱਚ ਇਹ ਹਾਲਾਂਕਿ ਘੱਟ ਵੀ ਗਈ ਹੈ। ਉਂਝ ਦੱਸਦੀ ਹੈ ਕਿ ਨੋਬਲ ਕਮੇਟੀ 9 ਅਕਤੂਬਰ ਨੂੰ ਓਸਲੋ ਦੇ ਵਿੱਚ ਐਲਾਨੀ ਜਾਣ ਵਾਲੀ ਸੂਚੀ ਚ ਮਾਰਕ ਕਾਰਨੀ ਦਾ ਨਾਮ ਹੋਣ ਬਾਰੇ ਕੋਈ ਵੀ ਦਾਅਵਾ ਜਨਤਕ ਨਹੀਂ ਕਰ ਸਕੀ ਹੈ। ਉਂਝ ਨੋਬਲ ਪੁਰਸਕਾਰ ਬਾਰੇ ਚਰਚਾ ਦੇ ਨਾਲ ਮਾਰਕ ਕਾਰਨੀ ਦਾ ਬਿਆਨ ਵੀ ਜਿਹੜਾ ਉਹ ਕੌਮਾਂਤਰੀ ਧਿਆਨ ਦਾ ਵਿਸ਼ਾ ਬਣਿਆ, ਕਿਉਂਕਿ ਉਹਨਾਂ ਨੇ ਇੱਕ ਵਾਰ ਫਿਰ ਤੋਂ ਇਹ ਖੁੱਲ੍ਹ ਕੇ ਗੱਲ ਕਹੀ ਹੈ ਕਿ ਅਮਰੀਕਾ ਦੀ ਧੌਂਸ ਦੇ ਅੱਗੇ ਘੱਟੋ ਘੱਟ ਕੈਨੇਡਾ ਤਾਂ ਝੁਕੇਗਾ ਨਹੀਂ, ਕੈਨੇਡਾ ਝੁਕੇਗਾ ਨਹੀਂ, ਪਰ ਬਾਕੀ ਜਿਹੜੇ ਨੇ ਉਹ ਕਿੰਨਾ ਕੁ ਝੁਕ ਰਹੇ ਨੇ, ਇਸ ਦੇ ਬਾਰੇ ਜੁੜੀਆਂ ਹੋਈਆਂ ਖਬਰਾਂ ਅੱਗੇ ਚੱਲ ਕੇ ਭਾਰਤ ਦੇ ਹਿੱਸੇ ਦੇ ਵਿੱਚ ਸਾਂਝੀਆਂ ਕਰਾਂਗੇ। ਪਰ ਪਹਿਲਾਂ ਇੱਕ ਖਬਰ ਰੂਸ ਤੋਂ, ਜਿੱਥੇ ਰੂਸ ਨੇ ਇੱਕ ਵਾਰ ਫਿਰ ਤੋਂ ਯੂਕਰੇਨ ਦੇ ਉੱਤੇ ਵੱਡਾ ਹਮਲਾ ਬੋਲਿਆ। ਯੂਕਰੇਨ ਦੇ ਪ੍ਰਧਾਨ ਮੰਤਰੀ ਸਰੇਹੀ ਕੁਰਤਸਕੀ ਦੇ ਮੁਤਾਬਕ ਰੂਸ ਨੇ
ਇਸ ਸਰਦੀਆਂ ਦੇ ਮੌਸਮ ਤੋਂ ਪਹਿਲਾਂ ਯੂਕਰੇਨ ਦੇ ਐਨਰਜੀ ਇਨਫਰਾਸਟ੍ਰਕਚਰ ਦੇ ਉੱਤੇ ਇੰਨਾ ਵੱਡਾ ਹਮਲਾ ਕੀਤਾ ਹੈ। ਇਸ ਹਮਲੇ ਦਾ ਮੁੱਖ ਨਿਸ਼ਾਨਾ ਯੂਕਰੇਨ ਦੇ ਰਾਜਧਾਨੀ ਕੀਵ ਤੇ ਉਸਦੇ ਆਲੇ ਦੁਆਲੇ ਦੇ ਇਲਾਕੇ ਰਹੇ ਨੇ। ਕੋਰਤਸਕੀ ਨੇ ਇਹ ਵੀ ਗੱਲ ਕਹੀ ਹੈ ਕਿ ਰਾਤ ਭਰ ਹੋਏ ਹਮਲਿਆਂ ਦੇ ਵਿੱਚ ਘੱਟੋ ਘੱਟ 5 ਲੋਕਾਂ ਦੀ ਮੌਤ ਹੋਈ ਹੈ। ਕੀਵ ਦੇ ਵਿੱਚ ਇੱਕ ਬੱਚੇ ਦੀ ਮੌਤ ਵੀ ਇਸੇ ਦੇ ਵਿੱਚ ਸ਼ਾਮਲ ਹੈ। ਇਹਨਾਂ ਹਮਲਿਆਂ ਦਾ ਅਸਰ ਬਿਜਲੀ ਸਪਲਾਈ ਦੇ ਉੱਤੇ ਪਿਆ ਹੈ। ਯੂਕਰੇਨ ਦੀ ਸਭ ਤੋਂ ਵੱਡੀ ਨਿੱਜੀ ਐਨਰਜੀ ਕੰਪਨੀ DTEK ਨੇ ਕਿਹਾ ਹੈ ਕਿ ਰਾਜਧਾਨੀ ਕੀਵ ਦੇ ਵਿੱਚ ਮੁਸ਼ਕਿਲ ਦੇ ਨਾਲ ਰਾਤ ਭਰ 8,000 ਘਰਾਂ ਦੀ ਬਿਜਲੀ ਹੀ ਸਪਲਾਈ ਵਾਪਸ ਲਿਆਂਦੀ ਜਾ ਸਕੀ। ਹਾਲੇ ਵੀ ਵੱਡੀ ਗਿਣਤੀ ਦੇ ਵਿੱਚ ਬਿਜਲੀ ਸਪਲਾਈ ਜਿਹੜੀ ਘਰਾਂ ਤੇ ਕਾਰੋਬਾਰਾਂ ਦੀ ਉਹ ਪ੍ਰਭਾਵਿਤ ਹੋਈ ਹੋਈ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਨਿਸ਼ਾਨਿਆਂ ਦੇ ਵਿੱਚ ਟ੍ਰਿਪਲਿਸਕਾ ਪਾਵਰ ਸਟੇਸ਼ਨ ਵੀ ਸ਼ਾਮਲ ਸੀ, ਜੋ ਕਿ ਕੀਵ ਨੂੰ ਬਿਜਲੀ ਸਪਲਾਈ ਕਰਨ ਦਾ ਸਭ ਤੋਂ ਵੱਡਾ ਕੇਂਦਰ ਹੈ। ਟੈਲੀਗ੍ਰਾਮ ਦੇ ਵਿੱਚ ਜਾਰੀ ਇੱਕ ਬਿਆਨ ਦੇ ਵਿੱਚ ਕੋਰਤਸਕੀ ਨੇ ਕਿਹਾ ਹੈ ਕਿ ਗਰਮੀ ਦੇ ਮੌਸਮ ਤੋਂ ਬਾਅਦ ਸ਼ਾਇਦ ਹੀ ਕੋਈ ਅਜਿਹਾ ਦਿਨ ਗੁਜ਼ਰਿਆ ਹੋਏਗਾ ਜਦੋਂ ਰੂਸ ਨੇ ਐਨਰਜੀ ਇਨਫਰਾਸਟ੍ਰਕਚਰ ਦੇ ਉੱਤੇ ਕੋਈ ਹਮਲਾ ਨਾ ਕੀਤਾ ਹੋਵੇ। ਹਾਲਾਂਕਿ ਪਿਛਲੇ ਹੀਟਿੰਗ ਸੀਜ਼ਨ ਦੇ ਖਤਮ ਹੋਣ ਤੋਂ ਬਾਅਦ ਇਸ ਪੱਧਰ ਦਾ ਇਹ ਸਭ ਤੋਂ ਵੱਡਾ ਹਮਲਾ ਦੱਸਿਆ ਗਿਆ। ਯੂਕਰੇਨ ਨੂੰ ਪਹਿਲਾਂ ਤੋਂ ਹੀ ਸ਼ੱਕ ਸੀ ਕਿ ਰੂਸ ਉਹਨਾਂ ਦੇ ਬਿਜਲੀ ਨੈਟਵਰਕ ਦੇ ਉੱਤੇ ਇੱਕ ਵੱਡਾ ਹਮਲਾ ਕਰ ਸਕਦਾ ਹੈ। 2022 ਦੇ ਵਿੱਚ ਰੂਸ ਦੇ ਹਮਲੇ ਜਦੋਂ ਤੋਂ ਸ਼ੁਰੂ ਹੋਏ ਨੇ ਉਦੋਂ ਤੋਂ ਇਹ ਇੱਕ ਪੈਟਰਨ ਰਿਹਾ ਹੈ ਕਿ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਰੂਸ ਯੂਕਰੇਨ ਦੇ ਐਨਰਜੀ ਇਨਫਰਾਸਟ੍ਰਕਚਰ ਨੂੰ ਨਿਸ਼ਾਨਾ ਬਣਾਉਂਦਾ ਰਿਹਾ ਹੈ। ਵੈਸੇ ਯੂਕਰੇਨ ਦੇ 11 ਅਲੱਗ ਅਲੱਗ ਇਨਫਰਾਸਟ੍ਰਕਚਰ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ 'ਚ ਰਿਹਾਇਸ਼ੀ ਇਮਾਰਤਾਂ, ਜਿਹੜੇ ਨਾਗਰਿਕ ਢਾਂਚੇ ਨੇ, ਇਸ ਤੋਂ ਇਲਾਵਾ ਰੇਲਵੇ ਨੈਟਵਰਕ ਔਰ ਦੂਸਰੇ ਇਨਫਰਾਸਟ੍ਰਕਚਰ ਜਿਹੜੇ ਨੇ ਇਸ ਨਿਸ਼ਾਨੇ ਦੇ ਉੱਤੇ ਆਏ ਨੇ। ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਟੈਲੀਫੋਨ ਦੇ ਉੱਤੇ ਗੱਲਬਾਤ ਕੀਤੀ ਹੈ ਤੇ ਦੁਵੱਲੇ ਸੰਬੰਧਾਂ ਦੀ ਪੇਸ਼ਕਦਮੀ ਕੀਤੀ ਹੈ। ਭਾਰਤ ਇਸ ਵਕਤ ਅਮਰੀਕਾ ਦੇ ਦਬਾਅ ਦੇ ਥੱਲੇ ਚੱਲ ਰਿਹਾ ਹੈ ਦੋਹਾਂ ਆਗੂਆਂ ਨੇ। ਹਾਲਾਂਕਿ ਇਸ ਦਰਮਿਆਨ ਵਪਾਰ, ਰੱਖਿਆ ਤੇ ਊਰਜਾ ਸਣੇ ਕਈ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ। ਅਮਰੀਕਾ ਨੇ ਭਾਰਤ, ਚਾਈਨਾ ਸਣੇ ਹੋਰ ਦੂਸਰੇ ਮੁਲਕਾਂ ਦੇ ਉੱਤੇ 100 ਗ੍ਰਾਮ ਜਿਹੜਾ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਦੋਹਾਂ ਆਗੂਆਂ ਦੇ ਦਰਮਿਆਨ ਨੇ ਗੱਲਬਾਤ ਹੋਈ ਹੋਵੇ। ਉਸ ਕਾਨੂੰਨ ਨੂੰ ਲਿੰਡਸੇ ਹੋਗ੍ਰਾਮ ਸੈਂਕਸ਼ਨਿੰਗ ਰਸ਼ੀਆ ਐਂਡ ਇਰਾਨ ਐਕਟ ਆਫ 2026 ਕਿਹਾ ਜਾਂਦਾ। ਇਸ ਦੇ ਲਾਗੂ ਹੋਣ ਤੋਂ ਬਾਅਦ ਕਮਰਸ਼ੀਅਲ ਜਿਹੜਾ ਤਣਾਅ ਦੋਹਾਂ ਦੇਸ਼ਾਂ ਦੇ ਦਰਮਿਆਨ, ਵਪਾਰਕ ਪੱਧਰ ਦੇ ਉੱਤੇ, ਕਮਰਸ਼ੀਅਲ ਤਾਂ ਨਹੀਂ ਕਹਿ ਸਕਦੇ ਪਰ ਹਾਂ ਤਜਾਰਤੀ ਤਣਾਅ ਜਿਹੜਾ ਉਹ ਜ਼ਰੂਰ ਬਣ ਗਿਆ। ਔਰ ਇਹ ਕਾਨੂੰਨ ਰੂਸ ਅਤੇ ਇਰਾਨ ਤੋਂ ਤੇਲ ਖਰੀਦਣ ਵਾਲੇ, ਗੈਸ ਖਰੀਦਣ ਵਾਲੇ ਦੇਸ਼ਾਂ ਦੇ ਉੱਤੇ 100% ਦੇ ਟੈਰਿਫ ਲਾਉਣ ਦੇ ਨਾਲ ਜੁੜਿਆ ਹੋਇਆ ਸੀ। ਭਾਰਤ ਉਹ ਦੇਸ਼ ਹੈ ਜਿਹੜਾ ਰੂਸ ਤੇ ਇਰਾਨ ਦੋਹਾਂ ਤੋਂ ਤੇਲ ਤੇ ਗੈਸ ਦੀ ਸਪਲਾਈ ਲੈਂਦਾ ਹੈ। ਭਾਰਤ ਦੇ ਨਾਲ ਨਾਲ ਚੀਨ ਵੀ ਅਜਿਹਾ ਦੇਸ਼ ਹੈ, ਪਰ ਚੀਨ ਦੇ ਰਾਸ਼ਟਰਪਤੀ ਸੀ ਜਿਨਪਿੰਗ ਤਾਂ ਪਿੱਛੇ ਜੇ 23 ਤੋਂ 25 ਸਤੰਬਰ ਤੱਕ ਅਮਰੀਕਾ ਚ ਸੀ। ਉਹਨਾਂ ਨੇ ਟਰੰਪ ਦੇ ਨਾਲ ਦਵੱਲੀ ਗੱਲਬਾਤ ਵੀ ਕੀਤੀ ਸੀ। ਹਾਲਾਂਕਿ ਮੋਦੀ ਇਸ ਦੌਰੇ ਦੇ ਉੱਤੇ ਨਹੀਂ ਗਏ ਜਦੋਂ ਯੂਨਾਈਟਿਡ ਨੇਸ਼ਨ ਦਾ ਜਨਰਲ ਅਸੈਂਬਲੀ ਸੈਸ਼ਨ ਸੀ। ਸੋ ਮੋਦੀ ਨੇ ਹੁਣ ਫੋਨ ਦੇ ਉੱਤੇ ਜਿਹੜੀ ਟਰੰਪ ਦੇ ਨਾਲ ਗੱਲਬਾਤ ਕੀਤੀ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਦੋਵਾਂ ਆਗੂਆਂ ਨੇ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਫਾਇਦਿਆਂ ਦੇ ਨਾਲ ਜੁੜੇ ਹੋਏ ਕਈ ਅਹਿਮ ਸਮਝੌਤਿਆਂ ਦੇ ਉੱਤੇ ਚਰਚਾ ਜਿਹੜੀ ਉਹ ਕੀਤੀ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਭਾਰਤ ਦੀ ਤਰਫ ਤੋਂ ਜਿਹੜਾ ਅਮਰੀਕਾ ਦੇ ਨਾਲ ਵਪਾਰ ਸਮਝੌਤਾ ਸਿਰੇ ਚੜਾਏ ਜਾਣ ਦੀ ਗੱਲ ਹੋ ਰਹੀ ਸੀ, ਪਿਛਲੇ ਕਈ ਮਹੀਨਿਆਂ ਤੋਂ ਹੋ ਰਹੀ ਹੈ, ਉਹ ਸਿਰੇ ਚੜੇਗਾ ਵੀ ਨਹੀਂ, ਕਿਉਂਕਿ ਅਮਰੀਕਾ ਜਿਹੜਾ ਉਹ ਭਾਰਤ ਦੀਆਂ ਨਾਲ ਜੁੜੀਆਂ ਹੋਈਆਂ ਜਿਹੜੀਆਂ ਸ਼ਰਤਾਂ ਨੇ ਜਾਂ ਭਾਰਤ ਦੇ ਹੱਕ ਦੀ ਗੱਲ ਜਿਹੜੀ ਉਹ ਨਹੀਂ ਮੰਨ ਰਿਹਾ। ਇਸ ਕਰਕੇ ਭਾਰਤ ਦੇ ਲਈ ਵੀ ਇਹ ਸਮਝੌਤਾ ਇਸ ਵਕਤ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਹੈ। ਉਧਰ ਅਜਿਹੇ ਸਮੇਂ ਦੇ ਵਿੱਚ ਜਦੋਂ ਲਿੰਗ ਬਰਾਬਰੀ ਦੀ ਲੜਾਈ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ, ਸੰਯੁਕਤ ਰਾਸ਼ਟਰ ਦੇ ਅਗਲੇ ਆਗੂ ਵਜੋਂ ਕਿਸੇ ਔਰਤ ਨੂੰ ਚੁਣਨ ਦਾ ਦਬਾਅ ਵੱਧ ਰਿਹਾ। ਸੰਯੁਕਤ ਰਾਸ਼ਟਰ ਏਜੰਸੀ ਦੀ ਹਾਲੀਆ ਜੈਂਡਰ ਸਨੈਪਸ਼ਾਟ ਰਿਪੋਰਟ ਦੇ ਵਿੱਚ ਇਹ ਗੱਲ ਦੇਖੀ ਗਈ ਹੈ ਕਿ ਲਿੰਗ ਬਰਾਬਰਤਾ ਯਾਨੀ ਕਿ ਜੈਂਡਰ ਇਕੁਐਲਿਟੀ ਦੇ ਨਾਲ ਜੁੜੀ ਹੋਈ ਗੱਲ ਜਿਹੜੀ ਹੁਣ ਕਾਫੀ ਤੇਜ਼ੀ ਦੇ ਨਾਲ ਉੱਠਣ ਲੱਗ ਪਈ ਹੈ। ਸੰਯੁਕਤ ਰਾਸ਼ਟਰ ਦੀ ਮਹਿਲਾ ਅਧਿਕਾਰੀ, ਸੀਨੀਅਰ ਮਹਿਲਾ ਅਧਿਕਾਰੀ ਸਾਰਾ ਹੈਂਡਰਿਕਸ ਨੇ ਕਿਹਾ ਹੈ ਕਿ ਯੂਨਾਈਟਿਡ ਨੇਸ਼ਨ ਦੇ ਵਿੱਚ ਕਿਸੇ ਵੀ ਜਿਹੜੀ ਵੱਡੀ ਸੰਸਥਾ ਉਸ ਦੇ ਵਿੱਚ ਪੁਰਸ਼ਾਂ ਦੀ ਮਾਲਕੀ ਜਿਹੜੀ ਉਹ ਦਰਸਾਉਂਦੀ ਹੈ ਕਿ ਮਹਿਲਾਵਾਂ ਨੂੰ ਬਰਾਬਰ ਦੇ ਹੱਕ ਨਹੀਂ ਮਿਲ ਰਹੇ। ਉਧਰ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਪੂਰਬੀ ਤਿਮੋਰ ਦੇ ਰਾਸ਼ਟਰਪਤੀ ਜੌਸ ਹੋਰਟਾ ਨੇ ਕਿਹਾ ਹੈ ਕਿ 80 ਸਾਲ ਤੋਂ ਬਾਅਦ ਵੀ ਅਸੀਂ ਇੰਨੀ ਸਮਝਦਾਰੀ ਨਹੀਂ ਲਿਆ ਸਕੇ ਹਾਂ ਕਿ ਕਿਸੇ ਬੇਦਾਗ ਇਮਾਨਦਾਰ ਔਰਤ ਨੂੰ ਚੁਣ ਸਕੀਏ। ਵੈਸੇ ਉਧਰ ਸੰਯੁਕਤ ਰਾਸ਼ਟਰ ਦੇ ਹੈੱਡਕੁਆਟਰ ਦੇ ਵਿੱਚ ਜਨਰਲ ਸਕੱਤਰ ਨੇ ਜਿਹੜੇ ਯੂਨਾਈਟਿਡ ਨੇਸ਼ਨ ਦੇ ਐਂਤੋਨੀਓ ਗੁਤਾਰੇਜ਼, ਉਹਨਾਂ ਦੇ ਨਾਲ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਮੁਲਾਕਾਤ ਹੋਈ ਹੈ।
ਦੋਹਾਂ ਆਗੂਆਂ ਨੇ ਪੱਛਮ ਏਸ਼ੀਆ ਦੇ ਹਾਲਾਤ ਸਣੇ ਕਈ ਟਕਰਾਵਾਂ ਦੇ ਉੱਤੇ ਔਰ ਵਿਕਾਸਸ਼ੀਲ ਮੁਲਕਾਂ ਦੇ ਉੱਤੇ ਪੈਣ ਵਾਲੇ ਅਸਰ ਦੇ ਉੱਤੇ ਚਰਚਾ ਕੀਤੀ ਹੈ। ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਬਹੁਤ ਸਾਰੀਆਂ ਖਬਰਾਂ ਭਾਰਤ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਮੋਦੀ ਦੀ ਹੋਈ ਗੱਲਬਾਤ ਹੈ। ਉਸ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਭਾਰਤੀ ਨਾਗਰਿਕਾਂ ਦੇ ਲਈ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਕਿਹਾ ਗਿਆ ਸਰਕਾਰ ਦੀ ਤਰਫ ਤੋਂ ਕਿ ਵਿਦੇਸ਼ਾਂ ਦੇ ਵਿੱਚ ਨੌਕਰੀ ਦੇ ਮੌਕੇ ਤਲਾਸ਼ਣ ਵਾਲੇ ਇਸ ਵਕਤ ਸਾਵਧਾਨੀ ਵਰਤਣ, ਨਾਲ ਹੀ ਉਹਨਾਂ ਏਜੰਟਾਂ ਤੋਂ ਸਾਵਧਾਨ ਰਹਿਣ ਜਿਹੜੇ ਵਿਦੇਸ਼ਾਂ ਦੇ ਵਿੱਚ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਭਾਰਤ ਦੇ ਵਿੱਚੋਂ ਨੌਜਵਾਨਾਂ ਨੂੰ ਬਾਹਰ ਭੇਜਣ ਦਾ ਇੱਕ ਖੁਆਬ ਦਿਖਾ ਰਹੇ ਨੇ। ਅਸਲ ਦੇ ਵਿੱਚ ਮੰਤਰਾਲੇ ਦੀ ਇਹ ਐਡਵਾਈਜ਼ਰੀ ਰੂਸ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ, ਕਿਉਂਕਿ ਪਤਾ ਇਹ ਚੱਲ ਰਿਹਾ ਹੈ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਰੂਸ ਦੇ ਵਿੱਚ ਨੌਕਰੀ ਦੇਣ ਦਾ ਬਹਾਨਾ ਲਗਾ ਕੇ ਜਿਹੜਾ ਰੂਸ ਦੇ ਵਿੱਚ ਭੇਜਣ ਦੀਆਂ ਇਸ਼ਤਿਹਾਰਬਾਜ਼ੀਆਂ ਸਾਹਮਣੇ ਆਉਂਦੀਆਂ ਨੇ। ਅਜਿਹੇ ਦੇ ਵਿੱਚ ਉਹਨਾਂ ਨੂੰ ਰੂਸ ਦੀ ਫੌਜ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਜਿਹੜੇ ਕਿ ਯੂਕਰੇਨ ਦੇ ਨਾਲ ਇਸ ਵਕਤ ਜੰਗ ਦੇ ਵਿੱਚ ਨੇ। ਹਾਲਾਂਕਿ ਭਾਰਤ ਦੀ ਸਰਕਾਰ ਨੇ ਦਖਲ ਅੰਦਾਜ਼ੀ ਕੀਤੀ ਵੀ ਹੈ, ਰੂਸ ਦੇ ਨਾਲ ਗੱਲਬਾਤ ਕੀਤੀ ਵੀ ਹੈ ਕਿ ਉਹਨਾਂ ਭਾਰਤੀ ਨੌਜਵਾਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ। ਵਿਦੇਸ਼ ਮੰਤਰਾਲੇ ਦੇ ਮੁਤਾਬਕ ਕੁਝ ਮਾਮਲਿਆਂ ਦੇ ਵਿੱਚ ਭਾਰਤੀ ਨਾਗਰਿਕ ਆਪਣੀ ਇੱਛਾ ਦੇ ਨਾਲ ਭਾਰਤ ਦੀ ਨਾਗਰਿਕਤਾ ਛੱਡ ਕੇ ਰੂਸ ਦੇ ਪਾਸਪੋਰਟ ਲੈ ਰਹੇ ਨੇ ਤੇ ਫਿਰ ਰੂਸ ਦੀ ਫੌਜ ਦੇ ਵਿੱਚ ਸ਼ਾਮਲ ਹੋ ਰਹੇ ਨੇ। ਮੰਤਰਾਲੇ ਨੇ ਕਿਹਾ ਹੈ ਕਿ ਇਹਨਾਂ ਲੋਕਾਂ ਨੂੰ ਅਜਿਹੇ ਫੈਸਲਿਆਂ ਦੀ ਗੰਭੀਰਤਾ ਪਹਿਲਾਂ ਪਛਾਣ ਲੈਣੀ ਚਾਹੀਦੀ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਕੁਝ ਗੈਰ ਸਰਕਾਰੀ ਸੰਗਠਨ ਤੇ ਕੁਝ ਐਸੀਆਂ ਸੰਸਥਾਵਾਂ ਵੀ ਨੇ ਜਿਹੜੀਆਂ ਵਿਦੇਸ਼ੀ ਨਾਗਰਿਕਾਂ ਨੂੰ ਭਰਤੀ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਔਰ ਭਾਰਤ ਦੇ ਵਿੱਚ ਉਹ ਸੰਸਥਾਵਾਂ ਬਹੁਤ ਜ਼ਿਆਦਾ ਐਕਟਿਵ ਨੇ। ਉੱਥੇ ਭਾਰਤ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਕੱਲ ਦੇ ਦਿਨ ਇੰਡੀਆ ਬਲੌਕ ਦੀ ਇੱਕ ਬੈਠਕ ਸੀ ਜਿਸ ਨੂੰ ਕਿ ਜਿਹੜਾ ਕਾਂਗਰਸ ਦੀ ਅਗਵਾਈ ਵਾਲਾ ਇੱਕ ਧੜਾ ਮੰਨ ਲਿਆ ਜਾਂਦਾ, ਵਿਰੋਧੀ ਧਿਰਾਂ ਦਾ ਇੱਕ ਗੱਠਜੋੜ ਹੈ ਇੰਡੀਆ ਬਲੌਕ, ਜਿਨ੍ਹਾਂ ਨੇ ਭਾਰਤ ਦੇ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਤੇ SIR ਦੇ ਖਿਲਾਫ ਮੁਹਿੰਮ ਭਖਾਉਂਦਿਆਂ ਹੋਇਆਂ ਇੱਕ ਅੰਤਮ ਯੋਜਨਾ ਜਿਹੜੀ ਉਹ ਤਿਆਰ ਕੀਤੀ ਹੈ। ਰਣਨੀਤੀ ਦੇ ਤਹਿਤ ਦੇਸ਼ ਭਰ ਦੇ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ, ਲੋਕ ਬਚਾਓ ਮਾਰਚ ਕੱਢੇ ਜਾਣਗੇ। ਕਾਂਗਰਸ ਦੇ ਪ੍ਰਧਾਨ ਮਲਕਾਰਜਨ ਖੜਗੇ ਨੇ ਕਿਹਾ ਕਿ ਸਾਰੀਆਂ ਧਿਰਾਂ ਇਸ ਗੱਲ ਦੇ ਲਈ ਸਹਿਮਤ ਹੋਈਆਂ ਨੇ ਕਿ ਚੋਣਾਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੀ ਬਜਾਏ ਬੈਲਟ ਪੇਪਰ ਦੇ ਨਾਲ ਹੋਣੀਆਂ ਚਾਹੀਦੀਆਂ। ਮੀਟਿੰਗ ਤੋਂ ਬਾਅਦ ਇੰਡੀਆ ਬਲੌਕ ਦੇ ਆਗੂਆਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਕਿਹਾ ਕਿ ਨੌਜਵਾਨਾਂ ਤੇ NGOs ਦੇ ਨਾਲ ਰਲ ਕੇ 2 ਤੋਂ 8 ਅਕਤੂਬਰ ਤੱਕ ਲੋਕਤੰਤਰ ਬਚਾਓ ਮਾਰਚ ਕੱਢੇ ਜਾਣਗੇ। ਹਾਲਾਂਕਿ ਇਸ ਦਰਮਿਆਨ CJP ਦੀ ਤਰਫ ਤੋਂ ਵੀ ਇਹ ਗੱਲ ਕਹੀ ਗਈ ਸੀ ਕਿ ਉਹ ਰੈਲੀਆਂ ਕਰਨਗੀਆਂ। ਖੱਬੇ ਪੱਖੀ ਪਾਰਟੀਆਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਭਲਕੇ ਯਾਨੀ 2 ਅਕਤੂਬਰ ਤੋਂ ਗਿਆਨੇਸ਼ ਕੁਮਾਰ ਤੇ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਰੈਲੀਆਂ ਜਿਹੜੀਆਂ ਨੇ ਉਹਨਾਂ ਦੀ ਸ਼ੁਰੂਆਤ ਵੈਸਟ ਬੰਗਾਲ ਤੋਂ ਕੀਤੀ ਜਾਏਗੀ। ਦਿੱਲੀ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਉਧਰ ਕਾਂਗਰਸ ਜਨਤਾ ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਨੇ ਚੋਣ ਕਮਿਸ਼ਨ ਦੇ ਕੰਮਕਾਜ ਦੇ ਉੱਤੇ ਸਵਾਲ ਖੜੇ ਕਰਦਿਆਂ ਮੁੰਬਈ ਦੇ ਸ਼ਿਵਾਜੀ ਪਾਰਕ ਦੇ ਵਿੱਚ ਭਲਕੇ ਯਾਨੀ ਕੱਲ੍ਹ ਤੋਂ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਜੇਲ੍ਹ ਭਰੋ ਅੰਦੋਲਨ ਦੀ ਸ਼ੁਰੂਆਤ ਕਰਨ ਦਾ ਦਾਅਵਾ ਕੀਤਾ। ਉਹਨਾਂ ਕਿਹਾ ਕਿ ਸਾਰੀਆਂ ਧਿਰਾਂ ਨੂੰ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ। ਹਾਲਾਂਕਿ ਕਾਂਗਰਸ ਤੇ ਦੂਸਰੀਆਂ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਕਾਂਗਰਸ ਜਨਤਾ ਪਾਰਟੀ ਦੇ ਨਾਲ ਸ਼ਾਮਲ ਹੋ ਕੇ ਇਸ ਕਿਸਮ ਦੇ ਕਿਸੇ ਵੀ ਪ੍ਰਦਰਸ਼ਨ ਦੇ ਵਿੱਚ ਇਕੱਠੇ ਨਹੀਂ ਦਿਖਣਗੇ। ਉਂਝ ਦੱਸ ਦਈਏ ਕਿ ਮੀਟਿੰਗ ਤੋਂ ਬਾਅਦ ਇੰਡੀਆ ਬਲੌਕ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਦਿਆਂ ਇਹ ਗੱਲ ਕਹੀ ਕਿ ਜਿਹੜੇ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰਾਂ ਦੇ ਅੱਗੇ ਮੁਜ਼ਾਰੇ ਕੀਤੇ ਜਾਣਗੇ, ਇਸ ਪੱਧਰ ਤੱਕ ਇਹ ਮੁਜ਼ਾਰੇ ਹੋਣਗੇ ਤੇ 6 ਅਕਤੂਬਰ ਨੂੰ ਵਿਰੋਧੀ ਧਿਰਾਂ ਦੇ ਸਾਰੇ ਸੰਸਦ ਮੈਂਬਰ ਚੋਣ ਕਮਿਸ਼ਨ ਦੇ ਦਫ਼ਤਰਾਂ ਦੇ ਵੱਲ ਮਾਰਚ ਕਰਨਗੇ। ਵਿਰੋਧੀ ਧਿਰਾਂ ਦੇ ਆਗੂ ਵੋਟ ਦੀ ਚੋਰੀ, ਸਰਕਾਰ ਦੀ ਚੋਰੀ ਵਰਗੇ ਨਾਅਰੇ ਲੈ ਕੇ ਜਿਹੜੇ ਨੇ ਉਹਨਾਂ ਨੂੰ ਲੈ ਕੇ ਦੂਜੇ ਹਫ਼ਤੇ ਦੇ ਦਰਮਿਆਨ ਰਾਸ਼ਟਰਪਤੀ ਦੇ ਨਾਲ ਵੀ ਮੁਲਾਕਾਤ ਕਰਨਗੇ ਔਰ ਵਿਰੋਧੀ ਧਿਰਾਂ ਵੱਲੋਂ 5 ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ। ਹਾਲਾਂਕਿ ਇਹ ਕਿੱਥੇ ਹੋਣਗੀਆਂ ਤੇ ਕਦੋਂ ਹੋਣਗੀਆਂ ਇਹਨਾਂ ਦੇ ਬਾਰੇ ਫੈਸਲਾ ਹਾਲੇ ਨਹੀਂ ਲਿਆ ਗਿਆ, ਯਾਨੀ ਇਹਨਾਂ ਦੀ ਥਾਂ ਤੇ ਤਰੀਕ ਦੇ ਬਾਰੇ ਆਉਣ ਵਾਲੇ ਦਿਨਾਂ 'ਚ ਐਲਾਨ ਕਿਤੇ ਜਾਣਗੇ। ਮੰਨਿਆ ਜਾ ਰਿਹਾ ਕਿ ਦਿੱਲੀ ਦੇ ਵਿੱਚ ਤਾਂ ਇੱਕ ਵੱਡੀ ਰੈਲੀ ਕੀਤੀ ਹੀ ਜਾਣੀ ਹੈ, ਪਰ ਵਿਰੋਧੀ ਧਿਰਾਂ ਦੇ ਆਗੂਆਂ ਨੇ ਸੁਪਰੀਮ ਕੋਰਟ ਨੂੰ ਵੀ ਅਪੀਲ ਕੀਤੀ ਹੈ ਕਿ SIR ਤੇ ਚੋਣ ਬੇਨੀਮੀਆਂ ਦੇ ਮਾਮਲੇ ਦੇ ਵਿੱਚ ਤੇਜ਼ੀ ਲਿਆਂਦੀ ਜਾਵੇ। ਇਸ ਦਰਮਿਆਨ ਜਿਹੜੇ ਦਿੱਲੀ ਦੇ ਵਿੱਚ ਵਿਰੋਧੀ ਧਿਰਾਂ ਦੀ ਜਾਂ ਇੰਡੀਆ ਬਲੌਕ ਦੀ ਇਹ ਜਿਹੜੀ ਬੈਠਕ ਹੋਈ ਹੈ ਇਸ ਦੇ ਉੱਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇੱਕ ਟਿੱਪਣੀ ਦਿੱਤੀ। ਉਹਨਾਂ ਕਿਹਾ ਕਿ ਇੱਕ ਤੋਂ ਬਾਅਦ ਇੱਕ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਕਾਂਗਰਸ ਨੂੰ ਇਹ ਸੋਚਣਾ ਪੈ ਰਿਹਾ ਹੈ ਕਿ ਉਹ ਆਪਣੀਆਂ ਗਲਤੀਆਂ ਦੇ ਲਈ ਪਹਿਲਾਂ ਲੋਕਾਂ ਤੋਂ ਮਾਫ਼ੀ ਮੰਗੇ
आत्म चिंतन करे जां फिर अपने कारगुजारियां दे विच सुधार करे। पर कांग्रेस ने तय कर रखे है कि वह सुधरनगे तो नहीं, मलका राहुल गांधी होण जां मल्लिकार्जुन खड़गे अपनी गलतियां दे लई माफी मंगन की बजाय वह भरम फैला रहे ने, झूठ बोल रहे ने, मन घड़ंत दोष लगा रहे ने। मैं कहा कि अज इंडी गठजोड़ भाजपा की तरफ तो या भाजपा आगुआं की तरफ तो इसन इंडिया ब्लॉक नहीं कहा जाता या इंडिया गठजोड़ नहीं कहा जाता, इंडी गठजोड़ कहा जाता है। उन्होंने कहा कि इंडी गठजोड़ की बैठक सी और इस बैठक तो ठीक पहला गठजोड़ बिखरिया होया दिखाई देता। यूपी दे विच चोणां होण वालियां ने, अखिलेश यादव कित्थे सी? जेकर मुद्दा इन्ना अहम सी तां अखिलेश यादव क्यों नहीं सी? डीएमके दे प्रमुख स्टालिन, झारखंड मुक्ति मोर्चा दे हेमंत सोरेन, आम आदमी पार्टी दे अरविंद केजरीवाल, ये सारे ही गायब सी। उद्धव ठाकरे भी उत्थे नहीं पहुंचे, वर्चुअली ही जुड़े। उन्हें कहा कि इंडी गठजोड़ राहुल गांधी नूं अपना नेता मनन दे लई तैयार ही नहीं है। दस दईए कि दिल्ली दे कॉन्स्टिट्यूशन क्लब दे विच ये जिहड़ी बैठक हुई सी, बैठक दे विच 19 विरोधी पार्टियां दे नेता जिहड़े सी ओह शामिल होए सी। जाहिर जी गल है कि इस दे विच जिहड़े अखिलेश यादव की गैर मौजूदगी जरूर एक चर्चा का विषय बनी रही, पर इस दरमियान सारिया पार्टियां की तरफ तो यह बयान जिहड़ा दिता गया कि वह सारे रल के भाजपा सरकार के खिलाफ अपना मुजहरा लैके आएंगे। उधर वैसट बेंगाल की सबका मुख्यमंत्री रह चुकी ममता बैनर्जी ने भी इस बैठक तो बाद मीडिया के नाल गलबात करदिया कहा कि मध्य प्रदेश हरियाणा ते बिहार दे विच कांग्रेस भाजपा जीती है ते बंगाल दे विच लुट कीती गई है। असीं सुप्रीम कोर्ट भी जा चुके हैं, सारे दरवाजे खड़का चुके हैं। चोण कमिश्नर ज्ञानेश कुमार दे खिलाफ ममता बैनर्जी ने बोलदिया कहा कि आओ लोकतंत्र नूं बचाइए, साडे लोकां दी सुरक्षा, साडे लोकां दी वोटां दी सुरक्षा साडी जिम्मेदारी है, एक संविधानक अधिकार है, इस दे उत्ते लुट नहीं होण दित्ती जा सकदी। उधर दिल्ली दे विच महिलावां दे खिलाफ अपराधां दी कई घटनावां तो बाद पिछले कई दिन कुछ दिनां दे विच दिल्ली यूनिवर्सिटी ते अलग अलग कॉलेजां च लड़कियां प्रदर्शन कर रहियां ने। ऐसे सिलसिले दे विच कल दे दिन जीसस एंड मैरी कॉलेज दीआं लड़कियां ने भी एक प्रदर्शन किया। खबर दे मुताबक करीब 200 लड़कियां ने कैंपस दे अंदर अपनी आवाज बुलंद कीती। उन्हां दे हत्थां दे विच अलग अलग पोस्टर फड़े हुए सी, नो वूमेन इज फ्री अंटिल ऑल वूमेन आर फ्री, The way I dress doesn't mean a yes, या how many more women until you call it a crisis, इस किस्म दे बहुत सारे नारे जड़े सी लड़कियां ने हत्थां दे विच फड़े हुए सी। इस तो पहला श्यामा प्रसाद मुखर्जी कॉलेज दियां लड़कियां ने भी प्रदर्शन किते। वैसे दिल्ली दे विच लड़कियां दी सुरक्षा नूं लैके इस वक्त दिल्ली दी भाजपा सरकार दी तरफ तो कोई भी टिप्पणी, कोई भी जिहड़ा बयान ओह सांझा नहीं किया गया। उधर मध्य प्रदेश दे उज्जैन दे विच शाही मस्जिद दे कुछ हिस्से हटाण दा काम जिहड़ा बुधवार दे दिन भी जारी रहा। मस्जिद कमेटी दे नुमाइंदे इस हिस्से नूं हटाण दी कारवाई कर रहे ने। उत्थे ही सोमवार दे दिन मस्जिद दे हिस्से नूं हटाण दे दरमियान विवाद ते पथराव भी हो गए सी और इस मामले च हुण तक पुलिस ने 30 लोकां दे खिलाफ FIR दर्ज कीती है, 20 लोकां नूं गिरफ्तार भी किया गया। इस दरमियान 9 जिहड़े कथित तौर ते गिरफ्तार किए गए ने उन्हां नूं मेडिकल परीक्षण दे लई हस्पताल लैके भी पुलिस पहुंची। इस तों बाद पुलिस ने उन्हां नूं अदालत दे विच कल दे दिन पेश भी किया। दरअसल सोमवार दे दिन छतरी चौंक स्थित शाही मस्जिद दे कुछ हिस्से हटाण नूं लैके कार्रवाई चल रही सी। ऐसे दरमियान ढाबा रोड ते सब्जी मंडी दी वल्लों आए कुछ नौजवानां ने इसका विरोध किया। इस तों बाद स्थिति बिगड़ गई ते पथराव होण लग पिया। पुलिस का दावा है कि भीड़ नूं भड़काउण दे लई सोशल मीडिया दे उत्ते कुछ मैसेज भी वायरल किए गए सी। भारत दीआं खबरां तो बाद हुण आस्ट्रेलिया दीआं खबरां दी भी सांझ आओ पांदे होए चलदे हां, जिथे आस्ट्रेलिया दे विच सब तो पहला खबर तां अक्तूबर बदलावां दे नाल जुड़ी। अज पहली अक्तूबर है, अज दे दिन तो जिहड़े वड्डे बदलाव लागू किते जा रहे ने आस्ट्रेलिया भर दे विच। थ्राइविंग किड्स नाम दा जिहड़ा इक अलग तो अदारा है NDIS तो अड कढ के उस नूं सरकार दी तरफ तो शुरू किया जा रहा है। दस दईए कि इस दरमियान आस्ट्रेलिया दे विच जिहड़ा थ्राइविंग किड्स नाम दा इह अदारा बनाया गया NDIS दे विच मदद हासिल कर रहे ADHD आर्टिज़म वर्गियां जिहड़ियां होर जिहड़ियां बीमारियां ने या विकार ने उहनां दे नाल जुड़े हुए इह मुख बदलाव किते गए ने। शुरुआत सब तो पहला करिए ते कार्ड सरचार्ज अज दे दिन तो खत्म होणगे।
ਅੱਜ ਤੋਂ ਆਸਟ੍ਰੇਲੀਆ ਭਰ ਦੇ ਵਿੱਚ ਐਫਪੋਸ, ਮਾਸਟਰ ਕਾਰਡ ਤੇ ਵੀਜ਼ਾ ਵਰਗੇ ਪ੍ਰਮੁੱਖ ਕਾਰਡ ਨੈਟਵਰਕਸ ਦੇ ਉੱਤੇ ਨੋ ਸਰਚਾਰਜ ਰੂਲਸ ਲਾਗੂ ਹੋ ਰਹੇ ਨੇ। ਯਾਨੀ ਕਿ ਹੁਣ ਦੁਕਾਨਾਂ ਜਾਂ ਕਿਸੇ ਵੀ ਆਨਲਾਈਨ ਖਰੀਦਦਾਰੀ ਦੇ ਦਰਮਿਆਨ ਜਦੋਂ ਤੁਸੀਂ ਕਾਰਡ ਦੇ ਨਾਲ ਭੁਗਤਾਨ ਕਰਦੇ ਹੋ ਤਾਂ ਤੁਹਾਡੇ ਤੋਂ ਜਿਹੜਾ ਵਾਧੂ ਸਰਚਾਰਜ ਹੈ ਯਾਨੀ ਐਕਸਟਰਾ ਫੀਸ ਹੈ ਉਹ ਨਹੀਂ ਲਈ ਜਾਏਗੀ। ਇਸ ਤੋਂ ਇਲਾਵਾ ਹੋਮ ਅਫੇਅਰ ਮੰਤਰਾਲੇ ਦੀ ਤਰਫ ਤੋਂ ਐਲਾਨੇ ਗਏ ਪਿੱਛੇ ਜੇ ਇਮੀਗ੍ਰੇਸ਼ਨ ਸੁਧਾਰਾਂ ਦੇ ਤਹਿਤ ਵੀ ਕੁਝ ਨਿਯਮ ਲਾਗੂ ਹੋਏ ਨੇ, ਜਿਵੇਂ ਵਿਜ਼ਟਰ ਵੀਜ਼ਾ ਤੋਂ ਕਿਸੇ ਵੀ ਦੂਸਰੇ ਟੈਂਪਰੇਰੀ ਵੀਜ਼ਾ ਦੇ ਉੱਤੇ ਸਵਿਚ ਕਰਨ ਦੇ ਨਿਯਮਾਂ ਦੇ ਉੱਤੇ ਰੋਕ ਲਗਾਈ ਜਾ ਰਹੀ ਹੈ। ਨੋ ਫਰਦਰ ਸਟੇ ਦੀਆਂ ਸ਼ਰਤਾਂ ਲਾਗੂ ਹੋਣਗੀਆਂ। ਸਟੂਡੈਂਟ ਵੀਜ਼ਾ ਦੇ ਵਿੱਚ ਕੋਰਸ ਹੋਪਿੰਗ ਦੇ ਉੱਤੇ ਜਿਹੜੀ ਹੈ ਸਰਕਾਰਾਂ ਸਖ਼ਤ ਹੋਈਆਂ ਨੇ। ਵਰਕਿੰਗ ਹੋਲੀਡੇ ਵੀਜ਼ਾ ਦੇ ਵਿੱਚ ਤੀਸਰੇ ਸਾਲ ਦੇ ਲਈ ਜਿਹੜਾ ਵੀਜ਼ਾ ਦਿੱਤਾ ਜਾਂਦਾ ਉਸ ਦੇ ਲਈ ਬੈਲਟ ਸਿਸਟਮ ਲਾਗੂ ਕੀਤਾ ਜਾਏਗਾ। ਉਧਰ ਰੈਂਟਿੰਗ ਨੂੰ ਲੈ ਕੇ ਨਵੇਂ ਬਦਲਾਅ ਹੋਏ ਨੇ। ਵਿਕਟੋਰੀਆ ਤੇ ਦੂਸਰੇ ਸੂਬਿਆਂ ਦੇ ਵਿੱਚ 1 ਅਕਤੂਬਰ ਤੋਂ ਕਿਰਾਏਦਾਰਾਂ ਦੇ ਹੱਕ ਦੇ ਵਿੱਚ ਕਾਨੂੰਨੀ ਬਦਲਾਅ ਕੀਤੇ ਗਏ ਨੇ, ਜਿਵੇਂ ਬੌਂਡ ਕਲੇਮਸ ਯਾਨੀ ਮਕਾਨ ਮਾਲਕਾਂ ਦੇ ਲਈ ਬੌਂਡ ਦੇ ਪੈਸੇ ਰੋਕਣਾ, ਰੋਕਣ ਤੋਂ ਪਹਿਲਾਂ ਨੋਟਿਸ ਤੇ ਇਸ ਦੇ ਲੋੜੀਂਦੇ ਜਿਹੜੇ ਸਬੂਤ ਨੇ ਉਹ ਦੇਣੇ ਜ਼ਰੂਰੀ ਹੋਣਗੇ, ਤਾਂ ਹੀ ਉਹ ਆਪਣੇ ਕਿਰਾਏਦਾਰ ਨੂੰ ਘਰ ਦੇ ਵਿੱਚੋਂ ਕੱਢ ਸਕਣਗੇ। ਇਸ ਤੋਂ ਇਲਾਵਾ ਰੈਂਟਲ ਐਪਲੀਕੇਸ਼ਨ ਦਾਖਲ ਕਰਨ ਦੇ ਲਈ ਕੋਈ ਵਾਧੂ ਪ੍ਰੋਸੈਸਿੰਗ ਫੀਸ ਲੈਣ ਦੇ ਉੱਤੇ ਵੀ ਬੈਨ ਲਗਾਇਆ ਗਿਆ। ਕਿਰਾਇਆ ਵਧਾਉਣ ਜਾਂ ਘਰ ਖਾਲੀ ਕਰਵਾਉਣ ਦੇ ਲਈ ਮਕਾਨ ਮਾਲਕ ਨੂੰ ਘੱਟੋ ਘੱਟ 90 ਦਿਨ ਦਾ ਨੋਟਿਸ ਦੇਣਾ ਹੋਏਗਾ। ਉਧਰ ਥਰਾਈਵਿੰਗ ਕਿਡਸ ਦੀ ਜੇਕਰ ਗੱਲ ਕਰੀਏ ਤੇ ਇਹ ਇੱਕ ਕਿਸਮ ਦੀ ਫ੍ਰੀ ਅਰਲੀ ਡਿਵੈਲਪਮੈਂਟ ਸਕਰੀਨਿੰਗ ਹੈ, ਯਾਨੀ 0 ਤੋਂ ਲੈ ਕੇ 5 ਸਾਲ ਤੱਕ ਦੇ ਬੱਚਿਆਂ ਦੀ ਸਰੀਰਕ, ਦਿਮਾਗੀ ਤੇ ਭਾਸ਼ਾਈ ਵਿਕਾਸ ਦੀ ਜਾਂਚ ਦੇ ਲਈ ਨਿਊ ਸਾਊਥ ਵੇਲਸ ਤੇ ਕੁਝ ਹੋਰ ਦੂਸਰੇ ਸੂਬਿਆਂ ਦੇ ਵਿੱਚ ਕਮਿਊਨਿਟੀ ਹੈਲਥ ਸੈਂਟਰਸ ਤੇ ਫ੍ਰੀ ਚਾਈਲਡ ਕੇਅਰ ਕਲੀਨਿਕਸ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਨਵਾਂ ਡਿਜੀਟਲ ਸਕਰੀਨਿੰਗ ਸਿਸਟਮ ਲਾਗੂ ਕੀਤਾ ਜਾ ਰਿਹਾ। ਇਸ ਦਾ ਮਕਸਦ ਆਟਿਜ਼ਮ, ADHD ਤੇ ਬੋਲਣ ਸੁਣਨ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੀ ਪਛਾਣ ਕਰਕੇ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਦੇ ਬਾਰੇ ਮਾਪਿਆਂ ਨੂੰ ਜਾਣੂ ਕਰਵਾਉਣਾ। NDIS ਦੇ ਨਵੇਂ ਸੁਧਾਰਾਂ ਦੇ ਤਹਿਤ 9 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਅਰਲੀ ਚਾਈਲਡਹੁੱਡ ਪਾਥਵੇ ਨੂੰ ਹੋਰ ਤੇਜ਼, ਵੈਸੇ ਸਰਕਾਰ ਕਹਿ ਰਹੀ ਹੈ ਕਿ ਸਰਲ ਬਣਾਇਆ ਗਿਆ, ਪਰ ਸਪੀਚ ਥੈਰੇਪੀ, ਆਕੂਪੇਸ਼ਨ ਥੈਰੇਪੀ ਕਰਵਾਉਣ ਦੇ ਲਈ ਪਹਿਲਾਂ ਵੇਟਿੰਗ ਲਿਸਟ ਰਹਿੰਦੀ ਸੀ ਤੇ ਸਿੱਧੇ ਕਮਿਊਨਿਟੀ ਹੈਲਥ ਫੰਡਿੰਗ ਦੀ ਸੁਵਿਧਾ ਜਿਹੜੀ ਹੈ ਹੁਣ ਸ਼ੁਰੂ ਕੀਤੀ ਗਈ ਹੈ, ਪਰ ਇਸ ਨੂੰ NDIS ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਇਸੇ ਕਰਕੇ ਥਰਾਈਵਿੰਗ ਕਿਡਸ ਨਾਮ ਦੀ ਇਹ ਨਵੀਂ ਸਕੀਮ ਜਿਹੜੀ ਹੈ ਫੈਡਰਲ ਸਰਕਾਰ ਦੀ ਤਰਫ ਤੋਂ ਸ਼ੁਰੂ ਕੀਤੀ ਗਈ ਹੈ। ਉਂਝ ਇਸ ਤੋਂ ਇਲਾਵਾ ਪ੍ਰਾਇਮਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਮੈਂਟਲ ਹੈਲਥ ਤੇ ਵਿਹਾਰਕ ਵਿਕਾਸ ਦੇ ਲਈ ਸਟੂਡੈਂਟ ਵੈਲਬਿੰਗ ਆਫਿਸਰਸ ਦੀ ਤੈਨਾਤੀ ਵੀ ਕੀਤੀ ਜਾਏਗੀ। ਉਹ ਵੱਖਰੀ ਗੱਲ ਹੈ ਕਿ NSW ਦੇ ਸਾਰੇ ਸਕੂਲਾਂ ਦੇ ਵਿੱਚੋਂ ਤੁਰੰਤ ਪ੍ਰਭਾਵ ਦੇ ਨਾਲ ਇਹ ਜਿਹੜੇ ਵੈਲਬਿੰਗ ਆਫਿਸਰਸ ਨੇ ਇਹਨਾਂ ਦੀ ਨਿਯੁਕਤੀ ਹਾਲੇ ਤੱਕ ਨਹੀਂ ਹੋਈ ਹੈ। ਬੁਲਿੰਗ ਨੂੰ ਰੋਕਣ ਦੇ ਲਈ ਸਕੂਲਾਂ ਦੀ ਤਰਫ ਤੋਂ ਆਪੋ ਆਪਣੇ ਪੱਧਰ ਦੇ ਉੱਤੇ ਹੀ ਅਧਿਆਪਕਾਂ ਨੂੰ ਨਿਯੁਕਤ ਕੀਤਾ ਗਿਆ, ਯਾਨੀ ਕਿ ਕੋਈ ਬਾਹਰੀ ਨਿਯੁਕਤੀ ਨਹੀਂ ਕੀਤੀ ਗਈ ਹੈ। ਇਸ ਤੋਂ ਇਲਾਵਾ ਸਪੋਰਟਸ ਤੇ ਐਕਸਟਰਾ ਕਰੀਕੁਲਰ ਦੇ ਵਿੱਚ ਹਿੱਸਾ ਲੈਣ ਦੇ ਲਈ ਵਾਊਚਰਸ ਤੇ ਗ੍ਰਾਂਟਾਂ ਜਿਹੜੀਆਂ ਨੇ ਉਹ ਸ਼ੁਰੂ ਕੀਤੀਆਂ ਜਾਣਗੀਆਂ ਥਰਾਈਵਿੰਗ ਕਿਡਸ ਦੇ ਤਹਿਤ ਹੀ, ਪਰ ਇਹ ਸਿਰਫ ਜਿਹੜੇ ਯੋਗ ਬੱਚੇ ਹੋ ਸਕਣਗੇ, ਯਾਨੀ ਕਿ ਜਿਹੜੇ ਉਹਦੇ ਲਈ ਜਿਹੜੇ ਜ਼ਰੂਰੀ ਸਮਝੇ ਜਾਂਦੇ ਨੇ ਸਿਰਫ ਉਹਨਾਂ ਦੇ ਲਈ ਹੀ ਇਹ ਵਾਊਚਰ ਦਿੱਤੇ ਜਾਣਗੇ ਜਿਹੜੇ ਥਰਾਈਵਿੰਗ ਕਿਡਸ ਦੇ ਤਹਿਤ ਮਦਦ ਹਾਸਲ ਕਰਨਗੇ। ਹਾਲਾਂਕਿ ਲਾਇਸੈਂਸਿੰਗ ਦੇ ਨਾਲ ਜੁੜੇ ਹੋਏ ਕੁਝ ਨਵੇਂ ਨਿਯਮ ਜਿਹੜੇ ਲਾਗੂ ਕੀਤੇ ਗਏ ਨੇ, ਜਿਵੇਂ ਤੁਹਾਡੇ ਕੋਲ ਭਾਰਤ, ਪਾਕਿਸਤਾਨ, ਸਾਊਥ ਅਫਰੀਕਾ, ਹਾਂਗਕਾਂਗ, ਤਾਈਵਾਨ ਵਰਗੇ ਲਿਸਟ ਬੀ ਕੰਟਰੀਜ਼ ਦਾ ਲਾਇਸੈਂਸ ਹੈ ਤੇ ਤੁਹਾਡੀ ਉਮਰ 25 ਸਾਲ ਤੋਂ ਵੱਧ ਹੈ, ਤਾਂ NSW ਦੇ ਵਿੱਚੋਂ ਤੁਹਾਨੂੰ ਡਾਇਰੈਕਟ ਆਸਟ੍ਰੇਲੀਅਨ ਲਾਇਸੈਂਸ ਦੇ ਵਿੱਚ ਹੁਣ ਨਹੀਂ ਬਦਲ ਸਕੋਗੇ। DKT ਇਹਨੂੰ ਨੌਲੇਜ ਟੈਸਟ ਕਹਿ ਲਿਆ ਜਾਂਦਾ, ਡਰਾਈਵਿੰਗ ਨੌਲੇਜ ਟੈਸਟ ਜਾਂ ਪ੍ਰੈਕਟੀਕਲ ਡਰਾਈਵਿੰਗ ਟੈਸਟ ਜਿਹਨੂੰ ਰੋਡ ਟੈਸਟ ਕਿਹਾ ਜਾਂਦਾ, ਉਹ ਦੋਵੇਂ ਪਾਸ ਕਰਨੇ ਲਾਜ਼ਮੀ ਹੋਣਗੇ। ਲਿਸਟ ਏ ਦੇ ਲਈ UK, USA, ਕੈਨੇਡਾ, ਨਿਊਜ਼ੀਲੈਂਡ ਵਰਗੇ ਲਿਸਟ ਏ ਦੇ ਜਿਹੜੇ ਦੇਸ਼ ਨੇ ਉਹਨਾਂ ਨੂੰ ਹਾਲੇ ਵੀ ਪ੍ਰੈਕਟੀਕਲ ਟੈਸਟ ਤੋਂ ਛੋਟ ਮਿਲ ਸਕੇਗੀ। ਉਧਰ ਸੀਨੀਅਰ ਡਰਾਈਵਰਸ ਦੇ ਲਈ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਜਿਹੜੇ ਡਰਾਈਵਿੰਗ ਲਾਇਸੈਂਸ ਨੇ ਉਹਨਾਂ ਨੂੰ ਆਪਣਾ GP ਫਿਟਨੈਸ ਟੂ ਡਰਾਈਵ ਟੈਸਟ ਜਿਹੜਾ ਉਹ ਹਰ ਸਾਲ ਕਰਵਾਉਣਾ ਹੁੰਦਾ, ਪਰ NSW ਦੇ ਵਿੱਚ 85 ਸਾਲ ਤੋਂ ਉਮਰ ਤੋਂ ਵੱਧ ਦੇ ਜਿਹੜੇ ਅਨਰਿਸਟ੍ਰਿਕਟਿਡ ਲਾਇਸੈਂਸ ਨੇ ਉਹ ਬਰਕਰਾਰ ਰੱਖਣ ਦੇ ਲਈ ਹਰ 2 ਸਾਲ ਪ੍ਰੈਕਟੀਕਲ ਡਰਾਈਵਿੰਗ ਅਸੈਸਮੈਂਟ ਦੇਣੀ ਪੈਂਦੀ ਹੈ। ਵੈਸੇ ਜਿਹੜੇ 1 ਅਕਤੂਬਰ ਦੇ ਬਦਲਾਅ ਨੇ ਉਹਨਾਂ ਦੇ ਨਾਲ ਜੁੜੀ ਇੱਕ ਵਿਸਤਾਰ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਵੀ ਸਾਂਝੀ ਤੁਹਾਡੇ ਨਾਲ ਕਰਾਂਗੇ। NDIS ਦੇ ਤਹਿਤ ਸਰਕਾਰ ਨੇ ਇਹ ਗੱਲ ਦੱਸੀ ਹੈ ਕਿ ਥਰਾਈਵਿੰਗ ਕਿਡਸ ਪ੍ਰੋਗਰਾਮ ਦੇ ਵਾਸਤੇ $4 billion ਦੀ ਰਕਮ ਅੱਡ ਤੋਂ ਕੱਢੀ ਗਈ ਹੈ। ਹਾਲਾਂਕਿ NDIS ਦੀ ਐਕਸੈਸ ਜਿਹੜੇ ਆਲਰੇਡੀ ਹਾਸਲ ਕਰ ਰਹੇ ਨੇ ਉਹ January 2028 ਤੱਕ ਉਹ ਜਿਹੜਾ ਹਾਸਲ ਕਰ ਸਕਣਗੇ ਤੇ ਫਿਰ ਉਸ ਤੋਂ ਬਾਅਦ ਥਰਾਈਵਿੰਗ ਕਿਡਸ ਦੇ ਵਿੱਚ ਉਹ ਜਿਹੜੇ ਨੇ ਟ੍ਰਾਂਸਫਰ ਕਰ ਦਿੱਤੇ ਜਾਣਗੇ ਉਹ ਕੇਸ।
ਉੱਥੇ ਸਕੂਲਾਂ ਦੀ ਗੱਲ ਚੱਲੀ ਹੈ ਤਾਂ ਕੈਥੋਲਿਕ ਸਕੂਲਾਂ ਦੇ ਨਾਲ ਜੁੜੀ ACT ਕੈਨਬਰਾ ਤੋਂ, ਜਿੱਥੇ ਕੈਨਬਰਾ ਦੇ ਵਿੱਚ ਕੈਸਜੈਲ ਜਾਂ ਕੈਕਜੈਲ ਵੀ ਇੱਕ ਸੰਸਥਾ ਨੂੰ ਕਹਿ ਦਿੱਤਾ ਜਾਂਦਾ, CACGEL। ਅਸਲ ਦੇ ਵਿੱਚ ਇਹ ਕੈਥੋਲਿਕ ਆਰਕੀਡੀਓਸਿਸ ਆਫ ਕੈਨਬਰਾ ਤੇ ਗੋਲਬਨ ਐਜੂਕੇਸ਼ਨ ਲਿਮਿਟਡ, ਇਹ ਸਾਂਝੀ ਸੰਸਥਾ ਇੱਕ ਜਿਹੜੀ ਕਿ ਕੈਨਬਰਾ ਤੇ ਕੈਨਬਰਾ ਦੀ ਸਰਹੱਦ ਦੇ ਨਾਲ ਜਿਹੜਾ NSW ਦਾ ਇਲਾਕਾ ਲੱਗਦਾ ਗੋਲਬਨ, ਉਹਦੇ ਉਸ ਦਾਇਰੇ ਦੇ ਵਿੱਚ ਪੈਂਦੇ ਲਗਭਗ 56 ਸਕੂਲਾਂ ਨੂੰ ਸੰਚਾਲਿਤ ਕਰਦੀ ਹੈ ਇਹ ਸੰਸਥਾ। ਇਹਨਾਂ ਸਕੂਲਾਂ ਦੇ ਵਿੱਚ ਹੁਣ ਯਾਨੀ ਕੈਥੋਲਿਕ ਸਕੂਲਾਂ ਦੇ ਵਿੱਚ ਪ੍ਰਾਇਮਰੀ ਸਕੂਲਾਂ ਦੀ ਫੀਸ ਦੇ ਵਿੱਚ 6% ਇਜ਼ਾਫਾ ਕੀਤਾ ਜਾ ਰਿਹਾ ਅਗਲੇ ਸਾਲ ਤੋਂ, ਔਰ ਜਿਹੜੇ ਸੈਕੰਡਰੀ ਸਕੂਲ ਨੇ ਉਹਨਾਂ ਦੇ ਵਿੱਚ 7.5% ਦਾ ਸਕੂਲੀ ਫੀਸ ਦਾ ਇਜ਼ਾਫਾ ਕੀਤਾ ਜਾ ਰਿਹਾ। ਦੱਸ ਦਈਏ ਕਿ 2027 ਤੋਂ ਜਿਹੜੇ ਕੈਥੋਲਿਕ ਸਕੂਲ ਨੇ ਉਹਨਾਂ ਦੇ ਵਿੱਚ ਕੰਪਲਸਰੀ ਬਿਲਡਿੰਗ ਲੇਵੀ ਉਹ ਇੰਟਰੋਡਿਊਸ, ਹਾਲਾਂਕਿ 2025 ਚ ਇੰਟਰੋਡਿਊਸ ਕੀਤੀ ਗਈ ਸੀ, ਉਹਨੂੰ ਵੀ ਵਧਾ ਦਿੱਤਾ ਜਾਏਗਾ। ਅੰਦਾਜ਼ਾ ਇਹ ਹੈ ਕਿ ਘੱਟੋ ਘੱਟ $1,000 ਦਾ ਸਾਲਾਨਾ ਬੋਝ ਜਿਹੜਾ ਮਾਪਿਆਂ ਦੇ ਉੱਤੇ ਪਏਗਾ ਜਿਹੜੇ ਆਪਣੇ ਬੱਚਿਆਂ ਨੂੰ ਕੈਥੋਲਿਕ ਸਕੂਲਾਂ ਦੇ ਵਿੱਚ ਭੇਜ ਰਹੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਸੈਂਟ ਕਲੇਅਰਸ ਕਾਲਜ ਹੈ ਜਿਹੜਾ ਗ੍ਰਿਫਿਥ, ਉਸਦੀ ਫੀਸ 2027 ਦੇ ਵਿੱਚ ਹੁਣ ਵੱਧ ਕੇ $14,188 ਹੋ ਜਾਏਗੀ, ਯਾਨੀ ਕਿ ਲਗਭਗ $990 ਦਾ ਇਜ਼ਾਫਾ ਕੀਤਾ ਗਿਆ। ਉੱਥੇ ਜੇਕਰ ਦੂਸਰੇ ਪਾਸੇ ਪਰਿਵਾਰਾਂ ਦੇ ਉੱਤੇ ਬੋਝ ਦੀ ਗੱਲ ਕਰੀਏ ਤਾਂ ਕੋਸਟ ਆਫ ਲਿਵਿੰਗ ਦਾ ਬੋਝ ਤਾਂ ਇੱਕ ਵੱਧ ਹੀ ਰਿਹਾ, ਵਿਆਜ ਦਰਾਂ ਵਧੀਆਂ ਨੇ ਔਰ ਤੇਲ ਦੀਆਂ ਕੀਮਤਾਂ ਵਧੀਆਂ ਨੇ, ਇਸ ਦੇ ਚੱਲਦਿਆਂ ਮਹਿੰਗਾਈ ਵਧੀ ਹੈ। ਇਸਦੇ ਵਿੱਚ ਕੈਕਚਲ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਇਹ ਜ਼ਰੂਰੀ ਸੀ ਇਹ ਵਾਧਾ ਕੀਤਾ ਜਾਣਾ, ਕਿਉਂਕਿ ਇਹ ਤੈਅ ਕਰੇਗਾ ਕਿ ਸਕੂਲਾਂ ਦੇ ਵਿੱਚ ਜਿਹੜੀ ਮਿਆਰੀ ਸਿੱਖਿਆ ਹੈ, ਕੈਥੋਲਿਕ ਐਜੂਕੇਸ਼ਨ ਜਿਸ ਨੂੰ ਮਿਆਰੀ ਮੰਨਿਆ ਜਾਂਦਾ, ਉਹ ਇਸ ਤਰੀਕੇ ਦੇ ਨਾਲ ਬਰਕਰਾਰ ਰਹੇ। ਉਂਝ 2026 ਦੇ ACT ਸੈਂਸਸ ਆਫ ਸਕੂਲਸ ਦੇ ਵਿੱਚ ਅੰਦਾਜ਼ਾ ਲਗਾਇਆ ਗਿਆ ਸੀ ਕਿ ਘੱਟੋ ਘੱਟ 16,000 ਬੱਚੇ ਕੈਨਬਰਾ ਤੇ ਇਸਦੇ ਆਲੇ ਦੁਆਲੇ ਕੈਥੋਲਿਕ ਸਕੂਲਾਂ ਦੇ ਵਿੱਚ ਪੜ੍ਹਾਈ ਹਾਸਲ ਕਰ ਰਹੇ ਨੇ। ਇਸ ਦਰਮਿਆਨ ਕੈਕਜਲ ਦਾ ਇਹ ਵੀ ਕਹਿਣਾ ਹੈ ਕਿ ਜਿਹੜੀ ਫੈਡਰਲ ਸਰਕਾਰ ਦੀ ਤਰਫ ਤੋਂ ਮਿਲਦੀ ਫੰਡਿੰਗ ਹੈ ਉਹ ਵੀ ਨਾਕਾਫੀ ਜਿਹੜੀ ਉਹਨਾਂ ਨੂੰ ਪੈਂਦੀ ਹੈ, ਇਸ ਕਰਕੇ ਇਹ ਮਾਪਿਆਂ ਦੇ ਉੱਤੇ ਸਕੂਲੀ ਸਿੱਖਿਆ ਦਾ ਬੋਝ ਵਧਾਉਣਾ ਇੱਕ ਲਾਜ਼ਮੀ ਬਣ ਗਿਆ ਸੀ। ਇੱਕ ਉਦਾਹਰਣ ਇਹ ਵੀ ਹੈ ਕਿ ਰੈਡਫੋਰਡ ਕਾਲਜ ਹੈ ਜਿਹੜਾ, ਉਸ ਦੀਆਂ ਫੀਸਾਂ ਚ 8.5% ਦਾ ਇਜ਼ਾਫਾ ਸਾਲ 2027 ਤੋਂ ਲਾਗੂ ਹੋਏਗਾ, ਯਾਨੀ ਕਿ ਈਅਰ 12 ਦੇ ਜਿਹੜੇ ਸਟੂਡੈਂਟ ਹੈ ਉਹਨਾਂ ਦੀ ਸਾਲਾਨਾ ਫੀਸ $28,156 ਹੋਏਗੀ। ਮਾਪਿਆਂ ਨੇ ਪਿਛਲੇ ਸਾਲ ਵੀ ਇਸ ਦਾ ਵਿਰੋਧ ਕੀਤਾ ਸੀ, ਕੈਥੋਲਿਕ ਸਕੂਲਾਂ ਨੇ ਪਿਛਲੇ ਸਾਲ ਵੀ 23% ਫੀਸ ਦਾ ਇਜ਼ਾਫਾ ਜਿਹੜਾ ਉਹ ਕੁਝ ਇੰਡੀਪੈਂਡੈਂਟ ਸਕੂਲਸ ਨੇ ਕੀਤਾ ਸੀ, ਹਾਲਾਂਕਿ ਬਾਕੀ ਦੇ ਇੰਡੀਪੈਂਡੈਂਟ ਸਕੂਲ ਦੀ ਜੁੜੀ ਹੋਈ ਖਬਰ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ। ਉੱਥੇ ਹੀ ਜਦੋਂ ਕੈਥੋਲਿਕ ਸੰਸਥਾਵਾਂ ਦੀ ਗੱਲ ਆਉਂਦੀ ਹੈ ਤੇ ਇੱਕ ਖਬਰ ਜਿਹੜੀ ਸਿਡਨੀ ਦੀ ਸੈਂਟ ਮੈਰੀਜ ਕੈਥੇਡਰਲ ਦੇ ਨਾਲ ਜੁੜੀ ਹੋਈ ਵੀ ਸਾਹਮਣੇ ਆ ਰਹੀ, ਜਿੱਥੇ ਪਤਾ ਇਹ ਚੱਲ ਰਿਹਾ ਹੈ ਕਿ ਹੁਣ ਸਿਡਨੀ ਦੀ ਸਭ ਤੋਂ ਪੁਰਾਣੀ ਇਸ ਲਗਭਗ 1 ਸਦੀ ਪੁਰਾਣੀ ਚਰਚ ਦੇ ਉੱਤੇ ਹਜ਼ਾਰਾਂ ਲੱਖਾਂ ਨੀ ਮਿਲੀਅਨਸ ਬਿਲੀਅਨਸ ਡਾਲਰ ਜਿਹੜੇ ਨੇ ਉਹ ਖਰਚ ਕੀਤੇ ਜਾਣਗੇ ਤਾਂ ਕਿ ਇਸ ਦਾ ਮੂੰਹ ਮਹਾਂਦਰਾ ਜਿਹੜਾ ਉਹ ਬਦਲਿਆ ਜਾ ਸਕੇ, ਕਿਉਂਕਿ ਸਾਲ 2028 ਦੇ ਵਿੱਚ ਕੈਥੋਲਿਕ ਧਰਮ ਦੇ ਸਭ ਤੋਂ ਸਿਖਰਲੇ ਆਗੂ ਜਿਹੜੇ ਨੇ ਪੋਪ ਲੀਓ 16ਵੇਂ ਦੀ ਆਮਦ ਆਸਟ੍ਰੇਲੀਆ ਦੇ ਵਿੱਚ ਹੋ ਰਹੀ ਹੈ ਤੇ ਉਹ ਆਸਟ੍ਰੇਲੀਆ ਚ ਜਦੋਂ ਆਣਗੇ ਤਾਂ ਸਿਡਨੀ ਚ ਸਭ ਤੋਂ ਵੱਧ ਸਮਾਂ ਗੁਜ਼ਾਰਨਗੇ। ਸਾਲ 1928 ਦੇ ਵਿੱਚ ਇਸ ਕੈਥੇਡਰਲ ਦੇ ਜਿਹੜੇ ਦਰਵਾਜ਼ੇ ਆਮ ਲੋਕਾਂ ਦੇ ਲਈ ਖੋਲੇ ਗਏ ਸੀ, ਹਾਲਾਂਕਿ ਇਹ ਚਰਚ ਜਿਹੜੀ ਸੀ ਇਹ 29 ਜੂਨ 1865 ਨੂੰ ਇੱਕ ਅੱਗ ਦੇ ਵਿੱਚ ਝੁਲਸ ਗਈ ਸੀ ਤੇ ਉਸ ਤੋਂ ਬਾਅਦ ਇਸ ਨੂੰ ਦੁਬਾਰਾ ਬਣਾਇਆ ਗਿਆ ਸੀ। ਦੁਬਾਰਾ ਬਣਨ ਤੋਂ ਬਾਅਦ ਹੁਣ ਲਗਭਗ 1 ਸਦੀ ਪੁਰਾਣੀ ਜਿਹੜੀ ਮੌਜੂਦਾ ਰੂਪ ਦੇ ਵਿੱਚ ਇਹ ਚਰਚ ਹੈ। ਇਸ ਚਰਚ ਦੇ ਕਾਇਆ ਕਲਪ ਦੇ ਉੱਤੇ $11 ਮਿਲੀਅਨ ਤਾਂ ਸਿਰਫ ਦਰਵਾਜ਼ਿਆਂ ਦੇ ਸੁਧਾਰ ਦੇ ਉੱਤੇ ਹੀ ਖਰਚ ਕੀਤੇ ਜਾਣਗੇ। ਜ਼ਾਹਰ ਜੀ ਗੱਲ ਹੈ ਕਿ ਕੈਥੋਲਿਕ ਸੰਸਥਾਵਾਂ ਦੀ ਤਰਫ ਤੋਂ ਇਸ ਦਾ ਜਿਹੜਾ ਖਰਚ ਉਹ ਝੱਲਿਆ ਜਾਣਾ, ਪਰ ਆਸਟ੍ਰੇਲੀਆ ਦੇ ਵਿੱਚ ਪੌਪ ਦੀ ਆਮਦ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਆਮਦ ਮੰਨੀ ਜਾ ਰਹੀ ਹੈ। ਪੌਪ ਪਿਛਲੇ 20 ਸਾਲਾਂ ਦੇ ਵਿੱਚ ਕਿਸੇ ਵੀ ਪੌਪ ਦੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਆਮਦ ਹੈ ਉਸ ਨੂੰ ਇਸ ਕਰਕੇ ਵੀ ਤਰਜੀਹ ਦਿੱਤੀ ਜਾ ਰਹੀ ਹੈ ਕਿਉਂਕਿ ਆਖਰੀ ਵਾਰ ਸਾਲ 2008 ਦੇ ਵਿੱਚ ਜਦੋਂ ਵਰਲਡ ਯੂਥ ਡੇ ਮਨਾਇਆ ਗਿਆ ਸੀ ਉਦੋਂ ਤਤਕਾਲੀ ਜਿਹੜੇ ਪੌਪ ਹੁੰਦੇ ਸੀ ਕੈਥੋਲਿਕ ਧਰਮ ਦੇ ਪੌਪ ਬੈਨੇਡਿਕਟ 17ਵੇਂ ਉਹ ਆਸਟ੍ਰੇਲੀਆ ਪਹੁੰਚੇ ਸੀ ਤੇ ਉਹਨਾਂ ਤੋਂ ਬਾਅਦ ਹੁਣ ਪੌਪ ਲੀਓ ਜਿਹੜੇ ਨੇ
ਉਹਨਾਂ ਦੀ ਆਮਦ ਹੋਣੀ ਹੈ। ਬਹਿਰਾਲ ਸਿਟੀ ਆਫ ਸਿਡਨੀ ਦੀ ਤਰਫ ਤੋਂ ਡਿਵੈਲਪਮੈਂਟ ਐਪਲੀਕੇਸ਼ਨ ਹੈ ਜਿਹੜੀ ਇਸ ਸੰਬੰਧੀ, ਉਹ 21 ਸਪਤੰਬਰ ਨੂੰ ਪਾਸ ਕਰ ਦਿੱਤੀ ਗਈ ਹੈ। ਹਾਲਾਂਕਿ 1 ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੁੰਦਾ ਪਬਲਿਕ ਕਮੈਂਟ ਜੇ ਕਿਸੇ ਨੇ ਦੇਣੇ ਨੇ, ਤੇ ਉਸ ਤੋਂ ਬਾਅਦ ਇਸ ਦੇ ਉੱਤੇ ਇਹਦਾ ਕੰਮਕਾਜ ਜਿਹੜਾ ਇਹਦੇ ਦਰਵਾਜ਼ਿਆਂ ਦਾ, ਬਾਹਰੀ ਨੁਹਾਰ ਦਾ ਤੇ ਅੰਦਰੂਨੀ ਨੁਹਾਰ ਨੂੰ ਬਦਲਣ ਦਾ, ਉਹ ਸ਼ੁਰੂ ਕਰ ਦਿੱਤਾ ਜਾਏਗਾ। ਉੱਥੇ ਹੀ ਕੈਨਬਰਾ ਦੇ ਵਿੱਚ ਪੁਲਿਸ ਦੀ ਤਰਫ ਤੋਂ ਇੱਕ ਐਲਾਨ ਕੀਤਾ ਗਿਆ ਹੈ ਕਿ ਜਿਵੇਂ ਦੇਸ਼ ਭਰ ਦੇ ਵਿੱਚ ਦੂਸਰੇ ਜਿੰਨੇ ਵੀ ਸੂਬੇ ਨੇ ਉੱਥੇ ਇੱਕ ਕਿਸਮ ਦਾ ਜਿਹੜਾ ਇੱਕ ਨਵਾਂ ਕੰਸੋਰਟਿੰਗ ਲਾਜ਼ ਨੇ ਉਹਨਾਂ ਨੂੰ ਲਾਗੂ ਕੀਤਾ ਜਾ ਰਿਹਾ, ਐਂਟੀ ਕੰਸੋਰਟਿੰਗ ਲਾਜ਼। ਪਰ ਕੈਨਬਰਾ ਦੇ ਵਿੱਚ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾਏਗਾ। ਮਨੁੱਖੀ ਅਧਿਕਾਰਾਂ ਦੇ ਘਾਣ ਦਾ ਹਵਾਲਾ ਦੇ ਕੇ ਇਹ ਲਾਜ਼ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਜ਼ਾਹਰ ਜੀ ਗੱਲ ਹੈ ਕਿ ਇਸ ਦਾ ਅਸਰ ਜਿਹੜੇ ਨੇ OMCGs ਦੇ ਉੱਤੇ ਪਏਗਾ। OMCGs ਕਹਿ ਲੈਂਦੇ ਨੇ ਆਊਟਲਾ ਮੋਟਰਸਾਈਕਲ ਗੈਂਗ। ਹੁਣ ਇਸ ਨੂੰ ਸੌਖਾ ਕਰਕੇ ਤੁਹਾਨੂੰ ਪਹਿਲਾਂ ਇਸ ਖਬਰ ਨੂੰ ਸਮਝਾਉਂਦੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਲਾਅ ਦੇ ਬਾਰੇ ਸਮਝਣਾ ਬੜਾ ਜ਼ਰੂਰੀ ਹੈ ਕਿ ਇਹ ਜਿਹੜਾ ਆਸਟ੍ਰੇਲੀਆ 'ਚ ਐਂਟੀ ਕੰਸੋਰਟਿੰਗ ਲਾਅ ਇਹ ਹੈ ਕੀ। ਆਸਟ੍ਰੇਲੀਆ ਦੇ NSW ਵਿਕਟੋਰੀਆ ਜ਼ਿਆਦਾਤਰ ਸੂਬਿਆਂ ਨੇ ਇਹ ਲਾਅ ਨੂੰ ਲਾਗੂ ਕਰ ਦਿੱਤਾ। ਇਹ ਅਜਿਹੇ ਕਾਨੂੰਨ ਦੇ ਤਹਿਤ ਜੋ ਆਮ ਲੋਕਾਂ ਨੂੰ ਗੰਭੀਰ ਅਪਰਾਧੀਆਂ ਵਜੋਂ, ਜੀ ਮਿਸਾਲ ਦੇ ਤੌਰ ਤੇ ਗੈਂਗਸਟਰਸ ਜਾਂ ਫਿਰ ਕਿਸੇ ਆਰਗਨਾਈਜ਼ਡ ਕ੍ਰਿਮੀਨਲ ਗੈਂਗ ਦੇ ਵਿੱਚ ਸ਼ਾਮਲ ਵਿਅਕਤੀ ਨੇ ਜਿਹੜੇ, ਉਹਨਾਂ ਦੇ ਨਾਲ ਮੇਲ ਜੋਲ ਰੱਖਣ ਤੋਂ, ਉਹਨਾਂ ਦੇ ਨਾਲ ਸੰਬੰਧ ਰੱਖਣ ਤੋਂ ਇਹ ਲਾਅ ਰੋਕਦਾ ਹੈ। ਇਸ ਦਾ ਮੁੱਖ ਮਕਸਦ ਤਾਂ ਇਹੀ ਹੈ ਕਿ ਗੈਂਗ

ਤੁਹਾਨੂੰ ਇੱਕ ਵਾਰ ਲਿਖਤੀ ਜਾਂ ਜ਼ੁਬਾਨੀ ਚੇਤਾਵਨੀ ਦੇ ਸਕਦੀ ਹੈ। ਜੇ ਪੁਲਿਸ ਦੀ ਚੇਤਾਵਨੀ ਤੋਂ ਬਾਅਦ ਵੀ ਤੁਸੀਂ ਉਸ ਅਪਰਾਧੀ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੋ, ਚਾਹੇ ਫੋਨ ਕਰਦੇ ਹੋ, ਚਾਹੇ ਮੈਸੇਜ ਆਏ, ਆਹਮੋ ਸਾਹਮਣੇ ਮਿਲਦੇ ਹੋ, ਤਾਂ ਆਪਣੇ ਆਪ ਦੇ ਵਿੱਚ ਇਹ ਕ੍ਰਿਮੀਨਲ ਅਫੈਂਸ ਮੰਨ ਲਿਆ ਜਾਏਗਾ ਤੇ ਫਿਰ ਇਸੇ ਤਹਿਤ ਕਾਰਵਾਈ ਕੀਤੀ ਜਾਏਗੀ। ਪੁਲਿਸ ਨੂੰ ਇਹ ਸਾਬਤ ਕਰਨ ਦੀ ਲੋੜ ਨਹੀਂ ਹੁੰਦੀ ਕਿ ਤੁਸੀਂ ਕੋਈ ਮਿਲ ਕੇ ਨਵਾਂ ਗੁਨਾਹ ਕਰਨ ਦੀ ਯੋਜਨਾ ਬਣਾ ਰਹੇ ਸੀ ਜਾਂ ਨਹੀਂ, ਬਸ ਉਸ ਅਪਰਾਧੀ ਦੇ ਸੰਪਰਕ ਦੇ ਵਿੱਚ ਰਹਿਣਾ ਹੀ ਕਾਨੂੰਨ ਗਲਤ ਮੰਨ ਲਿਆ ਜਾਂਦਾ ਹੈ। ਅਜਿਹੇ ਦੇ ਵਿੱਚ ਕੁਝ ਇੱਕ ਐਕਸੈਪਸ਼ਨ ਜਾਂ ਕੁਝ ਇੱਕ ਛੋਟਾਂ ਦਿੱਤੀਆਂ ਗਈਆਂ ਨੇ, ਜਿਵੇਂ ਕਿ ਉਹ ਅਪਰਾਧੀ ਜਿਹੜਾ ਤੁਹਾਡਾ ਸਾਕਾ ਸੰਬੰਧੀ ਹੋਵੇ, ਪਰਿਵਾਰਕ ਮੈਂਬਰ ਹੋਵੇ, ਜਾਂ ਇੱਕੋ ਥਾਂ ਦੇ ਉੱਤੇ ਤੁਸੀਂ ਜਾਇਜ਼ ਤਰੀਕੇ ਦੇ ਨਾਲ ਨੌਕਰੀ ਕਰ ਰਹੇ ਹੋਵੋ ਜਾਂ ਸਕੂਲ ਜਾਂ ਕਾਲਜ ਚ ਪੜ੍ਹਾਈ ਕਰ ਰਹੇ ਹੋਵੋ, ਜਾਂ ਫਿਰ ਤੁਸੀਂ ਉਸ ਦੇ ਵਕੀਲ ਹੋਵੋ ਜਾਂ ਡਾਕਟਰੀ ਇਲਾਜ ਦੇ ਲਈ ਮਿਲਣਾ ਹੋਵੇ। NSW ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ ਦੇ ਵਿੱਚ ਨਿਯਮ ਥੋੜੇ ਜਿਹੇ ਹੋਰ ਵੀ ਸਖਤ ਨੇ। ਇਹਨਾਂ ਕਾਨੂੰਨਾਂ ਦੇ ਤਹਿਤ ਉਲੰਘਣਾ ਕਰਨ ਵਾਲੇ ਨੂੰ 2 ਤੋਂ 5 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਤੇ ਭਾਰੀ ਜੁਰਮਾਨਾ ਲਗਾਇਆ ਜਾਂਦਾ ਹੈ। ਹੁਣ ਆ ਜਾਈਏ ACT ਦੇ ਵਾਲੇ ਪਾਸੇ। ਕੈਨਬਰਾ ਦੇ ਵਿੱਚ ਇਸੇ ਐਂਟੀ ਕੰਸੋਰਟਿਵ ਲਾਅ ਦੇ ਨੂੰ ਲਾਗੂ ਨਹੀਂ ਕੀਤਾ ਜਾਏਗਾ, ਆਸਟ੍ਰੇਲੀਆ ਸਰਕਾਰ ਦਾ ਇਹ ਕਹਿਣਾ, ਮਾਫ ਕਰਨਾ, ਕੈਨਬਰਾ ਸਰਕਾਰ ਦਾ। ACT ਦੀ ਪੁਲਿਸ ਦੀ ਤਰਫ ਤੋਂ ਚੀਫ ਪੁਲਿਸ ਆਫਿਸਰ ਨੇ ਜਿਹੜੇ ਸਕੋਟਲੀ, ਉਹਨਾਂ ਨੇ ਕੱਲ੍ਹ ਦੇ ਦਿਨ ਪੱਤਰਕਾਰਾਂ ਨੂੰ ਦੱਸਿਆ ਕਿ OMCG ਯਾਨੀ ਜਿਹੜੇ ਬਾਈਕੀ ਗੈਂਗਸ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਅਪਰਾਧ ਹੁੰਦੇ ਨੇ, ਸੰਗਠਿਤ ਅਪਰਾਧਾਂ ਦਾ ਇਹਨਾਂ ਨੂੰ ਮੋਰੀ ਮੰਨ ਲਿਆ ਜਾਂਦਾ, ਇਹਨਾਂ ਨੂੰ ਆਊਟਲਾ ਮੋਟਰਸਾਈਕਲ ਗੈਂਗਸ ਵੀ ਕਹਿ ਲਿਆ ਜਾਂਦਾ OMCG। ਸੋ ਇਹਨਾਂ OMCG ਦੇ ਨਾਲ ਮੀਟਿੰਗਾਂ ਜੇਕਰ ਕੋਈ ਕਰਦਾ ਹੈ ਤਾਂ ਉਸਨੂੰ ਐਂਟੀ ਕੰਸੋਰਟਿੰਗ ਲਾਅ ਦੇ ਤਹਿਤ ਦੋਸ਼ੀ ਨਹੀਂ ਠਹਿਰਾਇਆ ਜਾਏਗਾ। ਕੈਨਬਰਾ ਦੇ ਵਿੱਚ ਮੁੱਖ ਤੌਰ ਦੇ ਉੱਤੇ 5 ਬਾਈਕੀ ਗੈਂਗਸ ਜਿਹੜੇ ਇਸ ਵਕਤ ਸਰਗਰਮ ਨੇ, ਬੈਂਡੀਡੋਸ, ਹੈਲਸ ਐਂਜਲਸ, ਡਿਫਿੰਕਸ, ਕੋਮਾਂਚੇਰੋਸ ਤੇ ਜਿਹੜੇ ਕੋਮਾਂਚੇਰੋਸ ਦੇ ਨਾਲ ਹੀ ਜੁੜਿਆ ਇੱਕ ਹੋਰ ਗੈਂਗ ਵੀ, ਜਿਹੜਾ ਬਾਈਕੀ ਗੈਂਗ ਹੈ ਉਹ ਵੀ ਮੰਗੋਲਸ ਕਰਕੇ ਹੈ, ਉਹ ਵੀ ਇਹਨਾਂ ਦੇ ਨਾਲ ਹੀ ਜੁੜਿਆ ਹੋਇਆ। ਅਜਿਹੇ ਦੇ ਵਿੱਚ ਪੁਲਿਸ ਮਿਨਿਸਟਰ ਮਰੀਸਾ ਪੈਟਰਸਨ ਨੇ ਕਿਹਾ ਕਿ ਜੇਕਰ ਇਹ ਲਾਅ ਲਾਗੂ ਹੁੰਦਾ ਤਾਂ ਘੱਟੋ ਘੱਟ ਟੈਰੀਟਰੀ ਦੇ ਵਿੱਚ ਤਾਂ ਹਿਊਮਨ ਰਾਈਟਸ ਐਕਟ, ਜਿਸ ਨੂੰ ਕਿ ਕੈਨਬਰਾ ਬੜੀ ਤਸ਼ੱਦਦ ਦੇ ਸ਼ਿੱਦਤ ਦੇ ਨਾਲ ਮੰਨਦਾ, ਉਹਨਾਂ ਨੂੰ ਉਹਨਾਂ ਦੀ ਉਲੰਘਣਾ ਇਹ ਮੰਨੀ ਜਾਏਗੀ। ਇਸ ਕਰਕੇ ਇਸ ਨੂੰ ਅਸੀਂ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਨਹੀਂ ਕਰਾਂਗੇ ਜਿਵੇਂ ਦੂਜੇ ਸੂਬੇ ਲਾਗੂ ਕਰ ਰਹੇ ਨੇ। ਉੱਥੇ ਸਾਊਥ ਆਸਟ੍ਰੇਲੀਆ ਤੋਂ ਅਗਲੀ ਖਬਰ, ਜਿੱਥੇ ਇੱਕ ਪਾਸੇ ਤਾਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਆਸਟ੍ਰੇਲੀਆ ਭਰ ਦੇ ਵਿੱਚ ਮਹਿੰਗਾਈ ਵੱਧ ਰਹੀ ਹੈ, ਅਗਲੀਆਂ 2 ਖਬਰਾਂ ਜਿਹੜੀਆਂ ਨੇ ਉਹ ਤੁਹਾਡੇ ਹੋਸ਼ ਉਡਾ ਸਕਦੀਆਂ ਨੇ। ਰੈਮਿਨਰੇਸ਼ਨ ਟ੍ਰਿਬਿਊਨਲ ਆਫ ਸਾਊਥ ਆਸਟ੍ਰੇਲੀਆ ਨੇ ਇਹ ਐਲਾਨ ਕੀਤਾ ਹੈ ਕਿ ਮਿਡ ਮੁਰੇ ਦੀ ਜਿਹੜੀ ਕੌਂਸਲ ਹੈ ਉੱਥੇ ਮੇਅਰ ਤੋਂ ਲੈ ਕੇ ਕੌਂਸਲਰ ਤੱਕ ਦੀਆਂ ਤਨਖਾਹਾਂ ਦੇ ਵਿੱਚ ਇਜ਼ਾਫਾ ਕੀਤਾ ਜਾਏਗਾ। 5-10% ਨਹੀਂ, 64% ਇਜ਼ਾਫੇ ਜਿਹੜੇ ਨੇ ਉਹ ਕੀਤੇ ਗਏ ਨੇ ਇਹਨਾਂ ਤਨਖਾਹਾਂ ਦੇ ਵਿੱਚ। ਰੈਮਿਨਰੇਸ਼ਨ ਟ੍ਰਿਬਿਊਨਲ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਸਰਕਾਰ ਦੀ ਤਰਫ ਤੋਂ ਭੱਤੇ ਦਿੱਤੇ ਜਾਂਦੇ ਨੇ ਉਹ ਜਿਹੜੇ ਕਰੰਟਲੀ ਮੌਜੂਦਾ ਸਮੇਂ ਦੇ ਵਿੱਚ ਕੌਂਸਲਰਸ ਨੂੰ $15,381 ਦਾ ਭੱਤਾ ਮਿਲਦਾ, ਉਹ $25,242 ਦਾ ਹੋ ਜਾਏਗਾ। ਇਸੇ ਨਿਯਮ ਦੇ ਤਹਿਤ ਜਿਹੜੇ ਮੇਅਰ ਨੇ ਉਹਨਾਂ ਦੀ ਜੇਬ ਦੇ ਵਿੱਚ ਹੁਣ $61,524 ਨਹੀਂ ਬਲਕਿ ਸਾਲਾਨਾ $1,968 ਜਿਹੜੇ ਨੇ ਜੇਬ ਦੇ ਵਿੱਚ ਪੈਣਗੇ। ਇਹ ਵਾਧਾ ਜਿਹੜਾ ਅਜਿਹੇ ਸਮੇਂ ਦੇ ਵਿੱਚ ਹੋਇਆ ਜਦੋਂ ਮਨੂਮ ਨਾਮ ਦਾ ਜਿਹੜਾ ਇਸ ਇਲਾਕੇ ਦੇ ਵਿੱਚ ਇੱਕ ਰਿਵਰ ਸਾਈਡ ਟਾਊਨ ਇਹ ਭਿਆਨਕ ਹੜਾਂ ਦੇ ਵਿੱਚ ਝੰਬਿਆ ਗਿਆ ਸੀ 2022-23 ਦੇ ਵਿੱਚ। ਹਾਲੇ ਤੱਕ ਇਸ ਇਲਾਕੇ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਜਿਹੜੀ ਮਦਦ ਜਾਂ ਦੂਸਰੇ ਜਿਹੜੇ ਸਰਕਾਰੀ ਤੌਰ ਦੇ ਉੱਤੇ ਗ੍ਰਾਂਟਾ ਸੀ ਉਹਨਾਂ ਦੇ ਤਹਿਤ ਉਹਨਾਂ ਦੇ ਘਰ ਪੂਰੀ ਤਰ੍ਹਾਂ ਦੇ ਨਾਲ ਨਹੀਂ ਬਣ ਸਕੇ ਨੇ, ਪਰ 64% ਇਜ਼ਾਫਾ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਨਾਜਾਇਜ਼ ਜਾਪਦਾ। ਜਦਕਿ ਮੇਅਰ ਸਾਈਮਨ ਬੇਲੇ ਦਾ ਕਹਿਣਾ ਹੈ ਕਿ ਉਹਨਾਂ ਨੇ ਤਾਂ ਅਗਲੇ ਸਾਲ ਰਿਟਾਇਰ ਹੋ ਜਾਣਾ, ਇਹ ਸਿਰਫ ਉਹਨਾਂ ਦੇ ਫਾਇਦੇ ਦੀ ਗੱਲ ਨਹੀਂ ਹੈ ਬਲਕਿ ਕਿਉਂਕਿ ਕੌਂਸਲਰਸ ਨੂੰ ਤੇ ਉਹਨਾਂ ਨੂੰ ਕੋਈ ਸੁਪਰੈਨੂਏਸ਼ਨ ਨਹੀਂ ਮਿਲਦਾ ਤੇ ਅਗਲੀ ਵਾਰ ਉਹ ਲੋਕਲ ਇਲੈਕਸ਼ਨ ਲੜਨ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ, ਉਹਨਾਂ ਦੀ ਇੱਕ ਕਿਸਮ ਦੀ ਇਹ ਫਾਈਨੈਂਸ਼ੀਅਲ ਨਹੀਂ ਬਲਕਿ ਇਮੋਸ਼ਨਲ ਤੇ ਇੱਕ ਮੈਂਟਲ ਹੈਲਥ ਹੈਲਪ ਵੀ ਹੈ, ਇਸ ਕਰਕੇ ਇਹ ਤਨਖਾਹ ਵਾਧੇ ਜ਼ਰੂਰੀ ਜਾਪਦੇ ਨੇ। ਖੈਰ ਇਹ ਖਬਰ ਦੇ ਵਿੱਚ ਸ਼ਾਇਦ ਮੇਅਰ ਨੂੰ ਜ਼ਰੂਰੀ ਲੱਗਦਾ ਹੋਵੇ ਕਿ ਉਹਨਾਂ ਦੀਆਂ ਤਨਖਾਹਾਂ ਵਧਣੀਆਂ ਜਾਇਜ਼ ਨੇ। ਅਗਲੀ ਖਬਰ ਵੀ ਤੁਹਾਡੇ ਹੋਸ਼ ਉਡਾ ਸਕਦੀ ਹੈ, ਜਿੱਥੇ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਚ ਮਹਿੰਗਾਈ ਵੱਧ ਹੈ, ਘਰਾਂ ਦੀ ਖਰੀਦ ਨਹੀਂ ਹੋ ਰਹੀ, ਮੀਡੀਆ ਇੱਕ ਅਲੱਗ ਕਿਸਮ ਦੀ ਤਸਵੀਰ ਦਿਖਾ ਰਿਹਾ ਤੇ ਉਹੀ ਤਸਵੀਰ ਸਾਨੂੰ ਤੁਹਾਡੇ ਨਾਲ ਵੀ ਸਾਂਝੀ ਕਰਨੀ ਪੈਂਦੀ ਹੈ। ਪਰ ਅਜਿਹੇ ਦੇ ਵਿੱਚ ਸਿਡਨੀ ਨੇ ਆਪਣਾ ਸਭ ਤੋਂ ਹੁਣ ਤੱਕ ਦਾ ਸਭ ਤੋਂ ਮਹਿੰਗਾ ਘਰ ਵੇਚ ਕੇ ਦਿਖਾ ਦਿੱਤਾ ਇਸ ਸਮੇਂ ਦੇ ਵਿੱਚ, ਜਦੋਂ ਹਾਲੇ 2 ਦਿਨ ਪਹਿਲਾਂ ਹੀ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਕਿ ਆਸਟ੍ਰੇਲੀਆ ਦੇ ਵਿੱਚ ਕੀਮਤਾਂ ਵੱਧ ਗਈਆਂ ਨੇ, ਘਰਾਂ ਦੀਆਂ ਕੀਮਤਾਂ ਵਧੀਆਂ ਨੇ। $75 ਮਿਲੀਅਨ ਦਾ ਇੱਕ ਘਰ ਆਸਟ੍ਰੇਲੀਆ ਦੀ ਘਰਾਂ ਦੀ ਜਿਹੜੀ ਹਿਸਟਰੀ ਹੈ ਉਸ ਦੇ ਵਿੱਚ ਇੱਕ ਵੇਚਿਆ

0: गया साल 2026 ਦੀ ਇਹ ਹਾਈਐਸਟ ਸੇਲ ਜਿਹੜੀ ਇਹ ਮੰਨੀ ਜਾ ਰਹੀ ਹੈ। ਪੁਆਇੰਟ ਪਾਈਪਰ ਦੇ ਵਿੱਚ ਇਹ ਘਰ ਹੈ ਜਿਹਨੂੰ ਵੋਲਸਲੇ ਕ੍ਰਿਸੈਂਟ ਦੇ ਉੱਤੇ ਵੇਚਿਆ ਗਿਆ। ਸਮੁੰਦਰ ਦੇ ਵੱਲ ਇਸਦਾ ਮੂੰਹ ਹੈ, ਬਲਕਿ ਮੂੰਹ ਤਾਂ ਕਾਹਦਾ ਹੈ, ਇਸ ਘਰ ਦੇ ਵਿੱਚੋਂ ਤੁਸੀਂ ਹਾਰਬਰ ਬ੍ਰਿਜ ਜਿਹੜਾ ਤੇ ਸਿਡਨੀ ਸੀਵੀਡੀ ਨੂੰ ਇੱਕੋ ਹੀ ਨਜ਼ਰ ਦੇ ਵਿੱਚ ਦੇਖ ਸਕਦੇ ਹੋ। ਘਰ ਦੇ ਬਾਹਰ ਮੂਹਰਲੇ ਬੰਨੇ ਦੇ ਉੱਤੇ ਜਾਂ ਇੰਜ ਕਹਿ ਲਓ ਕਿ ਪਿਛਲੇ ਬੰਨੇ ਦੇ ਉੱਤੇ ਇੱਕ ਸਵਿਮਿੰਗ ਪੂਲ ਵੀ ਬਣਿਆ ਹੋਇਆ, ਤੇ ਸਵਿਮਿੰਗ ਪੂਲ ਦੇ ਵਿੱਚ ਬੈਠ ਕੇ ਤੁਸੀਂ ਸਮੁੰਦਰੀ ਨਜ਼ਾਰੇ ਵੀ ਬੜੇ ਆਸਾਨੀ ਦੇ ਨਾਲ ਦੇਖ ਸਕਦੇ। 1998 ਦੇ ਵਿੱਚ ਜਦੋਂ ਇਹ ਘਰ ਇਸ ਕਿਸਮ ਦਾ ਬਣਿਆ ਸੀ, ਉਦੋਂ $2.5 ਲੱਖ ਦੀ ਕੀਮਤ ਦੇ ਉੱਤੇ ਜਿਹੜੀ TMG ਡਿਵੈਲਪਮੈਂਟ ਕੰਪਨੀ ਆ ਉਹਨਾਂ ਦੇ ਮਾਲਕ ਦੀ ਤਰਫ ਤੋਂ ਖਰੀਦਿਆ ਗਿਆ ਸੀ, ਤੇ ਹੁਣ ਇਸ ਘਰ ਦੀ ਕੀਮਤ ਵਧਦਿਆਂ ਵਧਦਿਆਂ $75 ਮਿਲੀਅਨ ਤੱਕ ਜਿਹੜੀ ਉਹ ਦੱਸੀ ਗਈ ਹੈ। ਹਾਲਾਂਕਿ ਕਿਸਨੇ ਖਰੀਦਿਆ ਇਸ ਦੇ ਬਾਰੇ ਵਿਸਤਾਰ ਖਬਰ ਸਾਹਮਣੇ ਨਹੀਂ ਆਈ, ਪਰ ਇੰਜੋਏ ਕਰੋ $75 ਮਿਲੀਅਨ ਦਾ ਘਰ ਜਿਹੜਾ ਹੈ, ਉਸਨੂੰ ਉਸਦੀਆਂ ਤਸਵੀਰਾਂ ਥੋੜੀ ਚਿਰ ਦੇ ਵਿੱਚ ਅਸੀਂ ਸੋਸ਼ਲ ਮੀਡੀਆ ਤੇ ਪਾ ਦੇਵਾਂਗੇ। ਉੱਥੇ ਹੀ ਕ੍ਰਿਕਟ ਦੇ ਨਾਲ ਜੁੜੀ ਹੋਈ ਖਬਰ ਦੀ ਸਾਂਝ ਪਾਈਏ, ਤੇ ਭਾਰਤ ਦੀ ਤਰਫ ਤੋਂ ਕ੍ਰਿਕਟ ਦੇ ਵਿੱਚ ਹੁਣ ਕੱਲ ਦੇ ਦਿਨ ਵੀ ਇੱਕ ਇਤਿਹਾਸ ਸਿਰਜਿਆ ਗਿਆ। ਭਾਰਤ ਤੇ ਵੈਸਟ ਇੰਡੀਜ਼ ਦੇ ਦਰਮਿਆਨ ਗੁਹਾਟੀ ਦੇ ਵਿੱਚ ਖੇਡਿਆ ਗਿਆ ਦੂਸਰਾ ਜਿਹੜਾ ਇੱਕ ਰੋਜ਼ਾ ਮੈਚ ਹੈ, ਉਸਦੇ ਵਿੱਚ 8 ਵਿਕਟਾਂ ਦੇ ਨਾਲ ਭਾਰਤ ਨੇ 39 ਗੇਂਦ ਪਹਿਲਾਂ ਹੀ ਜਿੱਤ ਹਾਸਲ ਕੀਤੀ। ਭਾਰਤ ਦੀ ਤਰਫ ਤੋਂ ਰਿਕਾਰਡ ਇਹ ਬਣਾਇਆ ਗਿਆ ਕਿ 9ਵੀਂ ਵਾਰ 400 ਤੋਂ ਪਾਰ ਦਾ ਸਕੋਰ ਭਾਰਤ ਦੀ ਤਰਫ ਤੋਂ ਖੜਾ ਕੀਤਾ ਗਿਆ। ਅਸਲ ਚ ਇਸ ਦੀ ਸ਼ੁਰੂਆਤ ਤਾਂ ਵੈਸਟ ਇੰਡੀਜ਼ ਨੇ ਹੀ ਕੀਤੀ ਸੀ। ਵੈਸਟ ਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆ 405 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕਰ ਦਿੱਤਾ, ਜਿਸ ਦੇ ਵਿੱਚ ਕਪਤਾਨ ਸ਼ਾਈ ਹੋਪ ਦੀਆਂ 104, ਅਮੀਰ ਜੈਂਗੂ ਦੀਆਂ 114 ਤੇ ਜੌਨ ਕੈਂਬਲ ਦੀਆਂ 101 ਦੌੜਾਂ ਸ਼ਾਮਲ ਸੀ। 3 ਸੈਂਕੜੇ ਲੱਗੇ ਸੀ ਭਾਰਤ ਦੀ ਤਰਫ ਤੋਂ। 1 ਸੈਂਕੜਾ ਤਾਂ ਰੋਹਿਤ ਸ਼ਰਮਾ ਨੇ ਜਿਹੜੇ ਆ, ਤੇ ਦੂਜੇ 2 ਸੈਂਕੜੇ ਸ਼ੁਭਮਨ ਗਿੱਲ ਨੇ ਚੜ ਦਿੱਤੇ। ਕਪਤਾਨ ਸ਼ੁਭਮਨ ਗਿੱਲ ਨੇ ਨਾਬਾਦ 133 ਗੇਂਦਾਂ ਚ 223 ਦੌੜਾਂ ਬਣਾ ਕੇ ਵੈਸਟ ਇੰਡੀਜ਼ ਦੇ ਇਸ ਸਕੋਰ ਨੂੰ ਜਿਹੜਾ ਬੌਣਾ ਜਿਹਾ ਸਾਬਤ ਕਰ ਦਿੱਤਾ, ਔਰ ਮਹਿਜ 43.3 ਓਵਰ ਦੇ ਵਿੱਚ ਹੀ 406 ਦੌੜਾਂ ਬਣਾ ਲਈਆਂ। ਉਧਰ ਦੂਜੇ ਪਾਸੇ ਜੇਕਰ ਆਸਟ੍ਰੇਲੀਆ ਤੇ ਸਾਊਥ ਅਫਰੀਕਾ ਦੇ ਦਰਮਿਆਨ ਖੇਡੇ ਗਏ ਇੱਕ ਰੋਜ਼ਾ ਮੈਚ ਦੀ ਗੱਲ ਕਰੀਏ, ਤਾਂ ਇਸ ਦੇ ਵਿੱਚ ਆਸਟ੍ਰੇਲੀਆ ਨੇ ਵੀ ਵਿਸ਼ਾਲ ਸਕੋਰ ਖੜਾ ਕੀਤਾ, ਪਰ ਮੀਂਹ ਦੇ ਚੱਲਦਿਆਂ ਪ੍ਰਭਾਵਿਤ ਹੋਏ ਮੈਚ ਨੂੰ 45 ਦੌੜਾਂ ਦੇ ਫਰਕ ਦੇ ਨਾਲ ਹੀ ਜਿੱਤ ਹਾਸਲ ਕੀਤੀ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 322 ਦੌੜਾਂ ਬਣਾਈਆਂ, ਜਿਸ ਦੇ ਵਿੱਚ ਕਪਤਾਨ ਮਿਚਲ ਮਾਰਸ਼ ਦੀਆਂ 56, ਓਲੀਵਰ ਪੀਕ ਦੀਆਂ 48 ਦੌੜਾਂ, ਐਲੈਕਸ ਕੈਰੀ ਦੀਆਂ 74 ਦੌੜਾਂ ਸ਼ਾਮਲ ਸੀ। ਜਵਾਬ ਦੇ ਵਿੱਚ ਸਾਊਥ ਅਫਰੀਕਾ ਦੀ ਟੀਮ, ਕਿਉਂਕਿ ਮੀਂਹ ਦੇ ਨਾਲ ਮੈਚ ਪ੍ਰਭਾਵਿਤ ਹੋ ਗਿਆ ਸੀ, 28 ਓਵਰ ਦੇ ਵਿੱਚ 191 ਦੌੜਾਂ ਬਣਾਉਣੀਆਂ ਸੀ, ਪਰ ਕਪਤਾਨ ਐਡਨ ਮਾਰਕਮ 15 ਦੇ ਸਕੋਰ ਤੇ ਹੀ ਆਊਟ ਹੋ ਗਏ। ਰਿਆਨ ਰਿਕਲਟਨ ਨਾਬਾਦ 71 ਤੇ ਜ਼ਰੂਰ ਖੇਡਦੇ ਰਹੇ, ਪਰ ਬਾਕੀ ਦੀ ਟੀਮ ਉਨੀ ਤੇਜ਼ੀ ਦੇ ਨਾਲ ਖੇਡ ਨਹੀਂ ਸਕੀ, ਤੇ 28 ਓਵਰ ਚ ਸਾਊਥ ਅਫਰੀਕਨ ਟੀਮ 145 ਦੌੜਾਂ ਹੀ ਬਣਾ ਸਕੀ। ਇਸ ਤਰੀਕੇ ਦੇ ਨਾਲ ਆਸਟ੍ਰੇਲੀਆ ਨੇ 45 ਦੌੜਾਂ ਦੇ ਫਰਕ ਦੇ ਨਾਲ ਇਹ ਮੈਚ ਜਿੱਤ ਲਿਆ। ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਸੁਣੋ ਜੀ, ਗੱਡੀ ਅਕਸ਼ਾ ਜੁਐਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੁਐਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੁਐਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
6: ਹਾਂਜੀ ਰੇਡੀਓ,
7: ਰੇਡੀਓ ਹਾਂਜੀ 1674 AM ਦੇ ਉੱਤੇ, ਮੈਂ ਗੌਤਮ ਕਪਿਲ, ਔਰ ਇੱਕ ਖਾਸ ਮੁਲਾਕਾਤ, ਇੱਕ ਖਾਸ ਗੱਲਬਾਤ ਜਿਹੜੀ ਉਹ ਤੁਹਾਡੇ ਤੱਕ ਲੈ ਕੇ ਆਏ ਹਾਂ ਰੇਡੀਓ ਦੇ ਇਸ ਸੈਗਮੈਂਟ ਦੇ ਵਿੱਚ। ਦੀਵਾਲੀ ਦੇ ਮੌਕੇ ਦੇ ਉੱਤੇ ਇਸ ਸਾਲ ਬਹੁਤ ਸਾਰੇ ਪ੍ਰੋਗਰਾਮ ਹੋ ਰਹੇ ਨੇ, ਬੜੇ ਸਾਰੇ ਤਿਉਹਾਰ ਅਲੱਗ ਅਲੱਗ ਜਗ੍ਹਾ ਦੇ ਉੱਤੇ, ਆਪਣਾ ਬ੍ਰਿਸਬੇਨ ਦੇ ਵਿੱਚ, ਮੈਲਬਨ ਦੇ ਵਿੱਚ, ਸਿਡਨੀ ਦੇ ਵਿੱਚ ਮਨਾਏ ਜਾ ਰਹੇ ਹੈਗੇ ਨੇ, ਪਰ ਹਰ ਇੱਕ ਜਿਹੜਾ ਇਵੈਂਟ ਹੈ ਉਹਦੀ ਇੱਕ ਆਪਣੀ ਇੱਕ ਖਾਸੀਅਤ ਹੁੰਦੀ ਹੈ। ਸਿਡਨੀ ਦੇ ਵਿੱਚ ਉਤਸਵ 2026 ਕਰਕੇ ਦੀਵਾਲੀ ਪਾਰਟੀ ਇੱਕ ਮਨਾਈ ਜਾ ਰਹੀ ਹੈ, ਇਹਦੀ ਖਾਸੀਅਤ ਜਿਹੜੀ ਹੈਗੀ ਉਹ ਤੁਸੀਂ ਜਦ ਇਹ ਅਗਲੀ ਮੁਲਾਕਾਤ

0: ਸੁਣੋਗੇ ਤਾਂ ਉਹਦੇ ਵਿੱਚ ਤੁਹਾਨੂੰ ਪਤਾ ਚੱਲ ਜਾਏਗਾ. ਵੈਸੇ ਤਾਂ ਇਹ ਇਨਵਾਈਟ ਓਨਲੀ ਜਾਂ ਇੱਕ ਕਿਸਮ ਦੇ ਨਾਲ ਟਿਕਟਡ ਇਵੈਂਟ ਹੈਗਾ, ਸੋ ਓਪਨ ਇਵੈਂਟ ਨਹੀਂ ਹੈਗਾ, ਪਰ ਇਹਦੀ ਵਿਸਥਾਰ ਜਾਣਕਾਰੀ ਜਿਹੜੀ ਹੈਗੀ ਹੈ ਕਿਉਂਕਿ ਇਸ ਇਵੈਂਟ ਦਾ ਮਕਸਦ ਕੀ ਹੈ ਔਰ ਕਿਉਂ ਮੈਂ ਇਹਨੂੰ ਕਹਿ ਰਿਹਾ ਕਿ ਇੱਕ ਬੜਾ ਯੂਨੀਕ ਇਵੈਂਟ ਹੈਗਾ, ਇੱਕ ਬੜੀ ਯੂਨੀਕ ਦਿਵਾਲੀ ਪਾਰਟੀ ਹੈ, ਉਹਦੇ ਬਾਰੇ ਤੁਹਾਨੂੰ ਹੁਣ ਪਤਾ ਚੱਲ ਜਾਏਗਾ. ਇਸ ਇਵੈਂਟ ਨੂੰ ਕਰਵਾਉਣ ਵਾਲੇ ਕਰਤਾ ਧਰਤਾ ਜਿਹੜੇ ਹੈਗੇ ਨੇ ਸਿਡਨੀ ਕਨੈਕਸ਼ਨਸ ਗਰੋਥ ਕਲੱਬ ਦੇ ਆਯੋਜਕ ਨੇ ਪੰਕਜ ਚਾਂਗਰੀ ਜੀ ਇਸ ਵਕਤ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ. ਆਓ ਉਹਨਾਂ ਦੇ ਨਾਲ ਹੀ ਗੱਲਬਾਤ ਕਰਦੇ ਹਾਂ. ਪੰਕਜ ਜੀ ਵੈਲਕਮ ਸਰ, ਕੀ ਹਾਲ ਚਾਲ ਨੇ? ਠੀਕ ਠਾਕ ਹੋ?
1: ਥੈਂਕ ਯੂ ਗੌਤਮ ਜੀ ਫੋਰ ਇਨਵਾਈਟਿੰਗ ਮੀ ਔਨ ਰੇਡੀਓ. ਹਾਂਜੀ, ਬੜਾ ਤੁਹਾਡਾ ਸ਼ਾਨਦਾਰ ਸ਼ੋਅ ਹੈਗਾ ਔਰ ਮੈਂ ਇੰਜੋਏ ਕਰਦਾ ਤੁਹਾਨੂੰ ਸੁਣਨਾ. ਬਹੁਤ ਸਾਨੂੰ ਅਪਡੇਟ ਰੱਖਦੇ ਹਨ ਤੇ ਵੰਡਰਫੁਲ ਵਰਕ ਯੂ ਆਰ ਡੂਇੰਗ.
0: ਥੈਂਕ
1: ਯੂ ਸੋ ਮਚ.
0: The work you have done and you are doing is also wonderful, amazing. Aur ode bare aap agge gal karde hain, par pehla utsav 2026 har saal dekhi de ne, eh poster har baar suni da, par aitki main sochya ki aitki tuhanu phad liya jave te puchya jave ke inna colorful inna golden jehda eh event hunda hega, te pehla ta eh dass diyo ke kadon kithe hon ja reha hega, te phir main ede bare puchda tuhade to ke ede ch hunda ki hai.
1: ਹਾਂਜੀ ਗੌਤਮ ਜੀ, 24 ਅਕਤੂਬਰ 2026 ਦਿਨ ਸ਼ਨੀਵਾਰ ਹੈਗਾ, ਆਪਣਾ ਵੀਕਐਂਡ ਦਾ ਦਿਨ ਹੈ ਔਰ ਦੀਵਾਲੀ ਦਾ ਮੌਕਾ ਹੈ. ਇਸ ਵਾਰ ਉਤਸਵ ਅਸੀਂ ਹਰ ਸਾਲ ਕਰਦੇ ਹਾਂ, ਉਤਸਵ ਇੱਕ ਤਿਉਹਾਰ ਹੈ ਜਿਹੜਾ ਆਪਾਂ ਮਨਾਉਂਦੇ ਹਾਂ ਸਿਡਨੀ ਵਾਲਿਆਂ ਨਾਲ, ਸਿਡਨੀ ਕਨੈਕਸ਼ਨ ਦੇ ਥਰੂ. ਸਾਡਾ ਪਲੇਟਫਾਰਮ ਬਹੁਤ ਵਧੀਆ, ਸਿਡਨੀ ਦੇ ਬਹੁਤ ਲੋਕ ਸਾਡੇ ਨਾਲ ਜੁੜੇ ਹੋਏ ਨੇ ਤੇ ਅਸੀਂ ਅਲੱਗ ਅਲੱਗ ਟਾਈਮ ਤੇ ਕਰਦੇ ਹੈਗੇ ਹਾਂ, ਤੇ ਇਸ ਵਾਰ ਅਸੀਂ ਸੋਚਿਆ ਕਿ ਦੀਵਾਲੀ ਮਨਾਈ ਜਾਵੇ ਸਾਰੇ ਸਿਡਨੀ ਸਾਈਡਰਸ ਦੇ ਨਾਲ, ਤੇ 24 ਅਕਤੂਬਰ 2026 ਨੂੰ ਆਪਾਂ ਗ੍ਰੈਂਡ ਰੋਇਲ ਜਿਹੜਾ ਹੈਗਾ ਫੰਕਸ਼ਨ ਹਾਲ ਗ੍ਰੈਂਡਵਿਲ ਦੇ ਵਿੱਚ,
0: ਗ੍ਰੈਂਡਵਿਲ
1: ਉੱਥੇ ਆਪਾਂ ਕਰ ਰਹੇ ਹੈਗੇ ਆਰਗੇਨਾਈਜ਼.
0: ਰਾਈਟ ਰਾਈਟ. ਇਸ ਵਾਰ ਇਸ ਤੁਸੀਂ ਦੱਸਿਆ ਕਿ ਅੱਗੇ ਵੀ ਕਰਦੇ ਨੇ, ਐਨੂਅਲ ਇਵੈਂਟ ਇੱਕ ਕਿਸਮ ਦਾ ਹੁੰਦਾ ਤੁਹਾਡਾ, ਇਸ ਵਾਰ ਦੀਵਾਲੀ ਦੇ ਨਾਲ ਐਸੋਸੀਏਟ ਕਰ ਰਹੇ ਹੋ, ਬਟ ਅਦਰਵਾਈਜ਼ ਚਲੋ ਦੀਵਾਲੀ ਦੀ ਆਪਣੀ ਇੱਕ ਇੰਪੋਰਟੈਂਸ ਹੁੰਦੀ ਹੈ, ਉਹਦੇ ਤੇ ਇੱਕ ਅਲੱਗ ਜਿਹਾ ਇੱਕ ਥੋੜਾ ਫੈਸਟਿਵ ਮੂਡ ਹੁੰਦਾ ਹੈਗਾ ਸਾਡਾ ਸਾਰਿਆਂ ਦਾ, ਇੰਡੀਅਨਸ ਦਾ ਨਾ. ਬਟ ਇਹਦੀ ਕੀ ਸਪੈਸ਼ਲਿਟੀ ਹੈ ਇਸ ਇਵੈਂਟ, ਇਹ ਕੀ ਖਾਸ ਤੁਸੀਂ ਉੱਥੇ ਕਰਦੇ ਹੈਗੇ ਜੋ ਦੱਸ ਸਕਦੇ ਹੋ ਥੋੜਾ ਬਹੁਤ?
1: ਹਾਂਜੀ, ਬਹੁਤ ਵਧੀਆ. ਇਸ ਆਪਣੇ ਬਹੁਤ ਸਾਰੇ ਹੋਰ ਆਰਗਨਾਈਜੇਸ਼ਨ ਵੀ ਆਪਣੇ ਦੀਵਾਲੀ ਮੇਲਾ ਇੱਥੇ ਆਰਗਨਾਈਜ਼ ਕਰ ਰਹੇ ਹੈਗੇ, ਹੈ ਨਾ, ਤੇ ਹੋਰ ਵੀ ਬਹੁਤ ਸਾਰੀ ਪਾਰਟੀਜ਼ ਆਪਾਂ ਘਰਾਂ ਚ ਵੀ ਕਰਦੇ ਹੈਗੇ, ਤਾਂ ਇਹ ਇੱਕ ਸੋਚ ਸੀਗੀ ਕਿ ਇੱਕ ਵਧੀਆ ਫੰਕਸ਼ਨ ਹਾਲ ਦੇ ਵਿੱਚ ਸਾਰੇ ਲੋਕ ਇਕੱਠੇ ਮਿਲ ਕੇ ਇੱਕ ਸੈਲੀਬ੍ਰੇਸ਼ਨ ਦੀ ਤਰ੍ਹਾਂ ਇਹਨੂੰ ਮਨਾਇਆ ਜਾਵੇ, ਕਿਉਂਕਿ ਦੀਵਾਲੀ ਆਪਣਾ ਸਭ ਤੋਂ ਵੱਡਾ ਤਿਉਹਾਰ ਹੈਗਾ ਆਪਣੇ ਇੰਡੀਆ ਦਾ, ਤੇ ਇੱਥੇ ਆਪਣੀ ਬਹੁਤ ਵਧੀਆ ਕਮਿਊਨਿਟੀ ਹੈਗੀ ਸਿਡਨੀ ਦੀ ਔਰ ਬਹੁਤ ਲੋਕੀ ਆਉਣਾ ਵੀ ਚਾਹੁੰਦੇ ਹੁੰਦੇ ਨੇ, ਹੈ ਨਾ. ਇਹ ਇਹ ਬਹੁਤ ਵਧੀਆ ਫੰਕਸ਼ਨ ਹਾਲ ਹੈ ਗ੍ਰੈਂਡ ਰੋਇਲ ਆਪਣਾ, ਤੇ ਅਸੀਂ 3-course meal ਹੈਗਾ, ਇਟਸ ਏ ਵੈਰੀ ਵੰਡਰਫੁਲ ਆਰਗਨਾਈਜ਼ਡ ਪਾਰਟੀ ਜਿਹਦੇ ਵਿੱਚ ਪਰਫਾਰਮੈਂਸਿਸ ਵੀ ਹੋਣਗੀਆਂ ਆਪਣੀਆਂ, ਕਲਚਰਲ ਪਰਫਾਰਮੈਂਸਿਸ ਵੀ ਹੋਣਗੀਆਂ, ਬਾਲੀਵੁੱਡ ਪਰਫਾਰਮੈਂਸਿਸ ਵੀ ਹੋਣਗੀਆਂ, ਡੀਜੇ ਵੀ ਹੋਊਗਾ, ਮਿਊਜ਼ਿਕ ਵੀ ਹੋਊਗਾ, ਡਾਂਸ ਵੀ ਹੋਊਗਾ, ਫੋਟੋ ਬੂਥਸ ਹੈਗੇ ਨੇ 360, ਹੈ ਨਾ. ਅਸੀਂ ਬੜਾ ਕੁਛ ਡੈਕੋਰੇਸ਼ਨ ਬਹੁਤ ਸ਼ਾਨਦਾਰ ਕਰਾ ਰਹੇ ਹਾਂ ਪੂਰੀ ਫੈਸਟਿਵ, ਹੈ ਨਾ. ਤੇ ਕੋਸ਼ਿਸ਼ ਹੈ ਕਿ ਇੱਕ ਬਹੁਤ ਵਧੀਆ ਇਵੈਂਟ ਸਿਡਨੀ ਸਾਈਡਰਸ ਨੂੰ ਦਿੱਤਾ ਜਾਵੇ, ਤੇ ਇਸ ਕਰਕੇ ਅਸੀਂ ਇਹਨੂੰ, ਕਿਉਂਕਿ ਆਪਾਂ ਜਾਂਦੇ ਹਾਂ ਹਰੇਕ ਜਗ੍ਹਾ ਅਲੱਗ ਅਲੱਗ ਤਰੀਕੇ ਨਾਲ, ਕਿਉਂਕਿ ਪੂਰਾ ਆਪਣਾ ਫੈਸਟਿਵ ਮੰਥ ਹੀ ਹੈਗਾ ਅਕਤੂਬਰ ਨਵੰਬਰ, ਹੈ ਨਾ, ਦੀਵਾਲੀ ਦੇ ਵਿੱਚ ਸਾਰੇ ਤਿਉਹਾਰ ਆਪਣੇ ਇਹਨਾਂ ਮਹੀਨਿਆਂ ਵਿੱਚ ਆਉਂਦੇ ਹੈਗੇ, ਤੇ ਇਹ ਇੱਕ ਯੂਨੀਕ ਜਿਹਾ ਇੱਕ ਆਪਾਂ ਗੈਦਰਿੰਗ ਕੀਤੀ ਹੈ, ਕਰੀਬ ਕਰੀਬ 350 ਆਪਾਂ ਨੂੰ ਜੁਆਇਨ ਕਰਨਗੇ, ਤੇ ਆਈ ਐਮ ਲੁਕਿੰਗ ਫਾਰਵਰਡ ਟੂ ਹੈਵ ਏ ਫਨ ਲਾਈਕ ਸੈਲੀਬ੍ਰੇਸ਼ਨ, ਹੈ ਨਾ.
0: ਸੋ ਇਹ ਨਾਰਮਲੀ ਜਿਹੜੇ ਇਵੈਂਟਸ ਹੁੰਦੇ ਨੇ ਉਹ ਓਪਨ ਗਰਾਊਂਡ ਦੇ ਵਿੱਚ ਹੁੰਦੇ ਨੇ, ਉੱਥੇ ਆਫਕੋਰਸ ਕਪੈਸਿਟੀ ਜ਼ਿਆਦਾ ਹੁੰਦੀ ਹੈ, ਤੁਸੀਂ ਇੱਕ ਕਲੋਜ਼ ਇੱਕ ਕਨਫਾਈਨਡ ਸਪੇਸ ਚ ਕਰ ਰਹੇ ਹੋ, ਇੱਕ ਲਿਮਿਟਡ ਕਪੈਸਿਟੀ ਹੈ, ਆਲਦੋ ਕੋਈ ਵੀ ਆ ਸਕਦਾ ਹੈਗਾ, ਬਟ ਸਟਿਲ ਇਹ ਇੱਕ ਇਨਵਾਈਟ ਓਨਲੀ ਇੱਕ ਕਿਸਮ ਦਾ.
1: ਨਹੀਂ ਨਹੀਂ ਨਹੀਂ, ਇਨਵਾਈਟ ਓਨਲੀ ਨਹੀਂ ਹੈਗਾ ਸਰ, ਨਾ ਹੀ ਸਾਡੇ, ਮਤਲਬ ਸਿਡਨੀ ਕਨੈਕਸ਼ਨ ਪਲੈਟਫਾਰਮ ਤੋਂ ਆਪਾਂ ਕਰ ਰਹੇ ਹਾਂ, ਸਾਰੇ ਸਿਡਨੀ ਸਾਈਡਰਸ ਨੂੰ ਅਸੀਂ ਇਨਵਾਈਟ ਕਰ ਰਹੇ ਹਾਂ, ਸਕੂਲਾ ਸੱਦਾ, ਤੁਸੀਂ ਆਓ, ਅਸੀਂ ਬਹੁਤ ਵਾਜਿਬ ਰੱਖੀਏ, ਜੋ ਅਸੀਂ ਵੈਨਿਊ ਨੂੰ ਕੋਸਟ ਦੇ ਰਹੇ ਹੈਗੇ ਉਹੀ ਅਸੀਂ ਟਿਕਟ ਦਾ ਪ੍ਰਾਈਸ ਰੱਖਿਆ ਹੈਗਾ, ਕਿਉਂਕਿ ਇਹਦੇ ਵਿੱਚ ਬਹੁਤ ਵਧੀਆ, ਹਾਂ ਹਾਂ, ਫੂਡ ਸਾਰਾ ਕੁਝ ਔਨ ਟ੍ਰੇਸ, ਫੂਡ 3-course meal ਹੈਗਾ, ਮਾਇਆ ਦਾ ਢਾਬਾ ਦੀ ਕੇਟਰਿੰਗ ਹੈਗੀ ਹੈ, ਤੇ ਉਹ ਬੜਾ ਜ਼ਬਰਦਸਤ ਹੈ ਕਿ ਉਸ ਤੋਂ ਬਾਅਦ ਸਾਡੀ ਜਿਹੜੀ ਡੈਕੋਰੇਸ਼ਨ ਹੈਗੀਆਂ, ਫੋਟੋ ਬੂਥਸ ਹੈਗੇ ਨੇ, ਹੈ ਨਾ, ਜਿਵੇਂ ਮੇਲਿਆਂ ਦੇ ਵਿੱਚ ਵੀ ਆਪਣੀ ਇੱਕ ਮਜ਼ਾ ਹੈਗਾ ਉੱਥੇ,
0: ਕਰੈਕਟ,
1: ਉੱਥੇ ਵੀ ਬਹੁਤ ਮੈਂ ਇੰਜੋਏ ਕਰਦਾ, ਖੁਦ ਬੜਾ ਇੰਜੋਏ ਕਰਦਾ, ਪਰ ਇਹਦੇ ਵਿੱਚ ਅਸੀਂ ਥੋੜਾ ਜਿਹਾ ਸੈਲੀਬ੍ਰੇਸ਼ਨ ਨੂੰ ਸਭ ਨੱਚਣਾ ਟੱਪਣਾ ਵੀ ਚਾਹੁੰਦੇ ਹੈਗੇ, ਹੈ ਨਾ,
0: ਆਫਕੋਰਸ, ਕਿਉਂਕਿ ਦੀਵਾਲੀ ਦੇ ਉੱਤੇ ਡਾਂਸ ਨਹੀਂ ਹੋਇਆ ਤੇ ਫਿਰ ਕੀ ਹੋਇਆ, ਖਾਣਾ ਔਰ ਡਾਂਸ ਦੋ ਹੀ ਚੀਜ਼ਾਂ ਹੁੰਦੀਆਂ ਨੇ. ਆਲਰਾਈਟ, ਦਿਸ ਇਜ਼ ਉਤਸਵ 2026, ਬਟ ਆਈ ਵਾਂਟ ਟੂ ਟਾਕ ਮੋਰ ਅਬਾਊਟ ਦੀ ਸਿਡਨੀ ਕਨੈਕਸ਼ਨ ਜਿਹੜਾ ਤੁਸੀਂ ਜਿਹਦੇ ਬੈਨਰ ਦੇ ਅੰਡਰ ਇਹ ਕਰ ਰਹੇ ਹੋ, ਸਿਡਨੀ ਕਨੈਕਸ਼ਨ ਗਰੋਥ ਕਲੱਬ. ਬੇਸਿਕਲੀ ਇਹ ਇਵੈਂਟ ਵੀ ਇੱਕ ਕਿਸਮ ਦੇ ਨਾਲ ਜਿਹੜੇ ਐਂਟਰਪ੍ਰੀਨਰਸ ਨੇ, ਸਮਾਲ ਜਾਂ ਜਿਹੜੇ ਬਿਗਨਰਸ ਵੀ ਹੈਗੇ ਨੇ ਜਾਂ ਮੀਡੀਅਮ ਸਕੇਲ ਵੀ ਹੈਗੇ ਨੇ, ਉਹਨਾਂ ਨੂੰ ਵੀ ਆਪਸ ਦੇ ਵਿੱਚ ਜੋੜਨ ਦਾ ਇੱਕ, ਕਿਉਂਕਿ

0: ਇੱਕ ਬਿਜ਼ਨਸ ਟੂ ਬਿਜ਼ਨਸ ਕੋਲੈਬੋਰੇਸ਼ਨ ਹੁੰਦੀ ਹੈ, ਗੱਲਬਾਤ ਹੁੰਦੀ ਹੈ, ਬਟ ਕੀ ਸਿਡਨੀ ਗਰੋਥ ਕਲੱਬ ਜਿਹੜਾ ਹੈਗਾ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਤੁਹਾਡਾ, ਉਹਦੇ ਬਾਰੇ ਕੁਝ ਦੱਸ ਸਕਦੇ ਹੋ ਕਦੋਂ ਸ਼ੁਰੂ ਹੋਇਆ, ਕੀ ਵਿਜ਼ਨ ਹੈ ਉਹਦੇ ਬਾਰੇ?
1: ਹਾਂ ਬਿਲਕੁਲ, 6 ਸਾਲ ਪਹਿਲੋਂ ਆਪਾਂ ਸ਼ੁਰੂ ਕੀਤਾ ਸੀ ਇਹਨੂੰ, ਸਾਰੇ ਜਿਹੜੇ ਲਾਈਕ ਮਾਈਂਡਡ ਜਿਹੜੇ ਪ੍ਰੋਗਰੈਸਿਵ ਸਿਡਨੀ ਸਾਈਡਰਸ ਨੇ ਅੱਗੇ ਵਧਣਾ, ਆਪਣੀ ਕਮਿਊਨਿਟੀ ਬਹੁਤ ਸ਼ਾਨਦਾਰ ਹੈਗੀ ਕਿਉਂਕਿ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਆਉਣਾ ਇਜ਼ ਨਾਟ ਈਜ਼ੀ, ਹੈ ਨਾ, ਆਪਾਂ ਬਹੁਤ ਹਿੰਮਤ ਕਰਕੇ ਸਾਰੇ ਇੱਥੇ ਪਹੁੰਚੇ ਹਾਂ, ਇਸਦੇ ਵਿੱਚ ਆਪਾਂ ਕੁਨੈਕਟ ਕਰਨਾ ਚਾਹੁੰਦੇ ਕਿਉਂਕਿ ਇੱਥੇ ਫੈਮਿਲੀ ਮੈਂਬਰਸ ਘੱਟ ਹੁੰਦੇ, ਫਰੈਂਡਸ ਹੀ ਹੁੰਦੇ ਆ ਜਾਂ ਆਸ ਪਾਸ ਦੇ ਲੋਕ ਜਿਹੜੇ ਹੈਗੇ, ਤੇ ਸਾਰੇ ਆਪਣੇ ਪ੍ਰੋਗਰੈਸਿਵ ਕਮਿਊਨਿਟੀ ਬਹੁਤ ਸ਼ਾਨਦਾਰ ਹੈਗੀ ਆਪਣੀ ਇੱਥੇ, ਤੇ ਉਹਨਾਂ ਨੂੰ ਜੋੜਨ ਲਈ ਆਪਾਂ 6 ਸਾਲ ਪਹਿਲਾਂ ਜੋ ਕੋਵਿਡ ਸੀਗਾ ਉਦੋਂ ਉਸ ਵੇਲੇ ਆਪਾਂ ਸ਼ੁਰੂ ਕੀਤਾ ਸੀ ਇਹ, ਤੇ ਬਹੁਤ ਲੋਕਾਂ ਨੇ ਸਾਡਾ ਸਾਥ ਦਿੱਤਾ, ਸਾਡੇ ਨਾਲ ਜੁੜੇ, ਫਿਰ ਅਸੀਂ ਗੈਟ ਟੂਗੈਦਰ ਕਰਾਉਣੀਆਂ ਸ਼ੁਰੂ ਕੀਤੀਆਂ, ਮੀਟਅਪਸ ਕਰਾਉਣੇ ਸ਼ੁਰੂ ਕੀਤੇ, ਕਾਫੀ ਕੈਚਅਪਸ ਦੇ ਨਾਲ ਸ਼ੁਰੂ ਹੋਇਆ ਸੀ ਭਾਜੀ, ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਥੋੜਾ ਜਿਹਾ ਸਟਰਕਚਰ ਦਿੱਤਾ, ਪਰਸਨਲ ਡਿਵੈਲਪਮੈਂਟ ਦੀਆਂ ਵਰਕਸ਼ਾਪਸ, ਹੈ ਨਾ, ਤੇ ਛੋਟੇ ਛੋਟੇ ਇਵੈਂਟਸ, ਵੱਡੇ ਇਵੈਂਟਸ ਵੀ, ਅਸੀਂ 75th ਇੰਡੀਪੈਂਡੈਂਸ ਡੇ ਆਫ ਇੰਡੀਆ ਸੀ ਉਹ ਵੀ ਆਪਾਂ ਸੈਲੀਬ੍ਰੇਟ ਕੀਤਾ ਇੱਥੇ 2022 ਦੇ ਵਿੱਚ, ਤੇ 2024 ਦੇ ਵਿੱਚ ਆਪਾਂ ਇੱਕ ਬਹੁਤ ਵੱਡਾ ਫੰਕਸ਼ਨ ਹੋਰ ਕੀਤਾ ਸੀਗਾ, ਤੇ ਇਸ ਕਰਕੇ ਕਿਉਂਕਿ ਛੋਟੇ ਛੋਟੇ ਮੀਟਅਪਸ ਆਪਾਂ ਹਰ ਮਹੀਨੇ ਕਰਦੇ ਹੈਗੇ, ਪਰ ਫਿਰ ਸਾਲ ਦੇ ਵਿੱਚ ਇੱਕ ਵੱਡਾ ਇਵੈਂਟ ਵੀ ਕਰਦੇ ਤਾਂ ਕਿ ਲੋਕੀ ਜਿਹੜੇ ਨਹੀਂ ਆ ਸਕਦੇ ਮੰਥਲੀ ਕਮਿਟਮੈਂਟਸ ਕਰਕੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਨਾਲ ਜੁੜਨ, ਤੇ ਅਸੀਂ ਪਿਛਲੇ ਇਸ ਸਾਲ ਦੇ ਸ਼ੁਰੂ ਦੇ ਵਿੱਚ ਹੀ ਅਸੀਂ ਗਰੋਥ ਕਲੱਬ ਦੀ ਵੀ ਸਥਾਪਨਾ ਕੀਤੀ ਸਿਡਨੀ ਕੁਨੈਕਸ਼ਨ ਦੇ ਬੈਨਰ ਦੇ ਤਲੇ, ਉਹਦੇ ਵਿੱਚ ਅਸੀਂ ਬਿਜ਼ਨਸ ਨੈਟਵਰਕਿੰਗ ਨੂੰ ਪ੍ਰਮੋਟ ਕਰ ਰਹੇ ਹਾਂ ਭਾਜੀ, ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਲੋਕ ਹੈਗੇ ਇੱਥੇ, ਹੈ ਨਾ, ਆਪਣੀ ਬਹੁਤ ਵੱਡੀ ਕਮਿਊਨਿਟੀ ਹੈ ਇੰਡੀਆ ਦੀ, ਤੇ ਸਾਡਾ ਮਿਸ਼ਨ ਜਾਂ ਵਿਜ਼ਨ ਆਹੀ ਹੈ ਕਿ ਆਪਸ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਸਪੋਰਟ ਕਰੀਏ, ਇੱਕ ਦੂਜੇ ਨੂੰ ਬਿਜ਼ਨਸ ਦਈਏ, ਇੱਕ ਦੂਜੇ ਦਾ ਬਿਜ਼ਨਸ ਨੂੰ ਸਮਝੀਏ, ਤੇ ਤਾਂ ਕਿ ਸਾਰੇ ਇਕੱਠੇ ਗਰੋ ਕਰ ਸਕੀਏ, ਇਸ ਸੋਚ ਦੇ ਨਾਲ ਇਹਨੂੰ ਸ਼ੁਰੂ ਕੀਤਾ ਭਾਜੀ, ਬਹੁਤ ਵਧੀਆ ਰਿਸਪੋਂਸ ਮਿਲਿਆ, ਬਹੁਤ ਲੋਕ ਸਾਡੇ ਨਾਲ ਜੁੜੇ ਹੈਗੇ, ਤੁਸੀਂ ਵੀ ਸਾਡੇ ਨਾਲ ਜੁੜੇ, ਮੈਨੂੰ ਬੜੀ ਖੁਸ਼ੀ ਹੈ, ਤੇ ਰੇਡੀਓ ਹਾਂਜੀ ਦੇ ਵਿੱਚ ਅਸੀਂ ਦੱਸ ਰਹੇ ਹਾਂ ਇਸ ਬਾਰੇ, ਮੈਨੂੰ ਲੱਗਦਾ ਬਹੁਤ ਵੱਡੀ ਅਚੀਵਮੈਂਟ ਹੈ ਕਿ ਅਸੀਂ ਵੀ ਹੈਵ ਗਰੋਨ ਦੈਟ, ਕਿ ਅਸੀਂ ਤੁਹਾਡੇ ਪਲੇਟਫਾਰਮ ਤੇ ਆ ਕੇ ਦੱਸ ਰਹੇ ਹਾਂ, ਤੇ ਮੈਨੂੰ ਬੜੀ ਖੁਸ਼ੀ ਹੈ ਸਰ, ਸ਼ੁਕਰੀਆ ਬਹੁਤ ਬਹੁਤ।
0: ਸੋ ਮੈਂ ਆਪ ਵੈਸੇ ਪਰਸਨਲ ਵੀ ਇਹ ਕਹਿਣਾ ਚਾਹੂੰਗਾ ਕਿ ਜੇ ਕਿਉਂਕਿ ਦੀਵਾਲੀ ਦਾ ਮੌਕਾ ਹੁੰਦਾ ਅਕਸਰ ਬਹੁਤ ਸਾਰੀਆਂ ਸਾਡੇ ਘਰਾਂ ਦੇ ਵਿੱਚ ਜਿਹੜੀਆਂ ਭੈਣਾਂ ਹੈਗੀਆਂ ਨੇ ਉਹ ਆਪਣੇ ਆਪਣੇ ਲੈਵਲ ਦੇ ਉੱਤੇ ਗਰਾਸ ਤੋਂ ਹੀ ਕੰਮ ਸ਼ੁਰੂ ਕਰ ਦਿੰਦੀਆਂ, ਕੋਈ ਦੀਵੇ ਡੈਕੋਰੇਟ ਕਰਕੇ ਵੇਚਦੇ ਨੇ, ਕੋਈ ਦੀਵਾਲੀ ਹੈਂਪਰਸ ਬਣਾਉਂਦੇ ਨੇ, ਦੈਟ ਇਜ਼ ਆਲਸੋ ਬਿਜ਼ਨਸ। ਸੋ ਜੇ ਤੁਹਾਨੂੰ ਲੱਗਦਾ ਹੈਗਾ ਕਿ ਉਹ ਵੀ ਤੁਹਾਡਾ ਬਿਜ਼ਨਸ ਹੈਗਾ, ਸੋ ਕਮ ਐਂਡ ਟਾਕ ਟੂ ਪੰਕਜ ਚਾਂਗਰੀ। ਪੰਕਜ ਜੀ, ਤੁਹਾਡਾ ਫੇਸਬੁੱਕ ਪੇਜ ਆ ਉਹਦੇ ਬਾਰੇ ਦੱਸ ਦਈਏ, ਜਾਂ ਕਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਐਸੋਸੀਏਟ ਹੋਣ, ਕਿੱਦਾਂ ਜੁੜਾ
1: ਸਾਡੇ ਨਾਲ? ਸਾਡੇ ਇੰਸਟਾਗ੍ਰਾਮ ਤੇ ਪੇਜ ਹੈਗਾ, ਫੇਸਬੁੱਕ ਤੇ ਵੀ ਹੈਗਾ ਸਾਡਾ ਸਿਡਨੀ ਕੁਨੈਕਸ਼ਨ ਨਾਮ ਤੇ, ਕੁਨੈਕਸ਼ਨ ਦੇ ਵਿੱਚ ਐਕਸ ਹੈ, ਸਾਡਾ ਐਕਸ ਫੈਕਟਰ ਵੀ ਉਹੀ ਹੈ, COCONNEXIONS ਸਿਡਨੀ ਕੁਨੈਕਸ਼ਨ ਆਪਣਾ ਫੇਸਬੁੱਕ ਤੇ ਪੇਜ ਹੈ ਜੀ, ਬੜਾ ਪੁਰਾਣਾ, ਔਰ ਇੰਸਟਾਗ੍ਰਾਮ ਤੇ ਵੀ ਸਾਡੀ ਅੱਛੀ ਫੋਲੋਅਰਸ਼ਿਪ ਹੈਗੀ, ਸਾਡੀ ਵੈਬਸਾਈਟ ਹੈਗੀ sydneyconnections.com.au, ਔਰ ਜੇ ਕੋਈ ਇੰਟਰਸਟਿਡ ਹੈ ਤਾਂ ਮੈਨੂੰ ਪਰਸਨਲ ਨੰਬਰ ਤੇ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ, 0415444445, ਮੈਂ ਜ਼ਰੂਰ ਰਿਸਪੋਂਡ ਕਰੂੰਗਾ ਜੀ, ਔਰ ਵੀ ਵੁੱਡ ਲਵ ਟੂ ਕਨੈਕਟ ਵਿਦ ਮੋਰ ਪੀਪਲ।
0: ਰਾਈਟ, ਇਹ ਕਿਸੇ ਹੋਟਲਾਈਨ ਵਰਗਾ ਲੱਗਦਾ ਹੈਗਾ, 0441544445, ਤੇ ਬਟ ਡੈਫੀਨੇਟਲੀ ਡੋਂਟ ਥਿੰਕ ਕਿ ਜੇ ਤੁਸੀਂ ਆਸਟ੍ਰੇਲੀਆ 'ਚ ਹੈਗੇ ਹੋ ਤੁਸੀਂ ਇਕੱਲੇ ਹੈਗੇ ਹੋ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਹੈਗਾ ਕਿ ਸੋਸ਼ਲ ਮੀਡੀਆ ਦੇ ਥਰੂ ਕਰੀ ਜਾਂਦੇ ਹਾਂ ਪਰ ਦੈਨ ਫਿਰ ਕੋਈ ਰਿਸਪੋਂਸ ਨਹੀਂ ਆਉਂਦਾ, ਫਿਰ ਉਹ ਛੱਡ ਜਾਂਦੇ ਨੇ। ਇਸ ਕਿਸਮ ਦੇ ਜਿਹੜੇ ਗਰੋਥ ਕਲੱਬ ਨੇ, ਆਈ ਡੋਂਟ ਥਿੰਕ ਸੋ ਕਿ ਬਹੁਤ ਜ਼ਿਆਦਾ ਇਸ ਕਿਸਮ ਦੇ ਕੋਈ ਗਰੋਥ ਕਲੱਬ, ਔਰ ਸਪੈਸ਼ਲੀ ਕਮਿਊਨਿਟੀ ਬੇਸਡ ਹੋਣਗੇ ਜਿੱਥੇ ਤੁਹਾਨੂੰ ਕੰਫਰਟ ਫੀਲ ਕਰਵਾ ਕੇ ਤੁਹਾਡੇ ਬਿਜ਼ਨਸ ਨੂੰ ਅੱਗੇ ਵਧਾਉਣ ਦਾ ਮੌਕਾ ਮਿਲੇਗਾ। ਥੈਂਕ ਯੂ ਸੋ ਮਚ ਪੰਕਜ ਜੀ, ਇਹ ਐਫਰਟ ਵੀ ਕਰ ਰਹੇ ਹੈਗੇ ਹੋ ਤੁਸੀਂ, ਔਰ ਐਂਟਰਪ੍ਰਾਈਨਰਸ ਨੂੰ ਹੋਰ ਕੰਮ ਤਾਂ ਵੈਸੇ ਪ੍ਰਾਈਮ ਮਿਨਿਸਟਰ ਦਾ ਹੈਗਾ ਪਰ ਤੁਸੀਂ ਕਰੀ ਜਾ ਰਹੇ ਹੋ,
1: ਸਾਰਿਆਂ ਨਾਲ ਮਿਲ ਕੇ ਕਰਨਾ ਜੀ, ਤੁਹਾਡਾ ਵੀ ਬਹੁਤ ਸਾਥ, ਸਾਰੇ ਆਪਣੇ ਭਰਾਵਾਂ ਦਾ, ਭੈਣਾਂ ਦਾ ਸਾਥ ਹੈਗਾ, ਤੇ ਬਹੁਤ ਵਧੀਆ ਤਰੀਕੇ ਨਾਲ ਅੱਗੇ ਵੱਧ ਰਿਹਾ, ਔਰ ਬੜੇ ਅੱਛੇ ਅੱਛੇ ਕਿਸਮ ਦੇ ਨਾ, ਬਹੁਤ ਹੀ ਪ੍ਰੋਗਰੈਸਿਵ ਮਾਈਂਡਸੈਟ ਦੇ ਲੋਕ ਸਾਡੇ ਨਾਲ ਜੁੜੇ ਹੈਗੇ, ਤੇ ਸਭ ਨੂੰ ਅੱਛਾ ਲੱਗੂਗਾ ਆ ਕੇ।
0: ਹਾਂਜੀ, ਥੈਂਕ ਯੂ ਸੋ ਮਚ, ਔਰ ਉਤਸਵ 2026 ਦੇ ਲਈ, 2026 ਦੇ ਲਈ ਇੱਕ ਵਾਰ ਫਿਰ ਤੋਂ ਮੁਬਾਰਕਾਂ ਐਡਵਾਂਸ ਦੇ ਵਿੱਚ ਤੁਹਾਨੂੰ, ਗੁੱਡ ਲੱਕ। 24th October ਨੂੰ ਸੈਟਰਡੇ ਦਾ ਦਿਨ, ਜਿੱਦਾਂ ਪੰਕਜ ਜੀ ਨੇ ਦੱਸਿਆ ਕਿ ਸ਼ਾਮ ਨੂੰ 6:30 ਗ੍ਰੈਂਡ ਰਾਇਲ ਗ੍ਰੈਨਵਿਲ ਦੇ ਵਿੱਚ ਇੱਥੇ ਤੁਸੀਂ, ਪਰ ਪਹਿਲਾਂ ਹੀ ਆਈ ਗੈਸ ਕਿ ਤੁਹਾਨੂੰ ਨੰਬਰਸ ਇਹਨਾਂ ਨੂੰ ਦੇਣੇ ਹੋਣਗੇ ਜੇ ਪਹੁੰਚਣਾ ਚਾਹੁੰਦੇ ਹੋ, ਆਪਣੇ ਬਿਜ਼ਨਸ ਪਾਰਟਨਰਸ ਦੇ ਨਾਲ ਉੱਥੇ ਤੁਸੀਂ ਪਹੁੰਚੋ, ਆਪਣੇ ਬਿਜ਼ਨਸ ਨੂੰ ਵੀ ਪ੍ਰਮੋਟ ਕਰੋ, ਨਾਲੇ ਇੰਜੋਏ ਕਰੋ, ਤੇ ਥੈਂਕ ਯੂ ਸੋ ਮਚ ਪੰਕਜ ਜੀ, ਬਹੁਤ ਸ਼ੁਕਰੀਆ ਟਾਈਮ ਦੇਣ ਦੇ।
1: ਥੈਂਕ ਯੂ ਗੌਤਮ ਜੀ,
0: ਓਕੇ। ਸੋ ਇਹ ਸੀ ਪੰਕਜ ਟਾਂਗਰੀ ਜੀ ਸਾਡੇ ਨਾਲ, ਸਿਡਨੀ ਕਨੈਕਸ਼ਨਸ ਗਰੋਥ ਕਲੱਬ ਜਿੱਦਾਂ ਇਹਨਾਂ ਨੇ ਦੱਸਿਆ, ਤੇ ਇਸ ਉਤਸਵ 2026 ਦੀਵਾਲੀ ਪਾਰਟੀ ਦੇ ਨਾਲ ਨਾਲ ਜੇ ਤੁਸੀਂ ਇਸ ਕਲੱਬ ਨੂੰ ਵੀ ਜੁਆਇਨ ਕਰਦੇ ਹੈਗੇ ਹੋ ਤੇ ਸੋਨੇ ਤੇ ਸੁਹਾਗਾ, ਬਾਕੀ ਤੁਸੀਂ ਇੱਕ ਵਾਰ ਕਈ ਵਾਰ ਫੋਨ ਦੇ ਉੱਤੇ ਜਾਣਕਾਰੀ ਲੈ ਕੇ ਤੇ ਫਿਰ ਕੰਫਰਟ ਹੋ ਕੇ ਤੇ ਫਿਰ ਗੱਲਬਾਤ ਅੱਗੇ ਕਰ ਸਕਦੇ ਹੈਗੇ। ਫਿਲਹਾਲ ਮੈਨੂੰ ਇਸ ਖਾਸ ਮੁਲਾਕਾਤ ਦੇ ਵਿੱਚ ਦੇਣ ਜਾ ਰਹੇ ਹਾਂ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
4: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਪ੍ਰੀਤਮ ਸਿੰਘ ਰੁਪਾਲ ਭਾਜੀ ਹੋਰਾਂ ਦੇ ਨਾਲ ਕਰਦੇ ਹਾਂ। 19ਵੀਂ ਸਦੀ ਦਾ ਜਿਹੜਾ ਮੱਧ ਸੀ ਉਹ ਭਾਰਤ ਜਦੋਂ ਗੁਲਾਮੀ ਦੀਆਂ ਬੇੜੀਆਂ ਦੇ ਵਿੱਚ ਜਕੜਿਆ ਹੋਇਆ ਸੀ, ਬਰਤਾਨਵੀ ਬਸਤੀਵਾਦ ਸੀ, ਬਹੁਤ ਥੋੜ੍ਹੇ ਜਿਹੇ ਹਿੱਸੇ 'ਚ ਪੁਰਤਗਾਲੀ ਜਾਂ ਫਰਾਂਸੀਸੀ ਬਸਤੀਵਾਦ ਵੀ ਸੀ। ਸੋ ਮੁੱਕਦੀ ਗੱਲ ਇਹ ਕਿ ਏਸ਼ੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਕਲੋਨਾਈਜੇਸ਼ਨ ਦਾ ਜਿਹੜਾ ਦੌਰ ਚੱਲ ਰਿਹਾ ਸੀ। ਅਫਰੀਕਾ ਦੇ ਜਿਹੜੇ ਮੁਲਕ ਸੀਗੇ ਅਫਰੀਕੀ ਮੁਲਕਾਂ ਦੇ ਵਿੱਚ ਵੀ ਸੀ, ਔਰ ਅਫਰੀਕੀ ਮੁਲਕਾਂ ਦੇ ਵਿੱਚ ਉੱਥੋਂ ਦਾ ਜਿਹੜਾ ਸਮਾਜਿਕ ਪਤਨ ਹੋ ਰਿਹਾ ਸੀ। ਅਫਰੀਕਾ ਦੇ ਲੋਕ ਜਿਹੜੇ ਸੀ ਉੱਥੋਂ ਦੀਆਂ ਸਥਾਨਕ ਭਾਸ਼ਾਵਾਂ ਛੱਡ ਕੇ, ਆਪਣੇ ਧਰਮ ਛੱਡ ਕੇ, ਆਪਣੀਆਂ ਬੋਲੀਆਂ ਛੱਡ ਕੇ ਬਰਤਾਨਵੀ ਅਤੇ ਫਰਾਂਸੀਸੀ ਅਤੇ ਪੁਰਤਗਾਲੀ ਸਮਾਜ ਦੇ ਵਿੱਚ ਰਚਦੇ ਮਿਲਦੇ ਜਾ ਰਹੇ ਸੀ, ਔਰ ਜਿਹਦੇ ਅਸਰ ਅੱਜ ਦੀ ਤਰੀਕ 'ਚ ਅਸੀਂ ਦੇਖਦੇ ਵੀ ਹਾਂ। ਜੇ ਜ਼ਿਆਦਾਤਰ ਅਫਰੀਕੀ ਮੁਲਕਾਂ 'ਚ ਤੁਸੀਂ ਜਾਓਗੇ ਉਹਨਾਂ ਦੀਆਂ ਆਪਣੀਆਂ ਸਥਾਨਕ ਭਾਸ਼ਾਵਾਂ ਤਾਂ ਹੈਗੀਆਂ ਨੇ, ਪਰ ਫਿਰ ਵੀ ਉਹ ਜ਼ਿਆਦਾਤਰ ਕੈਥੋਲਿਕ ਧਰਮ ਨੂੰ ਮੰਨਦੇ ਨੇ ਅਤੇ ਅੰਗਰੇਜ਼ੀ ਬੋਲਦੇ ਨੇ। ਭਾਰਤ ਦੇ ਵਿੱਚ ਇਸ ਕਿਸਮ ਦੇ ਨਾਲ ਕਿਤੇ ਨਾ ਹੋ ਜਾਵੇ, ਇਸ ਕਰਕੇ ਉਸ ਦੌਰ ਦੇ ਵਿੱਚ ਬਹੁਤ ਸਾਰੀਆਂ ਲਹਿਰਾਂ ਚੱਲੀਆਂ ਸੀ। ਬ੍ਰਹਮ ਸਮਾਜੀ ਲਹਿਰ ਹੋ ਗਈ, ਆਰਿਆ ਸਮਾਜੀ ਲਹਿਰ ਹੋ ਗਈ, ਅਤੇ ਪੰਜਾਬ ਵਾਲੇ ਪਾਸੇ ਸਿੰਘ ਸਭਾ ਲਹਿਰ ਵੀ ਇੱਕ ਇਸੇ ਕਿਸਮ ਦੀ ਲਹਿਰ ਸੀ ਕਿ ਆਪਣਾ ਸੱਭਿਆਚਾਰ, ਆਪਣਾ ਜਿਹੜਾ ਵਿਰਸਾ ਉਸ ਨੂੰ ਕਿਤੇ ਗਵਾ ਨਾ ਦਿੱਤਾ ਜਾਵੇ, ਆਪਣੀ ਧਰਮ ਦੀ ਹੋਂਦ ਨਾ ਖੋ ਜਾਵੇ, ਆਪਣੀ ਭਾਸ਼ਾ ਦੀ ਹੋਂਦ ਨਾ ਖੋ ਜਾਵੇ। ਵੈਸੇ ਕਿਉਂ ਇਹਦੇ 'ਤੇ ਗੱਲ ਕਰ ਰਹੇ ਹੈਗੇ ਉਹਦਾ ਜਿਹੜਾ ਪੂਰਾ ਦਾ ਪੂਰਾ ਸੰਦਰਭ ਹੈ ਉਹ ਪ੍ਰੀਤਮ ਸਿੰਘ ਰੁਪਾਲ ਭਾਜੀ ਸਾਨੂੰ ਦੱਸਣਗੇ। ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
5: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
4: ਜੀ। ਅੱਜ ਸਿੰਘ ਸਭਾ ਲਹਿਰ ਦੀ ਗੱਲ ਕਰਨੀ ਹੈਗੀ ਹੈ, ਤੇ ਵਜ੍ਹਾ ਕੀ ਹੈ ਇਹਦੀ, ਤੇ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਇਹਦੀ ਸਿੰਘ ਸਭਾ ਲਹਿਰ ਹੈ ਜਿਹੜੀ ਇਹਦੀ ਅਹਿਮੀਅਤ ਸਮਝਾ ਸਕਦੇ ਹੋ ਪੰਜਾਬ ਦੇ ਸੰਦਰਭ 'ਚ, ਭਾਰਤ ਦੇ ਸੰਦਰਭ ਦੇ ਵਿੱਚ, ਔਰ ਕਿੱਦਾਂ ਇਹਨਾਂ ਨੇ ਜਿਹੜੀ ਆਪਾਂ ਜਿਵੇਂ ਮੰਨ ਕੇ ਚੱਲਦੇ ਹੈਗੇ ਹਾਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਲਹਿਰਾਂ ਜਿਹੜੀਆਂ ਨੇ ਅਲੱਗ ਅਲੱਗ ਤਰੀਕੇ ਦੀਆਂ ਚੱਲੀਆਂ ਹੈਗੀਆਂ ਨੇ, ਪਰ ਇਹ ਉਹਨਾਂ ਦੇ ਵਿੱਚੋਂ ਸਭ ਤੋਂ ਮੋਢੀ ਔਰ ਸਭ ਤੋਂ ਅਹਿਮ ਕਿਉਂ ਮੰਨੀ ਜਾਂਦੀ ਹੈ, ਅਤੇ ਇਹਦੇ ਨਾਲ ਜਿਹੜੀ ਅੱਜ ਦੇ ਤਰੀਕ ਦੀ ਪੰਜਾਬ ਦੀ ਹੋਂਦ ਹੈਗੀ ਉਹ ਕਿਹਾ ਜਾਂਦਾ ਹੈ ਕਿ ਕਾਫੀ ਹੱਦ ਤੱਕ ਬਚੀ ਰਹਿ ਗਈ ਹੈ। ਚਲੋ ਖੈਰ ਉਹ ਅਸੀਂ ਆਪਣੇ ਹੱਥਾਂ ਨਾਲ ਖਰਾਬ ਕਰ ਰਹੇ ਹਾਂ, ਪਰ ਉਹਦੀ ਵੀ ਵਜ੍ਹਾ ਕੀ ਹੈ?
5: ਅਸਲ ਦੇ ਵਿੱਚ ਗੌਤਮ ਜੀ, ਜਿਹੜੀ ਸਿੰਘ ਸਭਾ ਮੂਵਮੈਂਟ ਹੈ ਜਾਂ ਸਿੰਘ ਸਭਾ ਲਹਿਰ ਹੈ, ਇਹ ਕਈ ਤਤਕਾਲੀ ਕਾਰਨ ਬਣੇ ਇਹ ਲਹਿਰ ਸ਼ੁਰੂ ਹੋਣ ਦੇ ਵਿੱਚ। ਆਪਾਂ ਗੱਲ ਅੱਜ ਤਾਂ ਕਰ ਰਹੇ ਹਾਂ ਕਿਉਂਕਿ ਅੱਜ 1 ਅਕਤੂਬਰ ਹੈ, ਤੇ ਅੱਜ ਤੋਂ ਠੀਕ ਆਪਾਂ ਕਹਿ ਸਕਦੇ ਹਾਂ ਕਿ 153 ਸਾਲ ਪਹਿਲਾਂ ਜਿਹੜੀ ਹੈ 1873 ਦੇ ਵਿੱਚ ਜਿਹੜੀ ਹੈ ਸਿੰਘ ਸਭਾ ਲਹਿਰ ਜਿਹੜੀ ਹੈ ਇਹ ਸ਼ੁਰੂ ਹੋਈ ਸੀ, ਸਿੰਘ ਸਭਾ ਦੀ ਸਥਾਪਨਾ ਹੋਈ ਸੀ ਅੰਮ੍ਰਿਤਸਰ ਦੇ ਵਿੱਚ। ਤੇ ਜਿਹੜਾ ਬਾਕੀ ਸਾਰਾ ਇੱਕ ਮਾਹੌਲ ਹੈ ਜੋ ਚੱਲਦਾ ਰਿਹਾ ਸਮੇਂ ਸਮੇਂ ਜਾਂ ਹੁਣ ਤੱਕ ਜਿੱਥੇ ਪਹੁੰਚਿਆ, ਇੱਕ ਸਿੱਖੀ ਪਹੁੰਚੀ ਹੈ ਜਾਂ ਪੰਜਾਬ ਪਹੁੰਚਿਆ, ਤੇ ਇਹਦੇ ਵਿੱਚ ਮੈਂ ਸਮਝਦਾ ਕਿ ਇਸ ਮੂਵਮੈਂਟ ਦਾ, ਇਸ ਲਹਿਰ ਦਾ ਬਹੁਤ ਵੱਡਾ ਜਿਹੜਾ ਹੈਗਾ ਉਹ ਯੋਗਦਾਨ ਹੈ, ਤੇ ਉਹਦੇ ਕਈ ਕਾਰਨ ਨੇ। ਵੈਸੇ ਤੁਸੀਂ ਜਿਹੜੀ ਭੂਮਿਕਾ ਬੜੀ ਵਧੀਆ ਤੁਸੀਂ ਬੰਨੀ ਹੈ ਕਿ ਤਤਕਾਲੀ ਕਾਰਨ ਕੀ ਬਣੇ, ਤੇ ਕਿਉਂਕਿ ਜਦੋਂ ਬਸਤੀਵਾਦ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕੀਤਾ, ਕਿਉਂਕਿ ਬਸਤੀਵਾਦ ਦੀ ਸ਼ੁਰੂਆਤ ਤਾਂ ਵਪਾਰ ਤੋਂ ਹੁੰਦੀ ਹੈ, ਤੇ ਜਦੋਂ ਥਾਂ ਥਾਂ ਤੇ ਜਿਹੜੀਆਂ ਬਰਤਾਨਵੀ ਕੰਪਨੀਆਂ ਜਾਂਦੀਆਂ ਨੇ, ਤੇ ਫਿਰ ਹੌਲੀ ਹੌਲੀ ਬਰਤਾਨਵੀ ਵਪਾਰੀਆਂ ਤੋਂ ਬਾਅਦ ਫਿਰ ਉਹਨਾਂ ਦੇ ਮਿਸ਼ਨਰੀ ਜਾਂਦੇ ਨੇ, ਫਿਰ ਉਹਨਾਂ ਦੀਆਂ ਫੌਜਾਂ ਜਾਂਦੀਆਂ ਨੇ, ਉਹਨਾਂ ਦੀ ਪੁਲਿਸ ਜਾਂਦੀ ਹੈ, ਤੇ ਇਹ ਇੱਕ ਇੱਦਾਂ ਦਾ ਇੱਕ ਤਰੀਕਾ ਸੀ ਉਹਨਾਂ ਦਾ ਪੂਰੀ ਦੁਨੀਆਂ ਦੇ ਉੱਪਰ ਰਾਜ ਕਰਨ ਦਾ। ਤੇ ਇੱਥੇ ਵੀ ਇਸ ਤਰ੍ਹਾਂ ਵਾਪਰਿਆ, ਤੇ ਹਾਲਾਂਕਿ ਪੰਜਾਬ ਦੇ ਵਿੱਚ ਜਿਹੜੀ ਹੈ ਈਸਟ ਇੰਡੀਆ ਕੰਪਨੀ ਦੇ ਆਉਣ ਤੋਂ ਬਾਅਦ ਪੂਰੇ 100 ਸਾਲ ਬਾਅਦ ਜਿਹੜਾ ਹੈ ਉਹ ਫਿਰੰਗੀ ਆਏ ਜਾਂ ਆਪਾਂ ਕਹਿ ਸਕਦੇ ਹਾਂ ਕਿ ਬਰਤਾਨਵੀ ਹਕੂਮਤ ਦਾ ਹਿੱਸਾ ਬਣਿਆ ਜਾਂ ਪੰਜਾਬ ਦੀ ਆਪਾਂ ਐਨੈਕਸੇਸ਼ਨ ਕਹਿੰਦੇ ਹਾਂ ਉਹ ਹੋਈ, ਰਲੇਵਾਂ ਹੋਇਆ, ਬਹੁਤ ਸਾਰੀਆਂ ਗੱਲਾਂ। ਤੇ ਜਿਸ ਤਰ੍ਹਾਂ ਹੋਰਨਾਂ ਥਾਵਾਂ ਤੇ ਜਿਹੜਾ ਹੈ ਮਿਸ਼ਨਰੀਆਂ ਨੇ ਰੰਗ ਦਿਖਾਉਣੇ ਸ਼ੁਰੂ ਕੀਤੇ, ਬਾਕੀ ਆਪਾਂ ਗੱਲ ਛੱਡ ਦਿੰਦੇ ਹਾਂ, ਇਤਿਹਾਸ ਬਹੁਤ ਲੰਬਾ। ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਫਿਰ ਮਿਸ਼ਨਰੀਆਂ ਨੇ, ਜਦੋਂ ਮਿਸ਼ਨ ਜਿਹੜੇ ਹੈ ਸਕੂਲ ਖੁੱਲੇ ਤੇ ਮਿਸ਼ਨ ਕਾਲਜ ਖੁੱਲੇ, ਤੇ ਉਹਨਾਂ ਨੇ ਫਿਰ ਜਿਹੜਾ ਹੈ ਹੌਲੀ ਹੌਲੀ ਇਹ ਧਰਮ ਪਰਿਵਰਤਨ ਵਾਲੇ ਪਾਸੇ ਵੀ ਕੰਮ ਸ਼ੁਰੂ ਕੀਤਾ। ਹੁਣ ਉਹਦਾ ਕਾਰਨ ਇੱਕ ਪੰਜਾਬ ਦੇ ਵਿੱਚ ਇਹ ਰਿਐਕਸ਼ਨ ਕਿਉਂ ਬਣਿਆ, ਇਹਦਾ ਵੀ ਇੱਕ ਵੱਡਾ ਕਾਰਨ ਹੈ। ਹਾਲਾਂਕਿ ਜਿਹੜਾ ਮਿਸ਼ਨਰੀਆਂ ਦਾ ਸਭ ਤੋਂ ਵੱਡਾ ਥਰਸਟ ਜਿਹੜਾ ਸੀਗਾ ਗੌਤਮ ਜੀ, ਉਹ ਨੌਰਥ ਈਸਟ ਸੀ, ਜਿੱਥੇ ਕੋਈ ਧਰਮ ਹੈ ਹੀ ਨਹੀਂ ਸੀ। ਉੱਥੇ ਜ਼ਿਆਦਾ ਲੋਕ ਆਦਿਵਾਸੀ ਸੀ, ਕਬੀਲੇ ਸੀ, ਉਹਨਾਂ ਨੂੰ ਸਹੂਲਤਾਂ ਦੀ ਲੋੜ ਸੀ ਤੇ ਉਹਨਾਂ ਨੇ ਉਹ ਸਹੂਲਤਾਂ ਦਿੱਤੀਆਂ, ਐਜੂਕੇਸ਼ਨ ਦਿੱਤੀ, ਮੈਡੀਕਲ ਸਹੂਲਤਾਂ ਦਿੱਤੀਆਂ। ਅੱਜ ਵੀ ਉੱਥੇ ਪਿੰਡਾਂ ਦੇ ਵਿੱਚ ਜੇ ਅਸੀਂ ਨੌਰਥ ਈਸਟ ਦੇ ਵਿੱਚ ਜਾਂਦੇ ਹਾਂ, ਖਾਸ ਕਰਕੇ ਆਪਾਂ ਮੇਘਾਲਿਆ ਵਗੈਰਾ ਹੋਰ ਇਹਨਾਂ ਚ ਪਿੰਡਾਂ ਦੇ ਵਿੱਚ ਕਾਨਵੈਂਟ ਸਕੂਲ ਨੇ, ਸਾਰਿਆਂ ਪਿੰਡਾਂ ਦੇ ਵਿੱਚ ਚਰਚਸ ਨੇ। ਤੇ ਚਲੋ ਉਹ ਆਪਾਂ ਇਸ ਪਾਸੇ ਜਿਹੜਾ ਹੈਗਾ ਉਹ ਨਹੀਂ ਜਾਂਦੇ, ਕਿਉਂਕਿ ਅੱਜ ਦਾ ਸਾਡਾ ਇਹ ਵਿਸ਼ਾ ਹੈ ਨਹੀਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਈਸਾਈ ਮਤ ਉੱਥੇ ਆਇਆ। ਤੇ ਜਿਹੜੀ ਤੁਸੀਂ ਗੱਲ ਕੀਤੀ ਆ ਨਾ, ਖਾਸ ਕਰਕੇ ਅਫਰੀਕਨ ਕੰਟਰੀ ਦੀ ਜਾਂ ਸਾਊਥ ਅਫਰੀਕਾ ਦੀ, ਤੇ ਉਸੇ ਰੂਪ ਦੇ ਵਿੱਚ ਨੌਰਥ ਈਸਟ ਦੇ ਵਿੱਚ ਇਹ ਗੱਲ ਦੇਖਣ ਵਿੱਚ ਆਈ। ਮੇਘਾਲਿਆ ਦੀ ਵਿੱਚ ਜੇ ਹੁਣ ਜਿਹੜੀ ਲਿਪੀ ਹੈ, ਹਾਲਾਂਕਿ ਉਹਨਾਂ ਦੀ ਜਿਹੜੀ ਭਾਸ਼ਾ ਤਾਂ ਮੇਘਲਾਈ ਹੈ, ਪਰ ਉਹ ਲਿਪੀ ਜਿਹੜੀ ਰੋਮਨ ਹੈ, ਉਹ ਇਹੀ ਕਾਰਨ ਹੈ ਕਿ ਉੱਥੇ ਕਿਉਂਕਿ ਉਹਨਾਂ ਕੋਲ ਕੋਈ ਸਕ੍ਰਿਪਟ ਇਸ ਰੂਪ ਚ ਸਥਾਪਿਤ ਜਾਂ ਇੱਕ ਜਿਹਨੂੰ ਆਪਾਂ ਸਿਸਟਮੈਟਿਕਲ ਜਾਂ ਇੱਕ ਡਿਸਿਪਲਿਨ ਜਿਹੜੀ ਸਕ੍ਰਿਪਟ ਹੈ ਹੀ ਨਹੀਂ ਸੀ। ਪਰ ਇੱਥੇ ਜਿਹੜਾ ਹੈ ਰਿਐਕਸ਼ਨ ਇਸ ਰੂਪ ਦੇ ਵਿੱਚ ਕਿਉਂ ਹੁੰਦਾ, ਤੇ ਕਿਉਂਕਿ ਇਹਦੇ ਪੈਰਲਲ ਜਿਹੜੀਆਂ ਹੋਰ ਮੂਵਮੈਂਟ ਨਾਲ ਇਸ ਰਿਐਕਸ਼ਨ ਦੇ ਵਿੱਚ ਚੱਲੀਆਂ, ਜਿਵੇਂ ਤੁਸੀਂ ਜਿਹੜੀ ਹੈ ਸਨਾਤਨ ਧਰਮ ਦੀ ਗੱਲ ਕੀਤੀ, ਬ੍ਰਹਮੋ ਸਮਾਜ ਦੀ ਗੱਲ ਕੀਤੀ, ਆਰੀਆ ਸਮਾਜ ਦੀ ਗੱਲ ਕੀਤੀ, ਤੇ ਜਾਂ ਦੇਵ ਸਮਾਜ ਮਾਲਵੇ ਦੇ ਵਿੱਚ ਪੰਜਾਬ ਦੇ ਵਿੱਚ ਉਹ ਵੀ ਮੂਵਮੈਂਟ ਰਹੀ ਇੱਕ। ਤੇ ਹੁਣ ਜਦੋਂ ਹਾਲਾਂਕਿ ਸਾਰਿਆਂ ਨੇ ਆਪਣੇ ਲੈਵਲ ਤੇ ਰਿਐਕਟ ਕੀਤਾ ਇਸ ਨੂੰ, ਤੇ ਆਪਣੇ ਕਲਚਰ ਨੂੰ, ਆਪਣੇ ਆਪਣੀ ਭਾਸ਼ਾ ਨੂੰ, ਆਪਣੇ ਧਰਮ ਨੂੰ ਖਾਸ ਕਰਕੇ ਉਹ ਬਚਾਉਣ ਦੀ ਜਿਹੜੀ ਗੱਲ ਕੀਤੀ। ਮੁੱਖ ਮੁੱਦਾ ਤਾਂ ਭਾਵੇਂ ਉਦਾਂ ਇਹ ਸਾਰੀ ਗੱਲ ਦੇ ਪਿੱਛੇ ਭਾਵੇਂ ਉਦਾਂ ਦਾ ਜਿਹਨੂੰ ਅੱਜ ਆਪਾਂ ਫਿਰਕੂਪਣਾ ਜਾਂ ਉਹ ਕਹਿੰਦੇ ਉਹ ਭਾਵੇਂ ਨਹੀਂ ਸੀਗਾ, ਤੇ ਪਰ ਇੱਕ ਧਰਮ ਤਬਦੀਲੀ ਇੱਕ ਰੂਟੀਨ ਬਣ ਚੁੱਕੀ ਸੀ, ਕਿਉਂਕਿ ਮਿਸ਼ਨਰੀ ਇਸ ਗੱਲ ਤੇ ਜ਼ਿਆਦਾ ਜ਼ੋਰ ਦੇ ਰਹੇ ਸੀ ਕਿ ਤੁਸੀਂ ਈਸਾਈ ਮਤ ਦੇ ਵਿੱਚ ਆਓ, ਤੇ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਗੱਲ ਫਿਰ ਅੱਗੋਂ ਰਾਜ ਪ੍ਰਬੰਧ ਦੇ ਨਾਲ ਉਹ ਸਾਰਾ ਜੁੜੀ ਹੋਈ ਸੀ। ਤੇ ਜਦੋਂ ਇਹ ਗੱਲ ਅੰਮ੍ਰਿਤਸਰ ਦੇ ਵਿੱਚ ਆਈ, ਅੰਮ੍ਰਿਤਸਰ ਦੇ ਵਿੱਚ ਵੀ ਕਿਉਂਕਿ ਮਿਸ਼ਨ ਸਕੂਲ ਖੁੱਲਿਆ ਤੇ ਮਿਸ਼ਨਰੀਆਂ ਦਾ ਜਿਹੜਾ ਇੱਥੇ ਵੀ ਜ਼ੋਰ ਖਾਸ ਕਰਕੇ ਉਹਨਾਂ ਥਾਵਾਂ ਤੇ ਰਿਹਾ ਜਿੱਥੇ ਜਾਂ ਤਾਂ ਦਲਿਤ ਆਬਾਦੀ ਸੀਗੀ, ਤੇ ਉਹ ਲੋਕ ਜਿਹੜੇ ਜਿਹੜੀਆਂ ਸਹੂਲਤਾਂ ਤੋਂ ਜਾਂ ਆਪਾਂ ਕਹਿ ਦੋ ਕਿ ਅਨਪ੍ਰਿਵਲੇਜ ਲੋਕ ਸੀਗੇ, ਜਿਵੇਂ ਇਹ ਅੰਮ੍ਰਿਤਸਰ ਦਾ ਕੁਛ ਇਲਾਕਾ ਸੀ, ਜਾਂ ਇੱਧਰ ਆਪਾਂ ਬਟਾਲਾ ਵਗੈਰਾ ਆਪਾਂ ਇੱਧਰ ਦੇਖ ਸਕਦੇ ਹਾਂ, ਜਾਂ ਲੁਧਿਆਣੇ ਦਾ ਕੁਛ ਇਲਾਕਾ, ਤੇ ਉਹ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਿਹਨਾਂ ਕੋਲ ਜ਼ਿੰਦਗੀ ਦੀਆਂ ਜਿਹੜੀਆਂ ਥੋੜਾ ਸੀ, ਬਹੁਤ ਜ਼ਿਆਦਾ ਜ਼ਿੰਦਗੀ ਬਤੀਤ ਕਰਨ ਦਾ ਜ਼ਰੀਏ ਦੇ ਵਿੱਚ। ਤੇ ਉਹ ਹੁਣ ਇੱਥੇ ਵੀ ਜਦੋਂ ਉਹਨਾਂ ਨੇ ਮਿਸ਼ਨਰੀ ਸਕੂਲ ਤਾਂ, ਕਿਉਂਕਿ ਐਜੂਕੇਸ਼ਨ ਦਾ ਸਿਸਟਮ ਤਾਂ ਉਹਨਾਂ ਕੋਲੇ ਇੱਕ ਬਕਾਇਦਾ ਇੱਕ ਪਹਿਲਾਂ ਤੋਂ ਬਣਿਆ ਹੋਇਆ ਸੀਗਾ, ਸਾਰੇ ਲੋਕ ਚਾਹੁੰਦੇ ਸੀ, ਉਹ ਤਾਂ ਹੁਣ ਵੀ ਲੋਕ ਵੱਧ ਤੋਂ ਵੱਧ ਕਾਨਵੈਂਟ ਸਕੂਲਾਂ ਚ ਇੱਦਾਂ ਦੇ ਜਿਹੜੇ ਈਸਾਈਆਂ ਦੇ ਮਿਸ਼ਨਰੀ ਸਕੂਲ ਆ ਉਹਨਾਂ ਚ ਪੜ੍ਹਾਉਣਾ ਪ੍ਰੈਫਰ ਕਰਦੇ ਆ, ਭਾਵੇਂ ਵੱਡੇ ਵੱਡੇ ਘਰਾਣੇ ਕਿੰਨੇ ਕਿਉਂ ਕਿਉਂ ਨਾ ਹੋਣ, ਤੇ ਕਿਉਂਕਿ ਉਹਨਾਂ ਕੋਲ ਇੱਕ ਐਜੂਕੇਸ਼ਨ ਦਾ ਇੱਕ ਸਿਸਟਮ ਸੀ ਚੰਗੀ ਐਜੂਕੇਸ਼ਨ ਵਿੱਦਿਆ ਦੇਣ ਲਈ, ਤੇ ਉਦੋਂ ਫਿਰ ਉੱਥੇ ਵੀ ਜਿਹੜੇ ਸੀ ਅੰਮ੍ਰਿਤਸਰ ਦੇ ਚੰਗੇ ਜਿਹੜੇ ਸੀਗੇ ਰਾਜ ਦੇ ਪੁਲਿਸ ਦੇ ਘਰਾਂ ਦੇ ਬੱਚੇ ਵੀ ਉੱਥੇ ਜਾਣ ਲੱਗੇ। ਤੇ ਹੁਣ ਉੱਥੇ ਕੀ ਵਾਪਰਿਆ, ਜਦੋਂ ਸਾਰੇ ਥਾਵਾਂ ਤੇ ਉਹਨਾਂ ਨੇ ਇਹ ਗੱਲ ਨਾਲ ਸ਼ੁਰੂ ਕੀਤੀ ਬੈਪਟਾਈਜ਼ ਕਰਨ ਦੀ ਕਿ ਬੱਚਿਆਂ ਨੂੰ ਪਹਿਲਾਂ ਮੋਟੀਵੇਟ ਕਰੋ ਫਿਰ ਉਹਨਾਂ ਨੂੰ ਜਿਹੜਾ ਸੀ ਬੈਪਟਾਈਜ਼ ਕਰੋ। ਹੁਣ ਉੱਥੇ ਵੀ ਜਿਹੜੀ ਇੱਦਾਂ ਦੀ ਗੱਲ ਇਹ ਘਟਨਾ ਵਾਪਰੀ ਅੰਮ੍ਰਿਤਸਰ ਦੇ ਵਿੱਚ ਵੀ, ਜਿੱਥੇ ਚਾਰ ਜਿਹੜੇ ਸੀਗੇ ਸਿੱਖ ਵਿਦਿਆਰਥੀ ਉਹਨਾਂ ਨੇ ਇਹ ਜੋ ਫੈਸਲਾ ਕੀਤਾ ਕਿ ਅਸੀਂ ਜਿਹੜਾ ਹੈਗਾ ਇਹ ਮਿਸ਼ਨ ਜਿਹੜਾ ਹੈਗਾ ਉਹ ਧਾਰਨ ਕਰਨਾ, ਜਾਂ ਈਸਾਈ ਮਤ ਅਸੀਂ ਜਿਹੜਾ ਹੈਗਾ ਉਹ ਧਾਰਨ ਕਰਨਾ। ਤੇ ਹੁਣ ਉੱਥੋਂ ਜਿਹੜਾ ਸੀ ਫਿਰ ਇਹਦਾ ਰਿਐਕਸ਼ਨ ਸ਼ੁਰੂ ਹੋਇਆ, ਕਿਉਂਕਿ ਉਦੋਂ ਪਹਿਲਾਂ ਸਿੱਖੀ ਇੱਕ ਜਿਹੜਾ ਸਿਸਟਮੈਟਿਕਲ ਐਜੂਕੇਸ਼ਨ ਸਿਸਟਮ ਦੇ ਰੂਪ ਚ ਹੈ ਨਹੀਂ ਸੀ। ਤੇ ਉਦਾਂ ਡੇਰਿਆਂ ਦੇ ਵਿੱਚ ਸੰਪਰਦਾਵਾਂ ਦੇ ਵਿੱਚ ਸਾਰੇ ਕਿਤੇ ਸੀ, ਤੇ ਕਿਉਂਕਿ ਸੰਪਰਦਾਵਾਂ ਦਾ ਇੰਨਾ ਜ਼ੋਰ ਵੱਧ ਗਿਆ ਸੀਗਾ ਇਸ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਣ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ, ਤੇ ਸਗੋਂ ਉਹਨਾਂ ਨੇ ਜਿਹੜਾ ਮਹੰਤਾਂ ਨੂੰ ਸੰਪਰਦਾਵਾਂ ਨੂੰ ਡੇਰਿਆਂ ਵਾਲਿਆਂ ਨੂੰ ਜਿਹੜਾ ਹੈ ਉਹ ਥਾਪੜਾ ਦਿੱਤਾ, ਤੇ ਉਹਦੇ ਚ ਕੁਛ ਜਿਵੇਂ ਖਾਸ ਆਪਾਂ ਜ਼ਿਕਰ ਕਰਦੇ ਹਾਂ ਨਿਰੰਕਾਰੀ ਮੂਵਮੈਂਟ, ਅੱਜ ਦਾ ਜਿਹੜਾ ਨਿਰੰਕਾਰੀ ਮਿਸ਼ਨ ਉਹ ਨਹੀਂ, ਉਹ ਜਿਹੜਾ ਉਹ ਹੋਰ ਸੀਗਾ, ਤੇ ਜਾਂ ਨਾਮਧਾਰੀ, ਖਾਸ ਕਰਕੇ ਨਾਮਧਾਰੀਆਂ ਨੇ ਤਾਂ ਆਖਿਰ ਬਹੁਤ ਆਡਾ ਲਿਆ ਵੱਡਾ ਅੰਗਰੇਜ਼ਾਂ ਨਾਲ, ਉਹਨਾਂ ਦੇ ਬਾਈਕਾਟ ਕਰਕੇ ਸਾਰਾ ਕੁਛ ਕੀਤਾ, ਤੇ ਇਸ ਦੇ ਸਾਰੇ ਦੇ ਦੌਰਾਨ ਜਿਹੜਾ ਹੈਗਾ ਆਪਣਾ ਗੌਤਮ ਜੀ, ਉਹ ਇਹ ਹੋਇਆ ਕਿ ਜਦੋਂ ਉਹਨਾਂ ਬੱਚਿਆਂ ਨੇ ਕੀਤਾ ਫੈਸਲਾ, ਉਹਨਾਂ ਵਿਦਿਆਰਥੀਆਂ ਦੇ ਨਾਂ ਜੇ ਮੈਂ ਲੈਣਾ ਚਾਹਾਂਗਾ, ਅਤਰ ਸਿੰਘ ਸੀ, ਸਾਧੂ ਸਿੰਘ ਸੀ, ਸੰਤੋਖ ਸਿੰਘ ਤੇ ਆਇਆ ਸਿੰਘ, ਤੇ ਜਦੋਂ ਇਹ ਗੱਲ ਉਹਨਾਂ ਦੇ ਪੇਰੈਂਟਸ ਤੱਕ ਪਹੁੰਚੀ ਜਾਂ ਆਲੇ ਦੁਆਲੇ ਪਹੁੰਚੀ, ਤੇ ਫਿਰ ਜਿਹੜਾ ਸੀਗਾ ਉਹ ਆ ਕੇ ਉਹਨਾਂ ਨੇ ਇਹਦਾ ਸੀ ਕਿ ਜੋ ਇਹਦਾ ਕੀ ਅਲਟਰਨੇਟਿਵ ਕੀ ਹੋਵੇ, ਤੇ ਉੱਥੋਂ ਜਿਹੜੀ ਇੱਕ ਫਿਰ ਮੂਵਮੈਂਟ ਸ਼ੁਰੂ ਹੋਈ। ਉਹਨਾਂ ਨੇ ਉਹਨਾਂ ਨੂੰ ਤਾਂ ਖੈਰ ਬੱਚਿਆਂ ਨੂੰ ਤਾਂ ਨਹੀਂ ਉਹਨਾਂ ਨੇ ਧਾਰਨ ਕਰ ਦਿੱਤਾ ਸਾਈ ਮਤ, ਤੇ ਪਰ ਉਦੋਂ ਫਿਰ ਇੱਕ ਅੰਦਰੋਂ ਦੀ ਜਿਹੜੇ ਸੀ ਉਹ ਗੱਲਾਂ ਚੱਲਣੀਆਂ ਸ਼ੁਰੂ ਹੋਈਆਂ ਕਿ ਅਸੀਂ ਕਿਵੇਂ ਐਜੂਕੇਸ਼ਨ ਵਾਲੇ ਪਾਸੇ ਸਾਨੂੰ ਜਾਣਾ ਚਾਹੀਦਾ, ਕਿਉਂਕਿ ਤਾਂ ਹੀ ਬੱਚੇ ਜੇ ਉਹ ਮਿਸ਼ਨਰੀ ਸਕੂਲ ਦੇ ਵਿਦਿਆਰਥੀ ਸੀ ਤਾਂ ਇਸ ਪਾਸੇ ਨੂੰ ਉਹਨਾਂ ਨੇ ਸੋਚਿਆ ਜਾਣ ਦੀ, ਉਹ ਪ੍ਰਭਾਵਿਤ ਹੋਏ ਉਹਨਾਂ ਦੀਆਂ ਪ੍ਰੇਰਨਾ ਤੋਂ, ਉਹਨਾਂ ਦੇ ਜੋ ਵੀ ਸਿਮਰਨ ਜਿਹੜੇ ਹੁੰਦੇ ਆ ਉਹਨਾਂ ਤੋਂ, ਤੇ ਸੋ ਫਿਰ ਉੱਥੋਂ ਜਿਹੜਾ ਸੀ ਇਹ ਸਭ ਤੋਂ ਪਹਿਲਾਂ ਜਿਹੜੀਆਂ ਨੇ ਉਹ ਮੀਟਿੰਗਾਂ ਸ਼ੁਰੂ ਹੋਈਆਂ, ਤੇ ਇਹਨਾਂ ਦੇ ਵਿੱਚ ਜੋ ਸਭ ਤੋਂ ਪਹਿਲਾਂ ਜਿਹੜੀ ਗੱਲ ਹੋਈ ਉਹ ਸ਼ੁਰੂ ਕੀਤੀ ਠਾਕਰ ਸਿੰਘ ਸੰਧਾਵਾਲੀਏ ਨੇ। ਠਾਕਰ ਸਿੰਘ ਸੰਧਾਵਾਲੀ ਬਾਰੇ ਮੈਂ ਥੋੜਾ ਜ਼ਰੂਰ ਦੱਸਣਾ ਚਾਹੇਗਾ ਕਿ ਚਾਹੂੰਗਾ। ਲਹਿਣਾ ਸਿੰਘ ਸੰਧਾਵਾਲੀਏ ਦਾ ਨਾਂ ਅਕਸਰ ਲਿਆ ਜਾਂਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜੋ ਉਥਲ ਪੁਥਲ ਹੋਈ ਉਹਦੇ ਵਿੱਚ ਕਾਫੀ ਨਾਂ ਆਉਂਦਾ ਹੈਗਾ, ਤੇ ਕਈ ਮਾਮਲਿਆਂ ਦੇ ਵਿੱਚ ਆਉਂਦਾ ਜਦੋਂ ਸੰਧਾਵਾਲੀਆਂ ਨੇ ਖਾਸ ਕਰਕੇ ਜਿਹੜਾ ਇੱਕ ਜਿਹੜੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਵੱਡੇ ਤੋਂ ਛੋਟਾ ਜਿਹੜਾ ਸੀ ਉਹ ਪੁੱਤਰ ਸੀਗਾ ਮਹਾਰਾਜਾ ਸ਼ੇਰ ਸਿੰਘ, ਉਹਦੇ ਕਤਲ ਦਾ ਜਿਹੜਾ ਇਲਜ਼ਾਮ ਜਿਹੜਾ ਉਹਦੇ ਉੱਤੇ ਲੱਗਦਾ, ਤੇ ਇਹ ਇਸ ਕਰਕੇ ਉਹ ਲਹਿਣਾ ਸਿੰਘ ਸੰਧਾਵਾਲੀਏ ਦਾ ਪੁੱਤਰ ਸੀ ਠਾਕਰ ਸਿੰਘ ਸੰਧਾਵਾਲੀ, ਉਹਨੂੰ ਕੋਈ ਜਗੀਰ ਸੀ ਬਹੁਤ ਵੱਡੇ ਉਹ ਸੀਗੇ, ਤੇ ਉਹਨਾਂ ਨੇ ਫਿਰ ਇਹ ਸ਼ੁਰੂਆਤ ਕੀਤੀ ਕਿ ਆਪਾਂ ਖੁਦ ਐਜੂਕੇਸ਼ਨ ਦਾ ਕੋਈ ਸਿਸਟਮ ਬਣਾਈਏ, ਤੇ ਉਹ ਸਾਰੇ ਸੋਚ ਵਿਚਾਰ ਚੋਂ ਇਹ ਗੱਲ ਨਿਕਲੀ ਕਿ ਸਿੱਖੀ ਦੇ ਮੁਤਾਬਕ ਐਜੂਕੇਸ਼ਨ ਕੀ ਹੋਵੇ, ਤੇ ਸਿਰਫ ਤੇ ਸਿਰਫ ਫਿਰ ਇਹ ਦੋ ਜਿਹੜੀਆਂ ਗੱਲਾਂ ਨੂੰ ਲੈ ਕੇ ਇਹ ਜਿਹੜੀ 1 ਅਕਤੂਬਰ 1873 ਜਿਹਦੀ ਸਥਾਪਨਾ ਜਿਹੜੀ ਆ ਉਹ ਕੀਤੀ ਗਈ, ਤੇ ਇਹ ਦੋ ਗੱਲਾਂ ਮੇਨ ਕਰਕੇ ਧਰਮ ਤੇ ਜਿਹੜਾ ਦੂਜਾ ਜਿਹੜੀ ਸਿੱਖਿਆ ਜਾਂ ਵਿਦਿਆ ਕਹਿ ਲਓ, ਉਦੋਂ ਵਿਦਿਆ ਸ਼ਬਦ ਜ਼ਿਆਦਾ ਵਰਤਿਆ ਜਾਂਦਾ ਸੀ ਸਿੱਖਿਆ ਦੀ ਥਾਂ ਤੇ, ਤੇ ਉਸ ਫਿਰ ਉਹਦੇ ਚ ਜਿਹੜੀ ਉਹ ਮੀਟਿੰਗ ਜਿਹੜੀ ਪਹਿਲੀ ਮੀਟਿੰਗ ਬੁਲਾਈ ਜਿਹਨੂੰ ਮੈਂ ਦੱਸਦਾ ਕਿ ਉਹ ਠਾਕਰ ਸਿੰਘ ਸੰਧਾਵਾਲੀਆਂ ਨੇ, ਉਹਦੇ ਫਿਰ ਜਿੰਨੀਆਂ ਵੀ ਸਿੱਖ ਸੰਪਰਦਾਵਾਂ ਸੀਗੀਆਂ ਜਾਂ ਸਿੱਖ ਆਪਾਂ ਕਹਿ ਲਈਏ ਕਿ ਉਸ ਵੇਲੇ ਜਿਹੜੇ ਚੱਲ ਰਹੇ ਸੀ ਮਤ ਸੀ, ਜਿਹੜੇ ਉਦਾਸੀ ਮਤ ਵਾਲੇ ਸੀ, ਨਿਰਮਲੇ ਸੀ, ਤੇ ਹੋਰ ਜਿਹੜੀਆਂ ਕੁਛ ਸੰਪਰਦਾਵਾਂ ਸੀ ਜਿਹਦੇ ਚ ਗ੍ਰੰਥੀ ਸੀ, ਹੋਰ ਸਾਰਿਆਂ ਨੂੰ ਬੁਲਾ ਕੇ ਜਿਹੜਾ ਇੱਕ ਉੱਥੇ ਵੱਡੀ ਜਿਹੜੀ ਮੀਟਿੰਗ ਕਰਕੇ ਫਿਰ ਇਹਦੀ ਸਥਾਪਨਾ ਕੀਤੀ। ਹਾਲਾਂਕਿ ਉਸ ਵੇਲੇ ਤੱਕ ਅਜੇ ਕੋਈ ਦਿਮਾਗ ਚ ਨਹੀਂ ਸੀ ਕਿ ਇਹਨੂੰ ਅੱਗੋਂ ਚਲਾਇਆ ਕਿਸ ਤਰ੍ਹਾਂ ਜਾਵੇ, ਤੇ ਪਰ ਉਹਨਾਂ ਨੇ ਫਿਰ ਧਰਮ ਦਾ ਜਿਹੜਾ ਪ੍ਰਚਾਰ ਸੀ ਉਹ ਬਕਾਇਦਾ ਉਹ ਸ਼ੁਰੂ ਕੀਤਾ, ਤੇ ਉਸ ਧਰਮ ਦੇ ਜਿਹੜਾ ਹੈ ਪ੍ਰਚਾਰ ਦੇ ਵਿੱਚੋਂ ਫਿਰ ਜਿਹੜੀ ਗੱਲ ਉਹ ਨਿਕਲਦੀ ਹੈ, ਤੇ ਉਹ ਇੱਕ ਆਪਣਾ ਜਿਹੜਾ ਸੀ ਉਹ ਸਕੂਲ ਖੋਲਿਆ, ਤੇ ਸਿੰਘ ਸਭਾ ਨੇ ਉਹਦਾ ਨਾਂ ਸਿੰਘ ਸਭਾ ਹੀ ਰੱਖਿਆ ਗਿਆ, ਤੇ ਫਿਰ ਉੱਥੇ ਜਿਹੜੀ ਹੈ ਉਹ ਸਕੂਲ ਦੇ ਵਿੱਚ ਜਿਹੜੀ ਸਿੱਖਿਆ ਦੇਣੀ ਸ਼ੁਰੂ ਕੀਤੀ, ਤੇ ਇਹ ਇੱਥੋਂ ਸ਼ੁਰੂਆਤ ਇੱਕ ਹੋ ਗਈ, ਤੇ ਇਸ ਸ਼ੁਰੂਆਤ ਤੋਂ ਬਾਅਦ ਜਿਹੜਾ ਹੈ ਅਸਲ ਦੇ ਵਿੱਚ ਜਿਹੜੀ ਫਿਰ ਮੂਵਮੈਂਟ ਉਦੋਂ ਬਣਦੀ ਹੈ ਜਦੋਂ ਸਿੰਘ ਸਭਾ ਲਾਹੌਰ ਬਣਦੀ ਹੈ। ਇਹ ਸਿੰਘ ਸਭਾ ਅੰਮ੍ਰਿਤਸਰ ਸੀਗੀ, ਤੇ ਸਿੰਘ ਸਭਾ ਜਿਹੜੀ ਲਾਹੌਰ ਹੈ ਜੇ ਆਪਾਂ ਦੇਖਿਆ ਜਾਵੇ ਕਿ ਇਸ ਤੋਂ ਜਿਹੜੀ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 1873 ਦੇ ਵਿੱਚ ਜਿਹੜੀ ਸੀ ਇਹ ਸਾਰਾ ਕੁਛ ਹੋਇਆ, ਤੇ ਉਸ ਤੋਂ ਬਾਅਦ ਜਦੋਂ ਲਾਹੌਰ ਦੇ ਵਿੱਚ ਕਿਉਂਕਿ ਐਜੂਕੇਸ਼ਨ ਦਾ ਸੈਂਟਰ ਉਦੋਂ ਲਾਹੌਰ ਵੱਡਾ ਬਣ ਗਿਆ ਸੀ, ਉੱਥੇ ਕਾਲਜ ਵਗੈਰਾ ਖੁੱਲ ਗਏ ਸੀ, ਓਰੀਐਂਟਲ ਕਾਲਜ ਖੁੱਲਿਆ ਸਭ ਤੋਂ ਪਹਿਲਾਂ ਉੱਥੇ, ਤੇ ਜਿੱਥੇ ਜਿਹੜੀਆਂ ਓਰੀਐਂਟਲ ਸਾਡੀਆਂ ਇੱਧਰਲੀਆਂ ਜਿਹੜੀਆਂ ਪੂਰਬੀ ਜਿਹੜੀਆਂ ਸਿੱਖਿਆ ਦੀਆਂ ਵਿਧੀਆਂ ਸੀ ਜਾਂ ਆਪਾਂ ਇਸ ਆਪਾਂ ਕਹਿ ਸਕਦੇ ਹਾਂ ਕਿ ਇੱਥੋਂ ਦੀਆਂ ਭਾਸ਼ਾਵਾਂ ਸੀ, ਉਹਨਾਂ ਦੇ ਵਿੱਚ ਤਾਲੀਮ ਦੀ ਜਿਹੜੀ ਉਹ ਗੱਲ ਉਹ ਸ਼ੁਰੂ ਹੋਈ। ਤੇ ਫਿਰ ਜਿਹੜੀ ਉਸ ਤੋਂ ਸਹੀ 6 ਸਾਲ ਬਾਅਦ ਜਿਹੜੀ ਹੈ ਉਹ ਫਿਰ ਜਿਹੜੀ ਹੈ ਉਹ 1879 ਦੇ ਵਿੱਚ ਤੇ ਜਿਹੜੀ ਲਾਹੌਰ ਦੀ ਸਿੰਘ ਸਭਾ ਬਣਦੀ ਹੈ। ਅਸਲ ਦੇ ਵਿੱਚ ਜਿਹੜੇ ਫਿਰ ਉਹ ਸਿੰਘ ਸਭਾ ਦੇ ਵਿੱਚ ਸੀ ਉਹ ਲੋਕ ਉਹ ਐਜੂਕੇਸ਼ਨਿਸਟ ਸੀਗੇ, ਇਹਦੇ ਚ ਪ੍ਰੋਫੈਸਰ ਗੁਰਮੁਖ ਸਿੰਘ ਸੀ ਮੁੱਖ ਤੌਰ ਤੇ, ਤੇ ਉਹਨਾਂ ਨੇ ਫਿਰ ਜਿਹੜਾ ਸੀ ਇਹ ਬੀੜਾ ਚੁੱਕਿਆ ਐਜੂਕੇਸ਼ਨ ਵਾਲਾ, ਜਿਹਦੇ ਚੋਂ ਗੌਤਮ ਜੀ ਉਸ ਤੋਂ ਬਾਅਦ ਜੇ ਆਪਾਂ ਸਾਰਾ ਜਦੋਂ ਆਪਾਂ ਦੇਖਦੇ ਹਾਂ ਨਾ ਇਹਨੂੰ ਛਾਨਬੀਨ ਕਰਦੇ ਹਾਂ, ਤੇ ਅਸਲ ਦੇ ਵਿੱਚ ਜਿਹੜੀਆਂ ਬਾਅਦ ਦੇ ਵਿੱਚ ਜਿਹਦੇ ਚ ਖਾਲਸਾ ਦੀਵਾਨ ਬਣਦੇ ਨੇ ਜਾਂ ਚੀਫ਼ ਖਾਲਸਾ ਦੀਵਾਨ ਬਣਦਾ ਬਾਅਦ ਦੇ ਵਿੱਚ ਫਿਰ ਦੋਵੇਂ, ਕਿਉਂਕਿ ਖਾਲਸਾ ਦੀਵਾਨ ਅੰਮ੍ਰਿਤਸਰ ਪਹਿਲਾਂ ਬਣਦਾ ਤੇ ਫਿਰ ਖਾਲਸਾ ਦੀਵਾਨ ਜਿਹੜਾ ਉੱਥੋਂ ਉਹਦੇ ਚ ਫੁੱਟ ਪੈਂਦੀ ਹੈ, ਖਾਲਸਾ ਦੀਵਾਨ ਲਾਹੌਰ ਬਣਦਾ ਤੇ ਫਿਰ ਦੁਬਾਰਾ ਫਿਰ ਜਿਹੜਾ ਖਾਲਸਾ ਦੀਵਾਨ ਲਾਹੌਰ ਖਾਸ ਕਰਕੇ ਚੀਫ਼ ਖਾਲਸਾ ਦੀਵਾਨ ਜਿਹੜਾ ਬਣਦਾ, ਤੇ ਉਸੇ ਦੇ ਵਿੱਚੋਂ ਇਹ ਸਾਰੀ ਗੱਲ ਦੇ ਵਿੱਚੋਂ ਜਿਹੜਾ ਸੀਗਾ ਇਹ ਆਪਣਾ ਜਿਹੜਾ ਖਾਲਸਾ ਕਾਲਜ ਹੈ ਜੋ ਕਾਫੀ ਸਾਲਾਂ ਦੇ ਬਾਅਦ ਫਿਰ ਜਿਹੜਾ 1892 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਬਣਦਾ, ਤੇ ਇਹ ਇਹ ਸਾਰੀ ਗੱਲ ਇਹਦੇ ਚੋਂ ਨਿਕਲਦੀ ਹੈ। ਮੁੱਖ ਤੌਰ ਤੇ ਜਿਹੜੀ ਮੁੱਖ ਦੀ ਗੱਲ ਇਹ ਹੈ ਜਿਹੜੀ ਗੌਤਮ ਜੀ ਕਿ ਐਜੂਕੇਸ਼ਨ ਦਾ ਪਹਿਲਾਂ ਜਿਹੜਾ ਹੈਗਾ ਸੀ ਕੋਈ ਇਦਾਂ ਦਾ ਆਪਾਂ ਇਹ ਕਹਿੰਦੇ ਕਿ ਇੱਕ ਕੋਈ ਜਿਹੜਾ ਇੱਕ ਸਿਲਸਿਲੇਵਾਰ ਜਿਹੜੀ ਵਿੱਦਿਆ ਇਸ ਪੰਜਾਬੀ ਦੇ ਵਿੱਚ ਹੈ ਨਹੀਂ ਸੀ। ਸਭ ਤੋਂ ਪਹਿਲਾਂ ਸਿੰਘ ਸਭਾ ਦੀ ਜਦੋਂ ਗੱਲ ਚੱਲਦੀ ਹੈ, ਸਿੰਘ ਸਭਾ ਅੰਮ੍ਰਿਤਸਰ ਦੇ ਪ੍ਰਭਾਵ ਹੇਠ ਸਿੰਘ ਸਭਾ ਲਾਹੌਰ ਬਣੀ, ਤੇ ਸਿੰਘ ਸਭਾ ਲਾਹੌਰ ਦੇ ਵਿੱਚ ਜਦੋਂ ਐਜੂਕੇਸ਼ਨ ਦਾ ਡਿਪਾਰਟਮੈਂਟ ਲਾਹੌਰ ਚ ਬਣਿਆ 1860 ਦੇ ਵਿੱਚ ਬਣਦਾ ਉਹ, ਤੇ ਉਸ ਤੋਂ ਪਹਿਲਾਂ ਬਣ ਚੁੱਕਾ ਸੀ, ਤੇ 1864 ਦੇ ਵਿੱਚ ਜਿਹੜਾ ਹੈਗਾ ਉਹ ਫਿਰ ਓਰੀਐਂਟਲ ਕਾਲਜ ਜਿਹੜਾ ਉਹ ਖੁੱਲ੍ਹਾ। ਪਰ ਉਸ ਵੇਲੇ ਤੱਕ ਓਰੀਐਂਟਲ ਕਾਲਜ ਦੇ ਵਿੱਚ ਜਿਹੜੀ ਪੰਜਾਬੀ ਦੀ ਜਾਂ ਸਿੱਖੀ ਦੀ ਜਾਂ ਇਸ ਤਰ੍ਹਾਂ ਦੀ ਕੋਈ ਤਾਲੀਮ ਹੈ ਨਹੀਂ ਸੀ ਕੋਈ, ਤੇ ਨਾ ਹੀ ਕੋਈ ਗੁਰਮੁਖੀ ਦੀ ਉੱਥੇ ਗੱਲ ਸੀ। ਤੇ ਫਿਰ 1873 ਦੇ ਵਿੱਚ ਜਾ ਕੇ ਜਿਹੜਾ ਜਦੋਂ 1873 ਚ ਇਧਰੋਂ ਜਿਹੜੀ ਹੈ ਉਹ ਬਣ ਰਹੀ ਹੈ ਸਿੰਘ ਸਭਾ ਅੰਮ੍ਰਿਤਸਰ ਦੇ ਵਿੱਚ ਸਥਾਪਿਤ ਹੋ ਰਹੀ ਹੈ, ਉਧਰੋਂ 1873 ਦੇ ਵਿੱਚ ਲਾਹੌਰ ਦੇ ਵਿੱਚ ਜਿਹੜੀ ਹੈ ਪੰਜਾਬੀ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ ਤੇ ਪੰਜਾਬੀ ਦੀ ਜਿਹੜੀ ਤਾਲੀਮ ਸ਼ੁਰੂ ਹੁੰਦੀ ਹੈ। ਉੱਥੇ ਅੰਗਰੇਜ਼ ਪ੍ਰੋਫੈਸਰ ਸੀਗੇ ਡਾਕਟਰ ਲਾਈਟਨਰ, ਤੇ ਉਹਨਾਂ ਨੇ ਸ਼ੁਰੂਆਤ ਕੀਤੀ, ਕਿਉਂਕਿ ਆਪਾਂ ਜਦੋਂ ਗੌਤਮ ਜੀ ਇੱਥੇ ਇੱਕ ਮੈਂ ਥੋੜੀ ਜਿਹੀ ਗੱਲ ਸਪਸ਼ਟ ਕਰਦੇ ਹਾਂ ਕਿ ਜਦੋਂ ਆਪਾਂ ਇੱਦਾਂ ਦੀ ਜਿਹੜੀ ਗੱਲ ਕਰਦੇ ਨਾ ਫਿਰ ਆਪਾਂ ਕਈ ਵਾਰੀ ਪੂਰੇ ਭਾਈਚਾਰੇ ਨੂੰ ਬੰਨ ਲੈਂਦੇ ਹਾਂ ਉਹਦੇ ਚ, ਤੇ ਜਦੋਂ ਮੁਗਲਾਂ ਦੀ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਆਪਾਂ ਮੁਗਲ ਨਹੀਂ ਕਹਿੰਦੇ, ਆਪਾਂ ਕਹਿੰਦੇ ਮੁਸਲਮਾਨਾਂ ਨੇ ਆਹ ਜ਼ੁਲਮ ਕੀਤੇ, ਆਪਾਂ ਅਕਸਰ ਇੱਕ ਬਣ ਜਾਂਦਾ। ਤੇ ਇਸੇ ਤਰ੍ਹਾਂ ਹੀ ਜਿਹੜੇ ਭਾਵੇਂ ਈਸਾਈ ਸੀ ਜਿਹੜੇ ਉੱਥੇ ਟੀਚਰ ਸੀ ਜਾਂ ਹੋਰ ਹੈ, ਉਹਨਾਂ ਚ ਜਿਹੜੇ ਇੱਕ ਮਨੁੱਖਤਾ ਵਾਲੇ ਗੁਣ ਉਹ ਵੀ ਹੈਗੇ ਸੀ, ਈਸਾਈ ਹੁੰਦਿਆਂ ਵੀ ਉਹਨਾਂ ਨੇ ਕਿਹਾ ਕਿ ਨਹੀਂ ਇੱਥੋਂ ਦਾ ਜਿਹੜਾ ਕਲਚਰ ਹੈ ਇੱਥੋਂ ਜਿਹੜਾ ਧਰਮ ਹੈ ਉਹਨੂੰ ਜ਼ਿਆਦਾ ਡਿਵੈਲਪ ਹੋਣਾ ਚਾਹੀਦਾ ਤੇ ਇੱਥੇ ਆ ਕੇ ਦੂਜਾ ਕੋਈ ਠੋਸਿਆ ਨਹੀਂ ਜਾਣਾ ਚਾਹੀਦਾ। ਸੋ ਇਸ ਤਰ੍ਹਾਂ ਦੇ ਇਹ ਜਿਹੜੇ ਸੀਗੇ ਉਹ ਟੀਚਰ ਸੀਗੇ ਤੇ ਜਿਨ੍ਹਾਂ ਦੀ ਮੈਂ ਗੱਲ ਕੀਤਾ ਡਾਕਟਰ ਲਾਈਟਨਰ, ਤੇ ਉਹਨਾਂ ਨੇ ਕਿਹਾ ਕਿ ਨਹੀਂ ਇੱਥੇ ਸ਼ੁਰੂ ਕਰੋ। ਤੇ ਜਿਹੜੇ ਪਹਿਲੇ ਉੱਥੇ ਟੀਚਰ ਪੰਜਾਬੀ ਦੇ ਜਾ ਕੇ ਲੱਗੇ ਉਹ ਪ੍ਰੋਫੈਸਰ ਗੁਰਮੁਖ ਸਿੰਘ ਸੀ। ਅਸਲ ਦੇ ਵਿੱਚ ਜਿਹੜੀ ਸਿੰਘ ਸਭਾ ਮੂਵਮੈਂਟ ਨੂੰ ਚਲਾਉਣ ਦਾ ਇੱਕ ਸਿੰਘ ਸਭਾ ਨੂੰ ਇੱਕ ਲਹਿਰ ਦੇ ਤੌਰ ਤੇ ਚਲਾਉਣ ਵਾਲੇ ਜਿਹੜੇ ਇਹ ਪ੍ਰੋਫੈਸਰ ਗੁਰਮੁਖ ਸਿੰਘ ਤੇ ਭਾਈ ਜਿਹੜੇ ਦਿੱਤ ਸਿੰਘ ਜਿਹਨਾਂ ਦਾ ਕਾਫੀ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ, ਤੇ ਉਹ ਸੀਗੇ। ਤੇ ਕਿਉਂਕਿ ਇਹੀ ਜਿਹੜੇ ਸੀ ਉੱਥੇ ਟੀਚਰ ਬਣੇ ਓਰੀਐਂਟਲ ਕਾਲਜ ਲਾਹੌਰ ਦੇ ਵਿੱਚ, ਤੇ ਫਿਰ ਜਦੋਂ 1879 ਦੇ ਵਿੱਚ 1879 ਦੇ ਵਿੱਚ ਜਦੋਂ ਸਿੰਘ ਸਭਾ ਲਾਹੌਰ ਬਣ ਗਈ ਤੇ ਉਹਨਾਂ ਨੇ ਤਾਂ ਫਿਰ ਬਕਾਇਦਾ ਇੱਕ ਏਜੰਡਾ ਰੱਖ ਕੇ ਜਿਹੜਾ ਸੀ ਉਹ ਪ੍ਰਚਾਰ ਜਿਹੜਾ ਸ਼ੁਰੂ ਕੀਤਾ। ਤੇ ਇੱਕ ਤਾਂ ਇਹ ਕਿ ਜਿਹੜਾ ਐਜੂਕੇਸ਼ਨ ਦਾ ਮਾਧਿਅਮ ਹੈ ਜਿਹੜਾ ਉਹਨੂੰ ਗੁਰਮੁਖੀ ਬਣਾਇਆ ਜਾਵੇ, ਤੇ ਉਹਨਾਂ ਨੇ ਇਸ ਤੇ ਕੰਮ ਵੀ ਕੀਤਾ। ਹਾਲਾਂਕਿ ਅਜੇ ਤੱਕ ਵੀ ਸਾਡੇ ਇਹ ਮਸਲਾ ਚੱਲ ਰਿਹਾ ਸੈਕਟਰੀਏਟ ਦੇ ਵਿੱਚ ਕਿ ਜਿਹੜੀ ਹੈ ਰਾਜ ਭਾਸ਼ਾ ਪੰਜਾਬੀ ਹੋਵੇ, ਗੁਰਮੁਖੀ ਚ ਲਿਖੇ ਜਾਣ, ਪਰ ਅਜੇ ਵੀ ਨੋਟ ਬਹੁਤ ਅੰਗਰੇਜ਼ੀ ਚ ਲਿਖੇ ਜਾਂਦੇ ਆ, ਤੇ ਪਰ ਇਹ ਉਹਨਾਂ ਨੇ ਉਦੋਂ ਹੀ ਤਹੀਆ ਕਰ ਲਿਆ ਸੀ ਕਿ ਗੁਰਮੁਖੀ ਦੇ ਵਿੱਚ ਹੀ ਪੰਜਾਬੀ ਦੀ ਜਿਹੜੀ ਆ ਉਹ ਪੜ੍ਹਾਈ ਜਿਹੜੀ ਆ ਉਹ ਹੋਵੇ। ਤੇ ਜਿਹੜੀ ਫਿਰ ਜਿਹੜੀ ਲਾਹੌਰ ਦੀ ਜਿਹੜੀ ਇਹ ਹੈਗੀ ਜਿਹੜੀ ਸਭਾ ਤੇ ਫਿਰ ਇਹ ਬਾਅਦ ਦੇ ਵਿੱਚ ਇਹ ਇੱਕ ਫੈਸਲਾ ਹੋ ਜਾਂਦਾ ਕਿ ਦੋ ਨਾਂ ਚਲਾਈਆਂ ਜਾਣ, ਮੁੱਖ ਜਿਹੜੀ ਸਿੰਘ ਸਭਾ ਉਹਨੂੰ ਅੰਮ੍ਰਿਤਸਰ ਰੱਖਿਆ ਜਾਵੇ, ਲਾਹੌਰ ਨੂੰ ਉਹਦੀ ਬ੍ਰਾਂਚ ਮੰਨ ਲਿਆ ਜਾਵੇ। ਇਹਦੇ ਤੇ ਫਿਰ ਜਿਹੜਾ ਹੈ ਉਹਨਾਂ ਦਾ ਇਹ ਸਹਿਮਤੀ ਹੋ ਗਈ। ਇਹਦੇ ਚ ਉਦੋਂ ਪ੍ਰੋਫੈਸਰ ਗੁਰਮੁਖ ਸਿੰਘ ਸੀ, ਬਾਬਾ ਖੇਮ ਸਿੰਘ ਜਦੋਂ ਠਾਕੁਰ ਸਿੰਘ ਸੰਧਾਵਾਲੀ ਹੋਰਾਂ ਨੇ ਸ਼ੁਰੂਆਤ ਕੀਤੀ ਉਦੋਂ ਵੀ ਬਾਬਾ ਖੇਮ ਸਿੰਘ ਨੂੰ ਸ਼ਾਮਿਲ ਕੀਤਾ ਗਿਆ। ਤੇ ਫਿਰ ਅਤਰ ਸਿੰਘ ਭਦੌੜ ਦੇ ਸਰਦਾਰ ਸੀਗੇ ਜਿਹੜੇ ਉਸ ਵੇਲੇ ਜਿਹੜੀ ਰਿਆਸਤ ਸੀਗੀ ਇੱਕ ਉਹਦੇ ਇੱਕ ਸੈਮੀ ਇੱਕ ਤਰੀਕੇ ਦੀ ਰਿਆਸਤ ਦੇ ਤੌਰ ਤੇ ਭਦੌੜ ਕੰਮ ਕਰਦੇ ਸੀ ਉਹ ਸੀਗੇ। ਫਿਰ ਜਗਤ ਸਿੰਘ ਸੀ ਮਹਾਰਾਜਾ ਨਾਭਾ ਉਹਦੇ ਚ ਉਹਨਾਂ ਨੇ ਯੋਗਦਾਨ ਪਾਇਆ, ਕਰਮ ਸਿੰਘ ਨੇ, ਭਾਈ ਰਾਮ ਸਿੰਘ। ਤੇ ਇਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜਾ ਸਭ ਤੋਂ ਵੱਡੀ ਪ੍ਰਾਪਤੀ ਹੈ ਮੈਂ ਸਮਝਦਾ ਇਹਦੀ ਕਿ ਪੰਜਾਬੀ ਪੱਤਰਕਾਰੀ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਤੇ ਉਹ ਵੀ ਜਿਹੜੀ ਆ ਉਹ ਗੁਰਮੁਖੀ ਅਖਬਾਰ ਤੋਂ ਜਿਹੜੀ ਹੁੰਦੀ ਆ। ਹਾਲਾਂਕਿ ਉਦੋਂ ਪਹਿਲਾਂ ਜਿਹੜਾ ਸੀ ਅੰਮ੍ਰਿਤਸਰ ਤੋਂ ਇੱਕ ਅਖਬਾਰ ਸ੍ਰੀ ਦਰਬਾਰ ਸਾਹਿਬ ਫਰਾਇਆ ਲਾਲ ਹੋਰਾਂ ਨੇ ਜਿਹੜਾ ਕੱਢਤਾ ਸੀ, ਪਰ ਉਹਦੀ ਜਿਹੜੀ ਜਿਹੜੀ ਲਿਪੀ ਜ਼ਰੂਰ ਉਹਦੀ ਗੁਰਮੁਖੀ ਸੀ ਪਰ ਉਹਦੀ ਜਿਹੜੀ ਭਾਸ਼ਾ ਸੀ ਸਾਰੀ ਉਹ ਹਿੰਦੀ ਹੁੰਦੀ ਸੀਗੀ, ਹਿੰਦੀ ਜਾਂ ਉਰਦੂ ਮਿਕਸ ਜਿਹੜੀ ਭਾਸ਼ਾ ਉਹਦੀ ਹੁੰਦੀ ਸੀ। ਤੇ ਪਰ ਇਹ ਜਿਹੜਾ ਪੰਜਾਬੀ ਦਾ ਪਹਿਲਾ ਅਖਬਾਰ ਪਿਓਰ ਗੁਰਮੁਖੀ ਲਿਪੀ ਦੇ ਵਿੱਚ ਕੱਢਿਆ ਉਹਦਾ ਨਾਂ ਹੀ ਜਿਹੜਾ ਸੀ ਜਿਹੜਾ 10 ਨਵੰਬਰ 1880 ਨੂੰ ਜਿਹੜਾ ਹੈਗਾ ਹਫ਼ਤਾਵਾਰੀ ਪੇਪਰ ਕੱਢਣਾ ਸ਼ੁਰੂ ਕੀਤਾ ਸਿੰਘ ਸਭਾ ਨੇ, ਉਹਦਾ ਨਾਂ ਗੁਰਮੁਖੀ ਅਖਬਾਰ ਸੀਗਾ। ਤੇ ਫਿਰ ਇਹਨਾਂ ਨੇ ਨਾਲ ਹੀ ਅਗਲੇ ਸਾਲ ਹੀ ਜਿਹੜਾ ਇੱਕ ਜਿਹੜਾ ਮੰਥਲੀ ਪੇਪਰ ਇੱਕ ਰਸਾਲਾ ਮੈਗਜ਼ੀਨ ਜਿਹੜਾ ਵਿਦਿਆਰਕ, ਕਿਉਂਕਿ ਵਿਦਿਆਰਕ ਤਾਂ ਹੁਣ ਤੱਕ ਸਿਲੇਬਸ ਦੇ ਵਿੱਚ ਦਾ ਹਿੱਸਾ ਬਣਦਾ ਰਿਹਾ ਪੰਜਾਬੀ ਦੇ ਵਿੱਚ ਐਮਏ ਤੱਕ, ਤੇ ਉਹ ਵੀ ਜਿਹੜਾ ਸੀ ਮਾਸਕ ਰਸਾਲਾ ਸਿੰਘ ਸਭਾ ਨੇ ਜਿਹੜਾ ਹੈ ਉਹ ਕੱਢਿਆ। ਤੇ ਫਿਰ ਉਹਨਾਂ ਨੂੰ ਇਹ ਵੀ ਮਹਿਸੂਸ ਹੋਇਆ ਕਿ ਕਿਉਂਕਿ ਹੁਣ ਤੱਕ ਜਿਹੜੀ ਤਾਲੀਮ ਹੈ ਜ਼ਿਆਦਾ ਚੱਲ ਰਹੀ ਆ ਉਰਦੂ ਦੇ ਵਿੱਚ, ਅੰਗਰੇਜ਼ ਵੀ ਉਰਦੂ ਨੂੰ ਵੱਧ ਉਤਸ਼ਾਹਿਤ ਕਰਦੇ ਸੀ ਕਿ ਜਿਹੜੀ ਸਾਡੀ ਗੱਲ ਆ ਉਹ ਸਿਰਫ ਜਿਹੜੇ ਗੁਰਮੁਖੀ ਪੜ੍ਹਨ ਤੱਕ ਹੀ ਜਾਂਦੀ ਹੈ, ਤੇ ਜਿਹੜੇ ਸਿੱਖ ਗੁਰਮੁਖੀ ਨਹੀਂ ਪੜ੍ਹ ਸਕਦੇ ਜਾਂ ਨਹੀਂ ਪੜ੍ਹੇ ਥੋੜੇ ਜਿਹੇ ਵੱਡੇ ਉਹ ਨੇ ਉਹਨਾਂ ਤੱਕ ਵੀ ਜਿਹੜੀ ਗੱਲ ਪਹੁੰਚਾਈ ਜਾਣੀ ਚਾਹੀਦੀ ਹੈ। ਤੇ ਫਿਰ ਜਿਹੜਾ ਸੀਗਾ ਲਾਹੌਰ ਤੋਂ ਉਰਦੂ ਦੇ ਵੀ ਇੱਕ ਅਖਬਾਰ ਸ਼ੁਰੂ ਕੀਤਾ ਗਿਆ ਭਾਈ ਮਈਆ ਸਿੰਘ ਦੀ ਸੰਪਾਦਨਾ ਚ ਉਰਦੂ ਦੇ ਵਿੱਚ, ਜਿਹਦਾ ਨਾਂ ਜਿਹੜਾ ਸੀਗਾ ਖਾਲਸਾ ਗਜ਼ਟ ਸੀ। ਤੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ੁਰੂਆਤੀ ਜਿਹੜੀਆਂ ਸਾਰੀਆਂ ਉਹ ਸਿੰਘ ਸਭਾ ਨੇ ਹੀ ਕੀਤੀਆਂ। ਤੇ 1902-3 ਤੱਕ ਜਿਹੜੀ ਸਿੰਘ ਸਭਾ ਬਹੁਤ ਸਰਗਰਮ ਰਹੀ ਕਿਉਂਕਿ ਉਦੋਂ ਪਹਿਲਾਂ ਕੋਈ ਸੰਸਥਾ ਨਹੀਂ ਸੀਗੀ। ਤੇ ਫਿਰ ਜਿੱਦਾਂ ਮੈਂ ਦੱਸਿਆ ਕਿ ਇਹ ਐਜੂਕੇਸ਼ਨ ਵਾਲੇ ਪਾਸੇ ਖਾਲਸਾ ਦੀਵਾਨ ਬਣੇ, ਖਾਲਸਾ ਦੀਵਾਨ ਅੰਮ੍ਰਿਤਸਰ ਬਣਿਆ, ਖਾਲਸਾ ਦੀਵਾਨ ਲਾਹੌਰ ਬਣਿਆ, ਫਿਰ ਉਹਨਾਂ ਨੂੰ ਫਿਰ ਰਲੇਵਾਂ ਕਰਕੇ ਚੀਫ ਖਾਲਸਾ ਦੀਵਾਨ ਬਣਿਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੁਣ ਵੀ ਜਿਹੜਾ ਸਕੂਲ ਚਲਾ ਰਿਹਾ ਹੈਗਾ। ਤੇ ਜਿਹੜਾ ਖਾਲਸਾ ਕਾਲਜ ਹੈ ਉਹ ਵੀ ਚੀਫ ਖਾਲਸਾ ਦੀਵਾਨ ਦੀ ਹੀ ਜਿਹੜੀ ਕਾਢ ਸੀ ਕਿ ਇੱਥੇ ਖਾਲਸਾ ਕਾਲਜ ਹੋਣਾ ਚਾਹੀਦਾ। ਫਿਰ ਇਹ ਮਸਲਾ ਰਿਹਾ ਕਿ ਖਾਲਸਾ ਕਾਲਜ ਲਾਹੌਰ ਚ ਬਣੇ ਜਾਂ ਅੰਮ੍ਰਿਤਸਰ ਚ ਬਣੇ, ਇਹ ਵੀ ਜਿਹੜਾ ਹੈਗਾ ਸਿੰਘ ਸਭਾ ਲਹਿਰ ਦੇ ਆਗੂਆਂ ਦੀ ਜਿਹੜੀ ਹੈ ਜਾਂ ਪ੍ਰੇਰਨਾ ਕਹਿ ਲਓ ਕੁਛ ਵੀ, ਉਹਨਾਂ ਦੇ ਨਾਲ ਹੀ ਜਿਹੜਾ ਸੀ ਫਿਰ ਇਹ ਅੰਮ੍ਰਿਤਸਰ ਦੇ ਵਿੱਚ ਬਣਾਉਣ ਦਾ ਜਿਹੜਾ ਇਹ ਫੈਸਲਾ ਕੀਤਾ ਗਿਆ। ਇੱਕ ਗੌਤਮ ਜੀ ਜਿਹੜਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਹੈ, ਇਹ ਅਸਲ ਦੇ ਵਿੱਚ ਇਹਦੇ ਚ ਸਿੰਘ ਸਭਾ ਲਹਿਰ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਵੱਖਰੀ ਗੱਲ ਹੈ ਕਿ SGPC ਨੇ ਵੀ ਸਿੰਘ ਸਭਾ ਨੂੰ ਵਿਸਾਰਤਾ ਤੇ ਅਕਾਲੀ ਦਲ ਨੇ ਤਾਂ ਚਲੋ ਇੱਕ ਪੋਲੀਟੀਕਲ ਪਾਰਟੀ ਬਣ ਕੇ ਉਹਨੇ ਵਿਸਾਰਨੇ ਸੀ, ਕਿਉਂਕਿ ਉਦੋਂ ਪਹਿਲਾਂ ਸਿੱਖਾਂ ਨੂੰ ਜਿਹੜੀ ਹੈ ਇੱਕ ਧਾਰਮਿਕ ਸੇਧ ਦੇਣ ਵਾਸਤੇ ਜਾਂ ਇੱਕ ਪੋਲੀਟੀਕਲ ਸੇਧ ਦੇਣ ਵਾਸਤੇ ਕੋਈ ਸੰਸਥਾ ਹੈ ਹੀ ਨਹੀਂ ਸੀ। ਜਿੱਦਾਂ ਮੈਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਅੱਖਰ ਰਾਜ ਤਾਂ ਉਹ ਤਾਂ ਰਾਜਿਆਂ ਦਾ ਰਾਜ ਤਾਂ ਆਪਣੇ ਤਰੀਕੇ ਦਾ ਹੁੰਦਾ ਨਾ, ਉੱਥੋਂ ਤੁਸੀਂ ਕੋਈ ਬਹੁਤੀ ਉਮੀਦ ਨਹੀਂ ਕਰ ਸਕਦੇ ਜੇ ਇਸ ਪਾਸੇ ਵੱਲ ਜਿਹੜਾ ਧਿਆਨ ਰਾਜਿਆਂ ਦਾ ਨਾ ਹੋਵੇ। ਤੇ ਜਾਂ ਫਿਰ ਇੱਥੇ ਪ੍ਰਿੰਸਲੀ ਸਟੇਟ ਸੀਗੀਆਂ, ਸਿੱਖ ਸਟੇਟ 7-8 ਜਿਹੜੀਆਂ, ਤੇ ਜਿਹਦੇ ਚ ਪਟਿਆਲਾ ਨਾਭਾ ਇਹ ਰਿਆਸਤਾਂ ਸੀ। ਤੇ ਇਸ ਤਰ੍ਹਾਂ ਦੀ ਜਿਹੜੀ ਕੋਈ ਸਰਪ੍ਰਸਤੀ ਜਿਹੜੀ ਉਹ ਬਣੀ ਨੀ, ਤੇ ਐਜੂਕੇਸ਼ਨ ਵਾਲੇ ਪਾਸੇ ਖਾਸ ਕਰਕੇ ਤੇ ਫਿਰ ਸਿੱਖੀ ਵਾਲੇ ਪਾਸੇ। ਸਿੱਖੀ ਨੂੰ ਜਿਹੜਾ ਸੀ ਉਹ ਜਿਵੇਂ ਆਪਾਂ ਕਹਿੰਦੇ ਹਾਂ ਕਿ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸਿੱਖੀ ਦੇ ਮੁਤਾਬਕ ਕਿਵੇਂ ਚੱਲੇ, ਸਿੱਖ ਸਿਧਾਂਤ ਦੇ ਮੁਤਾਬਕ ਕਿਵੇਂ ਚੱਲੇ, ਇਹਦੇ ਚ ਬਹੁਤ ਵੱਡਾ ਯੋਗਦਾਨ ਹੈ ਸਿੰਘ ਸਭਾ ਦਾ, ਸਿੰਘ ਸਭਾ ਲਹਿਰ ਦਾ ਆਪਾਂ ਇਹ ਕਹਿ ਲਓ। ਕਿਉਂਕਿ ਹਰੇਕ ਗੁਰਦੁਆਰਾ ਮਹੰਤ ਦੀ ਆਪਣੀ ਪ੍ਰਾਈਵੇਟ ਪ੍ਰਾਪਰਟੀ ਹੁੰਦਾ ਸੀ, ਆਪਾਂ ਨੂੰ ਜਿਹੜਾ ਹੈਗਾ ਨਨਕਾਣਾ ਸਾਹਿਬ ਦਾ ਸਾਕਾ ਤਾਂ ਕਿਸੇ ਨੂੰ ਨੀ ਭੁੱਲਿਆ, ਮਹੰਤ ਨਾਰਾਇਣ ਦਾਸ ਵਾਲਾ, ਤੇ ਜੋ ਆਪਣੀ ਪ੍ਰੋਪਰਟੀ ਸਮਝਦਾ ਸੀ ਜਾਂ ਉੱਥੇ ਜਿਹੜੇ ਕੁਕਰਮ ਉਹ ਕਰਦਾ ਸੀ। ਤੇ ਉਸ ਇਹਦੇ ਚ ਇੱਕ ਕਿ ਸਿੱਖ ਸਿਧਾਂਤ ਦੇ ਮੁਤਾਬਕ, ਬਾਣੀ ਦੇ ਮੁਤਾਬਕ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਪ੍ਰਬੰਧ ਕਿਵੇਂ ਚੱਲੇ, ਸਿੱਖੀ ਕਿਵੇਂ ਚੱਲੇ, ਸਿੱਖੀ ਦਾ ਪ੍ਰਚਾਰ ਕਿਵੇਂ ਹੋਵੇ, ਇਹ ਚ ਬਹੁਤ ਵੱਡਾ ਯੋਗਦਾਨ ਹੈ ਸਿੰਘ ਸਭਾ ਦਾ। ਤੇ ਫਿਰ ਉੱਥੋਂ ਹੀ ਇਹ ਜਿਹੜਾ ਸਾਰਾ ਅਕਾਲੀ ਦਲ ਦੀ ਮੂਵਮੈਂਟ, ਫਿਰ ਪੋਲੀਟੀਕਲ ਮੂਵਮੈਂਟ, ਠੀਕ ਹੈ ਉੱਥੇ ਕਿਉਂਕਿ ਸਿੰਘ ਸਭਾ ਦਾ ਕੋਈ ਪੋਲੀਟੀਕਲ ਏਜੰਡਾ ਬਿਲਕੁਲ ਹੈ ਨੀ ਸੀਗਾ, ਇਸ ਕਰਕੇ ਉਹ ਉਹਦੇ ਚ ਬਿਲਕੁਲ ਪਿੱਛੇ ਹਟ ਗਏ ਤੇ ਕਿਤੇ ਰਹੇ ਨੀ। ਤੇ ਫਿਰ SGPC ਉਹਦੇ ਚੋਂ ਨਿਕਲੀ ਤੇ ਇਸ ਤਰ੍ਹਾਂ ਦੀ। ਪਰ ਇੱਕ ਜਿਹੜਾ ਸੀ ਉਹਦਾ ਇਹ ਹੋਇਆ ਕਿ ਸਿੰਘ ਸਭਾ ਇੱਕ ਏਦਾਂ ਦੀ ਮੂਵਮੈਂਟ ਬਣ ਗਈ ਜਿੱਥੇ ਇਤਿਹਾਸਕ ਗੁਰਦੁਆਰੇ ਨਹੀਂ ਸੀ, ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਤੱਕ ਜਾਂ ਰਿਆਸਤਾਂ ਤੱਕ ਵੀ ਸਿਰਫ ਤੇ ਸਿਰਫ ਜਿਹੜੇ ਸੀ ਲੋਕ ਉਹ ਜਾਂ ਡੇਰਿਆਂ ਚ ਜਾਂਦੇ ਸੀ, ਜਾਂ ਜਿੱਥੇ ਇਤਿਹਾਸਕ ਗੁਰਦੁਆਰੇ ਸੀ ਉਹ ਵੀ ਮਹੰਤਾਂ ਦੇ ਮਸੰਦਾਂ ਦੇ ਪ੍ਰਬੰਧ ਹੇਠ ਸੀਗੇ, ਜਾਂ ਉੱਥੇ ਉਹਨਾਂ ਨੂੰ ਜਾਣਾ ਪੈਂਦਾ ਸੀ। ਸਿੰਘ ਸਭਾ ਮੂਵਮੈਂਟ ਨੇ ਕਿਹਾ ਕਿ ਜਿੱਥੇ ਵੀ ਜਿਹੜੇ ਹੈਗੇ ਸਿੰਘ ਇਕੱਠੇ ਹੋ ਕੇ ਆਪਣੀ ਕਮੇਟੀ ਬਣਾ ਕੇ ਆਪਣਾ ਕੋਈ ਗੁਰਦੁਆਰਾ ਉੱਥੇ ਸਾਂਝੀ ਜਗ੍ਹਾ ਬਣਾ ਸਕਦੇ ਆ। ਇਹੀ ਕਾਰਨ ਹੈ ਕਿ ਦੇਸ਼ ਦੇ ਵਿੱਚ ਜਿਹੜਾ ਹੁਣ ਜੇ ਕੋਈ ਵਧੀਆ ਤਰੀਕੇ ਨਾਲ ਗੁਰਦੁਆਰੇ ਚੱਲ ਰਹੇ ਨੇ, ਲੋਕਲ ਪ੍ਰਬੰਧਕ ਕਮੇਟੀ ਹੁੰਦੇ ਤਾਂ ਉਹ ਸਿੰਘ ਸਭਾ ਦੇ ਜਿਹੜੇ ਹੈਗੇ ਆ ਗੁਰਦੁਆਰੇ ਹੀ ਨੇ, ਤੁਸੀਂ ਕਿਤੇ ਵੀ ਜਿਹੜੀ ਆ ਉਹ ਨਜ਼ਰ ਮਾਰ ਸਕਦੇ ਹੋ। ਤੇ ਪਰ ਕਿਉਂਕਿ ਫਿਰ ਉਸ ਤੋਂ ਬਾਅਦ ਹਾਲਾਂਕਿ ਇੱਥੇ ਅਕਾਲੀ ਦਲ ਦੀਆਂ ਸਰਕਾਰਾਂ ਵੀ ਬਣੀਆਂ, SGPC ਨੇ ਵੀ ਕਦੇ ਬਾਂਹ ਨਹੀਂ ਫੜੀ, ਉਹ ਫਿਰ ਇਹਨਾਂ ਗੁਰਦੁਆਰਿਆਂ ਦੀ ਇੱਕ ਸੰਸਥਾ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਬਣੀ ਤੇ ਉਹ ਥੋੜਾ ਮੋਟਾ ਚਲੋ ਜਿੰਨੇ ਕੋਲੋਂ ਕੋਈ ਫੰਡਸ ਵਗੈਰਾ ਹੁੰਦੇ ਉਹਨਾਂ ਨੂੰ ਚਲਾ ਰਹੀ ਹੈ, ਤੇ ਪਰ ਉਸ ਦੂਸਰੀ ਸਰਪ੍ਰਸਤੀ ਜਿਹੜੀ ਸੀ ਉਹ ਬਿਲਕੁਲ ਖਤਮ ਹੋ ਗਈ, ਕਿਉਂਕਿ ਰਿਆਸਤਾਂ ਖਤਮ ਹੋਣ ਤੋਂ ਬਾਅਦ ਜਿਹੜਾ ਥਾਪੜਾ ਜਿਵੇਂ ਮਹਾਰਾਜਾ ਫਰੀਦਕੋਟ ਵੀ ਇਹਦੇ ਸਰਪ੍ਰਸਤ ਰਹੇ, ਮਹਾਰਾਜਾ ਨਾਭਾ ਵੀ ਰਹੇ, ਬਿਕਰਮਨ ਸਿੰਘ ਤਾਂ ਇਹਦੇ ਜਿਹੜੇ ਮੈਂਬਰ ਹੀ ਰਹੇ ਜਿਹੜੇ ਕਪੂਰਥਲਾ ਦੇ ਰਾਜਾ ਸੀਗੇ, ਤੇ ਉਦਾਂ ਦੀ ਜਿਹੜੀ ਸਰਪ੍ਰਸਤੀ ਨਾ ਰਹਿਣ ਕਰਕੇ ਫਿਰ ਹੌਲੀ ਹੌਲੀ ਜਿਹੜੀ ਸੀ ਉਹ ਲਹਿਰ ਤਾਂ ਚਲੋ ਉਦੋਂ ਹੀ ਇਹ ਪਿੱਛੇ ਹਟ ਗਈ ਸੀ ਜਿੱਦਾਂ ਤੋਂ ਸ਼ੁਰੂਆਤ ਕੀਤੀ ਕਿ ਸਮਾਜ ਸੁਧਾਰ ਵਾਲੇ ਪਾਸੇ ਇਹਨੇ ਕੰਮ ਕੀਤਾ। ਤੇ ਇੱਕ ਜਿਹੜੀ ਹੋਰ ਵੱਡੀ ਗੱਲ ਹੈ ਉਹ ਮੈਂ ਜ਼ਰੂਰ ਕਰਨੀ ਚਾਹਾਂਗਾ ਕਿ ਜਦੋਂ ਆਰੀਆ ਸਮਾਜ ਲਹਿਰ ਸ਼ੁਰੂ ਹੋਈ ਸਭ ਤੋਂ ਵੱਧ ਉਹਨੂੰ ਜਿਹੜਾ ਰਿਸਪੋਂਸ ਸੀਗਾ ਉਹ ਪੰਜਾਬ ਤੋਂ ਮਿਲਿਆ, ਤੇ ਪੰਜਾਬ ਦੇ ਵਿੱਚ ਰਿਸਪੋਂਸ ਵੀ ਜਿਹੜਾ ਸਿੱਖੀ ਵਾਲੇ ਪਾਸੋਂ ਮਿਲਿਆ, ਕਿਉਂਕਿ ਜਿਹੜੇ ਸਵਾਮੀ ਦਯਾਨੰਦ ਸਰਸਵਤੀ ਸੀ ਉਹਦੇ ਜਿਹੜੇ ਬਹੁਤ ਸਾਰੀਆਂ ਗੱਲਾਂ ਉਹ ਸੂਤ ਬੈਠਦੀਆਂ ਸੀ ਸਿੱਖ ਸਿਧਾਂਤ ਦੇ ਅਨੁਸਾਰ, ਕਿਉਂਕਿ ਇੱਥੇ ਪਹਿਲਾਂ ਸਿੱਖੀ ਦਾ ਪ੍ਰਚਾਰ ਸੀ ਤੇ ਉਹੀ ਸਮਾਜ ਸੁਧਾਰ ਦੀ ਗੱਲ ਉਹ ਕਰਦੇ ਸੀ, ਮੂਰਤੀ ਪੂਜਾ ਦਾ ਵਿਰੋਧ ਕਰਦੇ ਸੀ ਹੋਰ ਇੱਦਾਂ ਦੀਆਂ ਗੱਲਾਂ। ਜਦੋਂ ਫਿਰ ਉਹਨਾਂ ਦਾ ਇੱਕ ਗ੍ਰੰਥ ਆਇਆ ਸਤਿਆਰਥ ਪ੍ਰਕਾਸ਼, ਤੇ ਉਹਦੇ ਚ ਉਹਨਾਂ ਨੇ ਜਿਵੇਂ ਮੁਸਲਮਾਨ ਜਿਹੜੇ ਪੈਗੰਬਰ ਸੀ ਉਹਨਾਂ ਦੀ ਨਿੰਦਾ ਕੀਤੀ, ਈਸਾ ਮਸੀਹ ਦੀ ਨਿੰਦਾ ਕੀਤੀ, ਹੋਰਾਂ ਦੀ ਕੀਤੀ, ਨਾਲ ਹੀ ਫਿਰ ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਦੀ ਜਿਹੜੀ ਨਿੰਦਾ ਉਹ ਸ਼ੁਰੂ ਕਰਤੀ ਕਿ ਉਹਨਾਂ ਨੂੰ ਸੰਸਕ੍ਰਿਤ ਨਹੀਂ ਸੀ ਆਉਂਦੀ, ਉਹਨਾਂ ਦਾ ਜਿਹੜੀ ਉਹਨਾਂ ਦੀ ਭਾਸ਼ਾ ਹੈ ਉਹ ਤਾਂ ਬਿਲਕੁਲ ਪੇਂਡੂ ਭਾਸ਼ਾ ਹੈ, ਰਸਟਿਕ ਹੈ, ਇੱਦਾਂ ਦੀਆਂ, ਫਿਰ ਉਹਤੋਂ ਜਵਾਬ ਮੰਗਣਾ ਸ਼ੁਰੂ ਕਰਤਾ। ਤੇ ਇਹ ਵੀ ਕਿਹਾ ਜਾਂਦਾ ਹੈ, ਹਾਲਾਂਕਿ ਚਲੋ ਇਹਦਾ ਕੋਈ ਰਿਟਨ ਐਵੀਡੈਂਸ ਤਾਂ ਕਿਤੇ ਹੈ ਨਹੀਂ, ਕਿ ਉਹਨਾਂ ਨੇ ਦਯਾਨੰਦ ਨੇ ਕਿਹਾ ਕਿ ਮੇਰੇ ਤੋਂ ਭੁੱਲ ਹੋਈ ਹੈ ਕਿਉਂਕਿ ਮੇਰੇ ਤਾਂ ਪ੍ਰੇਰਨਾ ਸਰੋਤ ਨੇ, ਮੈਂ ਇਹ ਵਾਪਸ ਕੱਢ ਲਾਂਗਾ ਆਪਣੀ ਜਿਹੜੀ ਸਤਿਆਰਥ ਪ੍ਰਕਾਸ਼ ਚੋਂ। ਪਰ ਕਿਉਂਕਿ ਉਦੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਤੇ ਉਦੋਂ ਬਾਅਦ ਜਿਹੜੀ ਦਯਾਨੰਦ ਐਂਗਲੋ ਮੂਵਮੈਂਟ ਸ਼ੁਰੂ ਹੋਈ, ਤੇ ਜਾਂ ਜਿਹੜੇ ਆਰੀਆ ਸਮਾਜੀ ਸੀ ਉਹਨਾਂ ਨੇ ਫਿਰ ਉੱਥੋਂ ਹਟਾਇਆ ਨੀ, ਅੱਜ ਵੀ ਸਤਿਆਰਥ ਪ੍ਰਕਾਸ਼ ਦਾ ਹਿੱਸਾ ਹੈ ਜੋ ਸਿੱਖ ਧਰਮ ਬਾਰੇ ਜਾਂ ਗੁਰੂ ਨਾਨਕ ਬਾਰੇ ਉਹਨਾਂ ਦੀਆਂ ਅਪਮਾਨਜਨਕ ਟਿੱਪਣੀਆਂ ਨੇ ਉਹ ਹੈਗੀਆਂ। ਪਰ ਉਹਦਾ ਜਿਹੜਾ ਸੀ ਵਿਰੋਧ ਫਿਰ ਕਾਫੀ ਹੋਇਆ ਆਰੀਆ ਸਮਾਜ ਮੂਵਮੈਂਟ ਦਾ ਜਾਂ ਹੋ ਰਿਹਾ, ਇਹੀ ਕਾਰਨ ਸੀਗਾ ਕਿ ਫਿਰ ਉਹ ਆਰੀਆ ਸਮਾਜ ਮੂਵਮੈਂਟ ਸਿਰਫ ਥੋੜੇ ਜਿਹੇ ਥਾਂ ਤੇ ਜਿਵੇਂ ਜਲੰਧਰ ਦੇ ਵਿੱਚ ਜਾਂ ਕੁਛ ਪੋਕਟ ਦੇ ਵਿੱਚ ਸੁੰਗੜ ਕੇ ਰਹਿ ਗਈ ਅਬੋਹਰ ਦੇ ਵਿੱਚ। ਤੇ ਇਹ ਇਸ ਤਰ੍ਹਾਂ ਜਿਹੜਾ ਸੀ ਉਹ ਫਿਰ ਇਹ ਐਡੀਆਂ ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਵੀ, ਤੇ ਫਿਰ ਹੁਣ ਕਿਉਂਕਿ ਕੋਈ ਇਹਨਾਂ ਦਾ ਸਿਆਸੀ ਆਧਾਰ ਨਾ ਹੋਣ ਕਰਕੇ, ਤੇ ਕਿਉਂਕਿ ਇਹਨਾਂ ਨੇ ਵਿਦਿਅਕ ਸੰਸਥਾਵਾਂ ਵੀ ਜਿਹੜੀਆਂ ਅਲੱਗ ਅਲੱਗ ਜਿਹੜੀਆਂ ਮੈਨੇਜਮੈਂਟ ਬਣ ਗਈਆਂ, ਜਿਵੇਂ ਚੀਫ ਖਾਲਸਾ ਦੀਵਾਨ ਦੀ ਵੀ ਹੋਰ ਤਰ੍ਹਾਂ ਦੀ ਮੈਨੇਜਮੈਂਟ ਬਣ ਗਈ, ਤੇ ਫਿਰ ਉਹ ਬਸ ਕੇਂਦਰੀ ਸਿੰਘ ਸਭਾ ਇੱਕ ਸੰਸਥਾ ਰਹਿ ਗਈ ਜਿਹੜੀ ਇਹਨਾਂ ਸਾਰੇ ਗੁਰਦੁਆਰੇ ਇਹਨਾਂ ਦੇ ਕੋਈ ਮਤਾਹਤ ਨਹੀਂ ਹੈਗੇ, ਉਹ ਆਪਣੀ ਇੱਛਾ ਦੇ ਨਾਲ ਇਹਦੇ ਨਾਲ ਜੁੜ ਜਾਂਦੇ ਆ, ਪਰ ਇਹ ਵੀ ਬਸ ਉਹ ਥੋੜੀ ਮੋਟੀ ਐਕਟੀਵਿਟੀ ਜਿਹੜੀ ਆ ਉਹ ਇਹਨਾਂ ਕੋਲ ਰਹਿ ਗਈ ਹੈ
4: ਜੀ। ਇਹ ਗੱਲ ਇੱਕ ਥੋੜ੍ਹਾ ਜਿਹਾ ਵੈਸੇ ਵਿਵਾਦ ਵੀ ਇਹਦੇ ਨਾਲ ਜਾ ਜੁੜਦਾ ਹੈਗਾ, ਜਦੋਂ ਵੀ ਕੋਈ ਲਹਿਰ ਬਹੁਤ ਵੱਡੀ ਹੋ ਜਾਂਦੀ ਹੈ ਅਤੇ ਮਾਸਿਸ ਦੀ ਲਹਿਰ ਬਣ ਜਾਂਦੀ ਹੈ, ਆਮ ਲੋਕਾਂ ਦੀ ਲਹਿਰ ਬਣ ਜਾਂਦੀ ਹੈ, ਜ਼ਾਹਰ ਜਿਹੀ ਗੱਲ ਹੈ ਕਿ ਉਹਦੇ ਨਾਲ ਸਵਾਲ ਜਿਹੜੇ ਨੇ ਉੱਥੇ ਉੱਠਣੇ ਵਾਜਬ ਹੁੰਦੇ ਹੈਗੇ ਨੇ। ਜਿੱਦਾਂ ਤੁਸੀਂ ਆਰੀਆ ਸਮਾਜੀ ਲਹਿਰ ਦੇ ਨਾਲ ਜੁੜ ਕੇ ਇਹਦੀ ਗੱਲ ਕੀਤੀ ਕਿ ਇੱਕ ਵਾਦ ਵਿਵਾਦ ਹੋਣਾ ਸ਼ੁਰੂ ਹੋ ਗਿਆ ਸੀ, ਪਰ ਸਿੰਘ ਸਭਾ ਲਹਿਰ ਦੇ ਵਿੱਚ ਕਾਫੀ ਵਿਵਾਦ ਇਹ ਵੀ ਜੁੜਦੇ ਹੈਗੇ ਨੇ ਕਿ ਕਿਉਂਕਿ ਇਹਨਾਂ ਨੇ ਸ਼ੁਰੂ ਦੇ ਵਿੱਚ ਹੀ ਇਹ ਫੈਸਲਾ ਕਰ ਲਿਆ ਸੀਗਾ ਕਿ ਜਿੱਦਾਂ ਤੁਸੀਂ ਵੀ ਦੱਸਿਆ ਕਿ ਗੁਰਮਤਿ ਪ੍ਰਚਾਰ ਤੱਕ ਜਾਂ ਵਿੱਦਿਆ ਦੇ ਪ੍ਰਸਾਰ ਤੱਕ ਦੀ ਇਹ ਲਹਿਰ ਹੋਏਗੀ, ਇਹਦੇ 'ਚ ਅੰਗਰੇਜ਼ੀ ਸਰਕਾਰ ਜਿਹੜੀ ਆ, ਬਰਤਾਨਵੀ ਹਕੂਮਤ ਆ, ਉਹਦੇ ਬਾਰੇ ਕੋਈ ਵੀ ਸਿਆਸੀ ਚਰਚਾ ਨਹੀਂ ਕੀਤੀ ਜਾਏਗੀ, ਇਹਨਾਂ ਦੀ ਬੈਠਕਾਂ ਦੇ ਵਿੱਚ ਵੀ ਇਹ ਅਹਿਦ ਲਿਆ ਜਾਂਦਾ ਸੀ। ਤੁਸੀਂ ਮੀਡੀਆ ਦੀ ਵੀ ਗੱਲ ਕੀਤੀ, ਜਿਹੜੇ ਅਖਬਾਰ ਵੀ ਸ਼ੁਰੂ ਕੀਤੇ ਸੀਗੇ, ਜਿੱਦਾਂ ਤੁਸੀਂ ਦੱਸਿਆ ਕਿ ਖਾਲਸਾ ਅਖਬਾਰ ਸੀਗਾ ਅਤੇ ਦੀ ਖਾਲਸਾ ਵੀ ਸੀਗਾ, ਅੰਗਰੇਜ਼ੀ ਦਾ ਅਖਬਾਰ ਸੀ। ਸੋ ਅੰਗਰੇਜ਼ੀ ਤੋਂ ਜਾਂ ਬਰਤਾਨਵੀ ਹਕੂਮਤ ਤੋਂ ਇਹ ਉਲਟ ਨਹੀਂ ਹੋਏ ਹੈਗੇ, ਬਲਕਿ ਇਤਿਹਾਸ ਦੇ ਵਿੱਚ ਇਹੋ ਜਿਹੇ ਵੀ ਕੁਛ ਸੰਦਰਭ ਮਿਲਦੇ ਹੈਗੇ ਨੇ ਕਿ ਜਿਹੜੀ ਬਰਤਾਨਵੀ ਹਕੂਮਤ ਜਿਹੜੀ ਸੀਗੀ ਉਹ ਜਿਸ ਤਰ੍ਹਾਂ ਦੀਆਂ ਆਰਿਆ ਸਮਾਜੀ ਆ ਹੋਰ ਜਿਹੜੀਆਂ ਬ੍ਰਹਮ ਸਮਾਜ ਜਿਹੜੀਆਂ ਐਸੀਆਂ ਲਹਿਰਾਂ ਸੀ ਉਹਨਾਂ ਦੇ ਖਿਲਾਫ ਖੜੇ ਹੋਣ ਦੇ ਲਈ ਜਿਹੜੀ ਸਿੰਘ ਸਭਾ ਲਹਿਰ ਦੇ ਕੁਛ ਇੱਕ ਤੱਤ ਸੀਗੇ ਜਿਵੇਂ ਤੱਤ ਖਾਲਸਾ ਵੀ ਸੀ ਉਹਨਾਂ ਨੂੰ ਉਹ ਸਪੋਰਟ ਕਰਦੇ ਸੀ ਫਾਈਨੈਂਸ਼ੀਅਲੀ ਸਪੋਰਟ ਕਰਦੇ ਸੀਗੇ ਕਿ ਤੁਸੀਂ ਕਰੋ ਇੱਥੋਂ ਤੱਕ ਕਿ ਖਾਲਸਾ ਕਾਲਜ ਜਿਹੜਾ ਅੰਮ੍ਰਿਤਸਰ 'ਚ 1892 'ਚ ਸ਼ੁਰੂ ਹੁੰਦਾ ਉਹਦੇ ਲਈ ਵੀ ਬਰਤਾਨਵੀ ਹਕੂਮਤ ਜਿਹੜੀ ਹੈਗੀ ਉਹ ਫੰਡਿੰਗ ਕਰਦੀ ਹੈ ਫਿਰ ਕੁਈਨ ਵਿਕਟੋਰੀਆ ਦੀ ਜਿਹੜੀ ਬਰਥ ਐਨੀਵਰਸਰੀ ਉਹਨੂੰ ਲਾਹੌਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਿੰਘ ਸਭਾ ਦੀ ਤਰਫ ਤੋਂ ਮਨਾਇਆ ਜਾਂਦਾ ਹੈਗਾ ਕੁੱਲ ਮਿਲਾ ਕੇ ਕਲੋਨੀਅਲ ਸਟਰੈਟਜੀ ਦੇ ਨਾਲ ਬਿਲਕੁਲ ਕੁਛ ਹੱਦ ਤੱਕ ਜਿਹੜਾ ਇਹਦਾ ਇੱਕ ਧੜਾ ਸੀ ਉਹ ਫਿੱਟ ਬੈਠਦਾ ਸੀਗਾ ਸੋ ਇਹ ਬਰਤਾਨਵੀ ਸਾਮਰਾਜ ਨੂੰ ਵੀ ਮਨਜ਼ੂਰ ਸੀਗਾ ਔਰ ਇਹੀ ਕਹਿ ਰਹੇ ਨੇ ਕਿ ਇਹਨਾਂ ਦੇ ਚੱਲਦਿਆਂ ਹੋਇਆਂ ਫਿਰ ਜਿਹੜਾ ਕਾਨ ਸਿੰਘ ਨਾਭਾ ਹੋਣਾ ਨੇ ਜਿਹੜਾ ਇੱਕ ਕਲਾਸੀਕਲ ਟਰੈਕਟ ਲਿਖਿਆ ਸੀ ਹਮ ਹਿੰਦੂ ਨਹੀਂ ਇਸ ਕਿਸਮ ਦੀਆਂ ਆਈਡੀਓਲੋਜੀਜ਼ ਫਿਰ ਪੇਸ਼ ਕੀਤੀਆਂ ਜਾਣ ਲੱਗ ਪਈਆਂ ਕਿਉਂਕਿ ਉਹ ਜਿਹੜੀਆਂ ਸੰਸਥਾਵਾਂ ਸੀ ਉਹ ਕਹਿੰਦੀਆਂ ਸੀ ਕਿ ਤੁਸੀਂ ਹਿੰਦੂਆਂ ਦੇ ਵਿੱਚ ਰਲੋ ਜਦਕਿ ਤੱਤ ਖਾਲਸਾ ਜਾਂ ਹੋਰ ਸੁਧਾਰਕ ਜਿਹੜੇ ਕਹਿੰਦੇ ਸੀ ਕਿ ਨਹੀਂ ਸਿੱਖ ਹਿੰਦੂ ਨਹੀਂ ਖੈਰ ਚਲੋ ਸਿੱਖ ਹਿੰਦੂ ਨਹੀਂ ਉਹ ਤਾਂ ਇੱਕ ਵੱਖਰਾ ਵਿਸ਼ਾ ਪਰ ਕੀ ਸਵਾਲ ਇਹ ਹੈਗਾ ਹੈ ਕਿ ਵਰ ਦੀਜ ਐਸੋਸੀਏਸ਼ਨ ਜਾਂ ਇਹ ਸਿੰਘ ਸਭਾ ਮੂਵਮੈਂਟ ਜਿਹੜਾ ਸੀ ਵਾਜ਼ ਇਟ ਇੰਟੈਂਸ਼ਨਲੀ ਇਨਕਲਾਈਨ ਟੂਵਰਡਸ ਬ੍ਰਿਟਿਸ਼ ਕਲੋਨੀਅਲ ਗਵਰਨਮੈਂਟ
5: ਨਹੀਂ ਨਹੀਂ ਜਿਹੜਾ ਗੌਤਮ ਜੀ ਦੇਖੋ ਉਹਦੇ ਜਿਹੜਾ ਪਹਿਲੇ ਜਿਹੜੇ ਰੈਵੋਲੂਸ਼ਨ ਹੈ ਨਾ ਜਦੋਂ ਸਿੰਘ ਸਭਾ ਦੇ ਅਸੀਂ ਪੜ੍ਹਦੇ ਹਾਂ ਉਹਦੇ 'ਚ ਇੱਕ ਗੱਲ ਬੜੀ ਸਪਸ਼ਟ ਹੈ ਬੜੀ ਕਲੀਅਰ ਹੈ ਵੀ ਅਸੀਂ ਕਿਸੇ ਵੀ ਸਰਕਾਰ ਨਾਲ ਆਡਾ ਨਹੀਂ ਲਾਉਣਾ ਤੇ ਇਹੀ ਕਾਰਨ ਸੀ ਕਿ ਜਦੋਂ ਅਕਾਲੀ ਮੂਵਮੈਂਟ ਚੱਲੀ ਅਕਾਲੀ ਮੋਰਚੇ ਲੱਗੇ ਉੱਥੇ ਸਿੰਘ ਸਭਾ ਜਿਹੜੀ ਆ ਉਹ ਬਿਲਕੁਲ ਸਾਇਲੈਂਟ ਆ ਕਿਤੇ ਹੈ ਨੀ ਤੇ ਵੀ ਸਾਡਾ ਜਿਹੜਾ ਸਿਰਫ ਇੱਕੋ ਇੱਕ ਮਤਲਬ ਧਰਮ ਦਾ ਪ੍ਰਚਾਰ ਤੇ ਵਿਦਿਆ ਇਹ ਹੈ ਜਿਹੜੀਆਂ ਦੂਜੀਆਂ ਗੱਲਾਂ ਨੇ ਜਿਹਦੇ ਚ ਖਾਸ ਕਰਕੇ ਭਾਈ ਕਾਨ ਸਿੰਘ ਨਾਭਾ ਦੀ ਗੱਲ ਜਿਹੜੀ ਜਿੱਦਾਂ ਆਈ ਹੈ ਹੁਣ ਜਿਹੜੇ ਮਿਸਟਰ ਮੈਕਾਲਫ ਦਾ ਨਾਂ ਬੜਾ ਆਉਂਦਾ ਉਹ ਡੀਸੀ ਰਹੇ ਇੱਥੇ ਤੇ ਬਾਅਦ ਦੇ ਵਿੱਚ ਉਹ ਡਿਵੀਜ਼ਨਲ ਜੱਜ ਵੀ ਰਹੇ ਕਮਿਸ਼ਨਰ ਰਹੇ ਹਨ ਤੇ ਜਿਨ੍ਹਾਂ ਨੇ ਕਾਫੀ ਕੰਮ ਕੀਤਾ ਹਿਸਟਰੀ ਦੇ ਉੱਪਰ ਹੁਣ ਸ਼ੁਰੂਆਤ ਮੈਕਾਲਫ ਨੇ ਜਦੋਂ ਜਿਹੜਾ ਹੈਗਾ ਸ਼ਗਿਰਦੀ ਜਦੋਂ ਧਾਰਨ ਕੀਤੀ ਭਾਈ ਕਾਨ ਸਿੰਘ ਨਾਭਾ ਦੀ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਵਾਸਤੇ ਤੇ ਉਹ ਵੀ ਆਪਾਂ ਇਹ ਕਹਿ ਸਕਦੇ ਕਿ ਉਹਦਾ ਜ਼ਰੀਆ ਵੀ ਜਿਹੜਾ ਹੈਗਾ ਉਹ ਇੱਕ ਸਿੰਘ ਸਭਾ ਹੀ ਸੀ ਤੇ ਪਰ ਸਿੰਘ ਸਭਾ ਨੇ ਇੱਦਾਂ ਦਾ ਜਿਹੜਾ ਹੈ ਸਟੇਕ ਕਦੇ ਨਹੀਂ ਲਿਆ ਕਿ ਉਹਨਾਂ ਨੇ ਕਿਸੇ ਦੂਜੇ ਧਰਮ ਦੇ ਖਿਲਾਫ਼ ਪ੍ਰਚਾਰ ਕਰਨਾ ਸਗੋਂ ਜੇ ਸਿੰਘ ਸਭਾ ਦੀ ਜੇ ਕਿਤੇ ਰਹੀ ਸਮੱਸਿਆ ਤਾਂ ਉਹ ਸਾਡੇ ਫੋਕਲੋਰ ਕਲਚਰ ਦੇ ਨਾਲ ਜ਼ਰੂਰ ਰਹੀ ਤੇ ਉਹ ਉਹ ਇੱਕ ਪੱਖ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਜਾਂ ਕਿਉਂਕਿ ਹਰ ਇੱਕ ਦੇ ਵਿੱਚ ਕੁਛ ਧੜੇ ਇੱਦਾਂ ਦੇ ਹੁੰਦੇ ਆ ਉਹ ਤਾਂ ਖੈਰ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਜਿਹੜੇ ਆਪਣੇ ਤਰੀਕੇ ਨਾਲ ਫਿਰ ਚੱਲਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਸਾਡੇ ਨਾਲ ਲੋਕ ਜੁੜ ਗਏ ਨੇ ਤੇ ਜਿਵੇਂ ਉਹਨਾਂ ਨੇ ਜਿਹੜਾ ਹੈ ਸ਼ਰਾਧਾਂ ਦਾ ਵਿਰੋਧ ਕਰਤਾ ਸ਼ਰਾਧਾਂ ਦਾ ਆਰੀਆ ਸਮਾਜ ਵੀ ਵਿਰੋਧ ਕਰਦਾ ਸੀ ਤੀਆਂ ਦਾ ਵਿਰੋਧ ਕਰਤਾ ਕਿ ਗਿੱਧੇ ਨਹੀਂ ਪੈਣੇ ਚਾਹੀਦੇ ਆਹ ਨਹੀਂ ਹੋਣਾ ਚਾਹੀਦਾ ਏਦਾਂ ਨਹੀਂ ਹੋਣਾ ਚਾਹੀਦਾ ਉੱਥੇ ਫਿਰ ਲੋਕ ਗੀਤਾਂ ਦੇ ਵਿੱਚ ਵੀ ਸਿੰਘ ਸਭਾ ਦਾ ਜ਼ਿਕਰ ਆਇਆ ਮਰਜਾਨ ਸਿੰਘ ਸਭੀ ਹੈ ਜਿੰਨਾ ਗਿੱਧਾ ਬੰਦ ਕਰਾਇਆ ਇਹ ਸਾਡੇ ਲੋਕ ਗੀਤਾਂ ਦਾ ਹਿੱਸਾ ਬਣ ਗਿਆ ਤੇ ਉੱਥੇ ਤਾਂ ਇਹ ਜ਼ਰੂਰ ਇੰਨੀ ਕੁ ਗੱਲ ਰਹੀ ਜੋ ਸਮਾਜ ਸੁਧਾਰ ਵਾਲੇ ਪਾਸੇ ਪਏ ਕਿਉਂਕਿ ਜਿਹੜੀਆਂ ਵੀ ਕਿਉਂਕਿ ਇੱਕ ਗੱਲ ਗੌਤਮ ਜੀ ਬੜੀ ਸਪਸ਼ਟ ਹੈ ਕਿ ਜਿਹੜੀਆਂ ਸੰਸਥਾਵਾਂ ਨੇ ਸੰਸਥਾ ਤਾਂ ਚਲੋ ਇੱਕ ਹੋਰ ਚੀਜ਼ ਇੰਸਟੀਟਿਊਸ਼ਨ ਬਣ ਜਾਂਦੀ ਹੈ ਉਹਦੇ 'ਚ ਤਾਂ ਇੱਕ ਬਕਾਇਦਾ ਇੱਕ ਸਿਸਟਮ ਆ ਜਾਂਦਾ ਜਿਹੜੀਆਂ ਮੂਵਮੈਂਟਸ ਨੇ ਜਿਹੜੀਆਂ ਲਹਿਰਾਂ ਨੇ ਤੇ ਉਹਦੇ ਵਿੱਚ ਹਰ ਤਰ੍ਹਾਂ ਦਾ ਐਲੀਮੈਂਟ ਹਰ ਤਰ੍ਹਾਂ ਦਾ ਹੁੰਦਾ ਉਹ ਫਿਰ ਕਈ ਵਾਰੀ ਆਪਣੇ ਤਰੀਕੇ ਨਾਲ ਕਈ ਗੱਲਾਂ ਜਿਹੜੀਆਂ ਉਹ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦਾ ਤੇ ਕਿਉਂਕਿ ਮੈਂ ਉਦੋਂ ਸਰਗਰਮ ਪੱਤਰਕਾਰ ਰਿਹਾ ਜਦੋਂ ਇਹ ਮੌਜੂਦਾ ਜਿਹੜੀ ਮਿਲੀਟੈਂਸੀ ਦੀ ਮੂਵਮੈਂਟ ਪੰਜਾਬ ਦੇ ਵਿੱਚ ਰਹੀ ਉਦੋਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨਹੀਂ ਸੀ ਉੱਪਰੋਂ ਹੇਠਾਂ ਆਪਣੇ ਲੈਵਲ ਤੇ ਜਿਹੜੇ ਸੀਗੇ ਉਹ ਇਕੱਠੇ ਹੋ ਕੇ ਇੱਦਾਂ ਦਾ ਆਹ ਕਰ ਲਓ ਆਹ ਕਰ ਲਓ ਉਹ ਉਸ ਤਰੀਕੇ ਨਾਲ ਚੱਲਦੀਆਂ ਸੀ ਤੇ ਸੋ ਇਸ ਤਰ੍ਹਾਂ ਦਾ ਜਿਹੜੇ ਹੈਗੇ ਉਹ ਗੱਲਾਂ ਬਿਲਕੁਲ ਸਹੀ ਹੈ ਜਿਹੜੀਆਂ ਤੁਸੀਂ ਕੀਤੀਆਂ ਨੇ ਕਿ ਕਿਤੇ ਨਾ ਕਿਤੇ ਇਹ ਲੱਗਦਾ ਸੀ ਤੇ ਕਿਉਂਕਿ ਜਿੱਥੇ ਸਟੇਟ ਨੂੰ ਇਹ ਲੱਗਦਾ ਹੁੰਦਾ ਕਿ ਆਹ ਗੱਲ ਸਾਡੇ ਹੱਕ ਚ ਭੁਗਤੀ ਹੈ ਫਿਰ ਉਹਨੂੰ ਸਰਪ੍ਰਸਤੀ ਵੀ ਦਿੰਦੇ ਆ ਪੈਟਰਨਾਈਜ ਵੀ ਦਿੰਦੇ ਆ ਇਹ ਸਾਰਾ ਕੁਛ ਜਿਹੜਾ ਹੈਗਾ ਇਹ ਚੱਲਦਾ ਰਿਹਾ ਤੇ ਪਰ ਜਿਹੜੀ ਮੈਂ ਗੱਲ ਕੀਤੀ ਹੈ ਕਿ ਐਜੂਕੇਸ਼ਨ ਵਾਲੇ ਪਾਸੇ ਜਾਂ ਹੋਰ ਉਸ ਪਾਸੇ ਉਹਦਾ ਜਿਹੜਾ ਯੋਗਦਾਨ ਆ ਉਹ ਭੁਲਾਇਆ ਨਹੀਂ ਜਾ ਸਕਦਾ
4: ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਜੀ ਤੇ ਇਸ ਸਾਰੀ ਜਾਣਕਾਰੀ ਦੇ ਲਈ ਸਿੰਘ ਸਭਾ ਲਹਿਰ ਦੀ ਅੱਜ ਦੇ ਦਿਨ ਸ਼ੁਰੂਆਤ 1 ਅਕਤੂਬਰ ਤੋਂ ਤੇ ਉਹਦੇ ਸੰਦਰਭ ਦੇ ਵਿੱਚ ਹੀ ਅੱਜ ਦਾ ਇੱਕ ਦੇਸ਼ ਪੰਜਾਬ ਕੀ ਪ੍ਰੋਗਰਾਮ ਤੁਸੀਂ ਪੇਸ਼ ਕੀਤਾ ਬਹੁਤ ਸ਼ੁਕਰੀਆ ਜੀ ਤੁਹਾਡਾ
5: ਹਾਂਜੀ ਧੰਨਵਾਦ
4: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਔਰ ਹੋਪ ਹੈਗੀ ਜੀ ਉਮੀਦ ਹੈਗੀ ਹੈ ਕਿ ਤੁਸੀਂ ਹੁਣ ਸਾਰੀ ਗੱਲਬਾਤ ਸਮਝ ਗਏ ਹੋਵੋਗੇ ਸੁਣੀ ਆ ਤੁਸੀਂ ਇਸ ਸਾਰੀ ਗੱਲਬਾਤ ਨੂੰ ਕਿਸ ਤਰੀਕੇ ਦੇ ਨਾਲ ਸਿੰਘ ਸਭਾ ਦੀ ਜਿਹੜੀ ਸਥਾਪਨਾ ਹੁੰਦੀ ਹੈ 1873 ਦੇ ਵਿੱਚ ਅਤੇ 70ਵਿਆਂ ਦੇ ਦਹਾਕੇ ਦੇ ਵਿੱਚ ਅਤੇ ਜਿਸ ਤਰੀਕੇ ਦੇ ਨਾਲ ਸਿੱਖ ਸਾਮਰਾਜ ਨੂੰ ਭੰਗ ਕੀਤਾ ਗਿਆ ਸੀ, ਅੰਗਰੇਜ਼ਾਂ ਦੇ ਦੁਆਰਾ ਆਪਣੇ 'ਚ ਰਲਾ ਲਿਆ ਗਿਆ ਸੀਗਾ। ਕਹਿੰਦੇ ਨੇ ਕਿ ਉਸ ਵਕਤ ਖਾਲਸਾ ਇੱਦਾਂ ਮਹਿਸੂਸ ਕਰ ਰਿਹਾ ਸੀਗਾ ਕਿ ਜਿਵੇਂ ਮਾਣ ਗੁਆ ਗਿਆ ਹੋ ਲਿਆ, ਜਿੱਦਾਂ ਮੁਗਲ ਸਾਮਰਾਜ ਦੇ ਟਾਈਮ ਦੇ ਉੱਤੇ ਇੱਕ ਤਰੀਕੇ ਦੇ ਨਾਲ ਆਪਣਾ ਮਾਣ ਸਤਿਕਾਰ ਜਿਹੜੀ ਇੱਜ਼ਤ ਸੀਗੀ ਉਹ ਗੁਆ ਚੁੱਕਿਆ ਸੀਗਾ ਖਾਲਸਾ। ਸੋ ਇਸੇ ਕਰਕੇ ਇਹਦੀ ਇੱਕ ਬਹੁਤ ਵੱਡੀ ਲੋੜ ਵੀ ਮਹਿਸੂਸ ਹੋ ਰਹੀ ਸੀ ਕਿ ਜੇਕਰ ਕਿਤੇ ਨਾ ਹੁੰਦਾ, ਜੇ ਇੱਕ ਗੈਪ ਪੈਂਦਾ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਸਿੱਖ ਧਰਮ ਦੀ ਉਹ ਜਿਹੜੀ ਅਹਿਮੀਅਤ ਹੈਗੀ ਹੈ ਜਾਂ ਉਹ ਜਿਹੜੀ ਹੋਂਦ ਹੈਗੀ ਉਹਦੇ 'ਤੇ ਅਸਰ ਜ਼ਰੂਰ ਪੈਂਦੇ, ਔਰ ਉਸ ਵਕਤ ਇੱਕ ਐਸੇ ਇੱਕ ਧਰਮ ਪ੍ਰਚਾਰ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਔਰ ਵਾਜਬ ਤਰੀਕੇ ਦੇ ਨਾਲ ਇਸ ਨੂੰ ਸ਼ੁਰੂ ਕੀਤਾ ਗਿਆ ਰਸਾਲਿਆਂ ਦੇ ਰਾਹੀਂ, ਮੀਡੀਆ ਦੇ ਰਾਹੀਂ, ਪੁਸਤਕਾਂ ਲਿਖ ਵੰਡ ਕੇ ਰਾਹੀਂ ਪੰਜਾਬੀ ਦਾ ਪ੍ਰਚਾਰ ਕਰਨਾ, ਵਿੱਦਿਆ ਦਾ ਪ੍ਰਸਾਰ ਕਰਨਾ। ਔਰ ਜਿੱਦਾਂ ਪ੍ਰੀਤਮ ਸਿੰਘ ਰੁਪਾਲ ਹੋਰਾਂ ਭਾਅ ਜੀ ਨੇ ਕੁਝ ਨਾਮ ਵੀ ਜ਼ਿਕਰ ਕੀਤਾ, ਇਹ ਵੀ ਜ਼ਿਕਰ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਉਹਨਾਂ ਨਾਵਾਂ ਨੂੰ ਉਹਨਾਂ ਨੂੰ ਬਣਦਾ ਜਿਹੜਾ ਕ੍ਰੈਡਿਟ ਆ ਉਹ ਦਿੱਤਾ ਜਾ ਸਕੇ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।
1: ਹਾਂਜੀ ਰੇਡੀਓ
3: ਦੀਵਾਲੀ ਰੋਸ਼ਨੀ ਕਾ ਤਿਉਹਾਰ, ਤੋ ਚਲੋ ਸ਼ਾਨ ਕੇ ਸਾਥ ਜ਼ਾਇਕੇ ਸੇ ਲਗਾਏ ਇਸਮੇ ਚਾਰ ਚਾਂਦ, ਰਿਵਾਜ਼ੋਂ ਕੇ ਰੰਗ, ਖਾਨੋਂ ਕਾ ਸਵਾਦ ਔਰ ਦੀਵਾਲੀ ਕਾ ਅਹਿਸਾਸ ਰੱਖੇ ਬਰਕਰਾਰ। ਆਪਣੀ ਥਾਲੀ ਕੋ ਬਣਾਏ ਖਾਸ ਸ਼ਾਨ ਕੇ ਵੈਜ ਬਿਰਯਾਨੀ, ਚਨਾ ਮਸਾਲਾ, ਪਾਲਕ ਪਨੀਰ, ਕਿਚਨ ਕਿੰਗ, ਦਾਲ ਮਸਾਲਾ, ਚਾਟ ਮਸਾਲਾ ਔਰ ਢੇਰੋ ਮਸਾਲੋਂ ਕੀ ਰੇਂਜ ਕੇ ਸਾਥ ਇਸ ਦੀਵਾਲੀ ਖੁਸ਼ੀਆਂ ਬਣੇ ਔਰ ਵੀ ਰੋਸ਼ਨ ਸ਼ਾਨ ਕੇ ਸਾਥ। ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
3: ਬੈਸਟੀ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-180-492-492-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: funniest kids in Australia हैं all right here.
1: Yeah, clap, so, clap, clap, clap.
0: Who are that funniest kids?
2: Hmm.
0: You are the one from that?
2: I'm not. No, no, no, भाई साहब.
0: You are not the funniest kid, yeah?
2: No, no, no, no, no. हम बड़े हो चुके हैं. Hi.
0: Oh yeah. What do you mean? Funniest or?
1: ये तो देखो जी जेडी AI बीबी ने बनाया है.
0: No. I'm asking where you been in the while in the.
1: Oh, I was very much funny. Yeah, very much funny. Funny kid of Kapoorthala. Funniest kid in Kapoorthala.
0: Oh yeah.
1: Were you the funniest kid in number, sir?
0: I am very funniest, bro.
1: Very funniest in number.
0: All about funniest.
1: That is why Sanu aaj kya gaya ki bhai tusi karo laughter therapy ki tusi funniest kid se apne time te si sare ne aap pe chhod diya
0: ke tanu bada gana laya.
1: ਧੰਨਵਾਦ ਭਾਈ ਧੰਨਵਾਦ ਉਦਾਂ ਮੈਂ ਮਾਣ ਹੀ ਹੁੰਦਾ ਭਰਾਵਾਂ ਤੇ
0: ਮਾਣ ਹੀ ਹੁੰਦਾ ਨਾ
1: ਜੀ ਜੀ ਜੀ
0: ਤੇ ਆਪਾਂ ਫਿਰ ਆਪਣੇ ਜਿਹੜੇ ਐਕਚੁਅਲ ਚ ਫਨੀਐਸਟ ਕਿਡਸ
1: ਹਾਂਜੀ ਹਾਂਜੀ ਹਾਂਜੀ ਉਹਨਾਂ ਨਾਲ ਗੱਲ ਕਰੀਏ ਹੈ ਨਾ ਆਓ ਜੀ
0: ਜਿਹੜੇ ਵਧੀਆ ਕਿਡਸ ਨੂੰ ਕੀ ਕਹਿੰਦੇ ਆ ਫਨੀਐਸਟ ਤੇ ਹਾਸੇ ਵਾਲੇ ਹੋ ਗਏ ਨਾ
1: ਬੈਸਟ ਕਿਡਸ ਬੈਸਟ ਕਿਡਸ
0: ਬੈਸਟ ਕਿਡਸ ਨੇ ਜਿਹੜੇ ਆਪਾਂ ਉਹਨਾਂ ਨਾਲ ਆਪਾਂ ਅੱਜ ਗੱਲਬਾਤ ਕਰਦੇ ਹਾਂ ਕਿਉਂਕਿ ਕਰਨੀ ਪੈਣੀ ਕਿਉਂਕਿ ਲਾਫਟਰ ਥੈਰੇਪੀ ਆ ਤੇ ਲਾਫਟਰ ਥੈਰੇਪੀ ਚ ਕੀ ਹੁੰਦਾ ਵਾ ਬੱਚੇ ਆ ਕੇ ਸਾਨੂੰ ਚੁਟਕਲੇ ਬੁਝਾਰਤਾਂ ਹੋਰ ਕੀ ਸੁਣਾਉਂਦੇ ਆ
1: ਗਾਣੇ ਬੋਲੀਆਂ
0: ਉਹ ਹਾਂ ਬੋਲੀਆਂ ਯੈਸ ਉਹ ਆਪਾਂ ਅੱਜ ਦੁਬਾਰਾ ਸੁਣੀਆਂ ਨੇ ਤੇ ਹੱਸ ਹੱਸ ਕੇ ਆਪਾਂ ਅੱਜ ਦਿਨ ਦੀ ਫੇਰ ਸ਼ੁਰੂਆਤ ਕਰਨੀ ਕਰੀਏ ਫਿਰ ਆਪਾਂ
1: ਕਰੋ
0: ਪਹਿਲਾ ਬੈਸਟ ਬੱਚਾ ਆਉਣ ਫਿਰ ਆਪਾਂ
1: ਪਹਿਲਾ ਬੱਚਾ ਕੌਣ ਹੈ
0: ਪਹਿਲਾ ਆਪਣਾ ਬੈਸਟ ਬੱਚਾ ਐਨੀ ਗੈਸ
1: ਨੋ
0: ਨੋ ਗੈਸ ਓਕੇ ਆਈ ਵਿਲ ਟੈਲ ਯੂ
1: ਯੈਸ
0: ਸਭ ਤੋਂ ਪਹਿਲਾਂ ਸਾਡੇ ਨਾਲ ਅਰਨਵ ਅਰਨਵ ਯੂ ਆਰ ਔਨ ਏਅਰ ਹੈਲੋ ਅਰਨਵ
1: छुट्टियां फंक्शन होया पूरा की नहीं गुड गुड गुड कोई कोई बेस्ट मोमेंट रही हो हुण तक दी इस बार दी छुट्टियां दी सब तो कैंट मोमेंट
3: ट्रेनिंग स्टार्ट हुई बहुत मजा आया थे
1: की कितने के
0: ट्रेनिंग
3: हाँ जी
0: अच्छा ट्रेनिंग स्टार्ट हुई
1: कादी ट्रेनिंग मिलिट्री ट्रेनिंग
3: क्रिकेट
1: अच्छा क्रिकेट ओके ओके बढ़िया बढ़िया बढ़िया भाई थानू पता है साडा मैच लगन लगा हा अपना फतेह सिंह नाल हो गया सीगा बलकीरत वीरा पता क्यों इरिटेट हुंदा पिया क्योंकि ना ही ओवर थर्टी है ना ही अंडर फिफ्टीन है इन्हों से बनाना अंपायर
0: नहीं गल पता की अरनव मैं जदों निक्का हां उदों इन्हां ने मेरे नाल भी वादा किया ਅੱਜ ਤੱਕ ਨੀ ਖੇਡੇ
1: ਤੁਸੀਂ ਆਪਣਾ ਕਹਿ ਰਹੇ ਹੋ ਜਦੋਂ ਮੈਂ ਨਿੱਕਾ ਹੀ ਮੇਨਾ ਵੀ ਵਾਦਾ ਕੀਤਾ ਮੇਨਾ ਵੀ ਨੀ ਖੇਡੇ
0: ਮੈਂ ਨੀ ਚਾਹੁੰਦਾ ਤੁਹਾਡੇ ਨਾਲ ਕੋਈ ਫੇਕ ਵਾਦਾ ਕਰੇ ਹਨਾ
1: ਯਾਰ ਆ ਤਾਂ
0: ਇਹਨਾਂ ਨੂੰ ਕਹੋ ਨਹੀਂ ਮੈਂ ਨਹੀਂ ਕਰਦਾ
3: ਵੀ ਕੀਤਾ ਸੀ
1: ਅੱਛਾ
0: ਅਵਲੇ ਵੇਖ ਲਓ ਕਿਹਨੇ ਕੀਤਾ ਸੀ ਇਹਨਾਂ ਨੇ ਕੀਤਾ ਸੀ ਨਾ
1: ਮੈਂ ਨੀ ਕੀਤਾ ਹੋਣਾ ਬਈ
3: ਹਾਂਜੀ
1: ਅੱਛਾ ਮੈਂ ਕੀਤਾ ਓ ਯਾਰ ਵੇਖ ਲਓ ਇਹ ਮੈਚ ਕਰਨਾ ਹੀ ਪੈਣਾ ਕਿਸ ਦਿਨ
0: ਇਹਨਾਂ ਨੇ ਯਾਰ ਇਹ ਤੇ ਕਹਿ ਕੇ ਨਹੀਂ ਅਰਨਮ ਹੁੰਦੇ ਇਹ ਕਹਿ ਦਿੰਦਾ ਵੀ ਮੈਂ ਸਾਡੇ ਨੂੰ ਕ੍ਰਿਕਟ ਤੇ ਆ ਰਿਹਾ ਤਾਂ ਵੀ ਨਹੀਂ ਹੁੰਦੇ ਤੇਰਨ ਮੈਚ ਕਿਤੋਂ ਲਾ ਦੇ
1: ਯਾਰ ਦੇਖੋ ਪਰਸਨਲ ਗਿਲੇ ਸ਼ਿਕਵੇ ਨਹੀਂ ਕੱਢਦੇ ਬਲਕਿ ਤਾਂ ਮੈਂ ਤੁਹਾਨੂੰ ਪਹਿਲੇ ਹੀ ਕਿਹਾ
0: ਮੈਂ ਤੇ ਵੇਖੋ ਗਾਈਡ ਕਰ ਰਿਹਾ ਨਿਆਣੇ
1: ਕਿਤਾਂ
0: ਦੀਆਂ ਗੱਲਾਂ ਜਨਾਉਣ ਤੁਸੀਂ ਕਹੋ ਨਹੀਂ ਲਾਉਣਾ ਆਪਾਂ ਕ੍ਰਿਕਟ ਦਾ
1: ਨਹੀਂ ਲਾਣਾ ਹੀ ਲਾਣਾ ਲਾਣਾ ਮੈਚ ਲਾਣਾ ਹੀ ਲਾਣਾ ਆਪਾਂ ਨਿਊ ਈਅਰ ਤੋਂ ਪਹਿਲਾਂ ਮੈਚ ਲੱਗਣਾ ਹੀ ਲੱਗਣਾ ਇਹ ਗਰੰਟੀ
0: ਚਲੋ ਵੇਖ ਲੈ
1: ਡਨ ਹੋ ਗਿਆ ਤੇ ਕੀ ਸੁਣਾਉਂਗਾ ਸਾਨੂੰ ਅਰਨਵ
3: ਬਜਾਰਤ
1: ਲਿਓ ਜੀ ਲਿਓ
3: ਹਰੇ ਪੱਤੇ ਵਰਗਾ ਮੇਰਾ ਰੰਗ ਮੈਨੂੰ ਪਸੰਦ ਮੈਨੂੰ ਮਿਰਚ ਬੜੀ ਪਸੰਦ
1: ਹਰੇ
0: ਹਰੇ ਪੱਤੇ ਵਰਗਾ ਮੇਰਾ ਰੰਗ ਤੇ ਮੈਨੂੰ ਮਿਰਚ ਬੜੀ ਪਸੰਦ
3: ਹਾਂਜੀ
0: ਕੋਈ ਚੀਜ਼ ਆ ਜਿਹਨੂੰ ਮਿਰਚ ਪਸੰਦ ਆ
1: हिंट तो दो यार माड़ा या
0: हरा हरा रंग मिर्च पसंद दो ही चीजा ओह भी नहीं तुहाडे कोल लभणियां
1: ਅੱਛਾ ਤੈਨੂੰ ਪਤਾ ਆਨਸਰ
0: ਤੇ ਹੋਰ ਕੀ
1: ਦੋ ਫਿਰ ਵੇਲੇ ਹੋ ਵਾ
0: ਮੈਂ ਤੇ ਤੁਹਾਨੂੰ ਅਰਨਵ ਇਹਨਾਂ ਕੋਲ ਲੈਣਾ ਨਾ ਆਪਾਂ ਆਨਸਰ ਕ੍ਰਿਸ਼ਨਾ ਕੋਲ ਲੈਣਾ ਨਾ
1: ਨਹੀਂ ਆ ਕੀ ਗੱਲ ਹੋਈ ਇਹ ਤਾਂ ਗੱਲ ਨਹੀਂ ਸੱਜਣਾ
0: ਮੈਨੂੰ ਤੇ ਅਰਨਵ ਨੂੰ ਪਤਾ ਵਾ
1: ਏ ਨਹੀਂ ਇਹਨੂੰ ਮੈਂ ਇੱਕ ਮੈਂ ਗੱਲ ਦੱਸਾਂ ਅਰਨਵ ਆਪਾਂ ਨਾ ਬਲਕੀਰਤ ਵੀਰੇ ਤੋਂ ਆਨਸਰ ਲੈਣੇ
0: ਐਵੇਂ ਲੈਣੇ ਮੈਂ ਤਾਂ ਦੇ ਹੀ ਦੇਣਾ
1: ਮੈਂ ਵੀ ਦੇ ਹੀ ਦੇਣਾ
0: ਤੇ ਦੋ ਫਿਰ
1: ਨਹੀਂ ਤੂੰ ਦੇ ਪਹਿਲੇ
0: ਮੈਂ ਐਵੇਂ ਦਵਾਂ ਤੁਹਾਡੇ ਕੋਲ ਤੇ ਲੈਣਾ ਸੀ ਮੇਰੀ ਤੇ ਅਰਨਵ ਦੀ ਤੇ ਪਹਿਲਾਂ ਸਵੇਰੇ ਗੱਲ ਹੋ ਗਈ ਸੀ ਆਲਰੇਡੀ ਉਹਨੇ ਮੈਨੂੰ ਦੱਸਤਾ ਸੀ
1: ਕੋਈ
0: ਤੁਸੀਂ ਇਹ ਵੇਖਣ ਡੇ ਫੋਨ ਵੇਖਣ ਡੇ ਅਰਨਵ ਵੀ ਮੈਂ ਫੋਨ ਤੋਂ ਲੱਭ ਲਾਂ ਕੁਛ ਕਿਸੇ ਦਾ ਮੈਸੇਜ ਤੇ ਨਹੀਂ ਆ ਗਿਆ
1: ਮੈਨੂੰ ਮੈਸੇਜ ਨਹੀਂ ਆਇਆ ਯਾਰ
0: ਇਹਨਾਂ ਨੂੰ ਲੱਗਣ ਡਿਆ ਵੀ ਕਿਸੇ ਨੇ ਮੈਨੂੰ ਦੱਸਤਾ ਹੋਊਗਾ
1: ਆਨਸਰ ਕੀ ਹੋ ਸਕਦਾ ਹਰਾ ਪੱਤਾ
0: ਹਰੀ ਚੀਜ਼ ਆ ਤੇ ਉਹਨੂੰ ਮਿਰਚ ਪਸੰਦ ਆ
1: ਹਰੇ ਰੰਗ ਦੀ ਚੀਜ਼ ਉਹਨੂੰ ਮਿਰਚ ਪਸੰਦ ਆ ਵਾਹ
0: ਯਾਰ ਬੜੀ ਮੈਂ ਹਿੰਟ ਦੇ ਦਾਂ ਤੁਹਾਨੂੰ ਅਰਨਵ ਹਿੰਟ ਦੇ ਦਾਂ ਇਹਨਾਂ ਨੂੰ ਮੈਂ ਕਿਹਾ ਜਾ
4: ਹਿੰਟ ਦੇ ਹਿੰਟ ਦੇ
3: ਦੇ ਦੋ
0: ਦੇ ਦਾਂ ਚੱਲ
1: ਹਿੰਟ ਦੇ ਮੈਂ ਫਿਰ ਹਾਰ ਬਣਾ ਛੇਤੀ
0: ਕੋਈ
1: ਸਬਜ਼ੀ ਆ
0: ਬਰਡ ਆ
1: ਕੋਈ ਬਰਡ
0: ਹਾਂ
1: ਤੋਤਾ
3: ਹਾਂਜੀ
1: ਓਏ ਮੈਂ ਤਾਂ ਸੋਚਦਾ ਸੀ ਚੂਰੀ ਪਸੰਦ ਹੁੰਦੀ ਹੈ ਯਾਰ ਤੋਤੇ ਨੂੰ
0: ਇੱਦਾਂ ਹੀ
1: ਮਿਰਚਾਂ ਹੀ ਪਸੰਦ ਆ ਚਲੋ ਗੁੱਡ ਗੁੱਡ ਥੈਂਕ ਯੂ ਅਰਨਵ ਯਾਰ ਸਾਡੀ ਨੌਲੇਜ ਦੇ ਅੰਦਰ ਇਜ਼ਾਫਾ ਕਰਨ ਲਈ ਥੈਂਕ ਯੂ ਵੈਰੀ ਵੈਰੀ ਵੈਰੀ ਮੱਚ
3: ਥੈਂਕ ਯੂ ਸਤਿ ਸ਼੍ਰੀ ਅਕਾਲ ਹੈਵ ਅ ਨਾਈਸ
0: ਡੇ ਓਕੇ ਥੈਂਕ ਯੂ ਅਰਨਵ ਬਾਏ ਬਾਏ ਸੀ ਯੂ ਟਾਟਾ ਹੈਵ ਫਨ ਤੇ ਇਹ ਸੀਗਾ ਜੀ ਤੋਤਾ ਪੈਰਟ ਜਿਹਦੇ ਵਿੱਚ ਕਿ ਕ੍ਰਿਸ਼ਨਾ ਜੀ ਨੇ ਥੋੜੀ ਸਟਰਗਲ ਕੀਤੀ ਹੈ
1: ਬੜੀ ਸਟਰਗਲ ਕੀਤੀ ਹੈ ਜੀ ਇਸ ਮੁਲਕ ਚ ਆ ਕੇ ਬਹੁਤ ਸਟਰਗਲ ਕੀਤੀ ਹੈ ਇਹਨਾਂ ਨੇ
0: ਮੁਲਕ ਚ ਤੇ ਕੀਤੀ ਕੀਤੀ ਹੈ ਬੁਝਾਰਤਾਂ ਚ ਵੀ ਬਹੁਤ
1: ਬੁਝਾਰਤਾਂ ਚ ਵੀ ਸਟਰਗਲ
0: ਉਹ ਹਾਲੇ ਤੱਕ ਚੱਲ ਰਹੀ ਚਲੋ
1: ਮੁਕਰਨ ਨਹੀਂ ਆ ਰਹੀ
0: ਤੇ ਨੈਕਸਟ ਸਾਡੇ ਨਾਲ ਨੇ ਜੀ ਮੰਨਤ ਤੇ ਫਤਿਹ
1: ਓਏ
0: ਹੈਲੋ ਮੰਨਤ ਫਤਿਹ
3: ਮੈਂ ਨਾ ਰਾਤ ਡਿਨਰ ਲਈ ਮਸ਼ਰੂਮ ਵਾਲੀ ਸਬਜ਼ੀ ਬਣਾਈ ਸੀ ਤੇ ਮੰਮਾ ਹੁਣੀ ਕਹਿੰਦੇ ਕਿ ਬਹੁਤ ਸਵਾਦ ਸੀ ਪਰ ਤੈਨੂੰ ਇਹ ਨੀ ਸੀ ਪਤਾ ਕਿ ਮਸ਼ਰੂਮ ਸੀਗਾ ਪਹਿਲਾਂ ਪਹਿਲਾਂ ਇਹਨੂੰ ਆਈ ਲੱਗਿਆ ਕਿ ਚਿਕਨ ਆ
0: ਓ ਲੈ ਇਹਨੂੰ ਪਤਾ ਹੀ ਨੀ ਲੱਗਦਾ ਕੁਝ ਵੀ
1: ਪਤਾ ਨੀ ਲੱਗਦਾ ਅਗਲੀ ਨੇ ਸਬਜ਼ੀ ਬਣਾ ਲਈ ਵੈਰੀ ਗੁੱਡ ਮੰਨਤ
0: ਮੰਨਤ ਕਿਹੜੇ ਕ੍ਰੀਮੀ ਮਸ਼ਰੂਮ ਬਣਾਏ ਸੀ ਕਿ ਦੂਜੇ ਤਰੀ ਵਾਲੇ
1: ਸਿੰਗਰ
0: ਨੂੰ ਜਰੂਰੀ ਆ ਕੁਕਿੰਗ ਕਿਉਂਕਿ ਸਿੰਗਰ ਨੇ ਦੂਰ ਦੂਰ ਜਾਣਾ ਹੁੰਦਾ ਸ਼ੋਅ ਲਾਉਣ ਤੇ ਉੱਥੇ ਕੀ ਪਤਾ ਫੂਡ ਮਿਲੇ ਕਿ ਨਾ ਪਸੰਦ ਦਾ ਫਿਰ ਮਾੜੀ ਮੋਟੀ ਕੁਕਿੰਗ ਆਉਣੀ ਚਾਹੀਦੀ ਆ ਨਾ
1: ਵੈਰੀ ਗੁੱਡ ਵੈਰੀ ਗੁੱਡ ਬਲਕੀਰਤ ਵੀਰ ਐਕਚੁਅਲੀ ਦਿਲਜੀਤ ਨਾਲ ਰਿਹਾ ਨਾ ਸਾਰੇ ਟੂਰਾਂ ਤੇ ਉਹਨੂੰ ਕੁਕਿੰਗ ਸਿਖਾ ਕੇ ਆਇਆ ਕਿ ਉਹਦਾ ਸੈਟਿੰਗ ਨਹੀਂ ਬਣਦੀ ਪਈ ਸੀ ਮੈਂ ਉਹ ਬਾਜ ਕੇ ਰੀਨੇ ਸੋਲਡ ਆਊਟ ਕਰਨੇ ਸ਼ੁਰੂ ਕੀਤੇ
0: ਜਿਹੜੇ ਆਵਾਜ਼ ਨਹੀਂ ਚੁੱਕਦੇ ਪਿੱਛੇ
1: ਕੋਰਸ ਕੋਰਸ
0: ਕੋਰਸ
1: ਹਾਂ ਉਹ ਕਰਦੇ ਰਹੇ
0: ਹਾਂਜੀ ਹਾਂਜੀ
1: ਵਾਹ ਠੀਕ ਹੈ ਉਹ ਨਹੀਂ ਇਹ
0: ਤੁਹਾਨੂੰ ਇਹਨਾਂ ਨਾਲ ਨਹੀਂ ਕੀਤਾ
1: ਆਏਗਾ ਆਏਗਾ ਆਪਣਾ ਟਾਈਮ ਆਏਗਾ
0: ਵੈਰੀ ਗੁੱਡ ਮੰਨਤ ਤੁਸੀਂ ਫਿਰ ਨੈਕਸਟ ਟਾਈਮ ਸਾਡੇ ਲਈ ਬਣਾ ਕੇ ਲੈ ਕੇ ਆਇਓ ਕੁਛ ਓਕੇ ਮੈਂ ਟਰਾਈ ਕਰਨੀ ਤੁਹਾਡੀ ਕੁਕਿੰਗ
1: ਹਾਂ ਡਨ ਹੋ ਗਿਆ ਬਈ ਸਹੀ ਗੱਲ ਹੈ ਇਹ ਤਾਂ ਹੁਣ ਇੰਤਜ਼ਾਰ ਰਹੂਗਾ ਮੰਨਤ ਕੀ ਬਣਾ ਕੇ ਲਿਆਏਗੀ ਸਾਡੇ ਵਾਸਤੇ
0: ਕੋਈ ਨਹੀਂ ਫਤਿਹ ਨੂੰ ਕੋਈ ਨਹੀਂ ਉਹਨੂੰ ਕਹਿਣਾ ਸੀ ਤੂੰ ਚਿਕਨ ਸਮਝ ਕੇ ਖਾ ਲਾ ਇਟਸ ਓਕੇ ਹੈਨਾ
1: ਹੈਲੋ ਹੈਲੋ ਹੈਲੋ
3: ਨਾਲੇ ਫਿਲਮ ਪਾਣੀ ਨੇ ਆਨ ਤੋਂ ਪਹਿਲਾਂ ਮੈਂ ਇੱਕ ਪ੍ਰੈਟਸਲਸ ਬਣਾਉਣ ਦੀ ਕੋਸ਼ਿਸ਼ ਕੀਤੀ ਪਾਪਾ ਕਹਿੰਦੇ ਸੀਗੇ ਫਿਰ ਆਉਂਦੇ ਹੋਏ ਜਦੋਂ ਅਸੀਂ ਵਾਪਸ ਆ ਗਏ ਸੀਗੇ ਉਦੋਂ ਮੈਂ ਖਾਣ ਦੀ ਕੋਸ਼ਿਸ਼ ਕੀਤੀ ਇੰਨੇ ਹਾਰਡ ਸੀਗੇ ਪਰ ਬਣਾਏ ਵੀ ਸੀ ਪਹਿਲੀ ਵਾਰ ਸੀ ਨਾ
1: ਨਹੀਂ ਬਟ ਦੈਟਸ ਆਲ ਰਾਈਟ ਹੈ ਨਾ ਮਤਲਬ ਕੋਸ਼ਿਸ਼ ਤੇ ਕੀਤੀ ਵੈਰੀ
0: ਹੌਲੀ ਹੌਲੀ ਪਰਫੈਕਟ ਹੁੰਦਾ ਬੰਦਾ
1: ਗੁੱਡ ਗੁੱਡ ਗੁੱਡ ਗੁੱਡ
0: ਪਾਪਾ ਦੀ ਨਾ ਟੈਨਸ਼ਨ ਲਿਆ ਕਰੋ ਪਾਪਾ ਆਪ ਬੜੇ ਵੱਡੇ ਆਰਟਿਸਟ ਨੇ ਹਾਂ ਹਨਾ ਤੁਹਾਨੂੰ ਪਤਾ ਹੀ ਹੈ ਨਾ
1: ਲੈ ਤਾਂ ਹੱਸ ਪਈ ਹੈ
0: ਇਹ ਕਿਹਾ ਇਹ ਮੇਰੀ ਦੇ ਮੰਨ ਦੀ ਆਪਸੀ ਗੱਲ ਤੁਹਾਨੂੰ ਨਹੀਂ ਆਪ ਕਿਸੇ ਨੂੰ ਨਹੀਂ ਦੱਸਣਾ
1: ਹਾਂ ਇਨਸਾਈਡ ਜੋਕ ਹੈ ਇਨਸਾਈਡ ਜੋਕ ਹੈ
0: ਹਾਂਜੀ ਹਾਂਜੀ
1: ਚਲੋ ਨਹੀਂ ਫਿਰ ਗੁੱਡੇ ਗੁੱਡੇ ਗੁੱਡੇ ਗੁੱਡੇ ਤੇ ਕੀ ਸੁਣਾਉਂਗੇ ਸਾਨੂੰ ਅੱਜ ਮੰਨਤ
3: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
1: ਲਓ ਜੀ
0: ਓਕੇ
3: ਦੁਕਾਨਦਾਰ ਨਰਮ ਜੀ ਆ ਸੂਟ 400 ਦਾ ਵਾ ਤਿੰਨ ਸਰ ਸਰ ਇਹ ਬਹੁਤ ਤੁਸੀਂ ਰੇਟ ਆਪਦੀ ਸਹੀ ਕਰੋ ਅਸੀਂ ਹਰ ਵਾਰ ਇੱਥੇ ਸੂਟ ਲੈਣੇ ਆ ਦੁਕਾਨਦਾਰ ਤੁਸੀਂ ਰੱਬ ਨੂੰ ਦੇਖ ਕੇ ਬੋਲਿਆ ਤੁਸੀਂ ਰੱਬ ਨੂੰ ਦੇਖਿਆ ਕਰੋ ਤੁਸੀਂ ਰੱਬ ਤੋਂ ਡਰੋ ਇਹ ਦੁਕਾਨ ਤਾਂ ਅਸੀਂ ਕੱਲ ਨੀ ਖੋਲੀ
1: ਆ ਸਹੀ ਹੈ ਸੂਟ ਲੈਣ ਲਈ ਬੀਬੀਆਂ ਕੁਛ ਵੀ ਕਹਿ ਸਕਦੀਆਂ
0: ਹੱਥ ਜੀ ਪਈ ਹੁੰਦੀ ਨਾ
1: ਇੱਥੇ ਤਾਂ ਬੰਦਾ ਕਹਿ ਨੀ ਸਕਦਾ ਇੱਥੇ ਬੰਦਾ ਕਿਹਨੂੰ ਜਾ ਕੇ ਕਵੇ ਹੈ ਰਿਬੈਲ ਦੇ ਸਟੋਰ ਜਾ ਕੇ ਕਵੇ ਤੁਹਾਡੇ ਕੋਲ ਸ਼ੁਰੂ ਤੋਂ ਆਉਂਦੇ ਹਾਂ ਬਈ ਸ਼ੂਜ਼ ਲੈਣ ਲਈ ਬਾਲ ਲੈਣ ਲਈ ਬੈਟ ਲੈਣ ਲਈ ਹਨਾ ਇੱਥੇ ਮੁਸ਼ਕਿਲ ਆ
0: ਗੁੱਡ
1: ਸਹੀ ਕਿ ਨਹੀਂ
0: ਕੋਈ ਨੀ ਜਦੋਂ ਤੁਹਾਨੂੰ ਪਤਾ ਲੱਗੂਗਾ ਨਾ ਫਿਰ ਦੱਸਿਓ ਸਾਨੂੰ ਅਸੀਂ ਵੀ ਜਾਣਨਾ ਚਾਹੁੰਦੇ ਹਾਂ ਲੇਡੀਜ਼ ਕੀ ਕਰਦੀਆਂ ਨੇ
1: ਗੁੱਡ ਹੋ ਗਿਆ ਵਾਹ
0: ਸੂਟਾਂ ਵਾਲੀ ਦੁਕਾਨ ਤੇ
1: ਜਾਓ ਦੈਟ ਨੋਟ ਪਤੇ ਨਾਲ ਗੱਲ ਕਰਾਓ
0: ਤੇਰੇ ਕਰਕੇ ਮੈਂ ਲਾਇਆ ਤੂੰ ਸੁੱਤਾ ਪਿਆ
1: ਕਰਕੇ ਸਪੈਸ਼ਲੀ ਗਾਣਾ
3: ਗਾਣੇ ਦਾ ਨਾਮ ਕੀ ਸੀ
0: ਮੈਂ ਹੁਣ ਇਦਾਂ ਥੋੜਾ ਮੈਂ ਲਾ ਕੇ ਸੁਣਾਇਆ ਸੀ ਤੂੰ ਹੁਣ ਸੁੱਤਾ
1: ਹੁਣ ਨਹੀਂ
0: ਤੇਰੇ ਫੇਵਰੇਟ ਸਿੰਗਰ ਦਾ ਐਕਟਰ ਦਾ ਵੀ
1: ਤੁਸੀਂ ਉਠੇ ਨੀ ਹਨਾ ਨਹੀਂ ਨਹੀਂ ਵੈਰੀ ਗੁੱਡ ਫਤਿਹ ਆ ਤਾਂ ਬੜਾ
0: ਮੈਨੂੰ ਕਹਦਾ ਫਾਈਨ ਆ ਮੈਂ ਤਾਂ ਲਾਇਆ ਸੀ ਸਗੋਂ ਗਾਣਾ
3: ਗਿਫਟ
0: ਮਿਲਿਆ ਕਿਹੜਾ ਉਹ ਕੈਮਰਾ ਤੇ ਨੀ ਜਿਹੜੀ ਉਸੇ ਵੇਲੇ ਫੋਟੋ ਕੱਢ ਦਿੰਦਾ ਵਾ
1: ਉਹ ਬਹੁਤ ਘੈਂਟ ਕੈਮਰਾ
3: ਨਹੀਂ ਵੀਡੀਓ ਬਣਾਉਂਦਾ ਵੀਡੀਓ ਇੰਗਲੈਂਡ ਦੀ ਸੁਪਰ ਕਾਰ ਕੰਪਨੀ ਬਹੁਤ ਤੇਜ ਤੇ ਮਹਿੰਗੀ ਗੱਡੀ ਆ ਆਸਟ੍ਰੇਲੀਆ ਚ ਮਾਡਲ ਤੇ ਪ੍ਰਾਈਸ 2026 ਅਟੋਰਾ ਹਾਈਬ੍ਰਿਡ ਸਭ ਤੋਂ ਸਸਤੀ ਮਕਲੇਰਨ V6 ਬਿਜਲੀ ਵਾਲੀ ਇੰਜਨ 690 horsepower 0-100 ਸਿਰਫ 10 seconds ਪ੍ਰਾਈਸ $500,000 GTS ਤੇ GT ਰੋਜ਼ ਯੂਜ ਕਰਨ ਵਾਲੀ ਤੁਹਾਡਾ ਕੰਫਰਟੇਬਲ 7 ਵੀ ਰੱਖ ਸਕਦੀ ਹੋ ਪ੍ਰਾਈਸ 3.2 lakh to 3.6 lakh 750S ਸਭ ਤੋਂ ਮਸ਼ਹੂਰ ਹੂੰ 4.0 liter V8 engine 750 horsepower 0.0 to 100 in 2.8 seconds top speed 333 kilometers per hour price 6 lakh to 6.8 lakh W1 ਨਵੀਂ ਹਾਈਪਰਕਾਰ 2026 ਸਿਰਫ 399 ਗੱਡੀਆਂ ਬਣੀਆਂ ਆ ਪਿਓਰ ਵਰਲਡ ਚ 1258 ਹਾਰਸ ਪਾਵਰ 30 lakh ਤੋਂ ਉੱਪਰ
1: ਅੱਛਾ ਬੱਲੇ
3: ਬੈਲ ਬੀ ਬਸ ਫਰਾਰੀ
0: ਬਾਰੇ ਨਾ ਦੱਸੀ ਯਾਰ ਫਰਾਰੀ ਫਰਾਰੀਆਂ ਅੱਗੇ ਸਾਡੇ ਕੋਲ ਦੋ ਖਲੋਤੀਆਂ ਉਹ ਆਪਾਂ ਕਰ ਅਸੀਂ
1: ਨੀ ਪਹੁੰਚੇ ਹਜੇ ਤੱਕ ਪਰ ਤੂੰ ਕਦੀ ਆਇਆ
0: ਜਦੋਂ ਸਾਡੇ ਮਾਮਾ ਗੱਲ ਤੇ ਸੁਣ ਲਾ ਐਡਰੈਸ ਤੇ ਲੈ ਲਾ ਮੇਰੇ ਫਾਰਮ ਹਾਊਸ ਦਾ ਤੂੰ ਜੇ ਤੂੰ ਮੇਰੇ ਫਾਰਮ ਹਾਊਸ ਤੇ ਆ ਗਿਆ ਨਾ ਮੈਂ ਤੈਨੂੰ ਰਾਈਡ ਦਵਾਉਂਗਾ ਫਰਾਰੀ ਤੇ ਯਕੀਨ ਕਿਉਂ ਨੀ ਕਰਦਾ ਕ੍ਰਿਸ਼ਨਾ ਜੀ
1: ਕੋਈ ਨੀ ਬਣਦਾ ਵੀ ਨੀ ਵੈਸੇ ਪਰ ਚਲੋ
0: ਤੂੰ ਲਿਖ ਮੇਰਾ ਐਡਰੈਸ ਲਿਖ ਉੱਥੇ ਆ ਜਾ ਫਾਰਮ ਹਾਊਸ ਟਰੈਕਟਰ ਭਰਾਵਾ ਮੈਂ ਦੱਸ ਐਡਰੈਸ ਲਿਖ ਤੈਨੂੰ ਮੈਂ ਫਰਾਰੀ ਫੋਟੋ ਭੇਜਦਾ ਜਾ ਕੇ ਫਰਾਰੀ ਦੀ
1: ਇਹ ਫਰਾਰੀ ਤੇ ਬਾਈ ਕਰਦੇ ਸਾਰੀ
0: ਭੇਜਾਂ ਫੋਟੋ
3: ਪਤਾ ਲੱਗ ਜਾਂਦਾ ਜੇ ਆਈ ਆ ਜਾਂ ਨਹੀਂ
0: ਫੋਟੋ ਭੇਜ ਦੇਣਾ ਸ਼ੋ ਤੋਂ ਬਾਅਦ ਤੈਨੂੰ ਉਸੇ ਵੇਲੇ ਮੈਨੂੰ ਘਰੇ ਫੋਨ ਕਰਨਾ ਪੈਣਾ ਵਾ ਵੀ ਫੋਟੋ ਖਿੱਚ ਕੇ ਭੇਜੋ ਨਹੀਂ ਤਾਂ ਫਿਰ ਕਹੇਗਾ ਵੀ ਏ ਆਈ ਤੋਂ ਬਣਾਈ ਆ ਇਹ ਭਰਾ ਨਹੀਂ ਇਹ ਸੜਦਾ ਆਪਣੇ ਤੋਂ ਵੀ ਇੰਨਾ ਕੁ ਫਰਾਰੀ ਕਿੱਥੇ
1: ਉਮੀਦ ਹੀ ਨੀ ਹੈ ਇਹ ਸਾਡੇ ਤੋਂ ਉਮੀਦ ਨੀ ਜੇ ਫਰਾਰੀ ਦੀ ਇੰਨੇ ਮਹਿੰਗੇ ਮਹਿੰਗੇ ਫਾਈਨ ਕਿਉਂ ਪਾਏ ਜਾਂਦੇ ਦੇਖੋ ਉਹ ਵੀ ਗੱਲ ਆ ਹਨਾ ਯਾਰ ਤਾਂ ਫਾਈਨ ਨਾ ਪਾਓ ਫਿਰ ਫਾਈਨ ਪਾਓ ਬੰਦਾ $2.5 ਦਾ
0: ਅੱਗੇ ਇੱਕ ਜਿਹੜੀ ਆਪਣੀ ਉਹ ਰੈੱਡ ਕਲਰ ਵਾਲੀ ਸੀ ਪਹਿਲੀ ਉਹ ਆਪਾਂ ਇਸੇ ਚੱਕਰ ਜੀ ਵੇਚੀ
1: ਹਾਂ ਉਹ ਸੁਕਨੇ ਪਾਏ ਰੱਖੀ ਕਿੰਨੇ ਚਿਰ
0: ਪਿਛਲੇ ਸਾਲ ਵਾਲੇ ਫਾਈਨ ਲਾਏ ਇਹਦੇ
1: ਸਹੀ ਗੱਲ ਆ ਹੁਣ
0: ਅਗਲੀਆਂ ਦੋ ਤਿੰਨ ਜਿਹੜੀਆਂ ਖਲੋਤੀਆਂ ਉਹ ਚੰਗਾ ਹੋਇਆ ਆ ਗੱਡੀ ਗੁੱਡੀ ਦੀ ਗੱਲ ਸੁਣਾਉਣ ਲੱਗ ਪਿਆ ਜੇ ਕਿਤੇ ਹਾਲੇ ਵੀ 1000 ਦਬਾਉਂਦਾ ਹੁੰਦਾ ਤੇ ਉਹ ਵੀ ਵੇਚ ਜਾਣੀਆਂ
3: ਮੈਨੂੰ
0: ਪਤਾ ਲੱਗ ਗਿਆ ਤੁਸੀਂ ਪਹਿਲਾਂ ਸਾਨੂੰ ਅੰਕਲ ਕਹਿਣ ਲੱਗੇ ਹੋ
1: ਉਹ ਭੁਲੇਖਾ
0: ਤੇ ਫਿਰ ਤੁਹਾਨੂੰ ਮੰਮਾ ਨੇ ਰੋਕਿਆ ਵੀ ਨਹੀਂ ਨਹੀਂ ਨਹੀਂ
1: ਬ੍ਰੇਕ ਮਾਰੋ
0: ਕਹਿਣ ਲੱਗੇ ਹੋਣਾ ਦੇਖਿਆ ਮੈਨੂੰ ਪਤਾ ਲੱਗ ਗਿਆ
1: ਇਹ ਅੱਜ ਆਵਾਜ਼ ਕਿਹਦੀ ਹੈ ਐਸ਼ਲੀਨ ਦੀ ਆਵਾਜ਼ ਲੱਗਦੀ ਮੈਨੂੰ ਹਨਾ ਤਵਨੀਤ
3: ਹਾਂਜੀ
1: ਐਸ਼ਲੀਨ ਹੋਰ ਕਿਵੇਂ ਹੋ ਠੀਕ ਠਾਕ
3: ਹਾਂਜੀ ਤਾਦਾ ਕੀ ਹਾਲ ਹੈ
1: ਵਧੀਆ ਸਾਡਾ ਵਧੀਆ ਅੱਜ ਵਾਰੀ ਕਿਦਾਂ ਪਹਿਲੇ ਆ ਗਈ
0: ਕਿਉਂ ਲਾਸਟ ਤੇ ਹੁੰਦੀ ਹੁੰਦੀ
1: ਮੈਂ ਯੂਜੂਲੀ ਜਦੋਂ ਫੋਨ ਲਾਉਣਾ ਹੁੰਦਾ ਤਵਨੀਤ ਚੱਕਦੀ ਹੁੰਦੀ ਹੈ
0: ਅੱਛਾ ਤਵਨੀਤ
1: ਅੱਜ ਦੋ ਤਿੰਨ ਦਿਨ ਤਕੜੀ ਚੰਗੇ ਤਰੀਕੇ ਨਾਲ ਰੈਸਟ ਕਰੋ ਆਪੇ ਫੇਵਰ ਬਾਏ ਹੋ ਜਾਏਗਾ ਹਾਏ ਤੋਂ ਬਾਅਦ
0: ਓਕੇ ਤਾਂ ਹੀ ਫਿਰ ਦੀਦੀ ਪਹਿਲਾਂ ਨੀ ਆਏ ਤੁਸੀਂ ਟੇਕ ਕੇਅਰ ਕਰਦੇ ਹੁੰਦੇ ਉਹਨਾਂ ਦੀ
1: ਦੀਦੀ ਹੋਵੇ ਫਿਰ ਜ਼ਿਆਦਾ
3: ਮੀਡੀਅਮ
1: ਚਲੋ ਕਰੋ ਕਰੋ ਕਰੋ
3: ਕਿਹੜੀ ਚੀਜ਼ ਹੈ ਜਿਹਦੀ ਕੋ ਇੱਕ ਅੱਖ ਹੈਗੀ ਪਰ ਉਹ ਦੇਖ ਨਹੀਂ ਸਕਦੀ?
1: ਇੱਕ ਅੱਖ ਹੈਗੀ ਹੈ ਪਰ ਦੇਖ ਨਹੀਂ ਸਕਦੀ। ਕ੍ਰਾਈਮ ਮਾਸਟਰ ਗੋਗੋ।
0: ਓ ਨੋ, ਕਿੱਥੋਂ ਆ ਗਿਆ?
1: ਤੁਸੀਂ ਕ੍ਰਾਈਮ ਮਾਸਟਰ ਗੋਗੋ ਵੇਖਿਆ?
3: ਨਹੀਂ।
1: ਓ ਲੈ, ਮੰਮੀ ਨੂੰ ਕਿਹੋ ਫਿਰ ਹੁਣ ਉਹ ਫਿਲਮ ਵਿਖਾਣ ਤੁਹਾਨੂੰ ਅੰਦਾਜ਼ ਆਪਣਾ ਆਪਣਾ। ਉਹਦੇ ਅੰਦਰ ਜਿਹੜਾ ਕ੍ਰਾਈਮ ਮਾਸਟਰ ਗੋਗੋ ਹੈ ਨਾ, ਉਹਦੇ ਕੋਲ ਇੱਕੋ ਹੀ ਅੱਖ ਹੈ
0: ਤੇ ਉਹ ਵੇਖ ਸਕਦਾ।
3: ਸ਼ਿਵਾਜੀ ਦੀ ਬਾਸ ਦੇਖੀ?
1: ਦੇਖ ਲਈ? ਹਾਏ ਰਜਨੀਕਾਂਤ, ਉਹ ਦੇਖਿਆ ਜਦੋਂ ਆਪਣੀ ਗੰਜ ਨੂੰ ਟਕ ਟਕ ਟਕ ਟਕ ਕਰਦਾ ਹੁੰਦਾ ਬੰਦੇ ਮਾਰਨ ਦਾ ਵੇਲੇ, ਨੈ ਰੈ ਨੈ ਰੈ ਨੈ। ਵਾਹ, ਇੱਕ ਅੱਖ ਹੈ ਤੇ ਦੇਖ ਨਹੀਂ ਸਕਦੇ ਹੈ ਚੀਜ਼, ਇੱਕ ਅੱਖ ਵਾਲੀ ਚੀਜ਼ ਜਿਹੜੀ ਦੇਖ ਨਹੀਂ ਸਕਦੀ। ਬਲਕਿਰ ਤੁਹਾਨੂੰ ਪਤਾ ਵੈਸੇ
0: ਤੇ ਹੋਰ?
1: ਅੱਛਾ ਯਾਰ, ਮੇਰਾ ਬੜਾ ਸਮਾਰਟ ਹੈ ਯਾਰ, ਉਹਦੇ ਕੋਲ ਕੰਪਿਊਟਰ ਹੈ ਨਾ ਕਰਕੇ।
0: ਨਹੀਂ ਉਦਾਂ ਇਹ ਤੇ ਸਿੰਪਲ ਜਿਹਾ ਜਵਾਬ ਆ।
1: ਸਿੰਪਲ ਹੈ?
0: ਓ ਯਾਰ, ਇਹ ਤੇ ਨਿੱਕੇ ਹੁੰਦੇ ਦੇ ਸੁਣਦੇ ਆਉਂਦੇ ਆ।
1: ਅੱਛਾ, ਮੈਂ
0: ਜਦੋਂ ਆਪਣਾ ਨਾ ਪੁੱਛਣੀ ਹੋਵੇ ਉਦੋਂ ਦੂਜੇ ਨੂੰ ਇਦਾਂ ਕਹੀ।
1: ਇੱਕ ਅੱਖ ਤੇ ਦੇਖ ਨਹੀਂ ਸਕਦੀ।
3: ਸ਼ਿਵਾ ਜੀ ਦੀ ਫੇਵਰਟ ਬਜਾਰਤ ਹੈ।
1: ਅੱਛਾ, ਸੂਈ? ਪਰਾਂਦਾ ਲੈ ਤੁਰੀ ਨੂੰ ਸੋਚੀ ਜਾਂਦਾ ਸੂਈ ਹੈ। ਸੂਈ ਤਾਂ ਕਿੰਨੇ ਤਰ੍ਹਾਂ ਦੀ ਆ
0: ਗਈਆਂ।
1: ਵੈਰੀ ਗੁੱਡ, ਥੈਂਕ ਯੂ ਐਸ਼ਲੀ।
0: ਵੇਖ ਲੋ ਐਸ਼ਲੀ ਕਿੰਨੀ ਸਮਾਰਟ ਹੈ।
1: ਵੈਰੀ ਗੁੱਡ। ਤੇ ਹੁਣ
0: ਇਹਨਾਂ ਨੂੰ ਵੀ ਨੀ ਆਇਆ?
1: ਨਹੀਂ ਦੱਸ ਅੰਦਾਜ਼ ਆਪਣਾ ਆਪਣਾ ਵੇਖਣੀ ਹੁਣ ਤੁਸੀਂ ਜਾ ਕੇ। ਅੰਦਾਜ਼ ਆਪਣਾ ਆਪਣਾ, ਸਲਮਾਨ ਖਾਨ, ਆਮਿਰ ਖਾਨ ਤੇ ਕ੍ਰਾਈਮ ਮਾਸਟਰ ਗੋਗੋ, ਬਹੁਤ ਇੰਜੋਏ ਕਰੋਗੇ ਤੁਸੀਂ। ਠੀਕ ਹੈ, ਮੈਨੂੰ ਦੱਸਿਓ ਫਿਰ
3: ਕਿਵੇਂ
1: ਕਰਾਓ ਜੀ, ਕਰਾਓ।
0: ਸਾਡਾ ਵਧੀਆ,
1: ਬੈਸਟ ਯਾਰ, ਚੱਲੀ ਜਾ ਰਿਹਾ।
0: ਭੁੱਖ ਲੱਗੀ ਸਾਨੂੰ, ਭੁੱਖ ਕੀ ਖਵਾਓਗੇ?
1: ਕਾਫੀ ਕੁਫੀ ਦਾ ਜੁਗਾੜ ਨੀ ਹੋ ਰਿਹਾ।
0: ਅਸੀਂ ਭੁੱਖੇ ਬੈਠੇ,
1: ਅਸੀਂ ਭੁੱਖੇ ਬੈਠੇ, ਬੱਚਿਆਂ ਦਾ ਸਿਰ ਖਾ ਰਹੇ ਆਪਾਂ।
3: ਰੋਟੀ
1: ਨੀ
0: ਸਾਨੂੰ, ਕੱਲ ਦੀ ਰੋਟੀ ਨੀ ਖਵਾਈ ਕਿਸੇ ਨੇ?
1: ਅੱਛਾ, ਹਾਂ ਨਹੀਂ ਖਵਾਈ ਯਾਰ, ਨਹੀਂ ਖਵਾਈ।
0: ਹਾਂਜੀ,
1: ਵੋਟੀ ਨੇ। ਓਹੋ,
0: ਚਲੋ
1: ਕਹਿੰਦੇ ਆਪਾਂ ਆਪਾਂ
0: ਸਿਖਾ ਦੋਗੇ ਅੱਜ ਸਾਨੂੰ? ਹੈਂ?
3: ਹਾਂਜੀ,
0: ਤੁਸੀਂ ਖਵਾ ਦੋਗੇ ਅੱਜ ਸਾਨੂੰ?
3: ਹਾਂਜੀ।
0: ਕੀ ਖਵਾਓਗੇ? ਆਪੇ ਬਣਾ ਕੇ ਖਵਾਓਗੇ?
3: ਹਾਂਜੀ, ਤੇ ਅਸੀਂ ਕੱਲ ਨੂੰ ਲਾਇਬ੍ਰੇਰੀ ਗਏ ਸੀ, ਅਸੀਂ ਵੱਡੀ ਦੀਦੀ ਦੋ ਬੁੱਕ ਬਾਲੋ ਕੀਤੇ, ਛੋਟੀ ਦੋ ਬੁੱਕ ਬਾਲੋ ਕੀਤੇ, ਮੈਂ ਮੰਮਾ ਨਾਲ ਬੁੱਕ ਰੀਡ ਕੀਤੀ ਤੇ ਅਸੀਂ ਅਮਾ ਸਕਰੂ ਨਾਲ ਕਿੰਗ ਨਾਲ ਥੱਲੇ ਕਰਨਾ ਸੀ, ਫਿਰ ਅਸੀਂ 2 ਇੰਚ ਸਾਈ ਲਾਣੇ ਸੀ, ਫਿਰ ਅਸੀਂ ਅੱਜ ਨੂੰ ਲੱਗਦਾ ਪੇਂਟ ਕਰੂਗੇ।
0: ਰਿਮੋਟ
3: ਵੀ ਬੁਲਾਇਓ ਰੇ ਜਿਹੜੇ ਅਮ ਹੈਗੇ, ਫਿਰ ਅਸੀਂ ਅਮ ਲਾਈਟ ਹੋਦੇ।
1: ਵੈਰੀ ਗੁੱਡ ਯਾਰ, ਵੈਰੀ ਗੁੱਡ, ਜਹਾਜ ਬਣਾਤਾ ਹੈ ਇਸ ਉਮਰੇ।
3: ਖਰਾਬ ਹੋ
1: ਜਾਊਗਾ। ਸਰਦਾਰ ਜੀ ਤੁਸੀਂ ਬੜੇ ਸਮਾਰਟ ਹੋ ਯਾਰ, ਬੜੀ ਘੈਂਟ ਘੈਂਟ ਹੋਬੀਆਂ ਤੁਹਾਡੀਆਂ ਯਾਰ। ਵੈਰੀ ਗੁੱਡ,
0: ਇੱਥੇ ਬੜਾ ਸਮਾਨ ਮਿਲਿਆ ਤੁਹਾਨੂੰ ਕੱਲ,
1: ਕੀ ਸੁਣਾਓਗੇ ਸਾਨੂੰ ਅੱਜ?
3: चूहा
1: चूहा सुनाओगे?
0: चूहा सुनाओगे कि खवाओगे?
3: चूही नु बुखार है, चूही गया दत्त को चूहा, हम दत्त ने सीला चूहा क्या उई उई, चूहा बले बले,
1: चूहा बले बले, चूहा जिंदाबाद, हमारा चूहा जिंदाबाद था है और रहेगा।
3: सरदार जी बल्ले बल्ले,
1: सरदार जी
3: जिंदाबाद,
1: जिंदाबाद
3: बल्ले बल्ले,
1: बल्ले बल्ले, ए वाली साउंड बाइट रिपीट करवाया।
3: छुट्टी
1: छुट्टी अंकल जी, छुट्टियां तो याद
3: अंकल जी, लेजी
1: लेजी लेजी अंकल जी, माहौल वेवी वेवी,
0: लेजी डेजी
1: लेजी डेजी। रिपोर्टर साहब सानू पहले दस्या करे,
3: दो इंच कुट पई, ओ वड्डी दीदी दस दूंगे,
1: दसो कराओ जी,
0: ओ कराओ फिर गल भला किन्नू पई।
1: सत श्रीकाल चलो कोई नी, खीर खीर करके जे हो जावे एक अद्धे दिन तो कोई चक्कर नहीं, स्ट्रांग है
0: करो, मम्मा को कैंडीज मिला के रख लो ना, हां तो खंग होंदी कैंडी खा लिया करो।
1: अच्छा ए भी फायदा कर दी है,
0: ऐसे बंदे ना
3: असी कला लॉलीपॉप खांदे ते मैंगो बाइट ते ऑरेंज बाइट।
1: ओ मैंगो बाइट तो मेनू ही बहुत पसंद है
0: यार, ऑरेंज बाइट भी वधिया, मैंगो जेदा उत्तो है करके खोली दा।
1: ये ये ये ये ये नाइस नाइस नाइस नाइस।
0: मेनू चांस तारे लिया के दो,
1: चांस तारे वाह क्या याद कराता भाई, बल्ले
0: ठीक है।
3: तवनीत
1: ओ नी खादे, हाइड एंड सीक नी खादे? याद करो कृष्णा वीर जी ने क्या क्या कहता। ओहो भुलेखा पै गया, चलो ठीक तो होंगे ना, चलो ठीक होंगे फिर तो खा सकते हो, ट्राई करो मेरे
3: लास्ट फ्राइडे ਬਲਕੀਰ ਵਿਚ ਕੋਈ ਦਸ ਗੱਲ ਦੱਸਣੀ ਤੇ ਕਿਸੇ ਵੀ ਤੁਸੀਂ ਵੀ ਸੁਣੋ ਨਾਲ।
1: ਹਾਂ ਹਾਂ ਦੱਸੋ।
0: ਓਕੇ
3: ਲਾਸਟ ਫ੍ਰਾਈਡੇ ਕਿਸ਼ਨਾ ਵੀਰ ਜੀ ਕਹਿੰਦੇ ਸੀ ਮੈਂ ਨੀ ਆਲੂ ਵਾਲੇ ਪਰੌਂਠੇ ਖਾਣੇ, ਮੈਂ ਨੀ ਆਲੂ ਵਾਲੇ ਪਰੌਂਠੇ ਖਾਂਦੇ, ਫਿਰ ਉਹਨਾਂ ਦੇ ਮੰਮਾ ਆਏ ਤੇ ਫਿਰ ਕਹਿੰਦੇ ਹਾਂ ਤੁਸੀਂ ਆਲੂ ਵਾਲੇ ਪਰੌਂਠੇ ਮੰਗਦੇ ਜੋ ਮੈਂ ਪੁੱਛ ਰਿਖ ਜੇ ਖਾ ਰਹੇ, ਮੈਂ ਨੀ ਖਾ ਰਹੇ, ਮੈਂ ਨੀ ਖਾ ਰਹੀ, ਮੈਂ ਉਹਦੇ ਬਾਰੇ ਮੋਟਾ ਹੁੰਦਾ ਤੇ ਫਿਰ ਕ੍ਰਿਸ਼ਨਾ ਵੀਰ ਜੀ ਮੰਮਾ ਕਿ ਤੂੰ ਉਹਦੇ ਨਾਲ ਮੋਟਾ ਨੀ ਹੁੰਦਾ, ਤੂੰ ਸਟੂਪਿਡ ਜੀਜਾ ਕਰਕੇ ਮੋਟਾ ਹੁੰਦਾ।
1: ਵੱਡੀ ਗੱਲ ਇਹ ਹੈ ਤਵਨੀਤ ਕਿ ਜਦੋਂ ਮੈਂ ਘਰ ਗਿਆ ਨਾ ਉਹਨਾਂ ਨੇ ਫੇਰ ਇਹੀ ਗੱਲਾਂ ਕਹੀਆਂ ਮੈਨੂੰ, ਮੈਂ ਕਿਹਾ ਹੁਣ ਖਵਾ ਤੇ ਦੋ ਰੋਟੀ ਯਾਰ, ਕੋਈ ਨਾ ਹੋ ਗਈ ਜਿਹੜੀ ਕਰਨੀ ਸੀ।
0: ਆਂਟੀ ਮੈਨੂੰ ਵੀ ਬਾਜ ਫੜਨਗੇ ਵੀ ਤੂੰ ਲਾਗੇ ਬੈਠਾ,
1: ਤੂੰ ਵੀ ਖਾ ਕੇ ਪਰੌਂਠੇ, ਤੂੰ ਕਿਉਂ
0: ਬੈਠਾ? ਮੈਂ ਤੇ ਆਪ ਨੀ ਖਾਂਦਾ ਤਵਨੀਤ ਇਹੋ ਜਿਹੇ ਬਿਸਕਿਟ ਵਗੈਰਾ।
1: ਉਹ ਨਹੀਂ ਵਧੀਆ ਬਿਸਕਿਟ ਹੁੰਦੇ ਯਾਰ। ਨਾਮ ਚਲੋ ਯਾਰ ਤੁਸੀਂ ਇੱਕ ਵਾਰੀ ਟਰਾਈ ਤੇ ਕਰੋ,
0: ਮੇਰੇ ਕਿਉਂ
1: ਬਹੁਤ ਘੈਂਟ ਬਿਸਕਿਟ ਹੁੰਦੇ ਯਾਰ। ਗੁੱਡ ਗੁੱਡ, ਕੀ ਸੁਣਾਓਗੇ ਸਾਨੂੰ?
3: ਇੱਕ ਬੁਜਾਰਤ
1: ਲਿਓ ਜੀ, ਲਿਓ
3: ਸਬਜੀ ਕਿਵੇਂ ਬਣੀ? ਕਰਵਾਲਾ ਕਹਿੰਦਾ ਵਧੀਆ ਬਣੀ, ਕਿੰਨੇ ਸਿਖਾਈ? ਕਰਵਾਲੀ ਕਹਿੰਦੀ ਮੇਰੀ ਮਾਂ ਨੇ। ਤੇ ਫੇਰ ਕਰਵਾਲਾ ਕਹਿੰਦਾ ਅੱਛਾ ਸਫਾਈ ਸਫਾਈ ਵੀ ਬੜੀ ਕਰ ਲੈਂਦੀ, ਉਹ ਕਿੰਨੇ ਸਿਖਾਈ? ਕਰਵਾਲੀ ਕਹਿੰਦੀ ਮੇਰੀ ਮਾਂ ਨੇ। ਫੇਰ ਕਰਵਾਲਾ ਕਹਿੰਦਾ ਅੱਛਾ ਤੇ ਜੇ ਤੁਸੀਂ ਮੇਕਅਪ ਤਿਆਰ ਸ਼ਿਆਰ ਕਰ ਲੈਂਦੇ ਵਧੀਆ, ਉਹ ਕਿੰਨੇ ਸਿਖਾਈ? ਤੇ ਕਰਵਾਲਾ ਕਿ ਮੇਰੀ ਮਾਂ ਨੇ। ਤੇ ਫੇਰ ਕਰਵਾਲਾ ਕਹਿੰਦਾ ਅੱਛਾ ਤੇ ਜਿਹੜੀ ਗਿੱਠ ਲੰਬੀ ਜ਼ੁਬਾਨ ਹੈ ਉਹ ਕਿੰਨੇ ਸਿਖਾਈ?
1: ਹਰ ਕਿਸੇ ਨੂੰ ਸਿੱਖਣਾ ਚਾਹੀਦਾ ਕੁਛ। ਥੈਂਕ ਯੂ ਤਵਨੀਤ, ਥੈਂਕ ਯੂ, ਬਹੁਤ ਵਧੀਆ ਸੀ।
3: ਤੁਹਾਡੀ ਕਰ ਵਾਲੀ ਨੇ ਤੁਹਾਨੂੰ ਭੁੱਖਾ ਭੁੱਖੇ ਭੇਜਿਆ, ਉਹ ਤੁਹਾਨੂੰ ਰੋਟੀ ਖਵਾਈ?
1: ਬਲਕੀਰਤ ਵੀਰਾ ਦਾ ਬੇਚਾਰਾ ਕਲੂਲੈਸ ਬੈਠਾ,
0: ਮੈਂ ਪਾਣੀ ਪੀ ਕੇ
3: ਆਇਆ।
1: ਨਹੀਂ ਨਹੀਂ ਸਵੇਰੇ ਸਵੇਰੇ ਨੀ ਖਾਣ ਹੁੰਦਾ ਕੁਛ, ਮੈਂ ਜਦੋਂ ਸਕੂਲੇ ਵੀ ਜਾਂਦਾ ਹੁੰਦਾ ਸੀ ਨਾ ਤਦ ਵੀ ਨੀ ਕੁਛ ਖਾ ਕੇ,
3: ਰਹਿਣ
1: ਦਵਾਂ
0: ਐਵੇਂ ਗੱਲਾਂ ਨਾ ਬਣਾਓ,
1: ਗੱਲਾਂ ਨਾ ਬਣਾਓ, ਹੈ ਗੱਲਾਂ ਦਾ ਕੜਾਹ ਬਣਾਓ,
0: ਝੂਠ ਝੂਠ ਸੁੱਟੀ ਜਾਂਦੇ, ਇੰਨਾ ਝੂਠ,
1: ਇੰਨਾ ਝੂਠ ਕਹਾਂ ਜਾਏਂਗੇ?
0: ਤਵਨੀਤ ਬਹੁਤ ਜ਼ਿਆਦਾ ਝੂਠ ਮਾਰ ਰਹੀ
1: ਹੈ। ਹਾਏ ਹਾਏ
3: ਤੇਰੀ ਮੰਮਾ ਨੇ ਦੱਸਿਆ ਨਹੀਂ ਝੂਠ ਨਹੀਂ ਬੋਲੀ ਦਾ?
1: ਨਹੀਂ ਉਹਨਾਂ ਨੇ ਦੱਸਿਆ ਤਾਂ ਬਹੁਤ ਕੁਛ, ਆਪਾਂ ਫਿਰ ਉਹਨਾਂ ਤੋਂ,
0: ਮੈਨੂੰ ਲੱਗਦਾ ਇਸ ਫਰਾਈਡੇ ਨੂੰ ਦੱਸ ਦੇਣਗੇ ਸ਼ਾਇਦ।
1: ਸਹੀ ਗੱਲ ਹੈ, ਮੈਂ ਚੁੱਪ ਚੁੱਪੀ ਤੇ ਮੇਰਾ ਨੰਬਰ ਹੀ ਬਲੌਕ।
0: ਤੁਸੀਂ ਮੈਨੂੰ ਦੱਸਿਓ ਕਿ ਕੱਲ ਦੱਸ ਦੇ ਕਿ ਨਹੀਂ ਹੋਣੀ।
1: ਹਾਂ ਆ ਵੀ ਠੀਕ ਹੋ ਗਿਆ ਹੈ
3: ਕੀ?
1: ਤੁਸੀਂ ਹੁਣ ਤੁਸੀਂ ਨੈਕਸਟ ਟਾਈਮ ਜਦੋਂ ਆਇਆ ਨਾ ਤੁਸੀਂ ਫਿਰ ਆਹ ਰਿਪੋਰਟ ਦੇਣੀ ਹੈ।
0: ਹਾਂ ਕਿ ਇਹਨਾਂ ਦੇ ਮੰਮਾ ਨੇ ਇਹਨਾਂ ਨੂੰ ਕਿਹਾ ਕਿ ਨਹੀਂ, ਮੈਨੂੰ ਲੱਗਦਾ ਫਰਾਈਡੇ ਨੂੰ ਇਹਨਾਂ ਨੂੰ
1: ਝਿੜਕ ਪਊਗੀ ਕਿ ਨਹੀਂ ਪਊਗੀ
0: ਝੂਠ ਬੋਲਣ ਕਰਕੇ ਨਾ, ਜਿਹੜਾ ਇਹ ਫੇਕ ਪ੍ਰੋਮਿਸ ਕਰਦੇ ਰਹਿੰਦੇ ਆ।
1: ਫੇਕ ਪ੍ਰੋਮਿਸ, ਵਾਹ ਇਹ ਤਾਂ ਗੱਲ ਨਾ ਹੀ ਸੱਜਣਾ,
0: ਹਨਾ ਤਵਨੀਤ?
3: ਵੀ ਤੁਸੀਂ ਫੇਕ ਕ੍ਰਿਸ਼ਨਾ ਵੀ ਜੀ ਕਰ ਵਾਲੀ ਨਾ, ਕ੍ਰਿਸ਼ਨਾ ਵੀ ਜੀ ਆਪੇ ਕਰ ਵਾਲੀ ਨਾਲ ਵੀ ਝੂਠ ਬੋਲਦੇ।
1: ਹਾਂ ਕੋਈ ਨੀ, ਕੱਲ ਬੇਟਾ ਉਹ ਵੀ ਫੋਨ ਕਰੇਗੀ, ਉਹ ਵੀ
0: ਝਿੜਕਾ ਪਤਾ ਕੀ ਝੂਠ, ਉਹਨਾਂ ਨੂੰ ਇਹ ਰੋਜ਼ ਕਹਿ ਦਿੰਦੇ ਵੀ ਮੈਂ ਆਹ ਵੀਕਐਂਡ ਤੈਨੂੰ ਘੁਮਾਉਣ ਲੈ ਕੇ ਜਾਊਂਗਾ।
3: ਸਾਡੇ ਡੈਡ ਵੀ ਇੰਦਾਂ ਨੇ
1: ਦੇਖ ਲੋ ਹੈ।
0: ਓਹੋ
1: ਇਹ ਬੰਦੇ ਸਾਰੇ ਇੱਕ ਜਿਹੇ ਹੁੰਦੇ,
3: ਸਾਰੇ ਕਰ ਵਾਲੀ ਇੰਦਾਂ ਹੀ ਹੁੰਦੇ
1: ਦੇਖ ਲੋ,
3: ਲਾਰੇ ਲੌਂਡੇ ਰਹਿੰਦੇ, ਲਾਰੇ ਲੌਂਡੇ, ਫਿਰ ਜੋ ਉਹ ਦਿਨ ਆ ਗਿਆ ਫਿਰ ਸ਼ਿਕੂ ਤੇ ਜਾਂਦੇ।
1: ਤੁਸੀਂ
3: ਵੀ ਲੈ ਕੇ ਜਾਓ,
1: ਮੈਂ ਵੀ ਲੈ ਕੇ ਜਾਊਂਗਾ। ਡਨ ਹੋ ਗਿਆ ਤਵਨੀਤ ਕੌਰ, ਡਨ ਹੋ ਗਿਆ, ਪ੍ਰੋਮਿਸ ਹੋ ਗਿਆ, ਪ੍ਰੋਮਿਸ।
0: ਤਾਂ ਹੀ ਫੇਰ ਤੁਸੀਂ ਅੱਜ ਨਹੀਂ ਕੁਛ ਕਿਹਾ ਹਨਾ, ਡਰ ਗਏ ਮੈਨੂੰ ਲੱਗਦਾ ਤੁਸੀਂ।
1: ਚਲੋ ਫੇਰ ਠੀਕ ਹੈ ਬਾਈ,
0: ਕੋਈ ਨੀ, ਜਦੋਂ ਆਉਣਗੇ ਮੰਡੀ ਨੂੰ ਨਾ ਫੇਰ ਚੰਗੀ ਤਰ੍ਹਾਂ ਗੱਲ ਕਰ ਲਿਓ ਆਪੇ, ਅਸੀਂ ਨੀ ਕੁਛ ਕਹਿਣਾ।
1: ਸਹੀ ਗੱਲ,
0: ਐਵੇਂ ਸਾਨੂੰ ਨਾ ਵਿੱਚ ਝਿੜਕਾ ਪਾ ਦੇ।
3: ਬਕੀਰਤ ਵੀ ਜੀ, ਤੁਸੀਂ ਰੋਜ਼ ਥਰਸਡੇ ਨੂੰ ਆਇਆ ਕਰੋ।
0: ਓਕੇ, ਮੈਂ ਆਉਣਾ ਰੋਜ਼ ਹੀ, ਤੁਸੀਂ ਨਹੀਂ ਆਉਂਦੇ। ਮੈਂ ਪੁੱਤਰ ਰੋਜ਼ ਹੀ ਆਉਣਾ।
3: ਮੈਂ ਤਾਂ ਰੋਜ਼ ਆਉਂਦੀ, ਤੁਸੀਂ ਨਹੀਂ ਆਉਂਦੇ।
0: ਓ ਅੱਛਾ,
1: ਰੇਡੀਓ ਤੇ, ਰੇਡੀਓ ਤੇ
0: ਮੈਂ ਥੋੜਾ ਦੁਪਹਿਰੇ ਆਉਣਾ ਵਾਂ।
1: ਦੁਪਹਿਰ ਕਿਵੇਂ ਲੈ ਆਉਂਦੇ ਆ? ਦੁਪਹਿਰ ਵਾਲਾ ਸ਼ੋਅ ਕਰਦੇ ਵੀ।
0: ਮੈਂ 12:30 ਤੇ ਆਉਣਾ ਵਾਂ। ਹੋਰ
3: ਬਿਆਨ ਜੇ
0: ਹੈ
3: ਤੇ ਜੇ ਤੁਸੀਂ 뮤직 ਲਾਉਂਦੇ ਉਹ ਵਧੀਆ ਹੁੰਦਾ।
0: ਓ ਥੈਂਕ ਯੂ ਤਮਨੀ, ਤੁਹਾਡੇ ਕਰਕੇ ਲਾਉਣਾ ਮੈਂ 뮤직, ਕਿਉਂਕਿ ਤੁਸੀਂ ਛੇਤੀ ਛੇਤੀ ਠੀਕ ਹੋ ਜਾਓ ਤੇ ਫਿਰ ਤੁਸੀਂ ਬਿਸਕੁਟ ਖਾਓ, ਠੀਕ ਆ, ਮੂਵੀ ਦੇ ਨਾਲ।
1: ਸਾਨੂੰ ਕੈਡਬਰੀ ਕੰਪਨੀ ਨੇ ਕਮਿਸ਼ਨ ਤੇ ਰੱਖਿਆ, ਕਹਿੰਦੇ ਬਿਸਕਿਟ ਵਿਕਾਓ,
0: ਕਹਿੰਦੇ ਵੀਕਨ ਨੀ ਡੇ ਆਈਡੈਂਟੀ।
1: ਫਿਰ ਤਵਨੀਤ, ਹੁਣ ਤੁਸੀਂ ਫਿਲਮ ਵੇਖਣੀ ਅੰਦਾਜ਼ ਆਪਣਾ ਆਪਣਾ, ਠੀਕ ਆ, ਨੈਕਸਟ ਵੀਕ ਦੱਸਿਓ ਮੈਨੂੰ ਕਿੱਦਾਂ ਲੱਗੀ। ਓਕੇ ਚਲੋ, ਥੈਂਕ ਯੂ ਫੋਰ ਕਾਲਿੰਗ, ਬਾਏ,
0: ਬਾਏ, ਸੀ ਯੂ। ਟਾਟਾ ਗੜਵਾਲ ਸੂਨ, ਸੀਗੀ ਜੀ ਤਵਨੀਤ, ਐਸ਼ਲੀਨ ਤੇ ਤਾਜਵੀਰ, ਤੇ ਨੈਕਸਟ ਸਾਡੇ ਨਾਲ ਨੇ ਸੁਖਨ ਤੇ ਸਾਹਿਬ। ਸੁਖਨ ਤੇ ਸਾਹਿਬ ਤੁਸੀਂ ਆਉਂਦੇ ਰਹੋ।
1: ਹੈਲੋ ਹੈਲੋ,
0: ਸਤਿ ਸ੍ਰੀ ਅਕਾਲ ਜੀ, ਸਾਡਾ ਵਧੀਆ, ਤੁਹਾਡਾ ਕੀ ਹਾਲ ਆ?
1: ਮਸਤੀ ਆਈ ਹੈ, ਮਸਤੀ ਸਵੇਰੇ ਸਵੇਰੇ ਹੈ।
0: ਹੁਣੇ ਉੱਠੇ ਹੋ ਤੁਸੀਂ?
1: ਦੇਖਿਆ, ਮੈਂ ਤਾਂ ਭੁਲੇਖਾ ਖਾ ਗਿਆ।
0: ਕਮਰੇ ਚ ਰਾਤ ਆ,
1: ਕਮਰੇ ਚ ਤਾਂ ਰਾਤ ਹੀ ਹੁੰਦੀ ਆ,
0: ਬਲਾਈਂਡਸ ਨੀ ਨਾ ਉੱਤੇ ਕੀਤੇ।
1: ਮੈਨੂੰ ਲੱਗਦਾ ਇਹ ਸਾਨੂੰ ਪ੍ਰੈਂਕ ਕਰ ਰਹੇ ਆ।
0: ਸਾਨੂੰ ਵੀ ਅੰਦਰ ਰਾਤ ਹੀ ਲੱਗਣ ਦੀ ਆ।
1: ਸਹੀ ਗੱਲ,
0: ਲਾਈਟ ਬੰਦ ਕਰੋ।
1: ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ, ਉਹ ਆਪਣਾ ਆਪਣਾ
0: ਦਿਨ ਵਧੀਆ ਲੱਗਦਾ ਕਿ ਰਾਤ?
1: ਹਾਂ
0: ਰਾਤ,
1: ਰਾਤੀ
3: ਲਾਈਟ ਔਨ।
0: ਅੱਛਾ ਲਾਈਟ ਔਨ, ਨਹੀਂ ਜਿਹੜੀ ਛੋਟੀ ਲਾਈਟ ਹੁੰਦੀ ਉਹ ਵਾਲੀ ਕਿ ਵੱਡੀ ਜਿਹੜੀ ਮੇਨ ਲਾਈਟ ਹੁੰਦੀ ਰੂਮ ਦੀ?
3: ਹਾਂਜੀ,
0: ਜਿਹੜੀ ਨਿੱਕੀ ਲਾਈਟ ਹੁੰਦੀ ਰੂਮ ਦੇ ਵਿੱਚ ਉਹ ਵਾਲੀ ਤੁਸੀਂ ਲਾਈਕ ਕਰਦੇ ਹੋ?
3: ਨਹੀਂ, ਜਿਹੜਾ ਜਿਹੜਾ ਉੱਤੇ ਵੀ ਜਾਂਦਾ ਤੇ ਥੱਲੇ ਵੀ ਜਾਂਦਾ ਪ੍ਰੈਸ ਕਰਕੇ।
0: ਓ ਅੱਛਾ ਅੱਛਾ, ਵੱਡੀ ਵਾਲੀ, ਓਕੇ ਓਕੇ, ਉਹ ਜਿਹੜਾ ਉੱਤੇ ਥੱਲੇ ਜਾਂਦਾ ਬਟਨ।
3: ਤੁਹਾਨੂੰ ਪਤਾ,
0: ਹਾਂਜੀ,
3: ਮੇਰਾ ਸਾਈਕਲ ਟੁੱਟ ਗਿਆ ਤੇ ਮੇਰਾ ਸਕੂਟਰ ਟੁੱਟ ਗਿਆ।
0: ਓ
1: ਹੇ ਯਾਰ, ਇਹ ਤਾਂ ਬੜੀ ਮਾੜੀ।
0: ਦੋਵੇਂ ਚੀਜ਼ਾਂ ਇਕੱਠੀਆਂ ਕਿੱਦਾਂ ਟੁੱਟ ਗਈਆਂ?
1: ਕੀ ਹੋਇਆ?
3: ਮੇਰਾ ਸਕੂਟਰ ਗੱਡੀ ਦੇ ਵਾਜੀ ਉੱਤੇ ਆ ਗਿਆ ਥੱਲੇ, ਤੇ ਮੈਂ ਬਾਈਸਕਲ ਚਲਾਉਣ ਡਿਆ ਸੀਗਾ ਤੇ ਬ੍ਰੇਕ ਟੁੱਟ ਗਈ। ਛੋਟੇ ਬੱਚੇ ਨਾਲ
1: ਯਾਰ, ਵੈਰੀ ਯਾਰ, ਮਾੜੀ ਗੱਲ। ਤੁਸੀਂ ਠੀਕ ਹੋ?
3: ਹਾਂਜੀ।
1: ਤੁਹਾਨੂੰ ਤਾਂ ਨੀ ਸੱਟ ਲੱਗੀ ਨਾ?
3: ਨਹੀਂ,
1: ਬਸ ਠੀਕ ਹੈ। ਸਾਈਕਲ ਸਕੂਟਰ ਆਉਂਦੇ ਰਹਿਣਗੇ।

0: ਫਿਰ
1: ਰਹਿ ਗਏ ਆ,
0: ਫਿਰ ਤੇ
1: ਬਸ 6 ਵੀ ਨਹੀਂ ਮੈਨੂੰ ਲੱਗਦਾ 3 ਮੰਥਸ ਤੁਸੀਂ ਚਲਾਉਣ ਲੱਗ ਜਾਣਾ ਵਾ ਹਨਾ।
2: ਬ੍ਰੇਕ
1: ਟੁੱਟ ਗਈ ਹੋਣੀ ਨਾ,
0: ਕੋਈ ਨੀ ਉਹ ਵੀ ਠੀਕ ਹੋ ਜਾਏਗੀ, ਸੈੱਟ ਹੋ ਜਾਏਗੀ, ਕੋਈ ਚੱਕਰ ਵਾਲੀ ਗੱਲ ਹੀ ਨੀ।
1: ਪਰ ਧਿਆਨ ਨਾ ਚਲਾਇਓ, ਧਿਆਨ ਨਾਲ ਚਲਾਇਓ, ਜੇ ਬ੍ਰੇਕ ਨਾ ਨਾ ਲੱਗੀ ਤੇ ਫਿਰ ਭੱਜ ਜਾਣਾ ਸਾਈਕਲ ਨੇ।
0: ਕੀ ਸੁਣਾਓਗੇ ਸਾਨੂੰ ਅੱਜ? ਸੁਣਾ ਜੀ ਸੁਣਾ। ਬੜੀ ਸਾਇਲੈਂਟ ਬੁਝਾਰਤ,
1: ਥੋੜਾ ਟਾਈਮ ਲੱਗਦਾ ਕ੍ਰਿਸ਼ਨਾ ਜੀ।
0: ਅੱਛਾ, ਮੈਂ ਸੋਚੀ ਪਿਆ ਮੈਂ ਕਿ ਇਹਦਾ ਕੀ ਜਵਾਬ ਦਵਾਂਗੇ। ਹੈ
1: ਤੁਹਾਨੂੰ ਐਡੀ ਹੋ ਗਈ ਨਹੀਂ ਬੁਝਰੀ
2: ਦੇਖੀ ਨਹੀਂ।
1: ਹਾਂਜੀ,
0: ਹੈ
2: ਆਈਸ ਪਰ ਆਈ ਸੀ ਪਰ ਦੇਖੀ ਨਹੀਂ।
1: ਅੱਛਾ, ਆਈ ਸੀ ਪਰ ਦੇਖੀ ਨਹੀਂ।
2: ਹਾਂਜੀ,
1: ਕੋਈ ਚੀਜ਼ ਸੀ ਉਹ ਆਈ ਸੀ ਪਰ ਵੇਖੀ ਨਹੀਂ। ਹਾਂ,
0: ਪਰ ਵੇਖੀ ਨਹੀਂ, ਇਹ ਤਾਂ ਬੜੀਆਂ ਫਿਲਮਾਂ ਹੀ ਆ ਗਈਆਂ ਤੇ ਆਪਾਂ ਵੇਖੀਆਂ ਨਹੀਂ।
1: ਇੱਕ ਆਈ ਸੀ ਪਰ ਵੇਖੀ ਨਹੀਂ।
0: ਤੁਹਾਡੀ
1: ਬ੍ਰੇਕ ਟੁੱਟੀ ਸੀ, ਅਸੀਂ ਨੀ ਵੇਖੀ।
0: ਹਾਂ ਦੇਖੋ, ਹਾਂ
1: ਹੈਨਾ,
2: ਨਹੀਂ
0: ਨਹੀਂ ਆਈ ਸੀ ਪਰ ਵੇਖੀ ਨਹੀਂ।
1: ਆਈ ਸੀ ਪਰ ਵੇਖੀ ਨਹੀਂ। ਹਵਾ ਹਵਾ ਹਵਾ
0: ਸ਼ਰਮ। ਅੱਛਾ, ਓ ਯਾਰ,
1: ਫਿਰ ਤੁਸੀਂ ਦੱਸੋ ਨਾ ਵੀ ਕਿਉਂ, ਹਿੰਟ ਦਿਓ ਹਿੰਟ। ਓਕੇ,
0: ਔਜਲੇ ਨੀ ਕਿਹਾ
1: ਨੀਂਦ
0: ਨੀ ਆਉਂਦੀ,
1: ਨੀਂਦ
0: ਹੁਣ
1: ਫਿਰ ਨੀਨੀ ਕਰੋਗੇ?
0: ਹੁਣ ਬਸ ਸੌਣ ਦਾ ਟਾਈਮ ਹੋ ਗਿਆ।
1: ਨਹੀਂ, ਗੁੱਡ ਬੋਏ।
0: ਵੈਰੀ ਗੁੱਡ, ਵੈਰੀ ਗੁੱਡ। ਤੁਸੀਂ ਆਈ ਸੁਣਾਇਆ ਕਰੋ ਸਾਨੂੰ ਫੋਨ ਕਰਕੇ,
1: ਟਿਊਨ
0: ਸੁਣਾਇਆ
1: ਕਰੋ।
0: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ, ਰੇਡੀਆ ਟਿੰਗ ਡਿੰਗ ਡਿੰਗ। ਠੀਕ ਹੈ, ਬਲਕਿਰਤ ਵੀਰਾ, ਮੈਂ ਨਾਈਸ ਵੀਰਾ ਗੱਲ ਕਰੂੰਗਾ। ਓ ਭਰਾਵਾ, ਹੈਵੀ ਇੰਗਲਿਸ਼ ਨਾ ਸੁਣਾਓ ਸਾਨੂੰ, ਇਹ ਦੱਸੋ ਵੀਰਾ ਗੱਲ ਕਰੂਗਾ ਫਿਰ। ਕਰਾਓ ਫਿਰ
1: ਪਿਆਰ ਨਾ ਪੁੱਛਦਾ ਯਾਰ,
0: ਨਹੀਂ ਕਰਨਾ
1: ਵੀ ਬੜੇ ਪਿਆਰ ਨਾਲ ਜਵਾਬ ਦਿੱਤਾ,
0: ਬੈਠੇ ਰਹੋ ਆਰਾਮ ਨਾਲ ਕਹਿੰਦੇ।
1: ਚਲੋ ਫਿਰ,
0: ਚਲੋ ਥੈਂਕ
2: ਯੂ
0: ਬੱਲੇ, ਸਾਡੇ ਛੋਟੇ ਆਰਜੇ, ਵੈਰੀ ਗੁੱਡ ਵੈਰੀ ਗੁੱਡ, ਰੌਣਕਾਂ ਲਾਤੀਆਂ ਮੁੰਡਿਆ।
1: ਵੈਰੀ ਨਾਈਸ, ਓਕੇ ਬਾਏ
0: ਬਾਏ ਬਾਏ ਬਾਏ ਬਾਏ,
1: ਧਿਆਨ ਰੱਖਿਓ ਓਕੇ ਆਪਣੀ ਬ੍ਰੇਕ ਦਾ।
0: ਤੁਸੀਂ ਵੀ ਧਿਆਨ ਰੱਖਿਓ ਬ੍ਰੇਕ ਦਾ,
1: ਧਿਆਨ ਨਾ ਹੋ, ਧਿਆਨ ਨਾਲ ਲੈ ਕੇ ਚਲਾਇਓ। ਓਕੇ ਬਾਏ, ਸੀ ਯੂ, ਟਾਟਾ, ਬਾਏ ਬਾਏ। ਤੇ ਨੈਕਸਟ ਸਾਡੇ ਨਾਲ, ਓਕੇ ਜੀ, ਇਹਨਾਂ ਦੀ ਫੋਨ ਹੁਣੇ ਹੀ ਚੁੱਕਣ ਲੱਗੇ ਤੇ ਹੁਣੇ ਕੱਟਿਆ ਗਿਆ। ਜੇ ਤੁਸੀਂ ਦੁਬਾਰਾ ਕਰ ਲਿਓ, ਤੁਸੀਂ ਕਾਫੀ ਟਾਈਮ ਤੇ ਹੋਲਡ ਤੇ, ਵੈਸੇ ਤੇ ਸਾਡੇ ਕੋਲ ਟਾਈਮ ਥੋੜਾ ਘੱਟ, ਪਰ ਸਟਿਲ ਤੁਹਾਨੂੰ ਕੁਇਕਲੀ ਆਪਾਂ,
0: ਹਾਂ ਦੁਬਾਰਾ ਅਸੀਂ ਕਾਲ
1: ਲਾਸਟ, ਜੇ ਉਹ ਆ ਗਿਆ ਠੀਕ ਹੈ, ਨਹੀਂ ਤੇ ਫਿਰ ਸੈਮੀ ਸਾਹਿਬ ਲਾਸਟ ਆ। ਤੇ ਸੈਮੀ ਸਾਹਿਬ ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਮੁੰਡਿਓ, ਕੀ ਹਾਲ ਨੇ?
1: ਸਤਿ ਸ਼੍ਰੀ ਅਕਾਲ ਜੀ,
0: ਕਾਲ ਚੋਬਰੋਂ, ਕੀ ਹਾਲ?

0: ਕੀ ਆ ਤਾਲੇ?
1: ਜਵਾਨੋ
2: ਜਵਾਨੋ ਮਲਾਈ
0: ਦੀ ਡੋਨੇ ਹੋ, ਸੋ
2: ਸਵੀਟ ਸਮੀ ਸਾਹਿਬ ਦਿੱਤੀ ਯਾਰ, ਵੈਰੀ ਨਾਈਸ।
1: ਮੌਸਮ
0: ਐਬਸੋਲੂਟਲੀ ਰਾਈਟ।
1: ਪ੍ਰੋਗਰਾਮ ਕਰਕੇ ਵੇਲੇ ਜਾਓ, ਕਾਫੀ ਕੁਝ ਪੀ ਕੇ ਆਓ, ਕਦੇ ਤੁਸੀਂ ਭੁੱਖੇ ਬੈਠੇ ਸੀ ਵੇਦੇ।
0: ਜਿੰਨਾ
2: ਨੁਕਸਾਨ ਅਸੀਂ ਕਾਫੀ ਕਰਕੇ ਕੀਤਾ ਨਾ, ਹੋਰ ਕਦੀ ਹੋਇਆ ਨੀ ਉਹਨਾਂ ਲਾਈਫ ਚ।
1: ਤੁਸੀਂ ਟਾਈਟਲ ਚੇਂਜ ਕਰੋ ਨਾ, ਤੁਸੀਂ ਟਾਈਟਲ ਚੇਂਜ ਕਰੋ, ਤੁਸੀਂ ਕਰੋ ਕਾਫੀ ਵਿਦ ਰਣਜੋਤ।
2: ਕਰਨ ਜੋਹਰ ਨੇ ਅੱਗੋਂ ਐਵੇਂ ਕੋਈ ਨੋਟਿਸ ਨੋਟਿਸ ਨਾ ਭੇਜ ਦੇਣਾ, ਤੁਸੀਂ ਤਾਂ ਕਹਿ ਦਿੱਤਾ ਸਲਾਹ ਦੇ ਦਿੱਤੀ ਆ, ਤੁਸੀਂ ਕਹਾਂ ਮਹਿੰਗਾ ਪਵਾਉਂਦੇ।
1: ਮੈਂ ਨਾ ਉਹਦੇ ਕਰਕੇ ਕੀਤੀ ਆ, ਜੇ ਤੁਹਾਡੇ ਲੱਗਣਾ ਲਾਂਚਨ ਲੱਗਾ ਕਾਫੀ ਦਾ, ਉਹ ਮੈਂ ਟੌਣ ਕਰਕੇ ਕੀਤੀ।
2: ਲਾਤੇ ਘੂਸੇ ਸਭ ਪੀਣਾ ਪੜੇਗਾ।
0: ਹਾਂਜੀ ਪਾ ਕੇ ਪੀਓ ਗਏ,
2: ਕੀ ਸੁਣਾਓਗੇ ਬਾਈ ਸਾਨੂੰ?
1: ਚੁਟਕਲੇ ਲਾਲ ਜੀ ਨੇ ਪੁੱਛਿਆ, ਕਹਿੰਦੇ ਵੀ ਅੰਗਰੇਜ਼ੀ ਆਉਂਦੀ? ਕਹਿੰਦਾ ਹਾਂ ਆਉਂਦੀ ਆ। ਕਹਿੰਦਾ ਵੀ ਕਿਸੇ ਨੂੰ ਕਹਿਣਾ ਹੋਵੇ ਵੀ ਅੱਗੋਂ ਪਰਾਂ ਆਟੋ ਨੂੰ ਕਿੱਦਾਂ ਕਵਾਂਗੇ? ਲੱਗਦੇ ਕਹਾਂ ਪੀ ਪੀ ਪੀ।
2: ਇਮੇਜਿਨ ਕਰੇ ਲਾਲ ਜੀ ਸਾਹਿਬ ਪੀ ਪੀ
0: ਯਾਰ, ਤੁਸੀਂ ਤਾਂ ਇੱਦਾਂ ਕਰਨਾ ਜਿੱਦਾਂ ਲਾਲ ਜੀ ਟ੍ਰੈਫਿਕ ਪੁਲਿਸ ਚ ਹੁੰਦੇ ਆ ਬਾਕੀ।
2: ਜਵਾਬ ਆਣਾ ਚਾਹੀਦਾ ਲਾਲ ਜੀ, ਲਾਲ ਜੀ ਅੱਜ ਮੇਰੇ ਖਿਆਲ ਨਾਲ ਬਾਏ ਬਾਏ
1: ਨੇ। ਤੈਨੂੰ ਜੋਬ ਦੇ ਦਿੰਦੇ ਪਰ ਦਸ ਦਿਨ ਚ ਖੂਬੀ ਕੀ ਆ? ਕਹਿੰਦਾ ਮੇਰੇ ਚ ਬੜੀ ਵਧੀਆ ਖੂਬੀ, ਅੱਜ ਕੱਲ ਦੇ ਜਮਾਨੇ ਚ ਚੱਲਣ ਦੀ ਏ ਆਈ, ਮੈਨੂੰ ਏ ਆਈ ਲੈਂਗੁਏਜ ਆਉਂਦੀ ਆ। ਅੱਛਾ, ਉਹਨੇ ਵੈਰੀ ਗੁੱਡ ਹੁੰਦਾ ਇੰਟਰਵਿਊ ਹੁੰਦਾ ਨਾ, ਮੈਂ ਨਾਈਸ। ਕਹਿੰਦਾ ਦੱਸੋ ਮੈਨੂੰ, ਕਹਿੰਦਾ ਬੁਲ ਕੇ ਦੱਸੋ ਮਾੜੀ ਜੀ। ਲਾਲ ਜੀ ਕਹਿੰਦੇ ਆ ਮੈਂ ਅਦਰਕ ਹੂੰ ਬੈ ਵਜੇ ਸੁਬਹ, ਮੈਂ ਅਦਰਕ ਹੂੰ ਬੈ, ਮੈਂ ਲੌਕੀ ਹੂੰ ਬੈ ਵਜੇ ਸੁਬਹ ਸੁਬਹ ਖਾ ਕਰ।
2: Rap God After Eminem only Basant Lal koi bichale hai hi nahi, koi nahi hai takkar mein.
1: ਅੱਜ ਕੱਲ ਇਹ ਭਾਸ਼ਾ ਇਹੋ ਚੱਲਣ ਦੀ ਹੈ ਨਾ।
2: ਹਾਂ ਬਿਲਕੁਲ ਸਹੀ ਗੱਲ,
0: ਬੜੀਆਂ ਰੀਲਾਂ ਨਹੀਂ ਚੱਲਣ ਦੀਆਂ ਵਾ।
1: ਇਹਨਾਂ
0: ਦੀ ਆਵਾਜ਼ ਲੱਗਣੀ ਕਚਾੜੂ
2: ਪਿੱਛੇ
0: ਜਿਹਦਾ ਕੋਈ ਹੈ ਹੀ ਨੀ ਨਾ।
1: ਕਮਿਟਮੈਂਟ ਕਰ ਲੂ ਨਾ, ਮੈਂ ਖੁਦ ਕੀ ਨੀ ਸੁਣ, ਮੈਂ ਕਿਹਾ ਇੱਦਾਂ ਦੀ ਕਿਹੜੀ ਕਮਿਟਮੈਂਟ ਕਰ ਬੈਠੇ ਜੇ? ਕਹਿੰਦਾ ਮਹੀਨਾ ਗਿਆ, ਮੈਂ ਕਿਹਾ ਨਹੀਂ ਹੋਣਾ ਸੱਚੀ, ਮਹੀਨਾ ਨਹਾਤਾ ਨੀ ਮੈਂ ਯਾਰ।
2: ਦੇਖੋ ਬਈ ਬੰਦਾ ਜ਼ਬਾਨ ਦਾ ਪੱਕਾ ਹੋਣਾ ਚਾਹੀਦਾ, ਠੀਕ ਹੈ, ਵੈਰੀ ਗੁੱਡ। ਚਲੋ ਅੱਜ ਤਾਂ ਪਹਿਲੀ ਤਰੀਕ ਹੋ ਗਈ ਆ,
0: ਵਧੀਆ ਸ਼ੁਰੂਆਤ ਕੀਤੀ,
2: ਤਾਂ ਹੀ ਨਹੀਂ ਕਾਲ ਆਈ ਲੱਗਦਾ ਲਾਲ ਜੀ ਦੇ, ਅੱਜ ਬਿਜ਼ੀ ਨੇ,
0: ਅੱਜ ਸਾਬਣ ਮਰਨ ਦੇ।
2: ਥੈਂਕ ਯੂ
0: ਜੀ ਸਾਹਿਬ,
2: ਥੈਂਕ ਯੂ
0: ਕਿਚੋ ਕੰਮ
2: ਤੇ ਬਾਤਾਂ ਨੇ
0: ਲਾਲ ਜੀ ਨਾ। ਕਈ ਬੰਦੇ ਹੁੰਦੇ ਆ ਕ੍ਰਿਸ਼ਨਾ ਜੀ ਇੱਦਾਂ ਦੇ, ਜਿਨ੍ਹਾਂ ਨੂੰ ਕੋਈ ਗੱਲ ਕਵੇ ਨਾ ਤੇ ਉਹ ਰੈਡੀ ਹੁੰਦੇ ਅੱਗੋਂ
2: ਹਾਂ ਕਿ ਆਹ ਤਾਂ ਸਹੀ ਤੂੰ ਹੈ
0: ਉਹ ਬਸ ਲੋਕੀ ਉਹਨਾਂ ਨੇ ਹੱਥ 'ਚ ਹੀ ਫੜੀ ਹੁੰਦੀ
2: ਭਾਜੀ ਮੋੜਾਂਗੇ ਲਾਲ ਜੀ ਉਹ ਨਾ ਲਿਆ ਕਿਆ ਬਾਤ ਹੈ ਇੰਨੀ ਤਾਂ ਸੁਪਰਮੈਨ ਰਿਟਰਨਸ ਦੀ ਨਹੀਂ ਛੇਤੀ ਆਈ ਸੀਗੀ ਕਿ ਹੈ ਫਿਲਮ ਜਿੰਨੀ ਤੁਸੀਂ ਆ ਗਏ ਹੋ ਵੈਰੀ ਨਾਈਸ
0: ਛੇਤੀ ਤੇ ਮੂੰਹ ਨਹੀਂ ਧੋਤਾ ਜਾਂਦਾ ਜਿੰਨੀ ਜਿੰਨੀ ਨਾ ਆ ਜਾਂਦੀ
2: ਲਾਲ ਜੀ ਮੈਂ ਕਿਆ ਸੁਣ ਰਿਹਾ ਹੂੰ
0: ਗੁੱਡ ਜੀ ਗੁੱਡ ਕੀ ਹਾਲ ਜੀ
2: ਕਿਵੇਂ ਹੋ ਠੀਕ ਠਾਕ
0: ਚਾਰ
2: ਚੁਟਕਲੇ ਜਾਂ ਪੰਜ ਵੀ ਹੋ ਸਕਦੇ ਨਹੀਂ ਸੁਣਾਇਆ ਉਹਨਾਂ ਨੇ
0: ਨਾ ਹੀ ਤੁਹਾਡੀ ਟ੍ਰੈਫਿਕ ਦੀ ਕੋਈ ਗੱਲਬਾਤ ਹੋਈ
2: ਇੱਕ ਵਾਰ ਇਹਨਾਂ ਨੇ ਦੱਸਿਆ ਕਿ ਤੁਸੀਂ ਬੰਦੇ ਨੂੰ ਪਰੇ ਕਰਨ ਲਈ ਪੀਪੀ ਕਹਿੰਦੇ ਹੋ
0: ਮੈਨੂੰ ਪਤਾ ਹੀ ਉਹਨਾਂ ਬਾਰੇ ਨੀ ਤੁਸੀਂ ਸੁਣਾਉਣਾ
2: ਇਰਸ਼ਾਦ ਇਰਸ਼ਾਦ
1: ਮੈਂ ਵੀ ਉੱਦਾਂ ਨੀ ਸੁਣਾਉਣਾ ਆਪਣਾ ਕਿਵੇਂ ਕਿਸੇ ਨੇ ਗੱਲ ਨੋਟਿਸ ਕੀਤੀ ਅੱਜ
0: ਆਪਣਾ
1: ਬੰਨੀ ਵੀ ਅੱਜ ਕੱਲ੍ਹ ਨਾ ਵਿਆਹ ਵਾਲੇ ਚੁਟਕਲੇ ਨੇ ਬੜਾ ਹੱਸਦਾ
2: ਇਹ ਨਾ ਮੇਰੇ ਖਿਆਲ ਨਾਲ ਕੰਟਰੈਕਟ ਹੁੰਦਾ ਬੰਦਾ ਸਾਈਨ ਕਰਦਾ ਪਤਾ ਨੀ ਕੌਣ ਕਰਾ ਕੇ ਜਾਂਦਾ ਆਪੇ ਜੋਕ ਵਧੀਆ ਲੱਗਣੇ ਸ਼ੁਰੂ ਹੋ ਜਾਂਦੇ ਹੈ ਇਸ ਤੋਂ ਪਹਿਲਾਂ ਵਿਆਹ ਤੋਂ ਪਹਿਲਾਂ ਬੰਦਾ ਕਹਿੰਦਾ ਯਾਰ ਆਹ ਕੋਈ ਹੱਸੇ ਵਾਲੀ ਗੱਲ ਐਵੇਂ ਲੱਗੇ ਹੋਏ ਰਿਲੇਟੇਬਲ ਕੰਟੈਂਟ
1: ਆਪਣੇ ਸੈਮੀ ਸਾਹਿਬ ਗਏ ਆਪਣਾ ਭਾਬੀ ਨਾਲ ਰੈਸਟੋਰੈਂਟ ਜੀ ਖਾਣਾ ਖਾਣ ਹਾਂਜੀ ਇਹ ਭਾਬੀ ਨਾ ਖਾਣਾ ਖਾਣ ਤੋਂ ਬਾਅਦ ਭਾਬੀ ਕਹਿੰਦੇ ਮੈਂ ਮਿੱਠਾ ਬੋਲਾਂ
2: ਸਨੈਕਸ ਬੋਲੋ ਸਨੈਕਸ
1: ਆਪਣਾ ਸਮੇਂ ਸਾਰ ਕਿਤੇ ਫੋਨ ਕਰ ਲੈਂਦੇ ਆਪਣਾ ਉਹ ਆਪਣਾ ਵੇਰਵਾ ਪੁੱਛ ਲੈਂਦੇ ਹਾਂ ਵੀ ਆਪਣਾ ਜਵਾਨ ਮਿਲਾ ਕੇ ਗਿਆ
0: ਮੈਂ ਲਾਲ ਜੀ
2: ਸਾਇੰਟਿਫਿਕ ਹੋ ਰਹੇ
0: ਲਾਲ ਜੀ ਉਹ ਵੈਸੇ ਤੁਹਾਡੇ ਤੱਕ ਹੀ ਰਹੇ ਤੁਸੀਂ ਗਾਹ ਨੂੰ ਚੱਲ ਗਏ
1: ਗੌਤਮ ਭਾਈ ਨੇ ਨਵਾਂ ਵਿਗ ਲਿੱਤਾ ਆਪਣਾ ਵਿਗ ਬਗ ਨਾ ਬਾਈ ਜਵਾਨ ਉਹ ਹਵਾ ਨਾਲ ਵਿਗ ਆਪਣਾ ਪੁੱਠਾ ਹੋ ਗਿਆ ਚੀਜ਼ ਪਿੱਛੇ ਪਾਸੇ ਹੋ ਗਿਆ ਹਵਾ ਨਾਲ ਤੇ ਪੁਲਿਸ ਵਾਲਾ ਕਹਿੰਦੇ ਆਹ ਬੰਦੇ ਖੜੋ ਇਹ ਪੁੱਠਾ ਮੋਟਰਸਾਈਕਲ ਚਲਾਉਣ ਡਾ
2: ਉਹ ਕਿੱਥੋਂ ਲੱਭ ਕੇ ਲਿਆਉਂਦੇ ਹੋ ਯਾਰ ਬੱਲੇ ਵਿਕਟੋਰੀਆ ਪੁਲਿਸ ਹੈ ਇੱਦਾਂ ਦੀ ਉਹ ਤਿਆਰ ਰਹਿੰਦੀ ਹੈ
0: ਤੁਹਾਡੇ ਵਰਗੇ ਕੰਪਲੇਂਟ ਕਰ ਦਿੰਦੇ ਹੁੰਦੇ ਰੋਡ ਤੇ ਬੰਦਾ ਜਾਂਦਾ ਇੱਕ ਆਜੋ ਫੜ ਲਓ
2: ਵਾਹ ਥੈਂਕ ਯੂ ਲਾਲ ਜੀ
3: ਥੈਂਕ ਯੂ ਜੀ ਥੈਂਕ ਯੂ
0: ਓਕੇ ਜੀ ਥੈਂਕ ਯੂ ਬਾਏ ਬਾਏ ਸੀ ਯੂ ਟਾਟਾ ਤੇ ਗੌਤਮ ਭਾਜੀ ਸੋਰੀ ਵੈਸੇ ਤੁਹਾਡੀ ਪਹਿਲਾਂ ਤੇ ਕੋਈ ਗੱਲ ਨਹੀਂ ਹੋਈ ਲਾਲ ਜੀ ਨੇ ਚੁੱਕੀ ਆ
2: ਸਾਡਾ ਕੋਈ ਰੋਲ ਨਹੀਂ ਸਾਨੂੰ ਖਬਰਾਂ ਸੁਣਾ ਦਿਓ
0: ਆਸ ਕਰਦੇ ਤੁਸੀਂ ਨਹੀਂ ਸੁਣਿਆ ਹੋਊਗਾ ਕੁਝ
2: ਆਸ ਕਰਦੇ ਤੁਸੀਂ ਨਹੀਂ ਸੁਣਿਆ ਹੋਏਗਾ ਪਰ ਆਸ ਕਰਦੇ ਤੁਸੀਂ ਸਾਰੇ ਬਾਕੀਆਂ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਹੋਏਗਾ ਅੱਜ ਦਾ ਸਾਡਾ ਲਾਫਟਰ ਥੈਰੇਪੀ ਦਾ ਸੈਗਮੈਂਟ ਤੇ ਮੇਰੇ ਖਿਆਲ ਨਾਲ ਸਮਾਂ ਹੋ ਗਿਆ ਕਿ ਅਸੀਂ ਬਾਏ ਬਾਏ ਟਾਟਾ ਟੇਕ ਕੇਅਰ ਕਰੀਏ
0: ਸੀ ਯੂ ਟਾਟਾ ਕਰਦੇ ਪੈਣਾ ਜੀ ਮੈਂ ਅਸੀਂ ਫਿਰ ਅੱਗੇ ਪੜ੍ਹਦੇ
2: ਆ ਕੇ ਤੁਹਾਡੇ ਮੈਸੇਜ ਪੜ੍ਹਦੇ ਆ ਤੇ ਛੇਤੀ ਛੇਤੀ ਆਏ ਛੇਤੀ ਛੇਤੀ ਗਏ ਛੇਤੀ ਛੇਤੀ ਆਏ ਤੁਸੀਂ ਬਣੇ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au
6: सुनो जी, गड्डी अक्षरा ज्वेलर्स वाल ले लो।
7: ओ जो हुकम मेरी सरकार।
6: ओ आ किधर, हैरी स्पार्क वाल जाना, तुसी आ किथे जा रहे हो?
7: अक्षरा ज्वेलर्स दी दूजी लोकेशन रिवर्स तंच।
6: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
7: आहो जी आहो,
6: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच। ऑस्ट्रेलिया विच इमिग्रेशन दा मसला ना, जाओ इधर उधर, सीधे आओ आईएमई एडवाइजर, अपनी मां बोली विच समझण तुहाडी लोड नू, नाले वरियां तो स्किल्ड वीजा 186 189 190 482 491, स्किल असेसमेंट, पार्टनर वीजा, पेरेंट वीजा जां स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस। आज ही परोसे नाल संपर्क करो आईएमई एडवाइजर, कॉल 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
8: यार तू इत्थे इनी छेती आके पक्का भी हो गया, की जुगाड़ लाया है?
5: जुगाड़ नहीं, ए है 8 सालां तो भी वड्डा तजुर्बा बंसल इमिग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
8: नंबर ता दे बंसल इमिग्रेशन वालियां दा।
5: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
6: ऑस्ट्रेलिया विच इमिग्रेशन दा मसला ना, जाओ इधर उधर, सीधे आओ आईएमई एडवाइजर, अपनी मां बोली विच समझण तुहाडी लोड नू, नाले वरियां तो स्किल्ड वीजा 186 189 190 482 491, स्किल असेसमेंट, पार्टनर वीजा, पेरेंट वीजा जां स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस। आज ही परोसे नाल संपर्क करो आईएमई एडवाइजर, कॉल 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। ਆਈ ਐਮ ਈ ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਕਰ ਰਹੇ ਹੋਵੋਗੇ ਸ਼ੁਕਰਾਨਾ ਉਸ ਰੱਬ ਦਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅਰਬ ਦੇ ਦੇਸ਼ਾਂ ਦੇ ਵਿੱਚ ਇੱਕ ਪੁਰਾਣੀ ਕਹਾਣੀ ਹੈ, ਇੱਕ ਗਾਥਾ ਹੈ। ਕਹਿੰਦੇ ਨੇ ਇੱਕ ਵਪਾਰੀ ਜਦੋਂ ਆਪਣੀ ਉਮਰ ਦੇ ਆਖਰੀ ਹਿੱਸੇ ਦੇ ਵਿੱਚ ਪੁੱਜਾ ਤਾਂ ਉਹਦਾ ਪੁੱਤ ਜਵਾਨ ਹੋਇਆ, ਸੋਚਦਾ ਕਿ ਹੁਣ ਉਹਨੂੰ ਮੈਂ ਵਪਾਰ ਸਿਖਾ ਦਿਆਂ। ਅੱਜ ਉਹਨੇ 100 ਸੋਨੇ ਦੀਆਂ ਮੋਹਰਾਂ ਦਿੱਤੀਆਂ ਅਤੇ ਮੋਹਰਾਂ ਦੇ ਕੇ ਕਹਿਣ ਲੱਗਾ ਫਲਾਣੀ ਦੇਸ਼ਾਂ ਦੇ ਵਿੱਚ ਚੱਲ ਜਾ, ਤੂੰ ਵੀ ਵਪਾਰ ਕਰਨਾ ਸਿੱਖ, ਲੋੜ ਪਈ ਤਾਂ ਫਲਾਂ ਫਲਾਂ ਬੰਦਿਆਂ ਨੂੰ ਮਿਲਣੀ। ਬੜੀ ਸੋਹਣੀ ਪਰਵਰਿਸ਼ ਦਿੱਤੀ ਸੀ ਕਿਉਂਕਿ ਕਹਿੰਦੇ ਨੇ ਉਹਦੀ ਮਾਂ ਬੜੀ ਰੱਬ ਨਾਂ ਵਾਲੀ, ਘਰੋਂ ਬਾਹਰ ਨਿਕਲਿਆ, ਹਾਲੇ ਲਾਗਲੇ ਦੇਸ਼ ਦੇ ਵਿੱਚ ਹੀ ਪਹੁੰਚਿਆ ਤਾਂ ਕੀ ਵੇਖਦਾ ਕਿ ਇੱਕ ਵਿਅਕਤੀ ਨੂੰ ਚੌਂਕ ਦੇ ਵਿੱਚ ਪੱਥਰ ਮਾਰੇ ਜਾ ਰਿਹਾ, ਹਰ ਕੋਈ ਵੱਧ ਚੜ੍ਹ ਕੇ ਪੱਥਰ ਮਾਰ ਰਿਹਾ ਅਤੇ ਤਮਾਸ਼ਾ ਵੇਖਣ ਵਾਲਿਆਂ ਦੀ ਭੀੜ ਹੋਰ ਵੱਡੀ ਹੁੰਦੀ ਜਾਂਦੀ, ਚੀਕ ਝੜਾ ਪੈ ਰਿਹਾ, ਅੱਗੇ ਹੋ ਕੇ ਕਿਸੇ ਨੂੰ ਪੁੱਛਦਾ ਇੱਥੇ ਕੀ ਚੱਲ ਰਿਹਾ, ਕਿਉਂ ਇੰਨਾ ਰੌਲਾ ਪੈਂਦਾ। ਅਤੇ ਉਹਨਾਂ ਨੇ ਦੱਸਿਆ ਕਿ ਇੱਥੇ ਇੱਕ ਮੁਰਦੇ ਦਾ ਸਰੀਰ ਪਿਆ, ਉਹਨੂੰ ਪੱਥਰ ਮਾਰੇ ਜਾ ਰਹੇ, ਉਹਨੂੰ ਕਸ਼ਟ ਦਿੱਤਾ ਜਾ ਰਿਹਾ। ਹੋਰ ਪਤਾ ਕੀਤਾ ਤਾਂ ਕਹਿੰਦਾ ਇਹਦੀਆਂ ਦੇਣਦਾਰੀਆਂ ਸੀ। ਹੌਲੀ ਹੌਲੀ ਭੀੜ ਨੂੰ ਵਿੰਦ ਅੱਗੇ ਵਧਿਆ ਅਤੇ ਪੱਥਰ ਮਾਰਨ ਵਾਲਿਆਂ ਦੇ ਵਿੱਚੋਂ ਕਿਸੇ ਨੂੰ ਪੁੱਛ ਲਿਆ ਕਿਉਂ ਇਹਨੂੰ ਬਖਸ਼ ਨਹੀਂ ਦਿੰਦੇ, ਇਹ ਤਾਂ ਦੁਨੀਆਂ ਤੋਂ ਚਲਾ ਗਿਆ, ਇਹ ਤਾਂ ਹੁਣ ਮੁਰਦਾ ਸਰੀਰ ਹੈ, ਇਹਨੂੰ ਕਿਉਂ ਪੱਥਰ ਮਾਰੀ ਜਾਂਦੇ। ਤਾਂ ਉਹ ਕਹਿਣ ਲੱਗਾ ਇਹਨੇ ਸਾਡੀਆਂ 100 ਸੋਨੇ ਦੀਆਂ ਮੋਹਰਾਂ ਦੇਣੀਆਂ ਸੀ, ਮਰ ਗਿਆ ਤਾਂ ਕੀ, ਸਜ਼ਾ ਤਾਂ ਫਿਰ ਵੀ ਇਹਦੀ ਬਣਦੀ ਹੈ, ਅਸੀਂ ਇਹਨੂੰ ਇਹੋ ਜਿਹੀ ਸਜ਼ਾ ਦੇਣੀ ਚਾਹੁੰਦੇ ਕਿ ਅੱਗੇ ਤੋਂ ਕੋਈ ਸਾਡੇ ਪੈਸੇ ਨਾ ਮਾਰੇ। ਕਹਿਣ ਲੱਗਾ ਜੇ ਮੈਂ ਤੁਹਾਨੂੰ 100 ਸੋਨੇ ਦੀਆਂ ਮੋਹਰਾਂ ਦੇ ਦਾਂ ਤਾਂ ਕੀ ਇਹਨੂੰ ਬਖਸ਼ ਦਿਓਗੇ। ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਕਿਉਂਕਿ ਉਹਨਾਂ ਨੂੰ ਇਹ ਆਸ ਨਹੀਂ ਸੀ ਕਿ ਸਾਡੇ ਪੈਸੇ ਆ ਜਾਣਗੇ, ਉਹ ਤਾਂ ਆਪਣਾ ਗੁੱਬ ਗੁਬਾਰ ਕੱਢ ਰਹੀ, ਉਹ ਵੀ ਮਰੇ ਬੰਦੇ ਦੇ ਉੱਤੇ। ਜਿਹੜੀਆਂ ਪਿਓ ਨੇ ਮੋਹਰਾਂ ਦਿੱਤੀਆਂ ਸੀ ਉਹ ਉਹਨਾਂ ਨੂੰ ਦਿੱਤੀਆਂ ਅਤੇ ਕਹਿਣ ਲੱਗਾ ਮੇਰੀ ਇੱਛਾ ਹੈ ਕਿ ਇਸ ਮੁਰਦੇ ਨੂੰ ਬੜੇ ਆਦਰ ਦੇ ਨਾਲ ਦਫਨਾ ਦਿਓ, ਜੇ ਹੋ ਸਕੇ ਤਾਂ ਮੇਰੀ ਮਦਦ ਕਰ ਦਿਓ। ਕੁਛ ਭਲੇ ਲੋਕਾਂ ਨੇ ਮਦਦ ਕੀਤੀ, ਬੜੇ ਆਦਰ ਸਤਿਕਾਰ ਦੇ ਨਾਲ ਉਸ ਮੁਰਦੇ ਨੂੰ ਦਫਨਾ ਦਿੱਤਾ। ਕੁਛ ਸਾਥ ਦੇਣ ਵਾਲਿਆਂ ਨੇ ਦੱਸਿਆ ਕਿ ਜਿਹਨੂੰ ਦਫਨਾਇਆ ਇਹ ਬੜਾ ਉੱਚ ਕੋਟੀ ਦਾ ਲੜਾਕਾ ਸੀ, ਰਾਜੇ ਦੇ ਲਈ ਲੰਮਾ ਸਮਾਂ ਇਹਨੇ ਸੇਵਾ ਕੀਤੀ, ਬੜੀਆਂ ਲੜਾਈਆਂ ਰਾਜੇ ਨੂੰ ਜਿਤਾਈਆਂ, ਇਹਦੀ ਬਹਾਦਰੀ ਦੇ ਕਿੱਸੇ ਦੂਰ ਦੂਰ ਤੱਕ ਸੁਣੀਦੇ ਸੀ। ਬਸ ਫਿਰ ਇੱਕ ਲੜਾਈ ਦੇ ਵਿੱਚ ਇਹਦੀ ਬਾਂਹ 'ਤੇ ਸੱਟ ਲੱਗੀ, ਉਸ ਤੋਂ ਬਾਅਦ ਲੜ ਨਹੀਂ ਸਕਿਆ। ਜਿਹੜਾ ਰਾਜਾ ਜਾਨਵਰ ਦਾ ਸੀ ਉਹਨੇ ਹੌਲੀ ਹੌਲੀ ਰੋਟੀ ਪਾਣੀ ਤੋਂ ਵੀ ਹੱਥ ਖਿੱਚ ਲਿਆ, ਹੌਲੀ ਹੌਲੀ ਇੰਨੀ ਗਰੀਬੀ ਛਾ ਗਈ ਕਿ ਮੰਗ ਮੰਗ ਕੇ ਖਾਣ ਦੀ ਨੌਬਤ ਆ ਗਈ। ਅੱਜ ਵੇਖ ਲਓ ਕਿੰਨਾ ਹਾਲਾਤਾਂ ਦੇ ਵਿੱਚ ਦੁਨੀਆ ਛੱਡ ਕੇ ਗਿਆ ਤੇ ਆਪਣੇ ਰਾਜ ਦੇ ਲਈ ਇੰਨਾ ਕੁਛ ਕਰਨ ਵਾਲੇ ਨੂੰ ਮਰਨ ਦੇ ਉੱਤੇ ਵੀ ਨਹੀਂ ਛੱਡਿਆ ਇਹਨਾਂ ਲੋਕਾਂ ਨੇ। ਉਹ ਵਪਾਰੀ ਦਾ ਪੁੱਤ ਉੱਥੋਂ ਹੀ ਵਾਪਸ ਘਰ ਨੂੰ ਮੁੜਾ, ਆ ਕੇ ਪਿਓ ਨੂੰ ਸਾਰੀ ਗੱਲ ਦੱਸੀ ਕਿ ਉਹ 100 ਮੋਹਰਾਂ ਮੈਂ ਖਰਚਾ, ਹੋ ਸਕੇ ਤਾਂ ਮੈਨੂੰ ਮਾਫ਼ ਕਰਨਾ, ਅਗਲੀ ਵਾਰ ਜਦੋਂ ਮੈਂ ਵਪਾਰ ਦੇ ਲਈ ਜਾਵਾਂਗਾ ਤਾਂ 100 ਮੋਹਰਾਂ ਮੈਂ ਵਧੇਰੇ ਕਮਾ ਕੇ ਲਿਆਊਂਗਾ। ਪਿਓ ਨੂੰ ਗੁੱਸਾ ਤਾਂ ਆਇਆ ਪਰ ਖੁਸ਼ੀ ਹੋਈ ਕਿ ਮੇਰੇ ਪੁੱਤ ਦੇ ਵਿੱਚ ਇਨਸਾਨੀਅਤ ਜਿਉਂਦੀ ਹੈ। ਥੋੜ੍ਹਾ ਸਮਾਂ ਪਾ ਕੇ ਉਹਨੇ ਫਿਰ ਉਹਨੂੰ ਮੋਹਰਾਂ ਦਿੱਤੀਆਂ ਅਤੇ ਆਪਣੇ ਸਫ਼ਰ ਦੇ ਉੱਤੇ ਤੋਰ ਦਿੱਤਾ। ਪੁਰਾਣੇ ਸਮਿਆਂ ਦੇ ਵਿੱਚ ਕਹਿੰਦੇ ਨੇ ਕਿ ਦੂਰ ਦਰੇਡੇ ਜਦੋਂ ਤੁਸੀਂ ਜਾਂਦੇ ਸੀ, ਇਕੱਲੇ ਦਿਕੱਲੇ ਦਾ ਕੋਈ ਜਾਣ ਦਾ ਲੱਲ ਨਹੀਂ, ਰਾਹ ਦੇ ਵਿੱਚ ਲੁਟੇਰੇ ਪੈ ਜਾਂਦੇ ਸੀ, ਜੰਗਲੀ ਜਾਨਵਰ ਤੁਹਾਨੂੰ ਤੰਗ ਕਰਦੇ ਸੀ, ਜੰਗਲਾਂ 'ਚੋਂ ਲੰਘਣਾ ਹੁੰਦਾ ਸੀ, ਸੋ ਇਸ ਕਰਕੇ ਲੋਕ ਕਾਫਲਿਆਂ ਦੇ ਵਿੱਚ ਜਾਂਦੇ ਸੀ। ਇੱਕ ਜਗ੍ਹਾ ਦੇ ਉੱਤੇ ਰੁਕ ਕੇ ਇੱਕ ਕਾਫਲੇ ਦਾ ਹਿੱਸਾ ਬਣ ਗਿਆ, ਉਹਨਾਂ ਦੇ ਨਾਲ ਤੁਰਿਆ ਜਾ ਰਿਹਾ। ਰਾਹ ਦੇ ਵਿੱਚ ਪਾਣੀ ਨੂੰ ਮਨ ਕੀਤਾ ਪਰ ਪਾਣੀ ਖਤਮ ਹੋ ਗਿਆ ਹੈ। ਕਾਫਲੇ ਦੇ ਵਿੱਚ ਕੁਛ ਲੋਕਾਂ ਨੂੰ ਕਹਿਣ ਲੱਗਾ, ਜੇ ਮੈਂ ਭੱਜ ਕੇ ਤਲਾਬ ਤੋਂ ਪਾਣੀ ਭਰ ਲਿਆਵਾਂ ਤਾਂ ਕੀ ਇਹ ਕਾਫਲਾ ਮੇਰੇ ਲਈ ਰੁਕੂਗਾ? ਕਹਿਣ ਲੱਗੇ, ਤੇਰੇ ਲਈ ਭਲਾ ਹੈ ਕਿਉਂ ਕਾਫਲਾ ਰੁਕੂਗਾ? ਹੋ ਹੀ ਨਹੀਂ ਸਕਦਾ ਤੇਰੇ ਲਈ ਇਹ ਕਾਫਲਾ ਰੁਕੇ। ਇੱਕ ਇਕੱਲੇ ਬੰਦੇ ਲਈ ਕਦੀ ਕਾਫਲੇ ਰੁਕੇ ਨੇ? ਅਤੇ ਉਹਨਾਂ ਨੇ ਹੱਸ ਕੇ ਖਿਲੀ ਉਡਾਈ। ਹੌਲੀ ਹੌਲੀ ਤੇਹ ਦੇ ਨਾਲ ਪਿਆਸ ਦੇ ਨਾਲ ਬੁਰਾ ਹਾਲ ਹੋਈ ਜਾਵੇ। ਇਹਨਾਂ ਨੂੰ ਇੱਕ ਨੌਜਵਾਨ ਨੇ ਆ ਕੇ ਕਿਹਾ, ਮੈਂ ਭੱਜਣ ਦੇ ਵਿੱਚ ਬੜਾ ਫੁਰਤੀਲਾ, ਜੋ ਮੈਂ ਸੁਣਿਆ ਇਸ ਕਾਫਲੇ ਦੇ ਵਿੱਚ ਜਿਹੜਾ ਪਹਿਲਾਂ ਆਉਂਦੇ ਲੋਕ ਸੀ ਉਹ ਦੱਸਦੇ ਨੇ ਕਿ ਉਹ ਤਲਾਬ ਬਹੁਤੀ ਦੂਰ ਨਹੀਂ, ਸ਼ਾਇਦ ਤੁਸੀਂ ਜਾਓਗੇ ਤਾਂ ਤੁਹਾਡੇ ਕੋਲ ਭੱਜ ਕੇ ਰਲਿਆ ਨਹੀਂ ਜਾਣਾ, ਜੇ ਕਹੋ ਤਾਂ ਮੈਂ ਤੁਹਾਡੇ ਲਈ ਪਾਣੀ ਭਰ ਲਿਆਵਾਂ। ਜੇ ਆਹ ਵਾਲਾ ਤਲਾਕ ਖੁੰਝ ਗਿਆ ਤਾਂ ਉਸ ਤੋਂ ਬਾਅਦ ਕੋਹਾਂ ਦੂਰ ਜਾ ਕੇ ਪਾਣੀ ਲੱਭਣਾ, ਅਤੇ ਕਾਫਲੇ ਦੇ ਵਿੱਚ ਕਿਸੇ ਕੋਲ ਵੀ ਪਾਣੀ ਤੁਹਾਨੂੰ ਦੇਣ ਲਈ ਨਹੀਂ, ਨਾ ਹੀ ਕਿਸੇ ਨੇ ਦੇਣਾ। ਉਹਨੂੰ ਸਮਝ ਨਹੀਂ ਆ ਰਹੀ ਕਿ ਇੰਨੀ ਪਰਉਪਕਾਰੀ, ਜਿੱਥੇ ਇਹ ਕਾਫਲੇ ਦੇ ਲੋਕ ਮੇਰੇ ਲਈ ਰੁਕਣ ਲਈ ਤਿਆਰ ਨਹੀਂ, ਉੱਥੇ ਨੌਜਵਾਨ ਬਿਨਾਂ ਕਿਸੇ ਲਾਲਚ ਦੇ ਮੇਰੀ ਮਦਦ ਕਰਨ ਨੂੰ ਤਿਆਰ ਹੈ। ਨੌਜਵਾਨ ਨੇ ਉਹਦੇ ਹੱਥੋਂ ਘੜਾ ਫੜਿਆ, ਭੱਜ ਕੇ ਗਿਆ ਤਾਂ ਕੁਛ ਸਮੇਂ ਬਾਅਦ ਫਿਰ ਦੁਬਾਰਾ ਕਾਫਲੇ ਦੇ ਨਾਲ ਆਣ ਰਲਿਆ। ਸਾਰੇ ਹੈਰਾਨ ਸੀ, ਕੋਈ ਇਨਸਾਨ ਇਸ ਕਾਫਲੇ ਨਾਲ ਦੁਬਾਰਾ ਨਹੀਂ ਰਲ ਸਕਦਾ, ਇਹ ਤਾਂ ਐਂ ਜਿੱਦਾਂ ਉੱਡ ਕੇ ਗਿਆ ਹੋਵੇ। ਸਾਰੇ ਕਾਫਲੇ 'ਚ ਗੱਲ ਫੈਲ ਗਈ। ਵਪਾਰੀ ਦਾ ਪੁੱਤ ਕਹਿਣ ਲੱਗਾ, ਮੈਂ ਤੇਰੇ ਲਈ ਦੱਸ ਕੀ ਕਰ ਸਕਦਾ? ਕਹਿਣ ਲੱਗਾ, ਮੈਂ ਘਰੋਂ ਮਾਤੜਿਆ, ਜੇ ਤੂੰ ਠੀਕ ਸਮਝੇ ਤਾਂ ਮੈਨੂੰ ਆਪਣਾ ਖਾਦਮ ਰੱਖ ਲੈ, ਮੈਂ ਇਸ ਸਾਰੇ ਰਾਹ ਦੇ ਵਿੱਚ ਤੇਰੀ ਖਿਦਮਤ ਕਰੂੰਗਾ। ਉਹਦੀ ਵਿੱਚ ਦੇ ਵਿੱਚ ਜੇ ਤੈਨੂੰ ਠੀਕ ਲੱਗੇ ਤਾਂ ਮੈਨੂੰ ਕੁਛ ਪੈਸੇ ਦੇ ਦੀ, ਮੈਂ ਵੀ ਚਾਹੁੰਦਾ ਮੈਂ ਦੂਰ ਦਰੇਡਿਓਂ ਕੁਛ ਕਮਾ ਕੇ ਲੈ ਕੇ ਆਵਾਂ, ਆਪਣੇ ਪਰਿਵਾਰ ਦਾ ਆਸਰਾ ਬਣਾ, ਮੈਨੂੰ ਤੂੰ ਸਾਰੇ ਕਾਫਲੇ 'ਚੋਂ ਭਲਾ ਬੰਦਾ ਲੱਗਾ, ਇਸ ਕਰਕੇ ਸੋਚਿਆ ਤੇਰੇ ਕੋਲੋਂ ਮਦਦ ਲੈਣ ਤੋਂ ਪਹਿਲਾਂ ਮੈਂ ਤੇਰੀ ਮਦਦ ਕਰਾਂ, ਮੈਂ ਆਸ ਕਰਦਾ ਤੂੰ ਮੇਰੇ ਤੋਂ ਖੁਸ਼ ਹੋਏਗਾ। ਵਪਾਰੀ ਦੇ ਪੁੱਤ ਨੇ ਖੁਸ਼ੀ ਖੁਸ਼ੀ ਉਹਨੂੰ ਆਪਣੇ ਨਾਲ ਰੱਖ ਲਿਆ। ਉਹ ਦਿਨ ਰਾਤ ਉਹਦੀ ਸੇਵਾ ਕਰਦਾ, ਜਿੱਥੇ ਵੀ ਕਿਤੇ ਕਾਫਲੇ ਦਾ ਪੜਾਅ ਹੁੰਦਾ ਉੱਥੇ ਉਹਦੀ ਰੱਖਿਆ ਕਰਦਾ। ਇੱਕ ਜਗ੍ਹਾ ਦੇ ਉੱਤੇ ਜਾ ਕੇ ਕਾਫਲੇ ਨੇ ਪੜਾਅ ਲਾਇਆ, ਠੀਕ ਜਗ੍ਹਾ ਵੇਖ ਕੇ ਰਾਤ ਬਿਤਾਉਣ ਦੇ ਲਈ ਤੰਬੂ ਕੱਢ ਲਏ। ਸੁਣਨ ਦੇ ਵਿੱਚ ਆ ਰਿਹਾ ਸੀ ਕਿ ਕੁਛ ਪੁਰਾਣੇ ਲੋਕ ਕਾਫਲੇ ਦੇ ਵਿੱਚ ਉਹ ਕਹਿ ਰਹੇ ਨੇ ਕਿ 2 ਦਿਨ ਇੱਥੇ ਰੁਕਣਾ ਪੈਣਾ, ਪਰ ਇਹ ਜਗ੍ਹਾ ਖਤਰੇ ਤੋਂ ਖਾਲੀ ਨਹੀਂ। ਇਸ ਜਗ੍ਹਾ ਦੇ ਉੱਤੇ ਚੋਰ ਲੁਟੇਰੇ ਬਹੁਤ ਪੈਂਦੇ ਨੇ, ਇਸ ਕਰਕੇ ਕਾਫਲੇ ਦੇ ਲੋਕ ਆਪਣੀ ਤਿਆਰੀ ਕੱਸਣ ਲੱਗ ਪਏ। ਵਪਾਰੀ ਦੇ ਪੁੱਤ ਦਾ ਨੌਕਰ ਆਸ ਪਾਸ ਕੜੀ ਨਜ਼ਰ ਰੱਖਦਾ। ਸਾਰੇ ਕਾਫਲੇ ਦੇ ਲੋਕਾਂ ਨੂੰ ਕਹਿਣ ਲੱਗਾ, ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਨੂੰ ਕੁਛ ਪੈਸੇ ਦੇ ਦਿਓ, ਮੈਂ ਰਾਤ ਜਾਗ ਕੇ ਰਾਖੀ ਕਰੂੰਗਾ, ਕਿਸੇ ਹੋਰ ਨੂੰ ਜਾਗਣ ਦੀ ਲੋੜ ਨਹੀਂ, ਤੁਸੀਂ ਆਰਾਮ ਕਰੋ। ਸਾਰਿਆਂ ਨੇ ਹੱਸ ਕੇ ਹਾਮੀ ਭਰ ਦਿੱਤੀ। ਰਾਤ ਦੇ ਸਮੇਂ ਕੀ ਵੇਖਦਾ ਕਿ ਥੋੜ੍ਹੀ ਥੋੜ੍ਹੀ ਦੂਰ ਅੱਗ ਦੀ ਰੋਸ਼ਨੀ ਦਿਖਾਈ ਦਿੰਦੀ। ਮਨ ਦੇ ਵਿੱਚ ਆਇਆ ਹੋਵੇ ਨਾ ਤਾਂ ਜਾ ਕੇ ਵੇਖਾਂ, ਸ਼ਾਇਦ ਕੋਈ ਹੋਰ ਕਾਫਲਾ, ਹੋਰ ਲੋਕ, ਸ਼ਾਇਦ ਕੋਈ ਸ਼ਹਿਰ, ਕੋਈ ਪਿੰਡ, ਜਿਹੜਾ ਇਹ ਕਾਫਲੇ ਵਾਲਿਆਂ ਨੂੰ ਨਾ ਪਤਾ ਹੋਵੇ। ਰਾਤ ਦੇ ਸਮੇਂ ਜਾ ਕੇ ਕੀ ਵੇਖਦਾ ਕਿ ਥੋੜ੍ਹੀ ਦੂਰ ਲੁਟੇਰਿਆਂ ਦਾ ਇੱਕ ਟੋਲਾ ਇਸ ਤਾਕ ਦੇ ਵਿੱਚ ਕਿ ਉਹ ਕੱਲ੍ਹ ਦੇ ਦਿਨ ਹਮਲਾ ਕਰਨਗੇ ਅਤੇ ਕਾਫਲੇ ਦੇ ਕੋਲੋਂ ਸਾਰਾ ਸਮਾਨ ਲੁੱਟ ਲੈਣਗੇ। ਨੌਜਵਾਨ ਨੇ ਅੱਗੇ ਵੱਧ ਕੇ ਲੁਟੇਰਿਆਂ ਦੇ ਕਾਫਲੇ ਦੇ ਅੰਦਰ ਜਾਣ ਦੀ ਹਿੰਮਤ ਕੀਤੀ। ਲੁਟੇਰਿਆਂ ਨੇ ਫੜ ਕੇ ਪੁੱਛਿਆ, ਤੂੰ ਕੌਣ? ਕਹਿਣ ਲੱਗਾ, ਮੈਂ ਚੋਰ, ਮੈਂ ਸੋਚ ਰਿਹਾ ਸਾਂ ਇਸ ਕਾਫਲੇ ਤੋਂ ਕੁਛ ਮੈਂ ਲੁੱਟਾਂ, ਕੁਛ ਚੋਰੀ ਕਰਾਂ, ਪਰ ਉਸ ਕਾਫਲੇ ਦੇ ਵਿੱਚ ਕਾਫੀ ਲੋਕ ਨੇ, ਮੇਰੀ ਹਿੰਮਤ ਨਹੀਂ ਪੈ ਰਹੀ, ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਨੂੰ ਆਪਣੇ ਨਾਲ ਰੱਖ ਲਓ, ਮੈਨੂੰ ਪਤਾ ਕਿਹਦੇ ਕੋਲ ਕੀ ਹੈ, ਜਿਹੜੇ ਬੰਦੇ ਦੀ ਮੈਂ ਖਿਦਮਤ ਕਰ ਰਿਹਾ ਮੈਨੂੰ ਪਤਾ ਉਹਦੇ ਕੋਲ 100 ਮੋਹਰਾਂ ਨੇ ਸੋਨੇ ਦੀਆਂ, ਅਤੇ ਸ਼ਾਇਦ ਇੱਦਾਂ ਦੇ ਹੋਰ ਵੀ ਕਈ ਲੋਕ ਨੇ ਉਸ ਕਾਫਲੇ ਦੇ ਵਿੱਚ, ਮੋਟਾ ਮਾਲ ਹੱਥ ਲੱਗੂਗਾ। ਇੱਕ ਵਾਰੀ ਰਲ ਕੇ ਕਾਫਲੇ ਨੂੰ ਲੁੱਟਾਂਗੇ, ਜੋ ਵੀ ਹੱਥ ਆਇਆ ਉਹ ਆਪਸ ਦੇ ਵਿੱਚ ਵੰਡਾਂਗੇ। ਲੁਟੇਰਿਆਂ ਨੂੰ ਗੱਲ ਠੀਕ ਲੱਗੀ, ਕਿਉਂਕਿ ਇਹ ਭੇਤੀ ਸੀ ਕਾਫਲੇ ਦਾ, ਇਸ ਕਰਕੇ ਉਹਨੂੰ ਨਾਲ ਰੱਖ ਲਿਆ। ਪਰ ਕੁਛ ਹੀ ਪਲ ਬਾਅਦ ਗੱਲਾਂ ਬਾਤਾਂ ਦੇ ਵਿੱਚ ਕਹਿਣ ਲੱਗਾ, ਜੇ ਤੁਸੀਂ ਚਾਹੁੰਦੇ ਹੋ ਤਾਂ ਇਸ ਤੋਂ ਵੀ ਮੋਟਾ ਹੱਥ ਮਾਰ ਸਕਦੇ, ਮੈਂ ਇਸ ਇਲਾਕੇ ਦਾ ਪੁਰਾਣਾ ਭੇਤੀ ਹਾਂ, ਜੇ ਤੁਸੀਂ ਠੀਕ ਸਮਝੋ ਤਾਂ ਆਪਾਂ ਹੋਰ ਵੀ ਵੱਧ ਧਨ ਕਮਾ ਸਕਦੇ ਹਾਂ। ਉਹ ਕਿੱਦਾਂ? ਕਹਿਣ ਲੱਗਾ, ਇਸ ਤੋਂ ਪਿੱਛੇ ਇੱਕ ਹੋਰ ਵੀ ਵੱਡਾ ਕਾਫਲਾ ਆ ਰਿਹਾ, ਜੇਕਰ ਆਪਾਂ ਇਸ ਕਾਫਲੇ ਨੂੰ ਲੁੱਟਿਆ ਤਾਂ ਉਹਦੀ ਗੱਲ ਪਿਛਲੇ ਕਾਫਲੇ ਤੱਕ ਜ਼ਰੂਰ ਪਹੁੰਚ ਜਾਊਗੀ, ਫਿਰ ਸ਼ਾਇਦ ਉਹ ਇਸ ਜਗ੍ਹਾ ਦੇ ਉੱਤੇ ਨਾ ਰੁਕਣ, ਸਾਨੂੰ ਇੰਤਜ਼ਾਰ ਕਰਨਾ ਚਾਹੀਦਾ। ਇਹਨਾਂ ਕਹਿ ਕੇ ਲੁਟੇਰਿਆਂ ਨੂੰ ਉਸ ਜਗ੍ਹਾ ਦੇ ਉੱਤੇ ਤਰਵਾਸ ਦੇ ਕੇ ਬਹਾਨਾ ਲਾ ਕੇ ਇਹ ਨੌਜਵਾਨ ਫਿਰ ਵਾਪਸ ਆਪਣੇ ਕਾਫਲੇ 'ਚ ਆਉਣ ਰਲਿਆ। ਦੋ ਦਿਨ ਇਸੇ ਤਰ੍ਹਾਂ ਦੇ ਨਾਲ ਭਾਚੇ ਦੇ ਵਿੱਚ ਕੱਢੇ ਅਤੇ ਕਾਫਲਾ ਚੱਲਦਾ ਬਣਿਆ। ਜਦੋਂ ਕਾਫਲਾ ਥੋੜ੍ਹੀ ਦੂਰ ਗਿਆ ਤਾਂ ਵਪਾਰੀ ਦੇ ਪੁੱਤ ਨੇ ਪੁੱਛਿਆ, ਤੂੰ ਰਾਤ ਪਹਿਰੇ 'ਤੇ ਨਹੀਂ ਸੀ ਹੁੰਦਾ, ਸੱਚ ਸੱਚ ਦੱਸ ਕਿੱਥੇ ਗਿਆ ਸੀ? ਮੇਰੀ ਰਾਤ ਇੱਕ ਦੋ ਵਾਰ ਅੱਖ ਖੁੱਲ੍ਹੀ ਪਰ ਤੂੰ ਨਹੀਂ ਸੀ ਮੌਜੂਦ, ਝੂਠ ਬੋਲਿਆ ਤਾਂ ਸਾਰੇ ਕਾਫਲੇ 'ਚ ਰੌਲਾ ਪਾਊਂਗਾ, ਤੇਰਾ ਸਿਰ ਕਲਮ ਕਰਵਾ ਦੂੰਗਾ। ਪੁੱਛੇ ਜਾਣ ਦੇ ਉੱਤੇ ਉਹਨੇ ਸਾਰੀ ਕਹਾਣੀ ਸੁਣਾਈ। ਵਪਾਰੀ ਦੇ ਪੁੱਤ ਨੇ ਜਾ ਕੇ ਸਾਰੇ ਕਾਫਲੇ ਨੂੰ ਦੱਸਿਆ, ਇਸ ਨੌਜਵਾਨ ਨੇ ਕਿੱਦਾਂ ਸਾਨੂੰ ਬਚਾਇਆ, ਇਸ ਨੌਜਵਾਨ ਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ, ਇਸ ਨੌਜਵਾਨ ਨੂੰ ਸਾਨੂੰ ਇਕੱਠੇ ਕਰਕੇ ਪੈਸੇ ਦੇਣੇ ਚਾਹੀਦੇ ਆ। ਹੈਰਾਨੀ ਦੀ ਗੱਲ ਕਿ ਜਦੋਂ ਸਾਰਿਆਂ ਨੂੰ ਦੱਸ ਕੇ ਵਾਪਸ ਪਰਤਿਆ ਤਾਂ ਉਹ ਮੁੰਡਾ ਉਸ ਕਾਫਲੇ ਦੇ ਨਾਲ ਨਹੀਂ ਸੀ, ਪਰ ਪਤੇ ਦੀ ਗੱਲ ਇਹ ਕਿ ਉਹ ਆਪਣੀ ਮੰਜ਼ਿਲ ਦੇ ਬਹੁਤ ਕਰੀਬ ਪਹੁੰਚ ਚੁੱਕੇ ਸੀ। ਉਹ ਪਿੱਛੇ ਯਾਦ ਕਰਦਾ ਕਿ ਕਿੱਦਾਂ ਉਹਨੇ ਮੈਨੂੰ ਪਾਣੀ ਪਿਆਇਆ, ਕਿੱਦਾਂ ਉਹਨੇ ਮੇਰੀ ਜਾਨ ਬਚਾਈ, ਤੇ ਉਸ ਤੋਂ ਬਾਅਦ ਸ਼ਾਇਦ ਮੇਰੀ ਜਾਂ ਇਸ ਕਾਫਲੇ ਦੀ ਉਹਨਾਂ ਲੁਟੇਰਿਆਂ ਤੋਂ ਜਾਨ ਬਚਾਈ, ਸਾਨੂੰ ਲੁੱਟਣ ਤੋਂ ਬਚਾਇਆ। ਪਰ ਆਖਿਰਕਾਰ ਉਹ ਗਿਆ ਕਿੱਥੇ? ਇਸ ਗਾਥਾ ਦੇ ਮੁਤਾਬਕ ਉਹ ਕਹਿੰਦੇ ਨੇ ਕਿ ਜਿਹੜਾ ਮੁਰਦੇ ਨੂੰ ਉਹਨੇ ਪੱਥਰ ਮਾਰਨੋਂ ਬਚਾਇਆ ਸੀ, ਜਿਹਨੂੰ ਉਹ ਦਫਨਾ ਕੇ ਆਇਆ ਸੀ, ਜਿਹਦਾ ਉਹਨੇ ਚੰਗਾ ਕੀਤਾ ਸੀ, ਇਹ ਉਹੀ ਸੀ। ਕਈ ਸਵਾਲ ਕਰਨ ਵਾਲਿਆਂ ਨੇ ਸਵਾਲ ਕੀਤਾ, ਮਰ ਕੇ ਕੋਈ ਵਾਪਸ ਕਿੱਦਾਂ ਆ ਸਕਦਾ? ਇਹ ਸਵਾਲ ਤਾਂ ਹਮੇਸ਼ਾ ਬਣੇ ਰਹਿਣਗੇ, ਇਹ ਸਵਾਲ ਕਰਨੇ ਵੀ ਬਣਦੇ ਨੇ। ਪਰ ਸ਼ਾਇਦ ਇਹ ਗਾਥਾ ਇਸ ਕਰਕੇ ਬੱਚਿਆਂ ਦੇ ਲਈ, ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਉਹ ਵਰਤਦੇ ਸੀ ਕਿ ਸਾਡੇ ਲੋਕ ਹਮੇਸ਼ਾ ਕਿਸੇ ਦਾ ਚੰਗਾ ਸੋਚਣ, ਕਿਸੇ ਦਾ ਚੰਗਾ ਕਰਨ, ਕਿਸੇ ਦੇ ਭਲੇ ਦੀ ਗੱਲ ਕਰਨ। ਕਿਸੇ ਜਗ੍ਹਾ ਦੇ ਉੱਤੇ ਕੋਈ ਮਾੜਾ ਹੁੰਦਾ ਵੇਖਦਾ ਤਾਂ ਉਹਦੇ ਖਿਲਾਫ ਆਵਾਜ਼ ਉਠਾਉਣ, ਉਹਨਾਂ ਦੇ ਕਿਤੇ ਚੰਗੇ ਦੇ ਲਈ ਉਹਨਾਂ ਦੇ ਨਾਲ ਚੰਗਾ ਹੋਵੇ, ਇੱਦਾਂ ਦਾ ਕੁਛ ਉਹਨਾਂ ਨੂੰ ਸੁਣਾਈਏ, ਕੁਛ ਇੱਦਾਂ ਦਾ ਉਹਨਾਂ ਦੇ ਨਾਲ ਵਾਪਰੇ, ਤਾਂ ਉਹ ਹਮੇਸ਼ਾ ਦੇ ਲਈ ਚੰਗਿਆਈ ਆਪਣੇ ਪੱਲੇ ਬੰਨ ਕੇ ਰੱਖਣ। ਅਤੇ ਸ਼ਾਇਦ ਇਸੇ ਤਰ੍ਹਾਂ ਦੇ ਨਾਲ ਸਾਨੂੰ ਵੀ ਆਪਣੇ ਆਸ ਪਾਸ ਅੱਖਾਂ ਖੁੱਲ੍ਹੀਆਂ ਰੱਖਣੀਆਂ ਚਾਹੀਦੀਆਂ। ਕਿਤੇ ਵੀ ਕਿਸੇ ਜਗ੍ਹਾ ਦੇ ਉੱਤੇ ਕੁਛ ਮਾੜਾ ਹੁੰਦਾ ਤਾਂ ਉੱਥੇ ਬਣਦਾ ਤੁਹਾਡਾ ਆਵਾਜ਼ ਉਠਾਉਣਾ। ਇਹ ਸੋਚੇ ਸਮਝੇ ਬਿਨਾਂ ਕਿ ਉਹਦੇ ਵਿੱਚੋਂ ਤੁਹਾਨੂੰ ਕੀ ਮਿਲੂਗਾ, ਇਸ ਲਾਲਚ ਨੂੰ ਇੱਕ ਪਾਸੇ ਰੱਖ ਕੇ ਹਮੇਸ਼ਾ ਸਾਨੂੰ ਇਨਸਾਨੀਅਤ ਦੇ ਲਈ ਖੜਨਾ ਚਾਹੀਦਾ, ਚਾਹੇ ਸਾਨੂੰ ਕੋਈ ਜਾਣਦਾ ਹੋਵੇ ਚਾਹੇ ਨਹੀਂ। ਇੱਕ ਇਨਸਾਨੀਅਤ ਦਾ ਧਰਮ ਸਾਨੂੰ ਹਮੇਸ਼ਾ ਨਿਭਾਉਣਾ ਚਾਹੀਦਾ ਅਤੇ ਇੱਦਾਂ ਦੀਆਂ ਕਹਾਣੀਆਂ ਆਪਣੇ ਬੱਚਿਆਂ ਨੂੰ ਵੀ ਸੁਣਾਉਣੀਆਂ ਚਾਹੀਦੀਆਂ। ਉਹ ਵੱਖਰੀ ਗੱਲ ਕਿ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਨਾਲ ਲੌਜਿਕ ਵੀ ਚਾਹੀਦੇ। ਸ਼ਾਇਦ ਉਸ ਸਮੇਂ ਕੋਈ ਬਹੁਤੇ ਸਵਾਲ ਨਹੀਂ ਸੀ ਉਠਾਉਂਦਾ, ਇੱਕ ਕਹਾਣੀ ਨੂੰ ਕਹਾਣੀ ਦੀ ਤਰ੍ਹਾਂ ਕੋਈ ਸੁਣ ਲੈਂਦਾ ਤਾਂ ਕਿਤੇ ਨਾ ਕਿਤੇ ਉਹਦੇ ਦਿਮਾਗ ਦੇ ਵਿੱਚ, ਉਹਦੇ ਸਬਕੌਂਸ਼ੀਅਸ ਦੇ ਵਿੱਚ ਹਮੇਸ਼ਾ ਲਈ ਛੱਪ ਜਾਂਦੀ ਅਤੇ ਇਹ ਚੀਜ਼ਾਂ ਹਮੇਸ਼ਾ ਉਹਨੂੰ ਚੰਗਾ ਕਰਨ ਦੇ ਲਈ ਪ੍ਰੇਰਿਤ ਕਰਦੀਆਂ। ਇਹੋ ਤਰੀਕਾ ਸੀ ਬੱਚਿਆਂ ਨੂੰ ਪੜ੍ਹਾਉਣ ਦਾ, ਇਹੋ ਤਰੀਕਾ ਸੀ ਇਨਸਾਨ ਨੂੰ ਸਿਖਾਉਣ ਦਾ ਕਿ ਜੇ ਤੁਸੀਂ ਚੰਗਾ ਕਰ ਦਿਓ ਤਾਂ ਹਮੇਸ਼ਾ ਤੁਹਾਡੇ ਨਾਲ ਚੰਗਾ ਹੁੰਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 492 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਟੁੱਟ ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 legs 2 ears 2 eyes ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
5: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
6: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
7: ਉਹ ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
6: ਯਾਨੀ ਹੁਣ 22 carat ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
8: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 Garfield Road East Riverston ਵਿੱਚ ਵੀ ਤੁਹਾਡੀ ਸੇਵਾ ਵਿੱਚ।

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ ਚੜ੍ਹਦੀ ਕਲਾ 'ਚ ਹੋਵੋਗੇ ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ ਚਿਹਰੇ 'ਤੇ ਹੋਏਗੀ ਮੁਸਕਰਾਹਟ ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਕੋਸ਼ਿਸ਼ ਕਰਿਓ ਇਸੇ ਤਰ੍ਹਾਂ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਸੱਜੀ ਰਹੇ ਸਵੇਰੇ ਸਵੇਰੇ ਦੇ ਸਮੇਂ ਜੇਕਰ ਆਪਾਂ ਖੁਸ਼ ਹਾਂ ਅਤੇ ਬਾਕੀ ਦਿਨ ਤੋਂ ਵੀ ਆਸ ਲਾ ਸਕਦੇ ਅਤੇ ਜੇ ਸਵੇਰੇ ਸਵੇਰੇ ਦੇ ਸਮੇਂ ਆਪਾਂ ਦੁਖੀ ਹਾਂ ਅਤੇ ਬਾਕੀ ਦਿਨ ਤੋਂ ਵੀ ਆਸ ਲਾਉਣੀ ਛੱਡ ਦਈਏ ਅਤੇ ਇਹ ਵੀ ਕਹਿਣਾ ਛੱਡ ਦਈਏ ਕਿ ਸਾਨੂੰ ਦੁੱਖ ਚੰਗਾ ਨਹੀਂ ਲੱਗਦਾ ਕਿਉਂਕਿ ਤੁਸੀਂ ਆਪਣੇ ਆਪ ਦੇ ਲਈ ਕੁਛ ਚੁਣਿਆ ਆਓ ਫਿਰ ਖੁਸ਼ੀਆਂ ਚੁਣਦੇ ਸਮਾਂ ਚੁੱਕਾ ਅੱਜ ਦੀ ਕਹਾਣੀ ਦਾ ਇੱਕ ਵਾਰੀ ਇੱਕ ਚੋਰ ਰਾਜੇ ਦੇ ਮਹਿਲਾਂ 'ਚ ਐਂਟਰ ਹੋਇਆ ਛੋਟਾ ਮੋਟਾ ਕੁਛ ਚੋਰੀ ਕਰਨ ਦੇ ਮਨਸੇ ਦੇ ਨਾਲ ਜਦੋਂ ਰਾਜੇ ਦੇ ਕਮਰੇ ਦੇ ਵਿੱਚ ਜਾ ਵੜਿਆ ਤਾਂ ਕੀ ਵੇਖਦਾ ਕਿ ਰਾਜਾ ਖੂਨ ਦੇ ਵਿੱਚ ਲੱਤਪੱਤ ਪਿਆ ਕੋਲ ਰਾਣੀ ਅਤੇ ਰਾਜੇ ਦਾ ਛੋਟਾ ਭਰਾ ਜਿਨ੍ਹਾਂ ਦੇ ਬਾਰੇ ਅਕਸਰ ਹੀ ਮਹਿਲਾਂ ਦੇ ਵਿੱਚ ਅਤੇ ਨਗਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਉੱਡਦੀਆਂ ਸੀ ਚੋਰ ਝੱਟ ਸਮਝ ਗਿਆ ਪਰ ਹੁਣ ਉਹਦੇ ਕੋਲ ਵਾਪਸ ਮੁੜਨ ਦਾ ਸਮਾਂ ਨਹੀਂ ਸੀ ਬਚਿਆ ਉਹਨਾਂ ਦੋਵਾਂ ਨੇ ਸੋਚਿਆ ਕਿ ਕਿਉਂ ਨਾ ਚੋਰ ਦੇ ਸਿਰ ਦੇ ਉੱਤੇ ਦੋਸ਼ ਮੜ ਦਿੱਤਾ ਜਾਵੇ ਚੋਰ ਨੂੰ ਤਰ੍ਹਾਂ ਤਰ੍ਹਾਂ ਦੀਆਂ ਧਮਕੀਆਂ ਦੇ ਕੇ ਪਿਆਰ ਦੇ ਕੇ ਪੈਸੇ ਦਾ ਲਾਲਚ ਦੇ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਤੂੰ ਆਪਣੇ ਸਿਰੇ ਦੋਸ਼ ਲੈ ਲੈ ਤੈਨੂੰ ਇੰਨੇ ਪੈਸੇ ਦੇ ਦੇਵਾਂਗੇ ਪਰ ਚੋਰ ਨੇ ਬੇਨਤੀ ਕੀਤੀ ਜੀ ਮੈਂ ਗਰੀਬ ਬੰਦਾ ਮੇਰੀ ਮਾੜੀ ਕਿਸਮਤ ਅੱਜ ਮੈਂ ਇਸ ਤਰੀਕੇ ਦੇ ਨਾਲ ਇੱਥੇ ਆ ਗਿਆ ਮੇਰੇ ਛੋਟੇ ਛੋਟੇ ਬੱਚੇ ਨੇ ਮੈਨੂੰ ਬਖਸ਼ ਦਿਓ ਮੈਂ ਕਿਸੇ ਨੂੰ ਨਹੀਂ ਦੱਸਾਂਗਾ ਇੱਥੇ ਕੀ ਹੋਇਆ ਮੈਂ ਕੀ ਵੇਖਿਆ ਸਮਝੋ ਮੈਂ ਇੱਥੇ ਆਇਆ ਨਹੀਂ ਜਿੰਨਾ ਚੁੱਪਚਾਪ ਮੈਂ ਆਇਆ ਸੀ ਉਹਨਾਂ ਚੁੱਪਚਾਪ ਮੈਂ ਵਾਪਸ ਚਲੇ ਜਾਊਂਗਾ ਮੇਰੀ ਜਾਨ ਬਖਸ਼ ਦਿਓਗੇ ਤਾਂ ਬੜਾ ਪਰਉਪਕਾਰ ਹੋਊਗਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਸ਼ਰਤ ਦੇ ਉੱਤੇ ਚੋਰ ਉੱਥੋਂ ਨਿਕਲ ਤੁਰਿਆ ਉੱਥੇ

ਉੱਥੇ ਦੇ ਉੱਥੇ ਹੀ ਦਿਨ ਚੜਿਆ, ਮਹਿਲਾਂ ਦੇ ਵਿੱਚ ਰੌਲਾ ਪੈ ਗਿਆ। ਬਾਹਰ ਖੜੇ ਸਿਪਾਹੀਆਂ ਨੇ ਕਿਹਾ, ਹਾਂ ਆਪਾਂ ਵੇਖਿਆ ਸੀ ਇੱਕ ਬੰਦਾ। ਇੱਥੋਂ ਭੱਜਿਆ ਸੀ, ਕਰ ਕਰਾ ਕੇ ਚੋਰ ਨੂੰ ਵੀ ਫੜ ਲਿਆ ਗਿਆ, ਗਵਾਈਆਂ ਹੋਈਆਂ, ਮੁਕੱਦਮਾ ਚੱਲਿਆ। ਪਰ ਗੱਲਬਾਤ ਕਿਸੇ ਤਣ ਪੱਤਣ ਨਾ ਲੱਗੇ। ਇਹ ਨਹੀਂ ਸਮਝ ਲੱਗ ਰਹੀ ਕਿ ਤਿੰਨਾਂ ਦੇ ਵਿੱਚੋਂ ਕਤਲ ਕੀਤਾ ਕਿੰਨੇ ਆ, ਰਾਜੇ ਨੂੰ ਮਾਰਿਆ ਕਿੰਨੇ ਆ। ਉਹ ਚੋਰ 'ਤੇ ਦੋਸ਼ ਲਾਏ ਜਾਣ, ਚੋਰ ਉਹਨਾਂ 'ਤੇ ਲਾਈ ਜਾਵੇ, ਗੱਲ ਕਿਸੇ ਪਾਸੇ ਨਾ ਲੱਗਦੀ ਵੇਖ ਕੇ। ਉਸ ਸਮੇਂ ਦੇ ਜੱਜਾਂ ਨੇ ਸੋਚਿਆ ਕਿ ਆਪਾਂ ਕਿਉਂ ਨਾ ਕਿਸੇ ਹੋਰ ਸਿਆਣੇ ਦੀ ਮਦਦ ਲੈ ਲਈਏ। ਰਾਜ ਦੇ ਵਿੱਚੋਂ ਕੁਛ ਸਿਆਣਿਆਂ ਨੂੰ, ਕੁਛ ਤਾਂਤਰਿਕਾਂ ਨੂੰ ਬੁਲਾਇਆ ਗਿਆ। ਉਹਨਾਂ ਦੇ ਲਈ ਇੱਕ ਉਹਨਾਂ ਦੇ ਮੱਥੇ 'ਤੇ ਧੱਬਾ ਸੀ ਕਿ ਉਹ ਰਾਜੇ ਦਾ ਕੇਸ ਨਹੀਂ ਸੁਲਝਾ ਸਕੇ, ਰਾਜੇ ਦਾ ਕਾਤਲ ਨਹੀਂ ਲੱਭ ਸਕੇ, ਅਤੇ ਬਾਕੀ ਉਹਨਾਂ ਦੇ ਉੱਤੇ ਕੀ ਭਰੋਸਾ ਕਰਨਗੇ। ਆਖਿਰਕਾਰ ਤਰ੍ਹਾਂ ਤਰ੍ਹਾਂ ਦੇ ਤਾਂਤਰਿਕਾਂ ਦੇ ਵਿੱਚੋਂ ਇੱਕ ਨੇ ਕਿਹਾ, ਮੈਂ ਮਦਦ ਕਰ ਸਕਦਾ, ਮੈਂ ਮਦਦ ਕਰ ਸਕਦਾ ਮਹਾਰਾਜ, ਪਰ ਇੱਕ ਬਲੀ ਦੇਣੀ ਪਊਗੀ। ਬਲੀ ਦੇਣੀ ਪਊਗੀ ਜਿਹੜੀ ਚੀਜ਼ ਤੈਨੂੰ ਸਭ ਤੋਂ ਪਿਆਰੀ। ਜੱਜ ਨੇ ਕਿਹਾ, ਮੈਂ ਆਪਣੇ ਬੱਕਰੇ ਨੂੰ ਬਹੁਤ ਪਿਆਰ ਕਰਦਾ, ਮੈਂ ਬੜੇ ਪਿਆਰਾਂ ਦੇ ਨਾਲ ਪਾਲਿਆ, ਮੈਂ ਇਸ ਜੀਵ ਦੀ ਬਲੀ ਦਿੰਦਾ। ਉਹਨੇ ਬਲੀ ਦਿੱਤੀ ਤਾਂ ਇੱਕ ਐਸੀ ਜਗ੍ਹਾ ਦੇ ਉੱਤੇ ਪਹੁੰਚ ਗਿਆ ਜਿੱਥੇ ਚਾਰ ਚੁਫੇਰੇ ਕੋਈ ਨਹੀਂ, ਜੰਗਲ ਹੀ ਜੰਗਲ। ਇਹ ਨਹੀਂ ਸਮਝ ਕੇ ਆ ਕਿਹੜੀ ਜਗ੍ਹਾ 'ਤੇ ਗਿਆ, ਪਰ ਅਚਾਨਕ ਕੀ ਵੇਖਦਾ ਕਿ ਇੱਕ ਗੁਫਾ ਦੇ ਬਾਹਰ ਬੜੀ ਖੂਬਸੂਰਤ ਇੱਕ ਕੁੜੀ ਖੜੀ ਹੈ, ਜਿੱਦਾਂ ਸ਼ਾਇਦ ਉਹਦੇ ਇੰਤਜ਼ਾਰ ਦੇ ਵਿੱਚ ਖੜੀ ਹੋਵੇ। ਹੁਣ ਉਹ ਜੱਜ ਇਸ ਚੀਜ਼ ਤੋਂ ਬਿਲਕੁਲ ਵਾਕਫ ਨਹੀਂ ਸੀ ਕਿ ਇੱਕ ਰਾਕਸ਼ਸ ਦੀ ਭੈਣ ਆ ਜਿਹੜੀ ਰੂਪ ਬਦਲ ਕੇ ਇੱਥੇ ਖੜੀ ਹੈ। ਰੂਪ ਇੰਨਾ ਸੀ ਕਿ ਉਹਦੇ ਉੱਤੇ ਮੋਹਿਤ ਹੋ ਗਿਆ, ਮੋਹਿਤ ਵੀ ਇੰਨਾ ਹੋ ਗਿਆ ਕਿ ਕਿਹੜੇ ਕੰਮ ਆਇਆ ਉਹ ਪੁੱਛਿਆ ਹੀ ਨਹੀਂ। ਜਿੱਥੇ ਗਿਆ ਸੀ ਉੱਥੋਂ ਦਾ ਹੋ ਕੇ ਰਹਿ ਗਿਆ। ਕੁਛ ਸਮੇਂ ਬਾਅਦ ਜਦੋਂ ਮਨ ਤੋਂ ਫਤੂਰ ਲੱਥਾ ਤਾਂ ਯਾਦ ਆਇਆ, ਮੇਰਾ ਤਾਂ ਆਪਣਾ ਵੀ ਪਰਿਵਾਰ ਹੈ, ਮੇਰੀ ਆਪਣੀ ਘਰ ਵਹੁਟੀ ਆ, ਮੇਰੇ ਬੱਚੇ ਨੇ। ਹੌਲੀ ਹੌਲੀ ਉਹਨਾਂ ਦੀ ਵੀ ਯਾਦ ਹੁਣ ਸਤਾਉਣ ਲੱਗ ਪਈ ਕਿ ਕੁਛ ਦਿਨਾਂ ਬਾਅਦ ਯਾਦ ਆਇਆ, ਉਹ ਮੇਰੀ ਫਿਕਰ ਕਰਦੇ ਹੋਣਗੇ, ਪਤਾ ਨਹੀਂ ਕੀ ਸੋਚਦੇ ਹੋਣਗੇ। ਕਿਸੇ ਨਾ ਤਰੀਕੇ ਉੱਥੋਂ ਭੱਜ ਕੇ ਅੱਖ ਬਚਾ ਕੇ ਵਾਪਸ ਪਹੁੰਚ ਗਿਆ। ਆ ਕੇ ਸ਼ੁਕਰ ਕੀਤਾ ਆਪਣੇ ਪਰਿਵਾਰ ਦੇ ਵਿੱਚ, ਸਾਰਿਆਂ ਨੇ ਪੁੱਛਿਆ, ਭਾਈ ਜਿਹੜੇ ਕੰਮ ਗਿਆ ਸੀ ਉਸ ਕੰਮ ਦਾ ਕੀ ਬਣਿਆ, ਹਰ ਰੋਜ਼ ਆਲਾ ਟਾਲਾ ਕਰੀ ਜਾਵੇ। ਹਾਂ, ਉੱਥੋਂ ਕੁਛ ਸਬੂਤ ਹੱਥ ਲੱਗੇ ਨੇ, ਉਹਨਾਂ ਸਬੂਤਾਂ ਦੇ ਆਧਾਰ 'ਤੇ ਫੈਸਲਾ ਕੀਤਾ ਜਾਊਗਾ। ਹੁਣ ਲੋਕ ਫਿਰ ਇੰਤਜ਼ਾਰ ਦੇ ਵਿੱਚ ਨੇ, ਕਿਹੜੇ ਸਬੂਤ ਲੱਗੇ ਨੇ, ਕੀ ਫੈਸਲਾ ਕੀਤਾ ਜਾਊਗਾ। ਹੌਲੀ ਹੌਲੀ ਕਈ ਸਵਾਲ ਹੋਰ ਗੂੜੇ ਹੁੰਦੇ ਜਾਂਦੇ ਨੇ ਕਿ ਜੱਜ ਵੀ ਨਹੀਂ ਰਲ ਗਿਆ। ਇੱਧਰੋਂ ਆਪਣੇ ਪਰਿਵਾਰ ਦੇ ਵਿੱਚ ਆ ਕੇ ਮਗਨ ਹੋ ਗਿਆ। ਸ਼ੁਰੂ ਦੇ ਵਿੱਚ ਤਾਂ ਉਹਨੂੰ ਇਹ ਅਹਿਸਾਸ ਹੋਇਆ ਕਿ ਮੈਂ ਗਲਤੀ ਕੀਤੀ, ਮੈਂ ਜੋ ਕਰ ਰਿਹਾ ਉਹ ਮੈਂ ਗਲਤ ਕਰ ਰਿਹਾ, ਮੈਂ ਬੜਾ ਜ਼ਿੰਮੇਵਾਰ ਬੰਦਾ, ਮੇਰੇ ਪਰਿਵਾਰ ਨੂੰ ਮੇਰੀ ਲੋੜ ਹੈ, ਇਹ ਮੇਰੇ ਨਾਲ ਕੀ ਵਾਪਰਿਆ, ਇਹ ਜੋ ਵੀ ਹੋਇਆ ਬਹੁਤ ਗਲਤ ਹੋਇਆ। ਮੁੱਖ ਦੀ ਗੱਲ ਉਹਨੂੰ ਆਪਣਾ ਕੀਤਾ ਆਪ ਡਰਾਉਣ ਲੱਗ ਪਿਆ। ਉਹਨੂੰ ਆਪਣੀ ਗਲਤੀ ਦਾ ਕਾਫੀ ਦਿਨ ਅਹਿਸਾਸ ਰਿਹਾ, ਪਰ ਕਿੰਨਾ ਕੁ ਚਿਰ ਰਹਿੰਦਾ। ਥੋੜ੍ਹੇ ਦਿਨਾਂ ਬਾਅਦ ਜਦੋਂ ਫਿਰ ਉਹ ਸੰਜਾਦ ਆਇਆ ਜਿਹਨੇ ਬੜੇ ਪਿਆਰ ਦੇ ਨਾਲ ਵੈਲਕਮ ਕੀਤਾ ਸੀ, ਅਤੇ ਪਰਿਵਾਰ ਦੇ ਨਾਲੋਂ ਫਿਰ ਮੋਹ ਟੁੱਟਣਾ ਸ਼ੁਰੂ ਹੋ ਗਿਆ। ਅੱਜ ਹੋਰ, ਕੱਲ੍ਹ ਹੋਰ, ਉਹ ਮੋਹ ਨੇ ਇੰਨੀ ਖੁਸ਼ਚ ਮਾਰੀ ਕਿ ਫਿਰ ਦੁਬਾਰਾ ਤੋਂ ਉਸ ਤਾਂਤਰਿਕ ਕੋਲ ਪਹੁੰਚ ਗਿਆ। ਕਹਿਣ ਲੱਗਾ, ਮੈਂ
ਦੁਬਾਰਾ ਤੋਂ ਉਸੇ ਥਾਂ ਜਾਣਾ ਚਾਹੁੰਦਾ। ਕੁਛ ਇੱਕ ਸਬੂਤਾਂ ਦੀ ਅਣਹੋਂਦ ਆ, ਕੁਛ ਇੱਕ ਕੜੀਆਂ ਜੁੜ ਨਹੀਂ ਰਹੀਆਂ, ਫਿਰ ਦੁਬਾਰਾ ਤੋਂ ਮੈਨੂੰ ਉਸ ਜਗ੍ਹਾ ਭੇਜਿਆ ਜਾਵੇ। ਪਰ ਮਨ ਦੇ ਵਿੱਚ ਤਾਂ ਕੁਛ ਹੋਰ ਸੀ, ਦਿਮਾਗ ਦੇ ਉੱਤੇ ਇਸ਼ਕ ਹਾਵੀ ਸੀ। ਉਸ ਕੁੜੀ ਦੀ ਖੂਬਸੂਰਤੀ ਉਸ ਜੱਜ ਨੂੰ ਟਿਕਣ ਨਾ ਦੇਵੇ, ਉਹਨੂੰ ਵਾਰ ਵਾਰ ਉਸ ਜਗ੍ਹਾ ਵੱਲ ਨੂੰ ਖਿੱਚੇ ਜਿੱਥੇ ਉਹਨੇ ਕੁਛ ਦਿਨ ਉਹਦੇ ਨਾਲ ਬਿਤਾਏ। ਸ਼ਾਇਦ ਤਾਂਤਰਿਕ ਵੀ ਸਾਰੀ ਗੱਲ ਜਾਣਦਾ ਹੈ। ਕਹਿਣ ਲੱਗਾ, ਠੀਕ ਮਹਾਰਾਜ, ਸ਼ਰਤ ਪਹਿਲਾਂ ਵਾਲੀ, ਹੁਣ ਪਹਿਲਾਂ ਨਾਲੋਂ ਵੀ ਵਧੇਰੇ ਪਿਆਰੀ ਚੀਜ਼ ਲੈ ਕੇ ਆਉਣੀ ਪਊਗੀ ਉਸ ਜਗ੍ਹਾ ਤੇ ਪਹੁੰਚਣ ਲਈ। ਕਦੀ ਕਵੇ ਮੇਰਾ ਕੁੱਤਾ, ਕਦੀ ਕਵੇ ਮੇਰੀ ਬਿੱਲੀ, ਕਦੀ ਕਵੇ ਇੱਕ ਹੋਰ ਬੱਕਰਾ। ਪਰ ਤਾਂਤਰਿਕ ਨੇ ਨਾਂ ਦੇ ਵਿੱਚ ਸਿਰ ਹਿਲਾਇਆ, ਕਹਿਣ ਲੱਗਾ, ਉਸ ਤੋਂ ਵਧੇਰੇ ਪਿਆਰੀ ਗੱਲ ਇੱਥੇ ਪਹੁੰਚੀ ਕਿ ਮੇਰਾ ਪੁੱਤ, ਮੇਰਾ ਮੁੰਡਾ, ਆਪਣਾ ਇੱਕਦਮ ਤੇ ਨਾ ਕਰ ਨਾ ਸਕਿਆ, ਇੱਕਦਮ ਤੇ ਹਾਮੀ ਭਰ ਨਾ ਸਕਿਆ, ਪਰ ਜਲਦੀ ਕਹਿੰਦੇ ਨੇ ਉਹਨੇ ਮਨ ਬਣਾ ਲਿਆ ਕਿ ਮੈਂ ਪੁੱਤ ਦੀ ਬਲੀ ਵੀ ਦੇਣ ਨੂੰ ਤਿਆਰ ਹਾਂ। ਇਸ਼ਕ ਨੇ, ਕਾਮ ਨੇ ਇੰਨੀ ਖਿੱਚ ਮਾਰੀ, ਇੱਕ ਦਿਨ ਪੁੱਤ ਨੂੰ ਲੈ ਕੇ ਚਲੇ ਗਿਆ। ਕਹਿਣ ਲੱਗਾ, ਜੀ ਲਓ ਦਿਓ ਇਹਦੀ ਬਲੀ ਤੇ ਮੈਨੂੰ ਉਸ ਜਗ੍ਹਾ ਤੇ ਪਹੁੰਚਾ ਦਿਓ। ਤਾਂਤਰਿੰਗ ਨੇ ਪਹਿਲਾਂ ਦੀ ਤਰ੍ਹਾਂ ਹੀ ਤਲਵਾਰ ਹੱਥ 'ਚ ਫੜਾਈ ਤੇ ਕਹਿਣ ਲੱਗਾ, ਜਾ ਚਲਿਆ ਜਾ। ਬੇਰਹਿਮ ਜੱਜ ਨੇ ਜਦੋਂ ਤਲਵਾਰ ਹਲੇ ਹਵਾ 'ਚ ਲਟਕਾਈ ਤੇ ਤਾਂਤਰਿਕ ਨੇ ਆ ਕੇ ਬਾਂਹ ਫੜ ਲਈ। ਕਹਿਣ ਲੱਗਾ, ਤੂੰ ਹੋਸ਼ 'ਚ ਨਹੀਂ, ਤੈਨੂੰ ਨਹੀਂ ਪਤਾ ਤੂੰ ਕੀ ਕਰਨ ਲੱਗਾ, ਕਾਹਦੇ ਲਈ ਕਰਨ ਲੱਗਾ। ਜੋ ਅੱਜ ਕਰਨ ਲੱਗਾ ਇਹਦਾ ਪਛਤਾਵਾ ਤੈਨੂੰ ਕੱਲ੍ਹ ਨੂੰ ਹੋਣਾ, ਜੋ ਤੂੰ ਪਹਿਲਾਂ ਕਰਕੇ ਆਇਆ ਉਹਦਾ ਪਛਤਾਵਾ ਤੈਨੂੰ ਅੱਜ ਹੋ ਰਿਹਾ, ਅਤੇ ਨਾਲੇ ਜਿਹੜੀ ਚੀਜ਼ ਦਾ ਜਵਾਬ ਤੂੰ ਮੇਰੇ ਕੋਲ ਲੈਣ ਆਇਆ ਸੀ ਉਹ ਵੀ ਤੈਨੂੰ ਮਿਲ ਗਿਆ। ਤੂੰ ਮੇਰੇ ਕੋਲ ਇਹ ਜਾਣਨ ਆਇਆ ਸੀ ਨਾ ਕਿ ਕਤਲ ਕਿਹਨੇ ਕੀਤਾ, ਰਾਜੇ ਨੂੰ ਮਾਰਿਆ ਕਿਹਨੇ, ਰਾਣੀ ਨੇ ਮਾਰਿਆ, ਰਾਜੇ ਦੇ ਭਰਾ ਨੇ, ਜਾਂ ਫਿਰ ਜਿਹੜਾ ਤੁਸੀਂ ਚੋਰ ਫੜਿਆ ਉਸ ਰਾਤ ਉੱਥੇ ਮੌਜੂਦ ਸੀ। ਹੈਰਾਨੀ ਦੀ ਗੱਲ ਇਹ ਆ, ਜੱਜ ਸਾਹਿਬ, ਉਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਨੇ ਰਾਜੇ ਨੂੰ ਨਹੀਂ ਮਾਰਿਆ। ਰਾਜੇ ਨੂੰ ਮਾਰਿਆ ਕਾਮ ਨੇ, ਅਤੇ ਜੋ ਤੁਸੀਂ ਅੱਜ ਕਰਨ ਜਾ ਰਹੇ ਹੋ ਉਹ ਵੀ ਕਰਨ ਜਾ ਰਹੇ ਹੋ ਕਾਮ ਕਰਕੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਤੁਹਾਡੇ ਕੋਲੋਂ ਬਹੁਤ ਕੁਛ ਕਰਵਾ ਦਿੰਦੇ ਨੇ। ਕਈ ਵਾਰੀ ਸਾਨੂੰ ਯਕੀਨ ਹੀ ਨਹੀਂ ਆਉਂਦਾ, ਕਈ ਗੱਲਾਂ ਸੁਣ ਕੇ ਯਕੀਨ ਹੀ ਨਹੀਂ ਆਉਂਦਾ ਕਿ ਆਹ ਇਸ ਬੰਦੇ ਨੇ ਕੀਤੀਆਂ ਹੋਣਗੀਆਂ। ਕਈ ਲੋਕ ਤਾਂ ਉਹਦੀ ਸਹੁੰ ਖਾਣ ਤੱਕ ਚਲੇ ਜਾਂਦੇ, ਕਈ ਉਹਦੀ ਸਾਧੀ ਦਿੰਦੇ, ਉਹਦੀ ਥਾਂ ਦੇ ਉੱਤੇ ਆਪ ਬਣ ਕੇ ਖਲੋ ਜਾਂਦੇ, ਕਿਉਂਕਿ ਯਕੀਨ ਨਹੀਂ ਆਉਂਦਾ ਕਿ ਇਹ ਇਨਸਾਨ ਇੱਦਾਂ ਕਰ ਸਕਦਾ। ਕਈ ਵਾਰੀ ਬੜੇ ਸ਼ਾਂਤ ਬੰਦੇ ਵੀ ਇੰਨੇ ਕ੍ਰੋਧ 'ਚ ਆ ਜਾਂਦੇ ਕਿ ਸਾਨੂੰ ਯਕੀਨ ਨਹੀਂ ਆਉਂਦਾ ਇਹ ਤਾਂ ਸੰਤ ਸੁਭਾਅ ਸੀ। ਕਈ ਵਾਰੀ ਕੁਛ ਇੱਦਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਕਿ ਬੜੇ ਲੋਕ ਸੱਚ ਮੰਨ ਹੀ ਨਹੀਂ ਪਾਉਂਦੇ, ਇਹਦੇ ਉੱਤੇ ਤਾਂ ਕਾਮ ਹਾਵੀ, ਇਸ਼ਕ ਹਾਵੀ ਹੋ ਹੀ ਨਹੀਂ ਸਕਦਾ, ਇਹਦੇ ਉੱਤੇ ਝੂਠੇ ਦੋਸ਼ ਲੱਗੇ। ਮੋਹ ਕਿੰਨਾ ਕੁਛ ਕਰਵਾ ਦਿੰਦਾ, ਇਹ ਸਾਰੀਆਂ ਉਹ ਭੈੜਾਂ ਨੇ ਜਿਹੜੀਆਂ ਇਨਸਾਨ ਨੂੰ ਇਨਸਾਨ ਨਹੀਂ ਰਹਿਣ ਦਿੰਦੀਆਂ, ਅਤੇ ਇਹਨਾਂ ਸਾਰੀਆਂ ਦੇ ਉੱਤੇ ਕਾਬੂ ਪਾਉਣਾ ਬਹੁਤ ਜ਼ਰੂਰੀ। ਕਈ ਵਾਰੀ ਤਾਂ ਇਨਸਾਨ ਨੂੰ ਖੁਦ ਇਹ ਯਕੀਨ ਨਹੀਂ ਆਉਂਦਾ ਕਿ ਮੈਂ ਆਹ ਕੰਮ ਆਪ ਕਰਤਾ। ਸਾਰੀ ਉਮਰ ਰਹਿ ਜਾਂਦਾ ਪਿੱਛੇ ਪਛਤਾਵਾ। ਕੋਸ਼ਿਸ਼ ਕਰੀਏ ਆਪਾਂ ਇਹਨਾਂ ਸਾਰੀਆਂ ਭੈੜਾਂ ਤੋਂ ਪਰੇ ਰਹਿਣ ਦੀ। ਪੁਰਾਣੀਆਂ ਪੁਰਾਣਿਕ ਕਥਾਵਾਂ ਚੋਂ ਇੱਕ, ਅਤੇ ਇਹਨਾਂ ਦੀ ਖਾਸੀਅਤ ਇਹ ਹੁੰਦੀ ਹੈ, ਇਹ ਸੁਣਨ ਦੇ ਵਿੱਚ ਬੜੀਆਂ ਰੋਮਾਂਚਕ ਲੱਗਦੀਆਂ, ਬੜੀਆਂ ਬੜੀਆਂ ਡਰਾਮੈਟਿਕ ਲੱਗਦੀਆਂ, ਕਿੱਥੋਂ ਜਾ ਕੇ ਕਿੱਥੇ ਗੱਲ ਜੁੜ ਜਾਂਦੀ ਹੈ, ਕਿਸੇ ਦੇ ਮੰਨਣ 'ਚ ਤਾਂ ਨਹੀਂ ਆਉਂਦੀ, ਪਰ ਜਦੋਂ ਇਹ ਨਤੀਜੇ ਤੱਕ ਪਹੁੰਚਦੀਆਂ
ਤਾਂ ਨਤੀਜਾ ਸਿਰਫ ਇੱਕ ਕਿ ਸਾਨੂੰ ਇਹ ਸਮਝਾਉਣ ਲਈ ਬਣਾਈਆਂ ਗਈਆਂ ਜਿੰਨੇ ਵੀ ਜਦੋਂ ਵੀ ਕਿਤੇ ਲਿਖੀਆਂ ਹੋਣਗੀਆਂ ਕਿਆ ਕਮਾਲ ਦੀਆਂ ਲਿਖੀਆਂ ਨੇ ਫਟਾਕ ਦੇਣੀ ਬੰਦੇ ਨੂੰ ਸਮਝ ਆਵੇ ਚਾਹੇ ਤੇ ਤਾਂ ਉਮਰ ਨਾ ਭੁੱਲੇ ਬੱਚਾ ਸੁਣੇ ਬੱਚੇ ਨੂੰ ਯਾਦ ਰਹਿ ਜੇ ਵੱਡਾ ਸੁਣੇ ਤੇ ਵੱਡੇ ਨੂੰ ਕਹਾਣੀਆਂ ਇੱਕ ਇਨਸਾਨ ਨੂੰ ਸਮਝਾਉਣ ਦਾ ਤਰੀਕਾ ਉਹਨੂੰ ਸਿੱਖਿਆ ਦੇਣ ਦਾ ਤਰੀਕਾ ਅਤੇ ਅੱਜ ਦੀ ਸਿੱਖਿਆ ਇਹ ਕਿ ਆਪਣੇ ਉੱਤੇ ਕਿਸੇ ਭੈੜ ਨੂੰ ਹਾਵੀ ਨਾ ਹੋਣ ਦਿਓ ਨਹੀਂ ਤਾਂ ਫਿਰ ਤੁਸੀਂ ਤੁਸੀਂ ਨਹੀਂ ਕੁਝ ਹੋਰ ਹੀ ਬਣ ਜਾਂਦੇ ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ ਧੰਨਵਾਦ

0: लग गया ना पता फिर केड़ा रेडियो बजदा।
1: हांजी हांजी हांजी हांजी हांजी हांजी रेडियो हांजी
2: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन। You are listening.
1: Haji Haji, Haji Haji, Haji Haji. Radio Haji.
2: Radio Haji. 1674 AM 24/7 Indian Radio. Sydney ka apna Indian radio station.
1: Radio Haji.
3: Stay tuned.
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 25 ਸਤੰਬਰ 2026 ਸ਼ੁੱਕਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਪਹਿਲੀ ਮਨਭਾਗੀ ਖਬਰ ਅਫਰੀਕੀ ਮੁਲਕ ਤਨਜ਼ੇਨੀਆ ਦੇ ਨਾਲ ਜੁੜੀ ਹੋਈ, ਜਿੱਥੇ ਤਨਜ਼ੇਨੀਆ ਤੋਂ ਕਾਂਗੋ ਜਾ ਰਹੀ ਇੱਕ ਕਿਸ਼ਤੀ ਟੰਗਾਨਿਕਾ ਝੀਲ ਦੇ ਵਿੱਚ ਪਲਟ ਗਈ, ਜਿਸ ਦੇ ਚੱਲਦਿਆਂ ਘੱਟੋ ਘੱਟ 41 ਲੋਕਾਂ ਦੀ ਮੌਤ ਦੀ ਮਨਭਾਗੀ ਖਬਰ ਸਾਹਮਣੇ ਆ ਰਹੀ ਹੈ। ਸਥਾਨਕ ਅਧਿਕਾਰੀਆਂ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਟੰਗਾਨਿਕਾ ਸੂਬੇ ਦੇ ਟਰਾਂਸਪੋਰਟ ਮਿਨਿਸਟਰ ਨੋਰਿਸ ਮੋਲਗੋਈ ਨੇ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਹੈ ਕਿ ਕਿਸ਼ਤੀ ਦੇ ਵਿੱਚ ਕਰੀਬ 100 ਲੋਕ ਸਵਾਰ ਸੀ ਔਰ ਭਾਰੀ ਸਮਾਨ ਲੱਦਿਆ ਹੋਇਆ ਸੀ। ਇਹ ਵੀ ਦੱਸਿਆ ਕਿ 49 ਲੋਕਾਂ ਨੂੰ ਬਚਾ ਲਿਆ ਗਿਆ, ਜਦਕਿ 41 ਦੀ ਮੌਤ ਹੋਈ ਅਤੇ ਬਾਕੀ ਦੇ ਬਚੇ ਯਾਤਰੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮੰਤਰੀ ਨੇ ਦੱਸਿਆ ਕਿ ਕਿਸ਼ਤੀ ਤਨਜ਼ੇਨੀਆ ਦੇ ਕਿਗੋਮਾ ਤੋਂ ਕਾਂਗੋ ਦੇ ਟੰਗਾਨਿਕਾ ਸੂਬੇ ਦੇ ਵਿੱਚ ਜਾ ਰਹੀ ਸੀ, ਜਦੋਂ ਕਿ ਟੰਗਾਨਿਕਾ ਝੀਲ ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਦੱਸੀ ਜਾਂਦੀ ਹੈ ਔਰ ਡੂੰਘਾਈ ਦੇ ਪੱਖੋਂ ਦੁਨੀਆ ਦੀ ਦੂਜੀ ਸਭ ਤੋਂ ਡੂੰਘੀ ਝੀਲ ਵੀ ਹੈ। ਇਸ ਤੋਂ ਵੱਧ ਡੂੰਘੀ ਸਿਰਫ ਰੂਸ ਦੀ ਬੈਕਾਲ ਝੀਲ ਹੈ, ਪਰ ਵੀਰਵਾਰ ਦੇ ਦਿਨ ਵਾਪਰੇ ਇਸ ਹਾਦਸੇ ਦਾ ਤੁਰੰਤ ਕੋਈ ਕਾਰਨ ਸਪਸ਼ਟ ਨਹੀਂ ਹੋ ਸਕਿਆ। ਇਹੀ ਪਤਾ ਚੱਲ ਰਿਹਾ ਹੈ ਕਿ ਕਿਸ਼ਤੀ ਓਵਰਲੋਡ ਹੋ ਕੇ ਚੱਲ ਰਹੀ ਸੀ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਦੀ ਲੰਘੀ ਕੱਲ੍ਹ ਹੋਈ ਵਾਈਟ ਹਾਊਸ ਦੇ ਵਿੱਚ ਮੁਲਾਕਾਤ ਦੇ ਚਰਚਾਵਾਂ ਦੁਨੀਆ ਭਰ ਦੀਆਂ ਅਖਬਾਰਾਂ ਟੀਵੀ ਚੈਨਲਾਂ ਦੇ ਉੱਤੇ ਨੇ। ਟਰੰਪ ਅਤੇ ਉਹਨਾਂ ਦੀ ਪਤਨੀ ਮੈਲਾਨੀਆ ਟਰੰਪ ਨੇ ਜ਼ੀ ਜਿਨਪਿੰਗ ਦਾ ਜਿਸ ਤਰੀਕੇ ਦੇ ਨਾਲ ਸਵਾਗਤ ਕੀਤਾ, ਵਾਸ਼ਿੰਗਟਨ 'ਚ ਜਿਸ ਤਰੀਕੇ ਦੇ ਨਾਲ ਦਾਵਤ ਦਿੱਤੀ, ਉਹ ਸਾਰੀਆਂ ਖਬਰਾਂ ਤਾਂ ਹੈਗੀਆਂ ਹੀ ਨੇ, ਪਰ ਇਸ ਤੋਂ ਇਲਾਵਾ ਦੋਹਾਂ ਦੇ ਦਰਮਿਆਨ ਜਿਹੜੀ ਮੀਟਿੰਗ ਹੋਈ ਹੈ, ਵੈਸੇ ਜਿਸ ਵਕਤ ਖਬਰਾਂ ਦੀਆਂ ਲਾਈਵ ਸਾਂਝਾਂ ਪਾ ਰਹੇ ਹਾਂ, ਅਮਰੀਕਾ ਦੇ ਵਿੱਚ ਇਹ ਮੀਟਿੰਗ ਮੁੱਕ ਚੁੱਕੀ ਹੈ। ਚਰਚਾ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਵਪਾਰ, ਤਕਨਾਲੋਜੀ, ਤਾਈਵਾਨ ਸਣੇ ਦੁਨੀਆ ਭਰ ਦੇ ਵਿੱਚ ਫੌਜਾਂ ਦੇ ਅੰਦਰ ਸੰਚਾਰ ਦੇ ਮਾਧਿਅਮਾਂ ਦੇ ਕਿਹੜੇ ਇਸਤੇਮਾਲ ਕੀਤੇ ਜਾਣ, ਇਹਨਾਂ ਮੁੱਦਿਆਂ ਨੂੰ ਲੈ ਕੇ ਚਰਚਾਵਾਂ ਹੋਈਆਂ। ਟਰੰਪ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਅਮਰੀਕਾ ਅਤੇ ਚੀਨ ਨੇ ਸੈਕਿੰਡ ਵਰਲਡ ਵਾਰ ਦੇ ਦਰਮਿਆਨ ਰਲ ਕੇ ਕੰਮ ਕੀਤਾ ਸੀ, ਹੁਣ ਉਸੇ ਤਰੀਕੇ ਦੇ ਨਾਲ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਇਕੱਠਿਆਂ ਕੰਮ ਕਰਨਾ ਚਾਹੀਦਾ। ਇਸ ਦਰਮਿਆਨ ਜ਼ੀ ਜਿਨਪਿੰਗ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਦਰਮਿਆਨ ਦੋਸਤੀ ਨੂੰ ਅੱਗੇ ਵਧਾਉਣ ਦੇ ਲਈ ਹੀ ਅਮਰੀਕਾ ਆਏ ਨੇ। ਜ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਕੱਠੇ ਚੱਲਣ ਤਾਂ ਹੀ ਇੱਥੇ ਦੁਨੀਆ ਦੀ ਬਿਹਤਰੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਅਮਰੀਕਾ ਅਤੇ ਚੀਨ ਦੇ ਦਰਮਿਆਨ ਰੇਸ ਨਹੀਂ ਹੋਣੀ ਚਾਹੀਦੀ, ਰੈਸਲਿੰਗ ਨਹੀਂ ਹੋਣੀ ਚਾਹੀਦੀ, ਬਲਕਿ ਰੇਸ ਹੋਵੇ ਤਾਂ ਠੀਕ ਹੈ, ਯਾਨੀ ਕਿ ਇੱਕ ਕਿਸਮ ਦਾ ਮੁਕਾਬਲਾ ਦੁਨੀਆ ਭਰ ਦੇ ਲਈ ਠੀਕ ਹੈ। ਚੀਨੀ ਰਾਸ਼ਟਰਪਤੀ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਸੰਭਾਵੀ ਟਕਰਾਅ ਸੰਬੰਧੀ ਜਿਹੜੀ ਥੁਸੀਸਾਈਡ ਸਟ੍ਰੈਪ ਕਿਹਾ ਜਾ ਰਿਹਾ, ਉਸ ਦਾ ਵੀ ਜ਼ਿਕਰ ਕੀਤਾ। ਇਹ ਸਿਧਾਂਤ ਸੁਝਾਅ ਦਿੰਦਾ ਹੈ ਕਿ ਇੱਕ ਉੱਭਰਦੀ ਹੋਈ ਤਾਕਤ ਅਤੇ ਇੱਕ ਸਥਾਪਿਤ ਤਾਕਤ ਦੇ ਵਿਚਕਾਰ ਵਾਧਾ ਤਣਾਅ ਵਿਸ਼ਵ ਯੁੱਧ ਦਾ ਕਾਰਨ ਬਣ ਸਕਦਾ ਹੈ। ਜ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਨੂੰ ਟਕਰਾਅ ਅਤੇ ਵਿਵਾਦ ਦੀ ਕੋਸ਼ਿਸ਼ ਤੋਂ ਬਚਣਾ ਚਾਹੀਦਾ ਹੈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਅਕਸਰ ਹੁਣ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ, ਉਸ ਨੂੰ ਸੁਪਰ ਇੰਟੈਲੀਜੈਂਸ ਸ਼ਬਦ ਕਹਿ ਕੇ ਸੰਬੋਧਨ ਕਰਨ ਲੱਗ ਪਏ ਨੇ, ਜਦੋਂ ਤੋਂ ਦੁਨੀਆ ਦੇ 22 ਦੇਸ਼ਾਂ ਨੇ ਅਮਰੀਕਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖਿਲਾਫ਼ ਇੱਕ ਮੋਰਚਾ ਖੋਲ੍ਹਿਆ ਹੈ। ਉਧਰ ਇਜ਼ਰਾਈਲ ਦੇ ਖਿਲਾਫ਼ ਰੈਫਰੈਂਡਮ ਨੂੰ ਪ੍ਰਭਾਵਿਤ ਕਰਨ ਦੇ ਨੇਤਨਯਾਹੂ ਦੇ ਦੋਸ਼ਾਂ ਨੂੰ ਕਤਰ ਨੇ ਖਾਰਜ ਕਰ ਦਿੱਤਾ। ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ, ਅਸੀਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੰਬੋਧਨ ਦੇ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਤਰਫ ਤੋਂ ਲਗਾਏ ਗਏ ਉਹਨਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਰਜ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਉਹਨਾਂ ਕਿਹਾ ਸੀ ਕਿ ਕਤਰ ਇਜ਼ਰਾਈਲ ਦੇ ਖਿਲਾਫ਼ ਰੈਫਰੈਂਡਮਸ ਨੂੰ ਪ੍ਰਭਾਵਿਤ ਕਰਨ ਦੀ ਮੁਹਿੰਮ ਚਲਾ ਰਿਹਾ। ਕਤਰ ਦੇ ਖਿਲਾਫ਼ ਜਾਰੀ ਇਹ ਬਿਆਨਬਾਜ਼ੀ ਕਬਜ਼ੇ ਵਾਲੇ ਫਲਸਤੀਨੀ ਖੇਤਰਾਂ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਦੁਆਰਾ ਕੀਤੇ ਗਏ ਅੱਤਿਆਚਾਰਾਂ ਅਤੇ ਗੰਭੀਰ ਮਨੁੱਖੀ ਨਤੀਜਿਆਂ ਦੇ ਖਿਲਾਫ਼ ਧਿਆਨ ਭਟਕਾਉਣ ਦੀ ਕੋਸ਼ਿਸ਼ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਮਾਜੇਦ ਅਲ ਅੰਸਾਰੀ ਨੇ ਇਹ ਵੀ ਲਿਖਿਆ ਕਿ ਜੇਕਰ ਨੇਤਨਯਾਹੂ ਅਤੇ ਇਜ਼ਰਾਈਲ ਦੇ ਦੂਸਰੇ ਕੱਟੜਪੰਥੀ ਨੇਤਾ, ਜਿਨ੍ਹਾਂ ਨੇ ਤੇਜ਼ੀ ਦੇ ਨਾਲ ਖਾਲੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਹੈ, ਉਹ ਚਾਹੁੰਦੇ ਨੇ ਕਿ ਦੁਨੀਆ ਇਜ਼ਰਾਈਲ ਨੂੰ ਅਲੱਗ ਨਜ਼ਰੀਏ ਦੇ ਨਾਲ ਦੇਖੇ, ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੀਆਂ ਨੀਤੀਆਂ ਦੇ ਵਿੱਚ ਬਦਲਾਅ ਕਰਨਾ ਹੋਵੇਗਾ, ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਨ ਤੋਂ ਰੋਕਣਾ ਹੋਵੇਗਾ। ਹੁਣ ਇਹ ਵੀ ਲਿਖਿਆ ਕਿ ਉਹਨਾਂ ਲੋਕਾਂ ਦੇ ਪ੍ਰਤੀ ਉਹਨਾਂ ਨੂੰ ਜਵਾਬ ਦੀ ਤੈਅ ਕਰ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ, ਨਾ ਕਿ ਇਜ਼ਰਾਈਲ ਦੀ ਵਿਗੜਦੀ ਦੁਨੀਆ ਭਰ ਦੇ ਵਿੱਚ ਸਾਖ ਦੇ ਲਈ ਕਿਸੇ ਨੂੰ ਬਲੀ ਦਾ ਬੱਕਰਾ ਬਣਾ ਕੇ ਕੋਸ਼ਿਸ਼ ਕੀਤੀ ਜਾਵੇ। ਉੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਅਤੇ ਬਾਂਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਵੀ ਨਿਊਯਾਰਕ ਦੇ ਵਿੱਚ UNGA ਦੇ ਦੌਰਾਨ ਬੈਠਕ ਕੀਤੀ, ਮੁੱਦਿਆਂ ਦੇ ਉੱਤੇ ਚਰਚਾ ਕੀਤੀ। ਸ਼ਾਬਾਜ਼ ਸ਼ਰੀਫ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਪ੍ਰਧਾਨ ਮੰਤਰੀ ਰਹਿਮਾਨ ਅਤੇ ਮੈਂ
ਵਪਾਰ, ਨਿਵੇਸ਼, ਸਿੱਖਿਆ, ਸੈਰ ਸਪਾਟਾ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਆਪਸੀ ਸੰਬੰਧਾਂ ਨੂੰ ਹੋਰ ਗਹਿਰਾ ਕਰਨ ਦੇ ਉੱਤੇ ਸਹਿਮਤੀ ਜਤਾਈ ਹੈ। ਨਾਲ ਹੀ ਖੇਤਰੀ ਅਤੇ ਵਿਸ਼ਵ ਭਰ ਦੇ ਮੁੱਦਿਆਂ ਦੇ ਉੱਤੇ ਦਵੱਲੇ ਪਲੈਟਫਾਰਮਸ ਦਾ ਇਸਤੇਮਾਲ ਜਾਰੀ ਰੱਖਣ ਦੇ ਉੱਤੇ ਵੀ ਗੱਲਬਾਤ ਕੀਤੀ ਹੈ। ਵੈਸੇ ਯੂਨਾਈਟਿਡ ਨੇਸ਼ਨ ਦੀ ਇਹ ਸਟੇਜ ਹੈ, ਇਸ ਵਕਤ ਦੁਨੀਆ ਭਰ ਦੇ ਨੇਤਾਵਾਂ ਨੂੰ ਆਪੋ ਆਪਣਾ ਤਰੀਕਾ ਔਰ ਆਪੋ ਆਪਣਾ ਜਿਹੜਾ ਪ੍ਰੋਪੇਗੰਡਾ ਉਹ ਜਤਾਉਣ ਦਾ ਇੱਕ ਮੰਚ ਮਿਲਿਆ ਔਰ ਇਸ ਦਰਮਿਆਨ ਹਰ ਦੇਸ਼ ਦਾ ਨੇਤਾ ਇਹ ਕਰ ਵੀ ਰਿਹਾ। ਹਾਲਾਂਕਿ ਭਾਰਤ ਦੀ ਗੈਰ ਹਾਜ਼ਰੀ ਇਸ ਮੰਚ ਦੇ ਵਿੱਚੋਂ ਜ਼ਰੂਰ ਸਭ ਨੂੰ ਕਟਕ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਵਿੱਚ ਕੋਈ ਖਾਸ ਰੁਝੇਵੇਂ ਨਾ ਹੋਣ ਦੇ ਬਾਵਜੂਦ ਅਮਰੀਕਾ ਜਾਣ ਤੋਂ ਗੁਰੇਜ਼ ਕਰਦੇ ਰਹੇ, ਇਸ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ। ਉੱਧਰ ਨੇਪਾਲ ਦੇ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਤਾਂ ਘੱਟੋ ਘੱਟ ਭਾਰਤ ਦਾ ਜ਼ਿਕਰ ਕੀਤਾ, ਪਰ ਭਾਰਤ ਦੇ ਨਾਲ ਨੇਪਾਲ ਦੀ ਭਾਸ਼ਾ ਦੇ ਵਿੱਚ ਚੀਨ ਦਾ ਜ਼ਿਕਰ ਵੀ ਹੁੰਦਾ ਹੈ। ਉਹਨਾਂ ਕਿਹਾ ਕਿ ਬੀਤੇ ਦਿਨਾਂ ਦੇ ਦਰਮਿਆਨ ਨੇਪਾਲ ਦੇ ਵਿੱਚ ਆਈਆਂ ਹੜ੍ਹਾਂ ਦੇ ਮਦਦ ਦੇ ਲਈ ਭਾਰਤ ਅਤੇ ਚੀਨ ਨੇ ਖਾਸ ਕੋਸ਼ਿਸ਼ ਕੀਤੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੰਮੇਲਨ ਦੇ ਵਿੱਚ ਬੋਲਦੇ ਹੋਇਆਂ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਕਿਹਾ ਕਿ ਸਾਡਾ ਪ੍ਰਸਤਾਵ ਤਾਂ ਇਹੀ ਹੈ ਕਿ ਨੇਪਾਲ ਭਾਰਤ ਅਤੇ ਚੀਨ ਦੀ ਅਗਵਾਈ ਦੇ ਵਿੱਚ ਜਿਹੜਾ ਹਿਮਾਲਿਅਨ ਰੇਂਜ ਦੇ ਅੰਦਰ ਵਾਤਾਵਰਣ ਦਾ ਵਿਗਾੜ ਪੈਦਾ ਹੋ ਰਿਹਾ ਉਸ ਨੂੰ ਰੋਕਣ ਦੇ ਲਈ ਇੱਕ ਤੰਤਰ ਸਥਾਪਿਤ ਕੀਤਾ ਜਾ ਸਕਦਾ ਹੈ। ਇਸ ਤੰਤਰ ਦੇ ਜ਼ਰੀਏ ਅਸੀਂ ਸੈਟੇਲਾਈਟ ਡੇਟਾ ਅਤੇ ਆਪਣੀਆਂ ਕਾਬਲੀਅਤ ਦੇ ਜ਼ਰੀਏ ਸਮਝ ਸਕੀਏ ਕਿ ਖਤਰਨਾਕ ਗਲੇਸ਼ੀਅਰ ਝੀਲਾਂ ਦੀ ਨਿਗਰਾਨੀ ਕਿਵੇਂ ਕਰਨੀ ਹੈ, ਸਾਂਝੇ ਤੌਰ ਦੇ ਉੱਤੇ ਜਿਹੜੇ ਅਲਰਟ ਸਿਸਟਮ ਨੇ ਉਹਨਾਂ ਨੂੰ ਹੋਰ ਮਜ਼ਬੂਤ ਕਿਵੇਂ ਕਰਨਾ। ਬਾਲਨ ਸ਼ਾਹ ਨੇ ਕਿਹਾ ਕਿ ਜਦੋਂ ਵੀ ਕੋਈ ਆਪਦਾ ਆਉਂਦੀ ਹੈ ਤਾਂ ਸਾਨੂੰ ਸਰਹੱਦਾਂ ਹੱਦਾਂ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ। ਉਹਨਾਂ ਸੁਝਾਅ ਦਿੱਤਾ ਕਿ ਹਿਮਾਲਿਆ ਅਲੱਗ ਅਲੱਗ ਪੱਧਰ 'ਤੇ ਬਿਖਰੀਆਂ ਹੋਈਆਂ ਸੂਚਨਾਵਾਂ ਦੀ ਬਜਾਏ ਕੌਮਾਂਤਰੀ ਸਹਿਯੋਗ ਦੀ ਪ੍ਰਯੋਗਸ਼ਾਲਾ ਨਾ ਬਣੇ। ਨੇਪਾਲ ਦੇ ਵਿੱਚ ਪਿਛਲੇ ਮਹੀਨੇ ਆਈ ਹੜ੍ਹਾਂ ਦੇ ਵਿੱਚ 1500 ਲੋਕਾਂ ਦੀ ਮੌਤ ਹੋ ਗਈ ਸੀ। ਉਧਰ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਵਿਰੋਧੀ ਧਿਰਾਂ ਦੇ ਉੱਤੇ ਨਿਸ਼ਾਨਾ ਸਾਧਿਆ। ਦੀਪਕੇ ਨੇ ਲਿਖਿਆ ਹੈ ਕਿ ਵਿਰੋਧੀ ਧਿਰਾਂ ਦੇ ਲਈ ਹਾਂ ਚੋਣਾਂ ਦੇ ਵਿੱਚ ਧਾਂਦਲੀਆਂ ਹੋ ਰਹੀਆਂ ਨੇ, ਪਰ ਜਦੋਂ ਧਾਂਦਲੀਆਂ ਵਾਲੇ ਚੋਣਾਂ ਦੇ ਵਿੱਚ ਤੁਸੀਂ ਲਗਾਤਾਰ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹਨਾਂ ਚੋਣਾਂ ਨੂੰ ਹੋਰ ਵੈਲਿਡ ਬਣਾ ਦਿੰਦੇ ਹੋ। ਇਹ ਭੜਕਾਊ ਜਿਹੜੀ ਰਾਜਨੀਤੀ ਹੈ ਜਾਂ ਭਰਮ ਪੈਦਾ ਕਰਨ ਵਾਲੀ ਰਾਜਨੀਤੀ ਹੈ, ਇਹ ਖਤਮ ਹੋਣੀ ਚਾਹੀਦੀ ਹੈ। ਚੋਣਾਂ ਸੁਤੰਤਰ ਅਤੇ ਨਿਰਪੱਖ ਦੋਵੇਂ ਤਰੀਕੇ ਦੇ ਨਾਲ ਹੋਣੀਆਂ ਚਾਹੀਦੀਆਂ। ਉਹਨਾਂ ਕਿਹਾ ਕਿ ਹੋ ਸਕਦਾ ਕਿ ਤੁਸੀਂ ਚੋਣਾਂ ਲੜਦੇ ਰਹੋ, ਪਰ ਸਾਨੂੰ ਡਰ ਇਹ ਹੈ ਕਿ ਤੁਸੀਂ ਅਜਿਹਾ ਨਹੀਂ ਕਰੋਗੇ ਕਿਉਂਕਿ ਤੁਹਾਡੀ ਹੋਂਦ ਖਤਮ ਹੋ ਜਾਏਗੀ। ਜਦੋਂ ਵੋਟਾਂ ਚੋਰੀ ਹੋ ਰਹੀਆਂ ਹੋਣ, ਵਿਧਾਇਕ ਪਾਸਾ ਪਲਟ ਰਹੇ ਹੋਣ, ਪਾਰਟੀਆਂ ਦੇ ਵਿੱਚ ਫੁੱਟ ਪਾਈ ਜਾ ਰਹੀ ਹੋਵੇ, ਤਾਂ ਇਸ ਤਰੀਕੇ ਦੇ ਨਾਲ ਤੁਹਾਨੂੰ ਰਾਜਨੀਤੀ ਦਾ ਦੂਸਰਾ ਤਰੀਕਾ ਦਿਖਾਉਣਾ ਚਾਹੀਦਾ। ਸਿਆਸੀ ਹੋਂਦ ਖਤਮ ਨਾ ਹੋ ਜਾਵੇ, ਇਸ ਡਰ ਤੋਂ ਦੂਰ ਜਾਣਾ ਚਾਹੀਦਾ। ਬਸ ਤੁਸੀਂ ਐਸੀ ਵਿਵਸਥਾ ਦੇ ਵਿੱਚ ਬਣੇ ਹੋਏ ਹੋ ਜਿੱਥੇ ਚੋਣਾਂ ਦੀ ਧਾਂਦਲੀ ਦੀ ਗੱਲ ਤਾਂ ਹੋ ਸਕਦੀ ਹੈ, ਚੋਣਾਂ ਤੁਹਾਡੇ ਲਈ ਮਹੱਤਵਪੂਰਨ ਵੀ ਨੇ, ਪਰ ਬਾਕੀ ਥਾਵਾਂ ਦੇ ਉੱਤੇ ਚੁੱਪ ਹੋ ਜਾਂਦੇ ਹੋ। ਅਸਲ ਦੇ ਵਿੱਚ ਲੰਘੀ ਕੱਲ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੀ ਤਰਫ ਤੋਂ ਇਸੇ ਸਵਾਲ ਦੇ ਜਵਾਬ ਦੇ ਉੱਤੇ ਪਾਸਾ ਪਲਟਿਆ ਗਿਆ। ਜਦੋਂ ਰਾਹੁਲ ਗਾਂਧੀ ਨੇ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ, ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਦੀ ਤਰਫ ਤੋਂ ਉਹਨਾਂ ਤੋਂ ਸਵਾਲ ਵੀ ਪੁੱਛਿਆ ਗਿਆ ਕਿ ਜੇਕਰ ਚੋਣਾਂ ਦੇ ਵਿੱਚ ਧਾਂਦਲੀਆਂ ਹੋ ਰਹੀਆਂ ਨੇ ਤਾਂ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਕਾਂਗਰਸ ਦੀ ਅਗਲੀਆਂ ਚੋਣਾਂ ਦੇ ਵਿੱਚ ਰਣਨੀਤੀ ਕੀ ਰਹੇਗੀ। ਹਾਲਾਂਕਿ ਰਾਹੁਲ ਗਾਂਧੀ ਨੇ ਇਹ ਨਹੀਂ ਕਿਹਾ ਕਿ ਉਹ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਗੇ, ਪਰ ਉਹ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਜ਼ਰੂਰ ਕਰਦੇ ਰਹੇ। ਕਾਂਗਰਸ ਨੇਤਾ ਪੂਰੇ ਦੇਸ਼ ਦੇ ਵਿੱਚ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨਰ ਦੇ ਦਫ਼ਤਰਾਂ ਦੇ ਉੱਤੇ ਮਾਰਚ ਕੱਢਣਗੇ। ਪਾਰਟੀ ਨੇ ਗਿਆਨੇਸ਼ ਕੁਮਾਰ ਦੇ ਲਈ ਸਾਰੇ ਫੈਸਲਿਆਂ ਅਤੇ ਵੋਟਰ ਲਿਸਟਾਂ ਦੇ ਵਿੱਚ ਬਦਲਾਵਾਂ ਦੀ ਇੱਕ ਸੁਤੰਤਰ ਸਮੀਖਿਆ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਇਸ ਦਰਮਿਆਨ ਲਗਾਤਾਰ ਇਹ ਗੱਲਬਾਤ ਚੱਲ ਰਹੀ ਹੈ ਕਿ ਗਿਆਨੇਸ਼ ਕੁਮਾਰ ਦਾ ਅਸਤੀਫਾ ਕੀਤਾ ਜਾਣਾ ਚਾਹੀਦਾ, ਔਰ ਅੱਜ ਦੇ ਦਿਨ ਕਾਂਗਰਸ ਦੀ ਤਰਫ ਤੋਂ ਦੇਸ਼ ਭਰ ਦੇ ਵਿੱਚ ਇਸ ਕਿਸਮ ਦੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਰੋਸ ਮੁਜ਼ਾਰਿਆਂ ਦੇ ਨਾਲ ਹੀ ਜੁੜੀ ਅਗਲੀ ਖਬਰ ਵੀ ਹੈ, UPI ਲੈਣ ਦੇਣ ਦੇ ਉੱਤੇ ਪ੍ਰਸਤਾਵਤ ਜਿਹੜੀ ਵਪਾਰੀ ਛੋੜਦਾਰ ਹੈ ਯਾਨੀ MDR ਹੈ, ਉਸ ਦੇ ਵਿਰੁੱਧ ਦੇਸ਼ ਭਰ ਦੇ ਵਪਾਰਕ ਸੰਗਠਨਾਂ ਦੀ ਤਰਫ ਤੋਂ ਵਿਰੋਧ ਤੇਜ਼ ਹੋ ਗਏ ਨੇ। ਫੈਡਰੇਸ਼ਨ ਆਫ ਆਲ ਇੰਡੀਆ ਵਪਾਰ ਮੰਡਲ ਯਾਨੀ FAIVM ਅਤੇ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਸਣੇ ਕਈ ਸਾਰੀਆਂ ਵਪਾਰਕ ਜਥੇਬੰਦੀਆਂ ਨੇ 2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਨੋ UPI ਦਿਵਸ ਦਾ ਐਲਾਨ ਕੀਤਾ ਹੈ। ਯਾਨੀ UPI ਦੇ ਰਾਹੀਂ ਭੁਗਤਾਨ ਨਹੀਂ ਕੀਤੇ ਜਾਣਗੇ, ਸਿਰਫ ਨਗਦੀ ਦੇ ਲਈ ਹੀ ਗ੍ਰਾਹਕਾਂ ਨੂੰ ਉਤਸ਼ਾਹਿਤ ਕੀਤਾ ਜਾਏਗਾ ਜਾਂ ਫਿਰ ਕਾਰਡ ਦੇ ਨਾਲ ਭੁਗਤਾਨ ਦੇ ਵਿਕਲਪ ਜਿਹੜੇ ਉਹਨਾਂ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ। ਮਹਾਰਾਸ਼ਟਰ ਚੈਂਬਰ ਆਫ ਕਮਰਸ, ਇੰਡਸਟਰੀ ਐਗਰੀਕਲਚਰ ਐਸੋਸੀਏਸ਼ਨ, ਆਲ ਇੰਡੀਆ ਕੰਜ਼ਿਊਮਰ ਪ੍ਰੋਡਕਟਸ ਡਿਸਟ੍ਰੀਬਿਊਟਰ ਫੈਡਰੇਸ਼ਨ ਅਤੇ ਆਲ ਇੰਡੀਆ ਐਡੀਬਲ ਆਇਲ ਟ੍ਰੇਡਰਸ ਫੈਡਰੇਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ 2 ਅਕਤੂਬਰ ਦੀ ਇਸ ਸਾਂਝੀ ਬਾਈਕਾਟ ਦੇ ਵਿੱਚ ਸ਼ਾਮਲ ਹੋਣ ਦਾ
ਸੱਦਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ 500 ਦੇ ਕਰੀਬ ਵਪਾਰਕ ਸੰਗਠਨ ਭਾਰਤ ਭਰ ਦੇ ਵਿੱਚ ਸਰਕਾਰ ਦੇ ਇਸ ਪ੍ਰਸਤਾਵਿਤ ਫੈਸਲੇ ਦੇ ਖਿਲਾਫ ਆਪਣਾ ਇਤਰਾਜ਼ ਦਰਜ ਕਰਵਾਉਣਗੇ। ਇਸ ਤੋਂ ਪਹਿਲਾਂ ਵੀ 23 ਸਤੰਬਰ ਨੂੰ 125 ਵਪਾਰਕ ਸੰਗਠਨਾਂ ਨੇ ਮੱਧ ਪ੍ਰਦੇਸ਼ ਦੇ ਵੱਡੇ ਸ਼ਹਿਰਾਂ ਇੰਦੌਰ, ਜਬਲਪੁਰ, ਗਵਾਲੀਅਰ ਦੇ ਵਿੱਚ ਇਸ ਕਿਸਮ ਦੇ ਪ੍ਰਦਰਸ਼ਨ ਕੀਤੇ ਸੀ। ਨੋ UPI ਡੇ ਮਨਾਇਆ ਗਿਆ ਸੀ। ਮਹਾਰਾਸ਼ਟਰ ਦੇ ਵਿੱਚ ਵੀ ਚੈਂਬਰ ਆਫ ਕਮਰਸ, ਇਸ ਤੋਂ ਇਲਾਵਾ ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਵਰਗੇ ਕਈ ਸੰਗਠਨਾਂ ਨੇ ਇਸ ਕਿਸਮ ਦੇ ਪ੍ਰਦਰਸ਼ਨ ਕੀਤੇ ਸੀ। NPCI ਦੇ ਨਵੇਂ ਢਾਂਚੇ ਦੇ ਤਹਿਤ ਆਉਂਦੀ 15 ਅਕਤੂਬਰ 2026 ਤੋਂ 2000 ਰੁਪਏ ਤੋਂ ਵੀ ਵੱਧ ਦੇ ਵਿਅਕਤੀਗਤ ਤੋਂ ਵਪਾਰੀ ਤੇ ਵਪਾਰੀ ਤੋਂ ਵਿਅਕਤੀ ਤੱਕ ਦੇ ਜਿਹੜੇ P2M ਜਿਨ੍ਹਾਂ ਨੂੰ UPI ਲੈਣ ਦੇਣ ਕਹਿ ਲਿਆ ਜਾਂਦਾ, ਉਹਨਾਂ ਦੇ ਉੱਤੇ 0.4% MDR ਲਾਗੂ ਕਰਨ ਦਾ ਪ੍ਰਸਤਾਵ ਸਰਕਾਰ ਨੇ ਦਿੱਤਾ ਸੀ। ਪ੍ਰਤੀ ਲੈਣ ਦੇਣ ਦੀ ਵੱਧ ਤੋਂ ਵੱਧ 300 ਰੁਪਏ ਦੀ ਗੱਲ ਵੀ ਰੱਖੀ ਗਈ ਸੀ। ਯਾਨੀ ਕਿ ਜਦੋਂ ਕੋਈ ਵਿਅਕਤੀ ਕਿਸੇ ਵਪਾਰੀ ਨੂੰ ਭੁਗਤਾਨ ਕਰੇਗਾ ਤਾਂ ਉਸ ਵਪਾਰੀ ਨੂੰ 300 ਰੁਪਏ ਤੱਕ ਦਾ ਜਿਹੜਾ ਟੈਕਸ ਹੈ ਉਹ ਸਰਕਾਰ ਨੂੰ ਦੇਣਾ ਹੋਏਗਾ। ਪਰ ਇਹ ਇੱਕ ਮੁਸ਼ਤ ਰਕਮ ਦੇ ਉੱਤੇ ਹੈ। ਸਰਕਾਰ ਨੇ ਇਹ ਵੀ ਕਿਹਾ ਕਿ 2000 ਰੁਪਏ ਜਾਂ ਇਸ ਤੋਂ ਘੱਟ ਦੀ ਰਕਮ ਦੇ ਉੱਤੇ ਕੋਈ ਵੀ ਟੈਕਸ ਜਿਹੜਾ UPI ਦੇ ਨਾਮ ਦੇ ਉੱਤੇ ਵਪਾਰੀਆਂ ਨੂੰ ਦੇਣ ਦੀ ਲੋੜ ਨਹੀਂ ਹੋਏਗੀ। ਉਧਰ ਸੁਪਰੀਮ ਕੋਰਟ ਨੇ ਲੰਘੀ ਕੱਲ੍ਹ ਕਰਨਾਟਕ ਸਰਕਾਰ ਤੋਂ ਤਮਿਲਨਾਡੂ ਦੀ ਉਸ ਅਪੀਲ ਦੇ ਉੱਤੇ ਜਵਾਬ ਮੰਗਿਆ ਜਿਸ ਦੇ ਵਿੱਚ ਜਲ ਸਪਲਾਈ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਕਾਵੇਰੀ ਨਦੀ ਤੋਂ ਉਸਦੇ ਹਿੱਸੇ ਦਾ ਪਾਣੀ ਛੱਡਣ ਦੀ ਮੰਗ ਕੀਤੀ ਗਈ ਹੈ। ਤਮਿਲਨਾਡੂ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਹੈ ਕਿ ਪਾਣੀ ਦੀ ਕਮੀ ਦੇ ਕਾਰਨ ਉਹਨਾਂ ਦੀ ਸਾਉਣੀ ਦੀ ਫਸਲ ਪਹਿਲਾਂ ਹੀ ਬਰਬਾਦ ਹੋ ਚੁੱਕੀ ਹੈ। ਉੱਥੇ ਕਰਨਾਟਕ ਸਰਕਾਰ ਨੇ ਕਿਹਾ ਹੈ ਕਿ ਉਹ ਭਿਆਨਕ ਸੋਕੇ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਨੇ। ਦੱਸ ਦਈਏ ਕਿ ਇਹ ਮਾਮਲਾ ਜਸਟਿਸ ਵਿਕਰਮਨਾਥ, ਜਸਟਿਸ ਔਗਸਟਿਨ, ਜਾਰਜ ਮਸੀਹ ਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਦੇ ਸਾਹਮਣੇ ਸੁਣਵਾਈ ਦੇ ਲਈ ਆਇਆ। ਮਾਮਲੇ ਦੇ ਸੰਬੰਧ ਦੇ ਵਿੱਚ ਤਮਿਲਨਾਡੂ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਕਾਵੇਰੀ ਜਲ ਪ੍ਰਬੰਧਨ ਅਥਾਰਟੀ ਯਾਨੀ CWMA ਨੂੰ ਪਾਣੀ ਦੀ ਕਮੀ ਨੂੰ ਪੂਰਾ ਕਰਨ ਦੇ ਹੁਕਮ ਦਿੱਤੇ ਜਾਣੇ ਚਾਹੀਦੇ ਨੇ। ਇਸ ਦੇ ਨਾਲ ਹੀ ਅਦਾਲਤ ਨੇ ਕਰਨਾਟਕ ਨੂੰ ਇਹ ਵੀ ਕਿਹਾ ਹੈ ਕਿ ਤਮਿਲਨਾਡੂ ਦੀ ਅਪੀਲ ਦੇ ਉੱਤੇ 1 ਹਫ਼ਤੇ ਦੇ ਅੰਦਰ ਜਵਾਬ ਤਲਬ ਕਰੇ। ਇਸ ਤੋਂ ਬਾਅਦ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਅਗਲੀ ਤਾਰੀਖ 12 ਅਕਤੂਬਰ ਤੱਕ ਤੈਅ ਕਰ ਦਿੱਤੀ ਹੈ। ਉਧਰ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਹੈ ਕਿ ਗਰੁੱਪ 2035 ਤੱਕ ਪੱਛਮ ਬੰਗਾਲ ਦੇ ਵਿੱਚ 1,00,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰੇਗਾ। ਗੌਤਮ ਅਡਾਨੀ ਨੇ ਕੋਲਕਾਤਾ ਦੇ ਨੇੜੇ ਸਥਿਤ ਨਿਊ ਟਾਊਨ ਖੇਤਰ ਦੇ ਵਿੱਚ 2000 ਬਿਸਤਰਿਆਂ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਇਸ ਸਮਾਗਮ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਵੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਗਰੁੱਪ ਵੱਲੋਂ ਵੱਖ ਵੱਖ ਮੈਡੀਕਲ ਸਹੂਲਤਾਂ ਦੇ ਤਹਿਤ ਅਡਾਨੀ ਆਰੋਗਿਆ ਮੰਦਰ ਤੇ 4,000 ਕਰੋੜ ਰੁਪਏ ਦੇ ਉੱਤੇ ਖਰਚ ਕਰਕੇ ਇੱਕ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਜਾਏਗਾ। ਇਸ ਪ੍ਰੋਜੈਕਟ ਦੇ ਨਾਲ 10,000 ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਉਦਯੋਗਪਤੀ ਨੇ ਵੀ ਕਿਹਾ ਕਿ ਵੈਸਟ ਬੰਗਾਲ ਦੇ ਵਿੱਚ ਅਡਾਨੀ ਗਰੁੱਪ ਦਾ ਨਿਵੇਸ਼ ਬੰਦਰਗਾਹਾਂ ਤੋਂ ਲੈ ਕੇ ਲੌਜਿਸਟਿਕਸ, ਬਿਜਲੀ, ਸੜਕਾਂ ਦੇ ਨਿਰਮਾਣ ਤੋਂ ਡਾਟਾ ਸੈਂਟਰ ਦੇ ਨਿਰਮਾਣ ਤੱਕ ਕੀਤਾ ਜਾਣਾ। ਇੱਧਰ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ ਪਾਈਏ, ਜਿੱਥੇ ਆਸਟ੍ਰੇਲੀਆ ਦੇ ਵਿੱਚ ਚਾਈਲਡ ਸੇਫਟੀ ਤੇ ਯੂਥ ਜਸਟਿਸ ਅਦਾਰਿਆਂ ਦੇ ਨਾਲ ਜੁੜੇ ਹੋਏ ਵਰਕਰਸ ਦੀ ਤਰਫ ਤੋਂ ਕੁਇਨਜ਼ਲੈਂਡ ਦੇ ਵਿੱਚ ਅੱਜ 2.5 ਘੰਟਿਆਂ ਦੀ ਹੜਤਾਲ, ਨੌਕਰੀ ਛੱਡਣ ਵਾਲੀ ਹੜਤਾਲ ਜਿਹੜੀ ਉਹ ਕੀਤੀ ਗਈ, ਯਾਨੀ ਕੰਮ ਛੱਡੂ ਹੜਤਾਲ। ਇਸ ਦਰਮਿਆਨ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੁਇਨਜ਼ਲੈਂਡ ਦੇ ਚਾਈਲਡ ਸੇਫਟੀ ਵਰਕਰਸ ਨੇ ਸਰਕਾਰ ਦੇ ਉਹਨਾਂ ਮੰਗਾਂ ਨੂੰ ਲੈ ਕੇ ਜਿਹਦੇ ਵਿੱਚ ਉਹਨਾਂ ਦੀਆਂ ਤਨਖਾਹਾਂ ਅਤੇ ਕੰਮ ਕਰਨ ਦੀਆਂ ਕੰਡੀਸ਼ਨਸ ਸ਼ਾਮਲ ਨੇ, ਉਹਨਾਂ ਨੂੰ ਲੈ ਕੇ ਅੱਜ ਦੁਪਹਿਰ ਵੇਲੇ ਇਹ ਹੜਤਾਲ ਰੱਖੀ। ਦੀ ਟੁਗੈਦਰ ਯੂਨੀਅਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਕਿ ਸੂਬਾਈ ਸਰਕਾਰ ਦੇ ਨਾਲ ਚਾਈਲਡ ਸੇਫਟੀ ਅਤੇ ਯੂਥ ਜਸਟਿਸ ਅਗਰੀਮੈਂਟ ਮਾਰਚ ਮਹੀਨੇ ਦੇ ਵਿੱਚ ਹੋ ਚੁੱਕੇ ਨੇ ਔਰ ਉਸ ਮਹੀਨੇ ਤੋਂ ਬਾਅਦ ਲਗਾਤਾਰ ਸਰਕਾਰ ਇਸ ਮਾਮਲੇ ਦੇ ਉੱਤੇ ਯੂਨੀਅਨ ਨੂੰ ਟਾਲਦੇ ਆ ਰਹੀ ਹੈ। ਕਿਸੇ ਵੀ ਮਸਲੇ ਦੇ ਉੱਤੇ ਪਹੁੰਚਿਆ ਨਹੀਂ ਜਾ ਰਿਹਾ, ਕਿਸੇ ਹੱਲ ਦੇ ਉੱਤੇ ਪਹੁੰਚਿਆ ਨਹੀਂ ਜਾ ਰਿਹਾ। ਹਜ਼ਾਰਾਂ ਘੰਟੇ ਅਸੀਂ ਇਸ ਕੰਮ ਨੂੰ ਦੇ ਰਹੇ ਹਾਂ, ਡਿਪਾਰਟਮੈਂਟ ਦੀ ਤਰਫ ਤੋਂ ਸਹੀ ਢੰਗ ਦੇ ਨਾਲ ਤਨਖਾਹਾਂ ਤੱਕ ਨਹੀਂ ਦਿੱਤੀਆਂ ਜਾਂਦੀਆਂ। ਚਾਈਲਡ ਸੇਫਟੀ ਵਰਕਰਸ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਆਮ ਤੌਰ ਦੇ ਉੱਤੇ ਇਹ ਗੱਲ ਕਹੀ ਜਾਂਦੀ ਹੈ ਜੋ ਕਿ ਵਰਕ ਸੇਫ ਵਰਕ ਅਗਰੀਮੈਂਟ ਜਿਹੜਾ ਤਿਆਰ ਹੋਇਆ ਸੂਬਾਈ ਸਰਕਾਰ ਅਤੇ ਚਾਈਲਡ ਸੇਫਟੀ ਵਰਕਰਸ ਦੇ ਦਰਮਿਆਨ, ਕਿ ਹਫ਼ਤੇ ਦੇ ਵਿੱਚ 16 ਕੇਸਿਸ ਜਿਹੜੇ ਨੇ ਚਾਈਲਡ ਸੇਫਟੀ ਦੇ ਨਾਲ ਜੁੜੇ ਹੋਏ ਉਹਨਾਂ ਦੇ ਉੱਤੇ ਕੰਮ ਕੀਤਾ ਜਾਵੇ। ਪਰ ਅਸਲ ਦੇ ਵਿੱਚ ਹਫ਼ਤੇ ਦੇ 16 ਨਹੀਂ ਬਲਕਿ 30 ਕੇਸ ਵੀ ਆ ਜਾਂਦੇ ਨੇ। ਅਜਿਹੇ ਦੇ ਵਿੱਚ ਬੱਚਿਆਂ ਦੇ ਨਾਲ ਜੁੜੇ ਹੋਏ ਮਾਮਲਿਆਂ ਦਾ ਜਿਹੜਾ ਨਿਪਟਾਰਾ ਕਰਦੇ ਨੇ, ਜਿਹੜੇ ਨਜਿੱਠਦੇ ਨੇ ਉਹ ਵਰਕਰ, ਉਹਨਾਂ ਦੇ ਉੱਤੇ ਦਿਮਾਗੀ ਬੋਝ ਵੱਧ ਹੈ। ਹੋਰ ਤਾਂ ਹੋਰ ਇਹ ਵੀ ਕਿਹਾ ਜਾ ਰਿਹਾ ਹੈ ਕਿ 100 ਦੇ ਕਰੀਬ ਚਾਈਲਡ ਸੇਫਟੀ ਅਲੱਗ ਅਲੱਗ ਅਫਸਰ ਜਿਹੜੇ ਨੇ ਅਲੱਗ ਅਲੱਗ ਪੋਜੀਸ਼ਨਸ ਦੇ ਉੱਤੇ ਉਹਨਾਂ ਦੀਆਂ ਕੁਰਸੀਆਂ ਹੀ ਖਾਲੀ ਪਈਆਂ ਨੇ, ਉਹਨਾਂ ਨਿਯੁਕਤੀਆਂ ਨੂੰ ਨਹੀਂ ਭਰਿਆ ਜਾ ਰਿਹਾ। ਇਸ ਦੇ ਕਰਕੇ ਜਿਹੜਾ ਮੌਜੂਦਾ ਸਟਾਫ ਹੈ ਉਹਨਾਂ ਦੇ ਉੱਤੇ ਦਬਾਅ ਪਾਉਂਦੇ ਹੈ। ਤਨਖਾਹ ਦੇ ਘੱਟ ਹੋਣ ਔਰ ਵਰਕ ਕੰਡੀਸ਼ਨਸ ਦੇ ਬਿਹਤਰ ਨਾ ਹੋਣ ਦੇ ਚੱਲਦਿਆਂ ਇਹਨਾਂ ਕਾਮਿਆਂ ਦੀ ਤਰਫ ਤੋਂ ਹੜਤਾਲ, ਕੰਮ ਛੋੜੂ ਹੜਤਾਲ ਜਿਹੜੀ ਉਹ ਕੀਤੀ ਗਈ।
ਉਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਯੂਨਾਈਟਿਡ ਨੇਸ਼ਨ ਦੇ ਪਲੇਟਫਾਰਮ ਨੂੰ ਵਰਤਦਿਆਂ ਹੋਇਆਂ ਆਸਟ੍ਰੇਲੀਆ ਦੀ ਸਾਲ 2029-30 ਦੀ ਸਿਕਿਉਰਿਟੀ ਕੌਂਸਲ ਦੀ ਜਿਹੜੀ ਇੱਕ ਦਾਅਵੇਦਾਰੀ ਹੈ ਉਸ ਨੂੰ ਪੇਸ਼ ਕੀਤਾ ਅਤੇ ਨਾਲ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੇ ਮੁੱਦਿਆਂ ਦੇ ਉੱਤੇ ਕਈ ਸੁਪਰ ਪਾਵਰਸ ਨੂੰ ਘੇਰਿਆ ਬਗੈਰ ਚਾਈਨਾ ਅਤੇ ਅਮਰੀਕਾ ਦਾ ਨਾਂ ਲਿਆ। ਦੱਸ ਦਈਏ ਕਿ 193 ਦੇਸ਼ਾਂ ਵਾਲੀ ਯੂਨਾਈਟਿਡ ਨੇਸ਼ਨ ਯਾਨੀ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੇ ਸਾਲਾਨਾ ਇਜਲਾਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਇਸ ਦਰਮਿਆਨ ਇਹ ਬੇਹੱਦ ਜ਼ਰੂਰੀ ਹੈ ਕਿ ਜਿਹੜੀ ਸਲਾਮਤੀ ਕੌਂਸਲ ਹੈ ਯਾਨੀ ਸਿਕਿਉਰਿਟੀ ਕੌਂਸਲ ਹੈ ਉਸ ਦੇ ਵਿੱਚ ਕੁਝ ਮੁੱਢਲੀਆਂ ਤਬਦੀਲੀਆਂ ਹੋਣੀਆਂ ਚਾਹੀਦੀਆਂ। ਐਂਥਨੀ ਐਲਬਨੀਜ਼ ਨੇ ਇਹ ਗੱਲ ਕਹੀ ਕਿ ਆਸਟ੍ਰੇਲੀਆ ਗੈਰ ਪਰਮਾਨੈਂਟ ਜਿਹੜੀ ਸੀਟ ਆ ਉਸਦੇ ਵਾਸਤੇ 2 ਸਾਲਾਂ ਦੇ ਲਈ ਆਪਣੇ ਨਾਂ ਦਾ ਸੁਝਾਅ ਦਿੰਦਾ। ਸਾਲ 2029 ਅਤੇ 2030 ਦੇ ਵਾਸਤੇ ਆਸਟ੍ਰੇਲੀਆ ਇੱਕ ਨੌਨ ਪਰਮਾਨੈਂਟ ਸੀਟ ਦੇ ਵਾਸਤੇ ਆਪਣੀ ਦਾਅਵੇਦਾਰੀ ਪੇਸ਼ ਕਰ ਰਿਹਾ। ਹਾਲਾਂਕਿ ਇਸ ਦਰਮਿਆਨ ਉਹਨਾਂ ਦੇ ਸੁਨੇਹੇ ਦੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਯੂਰਪੀ ਯੂਨੀਅਨ ਦੀ ਕਮਿਸ਼ਨਰ ਉਰਸੁਲਾ ਵਾਨ ਡੇਰ ਲੇਅਨ ਅਤੇ ਕਈ ਹੋਰਨਾਂ ਨੇਤਾਵਾਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਉਹਨਾਂ ਕਿਹਾ ਕਿ ਸੁਪਰ ਪਾਵਰਸ ਨੂੰ ਇਸ ਵਕਤ ਲੋਕ ਕੰਨੋਂ ਸੁਣ ਕੇ ਅਣਗੌਲਿਆਂ ਕਰ ਰਹੇ ਨੇ। ਇਹ ਜ਼ਰੂਰੀ ਹੈ ਕਿ ਇਹਨਾਂ ਸੁਪਰ ਪਾਵਰਸ ਨੂੰ ਇੱਕ ਸੁਨੇਹਾ ਦਿੱਤਾ ਜਾਣਾ ਚਾਹੀਦਾ। ਦੱਸ ਦਈਏ ਕਿ ਐਲਬਨੀਜ਼ ਉਹਨਾਂ 20 ਦੇਸ਼ਾਂ ਦੇ ਵਿੱਚ ਸ਼ਾਮਲ ਨੇ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਲਗਾਮ ਲਗਾਉਣ ਦੇ ਫੈਸਲੇ ਦੀ ਵਕਾਲਤ ਕਰ ਰਹੇ ਨੇ, ਜਿਹੜੇ ਕਹਿ ਰਹੇ ਨੇ ਕਿ ਸਾਰਿਆਂ ਹੀ ਦੇਸ਼ਾਂ ਦੇ ਕੋਲ ਇਸ ਦਾ ਕੰਟਰੋਲ ਹੋਣਾ ਚਾਹੀਦਾ ਕਿ ਭਵਿੱਖ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਤੇ ਆਪਣੇ ਕੰਟਰੋਲ ਤੋਂ ਬਾਹਰ ਨਾ ਨਿਕਲ ਜਾਵੇ। ਇਸ ਕਰਕੇ ਇਸ ਤਕਨੀਕ ਦੇ ਉੱਤੇ ਕੰਟਰੋਲ ਸਾਰਿਆਂ ਦੇਸ਼ਾਂ ਦੇ ਕੋਲ ਸੁਤੰਤਰ ਰੂਪ ਦੇ ਵਿੱਚ ਹੋਣਾ ਚਾਹੀਦਾ। ਹਾਲਾਂਕਿ ਅਮਰੀਕਾ ਇਸ ਕਿਸਮ ਦੀ ਗੱਲ ਤੋਂ ਇਨਕਾਰ ਕਰ ਰਿਹਾ ਕਿਉਂਕਿ ਜ਼ਿਆਦਾਤਰ AI ਆਧਾਰਿਤ ਕੰਪਨੀਆਂ ਅਮਰੀਕਾ ਦੇ ਵਿੱਚ ਹੀ ਬਸੀਆਂ ਹੋਈਆਂ ਨੇ। ਅਮਰੀਕਾ ਇਸ ਨੂੰ ਆਮਦਨ ਦਾ ਇੱਕ ਪ੍ਰਮੁੱਖ ਸਰੋਤ ਮੰਨ ਕੇ ਚੱਲ ਰਿਹਾ। ਇਸ ਕਰਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਦਾਅਵੇ ਨੂੰ ਸਿਰੋਂ ਨਕਾਰ ਰਿਹਾ। ਉਧਰ ਬੀਤੀ ਰਾਤ ਵੀ ਜਦੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਆਪਣੇ ਦਾਅਵੇ ਕੀਤੇ ਸੀ ਤਾਂ ਉਸ ਨੂੰ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਰਾਪੇ ਨੇ ਉਸ ਦੀ ਹਮਾਇਤ ਕੀਤੀ ਸੀ ਅਤੇ ਕਿਹਾ ਸੀ ਕਿ ਗਲੋਬਲ ਸਿਟੀਜ਼ਨ ਵਰਗੇ ਵੱਕਾਰੀ ਪੁਰਸਕਾਰ ਹਾਸਲ ਕਰਨ ਵੇਲੇ ਜਦੋਂ ਐਂਥਨੀ ਐਲਬਨੀਜ਼ ਐਸੇ ਦਾਅਵੇ ਕਰਦੇ ਨੇ ਤਾਂ ਇਹ ਬੇਹੱਦ ਜ਼ਰੂਰੀ ਹੈ ਕਿ ਐਸੇ ਨੇਤਾ ਦੀ ਗੱਲ ਨੂੰ ਸੁਣਿਆ ਜਾਵੇ। ਹਾਲਾਂਕਿ ਇਜ਼ਰਾਈਲ ਵਰਗੇ ਮੁਲਕਾਂ ਦੀ ਤਰਫ ਤੋਂ ਐਂਥਨੀ ਐਲਬਨੀਜ਼ ਦੇ ਉਸ ਪੁਰਸਕਾਰ ਦੀ ਨਿਖੇਧੀ ਕੀਤੀ ਗਈ ਸੀ। ਉਦੋਂ ਦੱਸ ਦਈਏ ਕਿ ਟਰੰਪ ਉਸ ਵੇਲੇ ਯੂਨਾਈਟਿਡ ਨੇਸ਼ਨ ਦੇ ਵਿੱਚ ਮੌਜੂਦ ਨਹੀਂ ਸੀ ਬਲਕਿ ਚੀਨ ਦੇ ਰਾਸ਼ਟਰਪਤੀ ਦੀ ਆਓ ਭਗਤ ਕਰਨ ਦੇ ਵਿੱਚ ਰੁੱਝੇ ਹੋਏ ਸੀ ਜਦੋਂ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਆਪਣਾ ਇਹ ਭਾਸ਼ਣ ਦਿੱਤਾ। ਉੱਥੇ ਅੱਜ ਤੜਕੇ ਸਵੇਰ ਵੇਲੇ ਹੋਏ ਇੱਕ ਸੜਕੀ ਹਾਦਸੇ ਦੇ ਵਿੱਚ ਜਾਨ ਗੁਆ ਦੇਣ ਵਾਲੀ ਮਹਿਲਾ ਪੁਲਿਸ ਅਫਸਰ ਦੀ ਪਛਾਣ ਕੀਤੀ ਗਈ ਹੈ। ਦੱਸ ਦਈਏ ਕਿ ਅੱਜ ਸਵੇਰ ਦੇ ਬੁਲੇਟਿਨ ਦੇ ਵਿੱਚ ਵੀ ਤੁਹਾਡੇ ਨਾਲ ਇਹ ਸਾਂਝ ਪਾਈ ਸੀ ਕਿ NSW ਦੀ ਇੱਕ ਹੋਣਹਾਰ ਪੁਲਿਸ ਅਫਸਰ ਦੀ ਆਪਣੇ ਹੀ ਥਾਣੇ ਤੋਂ ਮਹਿਜ਼ ਕੁਝ ਕੁ ਮੀਟਰ ਦੂਰ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ। ਕਾਂਸਟੇਬਲ ਮੀਆਲੇ ਉਸ ਵਕਤ ਆਪਣੇ ਕੋਲੀਗ ਦੇ ਨਾਲ ਕਾਰ ਦੀ ਪੈਸੇਂਜਰ ਸੀਟ ਦੇ ਉੱਤੇ ਬੈਠੀ ਸੀ ਜਦੋਂ ਇੱਕ 24 ਸਾਲਾ ਦੂਸਰਾ ਜਿਹੜਾ ਕਾਂਸਟੇਬਲ ਸੀ ਉਹ ਕਾਰ ਦਾ ਸੰਤੁਲਨ ਗਵਾ ਬੈਠਦਾ। ਥਾਣੇ ਤੋਂ ਕੁਝ ਕੁ ਦੂਰੀ ਦੇ ਪਹਿਲਾਂ ਹੀ ਉਹ ਇਸ ਕਾਰ ਨੂੰ ਦਰਖਤ ਦੇ ਵਿੱਚ ਵੱਜ ਜਾਂਦੀ ਹੈ। ਹਾਲਾਂਕਿ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਮੀਆਲੇ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਸੀ। 20 ਸਾਲ ਦੀ ਮੀਆਲੇ ਨੇ ਹਾਲੇ 16 ਮਹੀਨੇ ਪਹਿਲਾਂ ਹੀ ਪੁਲਿਸ ਫੋਰਸ ਨੂੰ ਜੁਆਇਨ ਕੀਤਾ ਸੀ। ਇਸ ਦਰਮਿਆਨ ਸੂਬੇ ਦੇ ਪ੍ਰੀਮੀਅਰ ਕ੍ਰਿਸ ਮਿੰਜ਼ ਅਤੇ NSW ਪੁਲਿਸ ਦੇ ਕਮਿਸ਼ਨਰ ਦੀ ਤਰਫ ਤੋਂ ਇਸ ਮੰਦਭਾਗੇ ਹਾਦਸੇ ਦੇ ਉੱਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਪੁਲਿਸ ਅਤੇ ਕਾਊਂਟਰ ਟੈਰਰਿਜ਼ਮ ਮਿਨਿਸਟਰ ਯਾਸਮਿਨ ਕੈਥਲੀ ਨੇ ਕਿਹਾ ਕਿ ਉਹਨਾਂ ਨੇ ਲੇਹ ਦੇ ਮਾਪਿਆਂ ਦੇ ਨਾਲ ਗੱਲ ਕੀਤੀ ਹੈ। ਆਪਣੀ ਧੀ ਦੇ ਮਾਣਮਤੀਆਂ ਪ੍ਰਾਪਤੀਆਂ ਦੇ ਉੱਤੇ ਉਹ ਮਾਪੇ ਖੁਸ਼ ਤਾਂ ਸੀ, ਤਸੱਲੀਸ਼ੁਦਾ ਤਾਂ ਨਹੀਂ, ਪਰ ਆਪਣੀ ਧੀ ਦੇ ਹੀ ਇਸ ਦੁਨੀਆਂ 'ਚੋਂ ਚਲੇ ਜਾਣ ਤੋਂ ਬਾਅਦ ਉਹ ਸੋਗ ਦੇ ਵਿੱਚੋਂ ਫਿਲਹਾਲ ਬਾਹਰ ਨਹੀਂ ਆ ਪਾਏ ਨੇ। ਦੱਸ ਦਈਏ ਕਿ ਇਸ ਦਰਮਿਆਨ ਇਸ ਹਾਦਸੇ ਦੀ ਸੁਤੰਤਰ ਪੜਤਾਲ ਵੀ ਕੀਤੀ ਜਾ ਰਹੀ ਹੈ ਕ੍ਰੈਸ਼ ਇਨਵੈਸਟੀਗੇਟਿਵ ਟੀਮ ਦੀ ਤਰਫ ਤੋਂ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੇ ਕੋਲ ਡੈਸ਼ ਕੈਮ ਫੁਟੇਜ ਜਾਂ ਕੋਈ ਹੋਰ CCTV ਫੁਟੇਜ ਹੋਵੇ ਤਾਂ ਕ੍ਰਾਈਮ ਸਟੋਪਰ ਦੇ ਨਾਲ 1800-333-0 ਨੰਬਰ ਦੇ ਉੱਤੇ ਸਾਂਝ ਪਾ ਕੇ ਸੂਚਨਾ ਦਿੱਤੀ ਜਾ ਸਕਦੀ ਹੈ। ਜਦੋਂ ਇਸ ਕਿਸਮ ਦੇ ਸੜਕੀ ਹਾਦਸੇ ਹੁੰਦੇ ਨੇ ਅਜਿਹੇ ਦੇ ਵਿੱਚ ਇਹ ਸਵਾਲ ਜ਼ਰੂਰ ਪੈਦਾ ਹੁੰਦਾ ਹੈ ਕਿ ਸੜਕਾਂ ਦੇ ਉੱਤੇ ਅਟਕੇਲੀਆਂ ਤਾਂ ਹੋ ਨਹੀਂ ਸਕਦੀਆਂ, ਪਰ ਬ੍ਰਿਸਬੇਨ ਦੇ ਇੱਕ ਵਿਅਕਤੀ ਦੇ ਨੂੰ ਰੋਕ ਕੇ ਪੁਲਿਸ ਨੇ $1000 ਦਾ ਜੁਰਮਾਨਾ ਇਸ ਕਰਕੇ ਦਿੱਤਾ ਕਿਉਂਕਿ ਲੋਕ ਕਾਰ ਨੂੰ ਚਲਾਉਂਦਿਆਂ ਹੋਇਆਂ ਸੜਕ ਦੇ ਉੱਤੇ ਤੇਜ਼ ਰਫ਼ਤਾਰ ਭਜਾਉਂਦਿਆਂ ਹੋਇਆਂ ਇਸ ਨੂੰ ਮਜ਼ਾਕ ਬਣਾਈ ਬੈਠੇ। ਅਸਲ 'ਚ ਤੇਜ਼ ਰਫ਼ਤਾਰ ਕਾਰਾਂ ਚੱਲਣ ਇਹ ਤਾਂ ਬੜੀ ਆਮ ਜੀ ਗੱਲ ਹੈ। ਮੋਰਟਨ ਬੇ ਦੇ ਵਿੱਚ ਪੁਲਿਸ ਨੇ ਲੰਘੇ ਹਫ਼ਤੇ ਇਸ ਵਿਅਕਤੀ ਨੂੰ $1000 ਦਾ ਜੁਰਮਾਨਾ ਇਸ ਕਰਕੇ ਦਿੱਤਾ ਕਿਉਂਕਿ ਇਹ ਆਪਣੀ ਕਾਰ ਦੇ ਵਿੱਚ ਇੱਕ ਫਰਿੱਜ ਲਟਾ ਕੇ ਜਾ ਰਿਹਾ ਸੀ। ਇੰਨਾ ਕਾਫ਼ੀ ਨਹੀਂ ਹੈ ਬਲਕਿ ਕਾਰ ਦੇ ਵਿੱਚ ਲਿਟੇ ਹੋਏ ਫਰਿੱਜ ਦੇ ਨਾਲ ਇੱਕ ਵਿਅਕਤੀ ਵੀ ਲਿਟਿਆ ਹੋਇਆ ਸੀ ਜੋ ਕਿ ਫਰਿੱਜ ਦੇ ਨਾਲ ਬਿਲਕੁਲ ਸਟਕ ਕੇ ਕਾਰ ਦੇ ਵਿੱਚ ਲੰਬਾ ਪਿਆ ਸੀ।
ਅਫਸਰਾਂ ਨੇ ਜਦੋਂ ਇਸ ਕਾਰਡ ਨੂੰ ਰੋਕਿਆ ਤਾਂ ਇਸ 46 ਸਾਲਾ ਵਿਅਕਤੀ ਤੋਂ ਪੁੱਛ ਪੜਤਾਲ ਕੀਤੀ ਗਈ। $1,600 ਦਾ ਜੁਰਮਾਨਾ ਇਸ ਦੇ ਡਰਾਈਵਰ ਨੂੰ ਦਿੱਤਾ ਗਿਆ, ਮਾਫ ਕਰਨਾ ਇਸ ਵਿਅਕਤੀ ਨੂੰ ਦਿੱਤਾ ਗਿਆ, ਤੇ $700 ਦਾ ਜੁਰਮਾਨਾ ਇਸ ਗੱਡੀ ਦੇ ਡਰਾਈਵਰ ਨੂੰ ਦਿੱਤਾ ਗਿਆ ਤੇ 3 ਡਿਮੈਰਿਟ ਪੁਆਇੰਟ ਵੀ ਦਿੱਤੇ ਗਏ। ਇਹ ਵੀ ਪਤਾ ਚੱਲਿਆ ਕਿ ਇਹ ਕਾਰ ਇੱਕ ਰੈੱਡ ਲਾਈਟ ਨੂੰ ਵੀ ਜੰਪ ਕਰ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਦੀ ਤਰਫ ਤੋਂ ਇਸ ਕਿਸਮ ਦੇ ਬਹੁਤ ਸਾਰੇ ਸੜਕੀ ਹਾਦਸਿਆਂ ਨੂੰ ਜਿਹੜੇ ਇਸ ਤਰੀਕਿਆਂ ਦੇ ਨਾਲ ਰੋਕਿਆ ਜਾ ਸਕਦਾ। ਲੋਕ ਅਕਸਰ ਡੇਂਜਰਸ ਡਰਾਈਵਿੰਗ ਕਰਦੇ ਨੇ। ਪੁਲਿਸ ਨੇ 11 ਸਪਤੰਬਰ ਦੇ ਦਿਨ ਆਪਰੇਸ਼ਨ ਮੋਫੈਟ ਦੇ ਤਹਿਤ 3600 ਤੋਂ ਵਧੇਰੇ ਲੋਕਾਂ ਦੇ ਰੈਂਡਮ ਬ੍ਰੈਥ ਟੈਸਟ ਕੀਤੇ ਸੀ ਔਰ ਇਸ ਦਰਮਿਆਨ ਬਹੁਤ ਸਾਰੇ ਲੋਕਾਂ ਦੇ ਰੈਂਡਮ ਬ੍ਰੈਥ ਟੈਸਟ ਵਾਜਬ ਵੀ ਪਾਏ ਗਏ ਸੀ, ਯਾਨੀ ਕਿ ਉਹ ਨਸ਼ੇ ਕਰਕੇ ਗੱਡੀ ਚਲਾ ਰਹੇ ਸੀ। 17 ਸਪਤੰਬਰ ਤੱਕ ਹੋਏ ਇਸ ਆਪਰੇਸ਼ਨ ਰੇਸ ਦੇ ਵਿੱਚ ਅਲੱਗ ਤੋਂ ਕਈ ਲੋਕਾਂ ਨੂੰ ਜੁਰਮਾਨੇ ਦਿੱਤੇ ਗਏ। ਅਫਸਰਾਂ ਨੇ ਦੱਸਿਆ ਕਿ 23 ਲੋਕਾਂ ਨੂੰ ਡਰਿੰਕ ਡਰਾਈਵ ਕਰਦਿਆਂ ਹੋਇਆਂ ਦੋਸ਼ੀ ਪਾਇਆ ਗਿਆ। 97 ਇਨਫਰਿੰਜਮੈਂਟ ਨੋਟਿਸ ਕੁੱਲ ਜਾਰੀ ਕੀਤੇ ਗਏ, ਜਿਸ ਦੇ ਵਿੱਚ 53 ਅਰੈਸਟ ਅਤੇ 68 ਦੋਸ਼ ਵੀ ਆਇਦ ਕੀਤੇ ਗਏ ਨੇ। ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ, ਚਾਹੇ ਸਾਊਥ ਆਸਟ੍ਰੇਲੀਆ ਹੋਵੇ, NSW ਕੁਇਨਜ਼ਲੈਂਡ ਜਾਂ ਵਿਕਟੋਰੀਆ ਸੂਬਾ, ਲਗਾਤਾਰ ਇਹ ਗਿਣਤੀ ਵੱਧ ਰਹੀ ਹੈ। ਉੱਥੇ ਹੀ ਅਗਲੀ ਖਬਰ ਜਿਹੜੀ ਉਹ ਵੀ ਸਾਊਥ ਆਸਟ੍ਰੇਲੀਆ ਦੇ ਵਿੱਚੋਂ ਹੀ, ਜਿੱਥੇ ਔਕ ਪਾਰਕ ਨਾਮ ਦੇ ਇੱਕ ਸਬਬ ਦੇ ਵਿੱਚੋਂ, ਇੱਕ ਖੇਤਰੀ ਸਬਬ ਦੇ ਵਿੱਚੋਂ ਇੱਕ ਛੋਟੇ ਬੱਚੇ ਦੇ, 4 ਸਾਲ ਦੀ ਉਮਰ ਦੇ ਬੱਚੇ ਦੇ ਗਾਇਬ ਹੋ ਜਾਣ ਤੋਂ ਬਾਅਦ ਹੁਣ ਪੁਲਿਸ ਦੀ ਤਰਫ ਤੋਂ ਇਸ ਮਾਮਲੇ 'ਚ ਇੱਕ ਵੱਡਾ ਐਲਾਨ ਕੀਤਾ ਗਿਆ। ਦੱਸ ਦਈਏ ਕਿ 4 ਸਾਲਾ ਗਸ ਜਿਹੜਾ ਆਪਣੇ ਹੀ ਪਰਿਵਾਰ ਦੇ ਨਾਲੋਂ ਪਿਛਲੇ ਸਾਲ ਵਿਛੜ ਗਿਆ ਸੀ। 27 ਸਪਤੰਬਰ ਨੂੰ ਇਹ ਘਟਨਾ ਵਾਪਰੀ ਸੀ ਜਦੋਂ ਉਹ ਇਸ ਖੇਤਰੀ ਇਲਾਕੇ ਦੇ ਵਿੱਚ ਇਕੱਲੀ ਪਈ ਪ੍ਰੋਪਰਟੀ ਦੇ ਵਿੱਚੋਂ ਘਰੋਂ ਬਾਹਰ ਨਿਕਲਿਆ। ਉਸ ਵਕਤ ਉਸਦੀ ਉਮਰ 4 ਸਾਲ ਸੀ ਅਤੇ ਉਸ ਤੋਂ ਬਾਅਦ ਮੁੜ ਕੇ ਕਦੇ ਪੁਲਿਸ ਨੂੰ ਉਸਦੀ ਉੱਘ ਸੁੱਘ ਨਹੀਂ ਲੱਗ ਸਕੀ। ਹਾਲੇ ਵੀ ਲਾਪਤਾ ਦੱਸੇ ਗਏ ਗਸ ਲੈਮੋਂਟ ਨੂੰ ਭਾਲਣ ਦੇ ਲਈ ਹੁਣ ਪੁਲਿਸ ਨੇ $1,000,000 ਦੇ ਪੁਰਸਕਾਰ ਦਾ ਐਲਾਨ ਕੀਤਾ। ਉਹ ਲੋਕ ਜਿਨ੍ਹਾਂ ਦੇ ਕੋਲ ਇਸ ਛੋਟੇ ਬੱਚੇ ਦੀ ਕੋਈ ਵੀ ਜਾਣਕਾਰੀ ਹੋਵੇ, ਉਸਦੀ ਜਾਣਕਾਰੀ ਪੁਲਿਸ ਤੱਕ ਪਹੁੰਚਾਈ ਜਾਵੇ। ਕ੍ਰਾਈਮ ਸਟੋਪਰ ਦਾ ਕਹਿਣਾ ਹੈ ਕਿ ਹੁਣ ਤੱਕ 34 ਕਾਲਾਂ ਅਤੇ 2 ਈਮੇਲਜ਼ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਹਾਸਲ ਹੋਈਆਂ ਨੇ, ਪਰ ਕਿਸੇ ਵੀ ਸੂਹ ਦੇ ਨਾਲ ਉਹ ਅੱਗੇ ਨਹੀਂ ਵੱਧ ਸਕੇ, ਕੋਈ ਵੀ ਉਹਨਾਂ ਨੂੰ ਕਾਮਯਾਬੀ ਹੱਥ ਨਹੀਂ ਲੱਗ ਸਕੀ। ਪਰ ਜੇਕਰ ਕੋਈ ਵੀ ਵਿਅਕਤੀ ਇਸ ਤਰੀਕੇ ਦੇ ਨਾਲ ਰਹਿੰਦਿਆਂ ਹੋਇਆਂ, ਚਾਹੇ ਗੁਪਤ ਰਹਿੰਦਿਆਂ ਹੋਇਆਂ, ਸੂਚਨਾ ਇਸ ਛੋਟੇ ਬੱਚੇ ਦੀ ਦੇ ਸਕੇ ਤਾਂ ਉਸ ਨੂੰ ਇਹ ਰਿਵਾਰਡ ਜਿਹੜਾ ਜ਼ਰੂਰ ਦਿੱਤਾ ਜਾਏਗਾ। ਗਸ ਨੂੰ ਆਖਰੀ ਵਾਰ ਉਸਦੀ ਡਰਟ ਬਾਈਕ ਦੇ ਉੱਤੇ 27 ਸਪਤੰਬਰ ਨੂੰ 2025 ਦੇ ਵਿੱਚ ਯੁਆਨਤਾ ਦੀ ਇਸ ਪ੍ਰੋਪਰਟੀ ਦੇ ਵਿੱਚੋਂ ਆਖਰੀ ਵਾਰ ਦੇਖਿਆ ਗਿਆ ਸੀ। ਯੁਆਨਤਾ ਜਿਹੜਾ ਉਹ ਸਾਊਥ ਆਸਟ੍ਰੇਲੀਆ ਦੇ ਵਿੱਚ ਮੌਜੂਦ ਇੱਕ ਖੇਤਰੀ ਇਲਾਕਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ ਅਤੇ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਸਾਡੀ ਫ੍ਰੀਕੁਐਂਸੀ, ਮੋਬਾਈਲ ਐਪ ਅਤੇ ਵੈਬਸਾਈਟ ਤੋਂ ਜਾਰੀ ਰਹਿਣਗੇ। ਧੰਨਵਾਦ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
4: ਰੇਡੀਓ ਹਾਂਜੀ 1674 AM

0: ਸ਼ੇਅਰ ਨੈਕਸਸ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਟੁੱਟ ਪੈਣੀ ਇੰਗਲਿਸ਼ ਨੇ, ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
4: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
5: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ, ਹੀ ਹੈਵ 4 ਲੈਗ, 2 ਈਅਰ, 2 ਆਈ, ਵੈਰੀ ਗੁੱਡ, ਸ਼ੀ ਵੈਰੀ ਫਾਸਟ ਕਾਓ।
6: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
7: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
8: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
9: ਸਤਿ ਸ਼੍ਰੀ ਅਕਾਲ, ਮੈਂ ਹਾਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗਰਮਜੀਤ ਅਨਮੋਲ ਤੇ ਤੁਸੀਂ ਸੁਣਦੇ ਰਹੋ ਹਾਂਜੀ ਰੇਡੀਓ। ਹੈਂਜੀ ਹਾਂਜੀ ਰੇਡੀਓ ਸੁਣਦੇ ਰਹੋ ਤੁਸੀਂ 1674 AM ਤੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 AM.
4: Hi, this is Salman Khan and you're listening to Radio Hanji. Hi, this is Salman Khan and you're listening to Radio Hanji.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸ ਤੰਚ ਵਿੱਚ ਵੀ ਤੁਹਾਡੀ ਸੇਵਾ

ਹੁਣ ਸਾਡੀਆਂ ਰੇਡੀਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. Radio Hanji, 1674 AM, 24/7 Indian Radio, Sydney ka apna Indian Radio Station.
3: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਪ੍ਰੀਤਮ ਸਿੰਘ ਰੁਪਾਲ ਭਾਜੀ ਹੋਰਾਂ ਦੇ ਨਾਲ ਕਰਦੇ ਹਾਂ। 19ਵੀਂ ਸਦੀ ਦਾ ਜਿਹੜਾ ਮੱਧ ਸੀ ਉਹ ਭਾਰਤ ਜਦੋਂ ਗੁਲਾਮੀ ਦੀਆਂ ਬੇੜੀਆਂ ਦੇ ਵਿੱਚ ਜਕੜਿਆ ਹੋਇਆ ਸੀ, ਬਰਤਾਨਵੀ ਬਸਤੀਵਾਦ ਸੀ, ਬਹੁਤ ਥੋੜ੍ਹੇ ਜਿਹੇ ਹਿੱਸੇ 'ਚ ਪੁਰਤਗਾਲੀ ਜਾਂ ਫਰਾਂਸੀਸੀ ਬਸਤੀਵਾਦ ਵੀ ਸੀ। ਸੋ ਮੁੱਕਦੀ ਗੱਲ ਇਹ ਕਿ ਏਸ਼ੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਕਲੋਨਾਈਜੇਸ਼ਨ ਦਾ ਜਿਹੜਾ ਦੌਰ ਚੱਲ ਰਿਹਾ ਸੀ। ਅਫਰੀਕਾ ਦੇ ਜਿਹੜੇ ਮੁਲਕ ਸੀਗੇ, ਅਫਰੀਕੀ ਮੁਲਕਾਂ ਦੇ ਵਿੱਚ ਵੀ ਸੀ, ਔਰ ਅਫਰੀਕੀ ਮੁਲਕਾਂ ਦੇ ਵਿੱਚ ਉੱਥੋਂ ਦਾ ਜਿਹੜਾ ਸਮਾਜਿਕ ਪਤਨ ਹੋ ਰਿਹਾ ਸੀ। ਅਫਰੀਕਾ ਦੇ ਲੋਕ ਜਿਹੜੇ ਸੀ ਉੱਥੋਂ ਦੀਆਂ ਸਥਾਨਕ ਭਾਸ਼ਾਵਾਂ ਛੱਡ ਕੇ, ਆਪਣੇ ਧਰਮ ਛੱਡ ਕੇ, ਆਪਣੀਆਂ ਬੋਲੀਆਂ ਛੱਡ ਕੇ ਬਰਤਾਨਵੀ ਅਤੇ ਫਰਾਂਸੀਸੀ ਅਤੇ ਪੁਰਤਗਾਲੀ ਸਮਾਜ ਦੇ ਵਿੱਚ ਰਚਦੇ ਮਿਲਦੇ ਜਾ ਰਹੇ ਸੀ, ਔਰ ਜਿਹਦੇ ਅਸਰ ਅੱਜ ਦੀ ਤਰੀਕ 'ਚ ਅਸੀਂ ਦੇਖਦੇ ਵੀ ਹਾਂ। ਜੇ ਜ਼ਿਆਦਾਤਰ ਅਫਰੀਕੀ ਮੁਲਕਾਂ 'ਚ ਤੁਸੀਂ ਜਾਓਗੇ, ਉਹਨਾਂ ਦੀਆਂ ਆਪਣੀਆਂ ਸਥਾਨਕ ਭਾਸ਼ਾਵਾਂ ਤਾਂ ਹੈਗੀਆਂ ਨੇ, ਪਰ ਫਿਰ ਵੀ ਉਹ ਜ਼ਿਆਦਾਤਰ ਕੈਥੋਲਿਕ ਧਰਮ ਨੂੰ ਮੰਨਦੇ ਨੇ ਅਤੇ ਅੰਗਰੇਜ਼ੀ ਬੋਲਦੇ ਨੇ। ਭਾਰਤ ਦੇ ਵਿੱਚ ਇਸ ਕਿਸਮ ਦੇ ਨਾਲ ਕਿਤੇ ਨਾ ਹੋ ਜਾਵੇ, ਇਸ ਕਰਕੇ ਉਸ ਦੌਰ ਦੇ ਵਿੱਚ ਬਹੁਤ ਸਾਰੀਆਂ ਲਹਿਰਾਂ ਚੱਲੀਆਂ ਸੀ। ਬ੍ਰਹਮ ਸਮਾਜੀ ਲਹਿਰ ਹੋ ਗਈ, ਆਰਿਆ ਸਮਾਜੀ ਲਹਿਰ ਹੋ ਗਈ, ਅਤੇ ਪੰਜਾਬ ਵਾਲੇ ਪਾਸੇ ਸਿੰਘ ਸਭਾ ਲਹਿਰ ਵੀ ਇੱਕ ਇਸੇ ਕਿਸਮ ਦੀ ਲਹਿਰ ਸੀ ਕਿ ਆਪਣਾ ਸੱਭਿਆਚਾਰ, ਆਪਣਾ ਜਿਹੜਾ ਵਿਰਸਾ, ਉਸ ਨੂੰ ਕਿਤੇ ਗਵਾ ਨਾ ਦਿੱਤਾ ਜਾਵੇ, ਆਪਣੀ ਧਰਮ ਦੀ ਹੋਂਦ ਨਾ ਖੋ ਜਾਵੇ, ਆਪਣੀ ਭਾਸ਼ਾ ਦੀ ਹੋਂਦ ਨਾ ਖੋ ਜਾਵੇ। ਵੈਸੇ ਕਿਉਂ ਇਹਦੇ 'ਤੇ ਗੱਲ ਕਰ ਰਹੇ ਹੈਗੇ, ਉਹਦਾ ਜਿਹੜਾ ਪੂਰਾ ਦਾ ਪੂਰਾ ਸੰਧਾਰਾ ਵਾ, ਉਹ ਪ੍ਰੀਤਮ ਸਿੰਘ ਰੁਪਾਲ ਭਾਅ ਜੀ ਸਾਨੂੰ ਦੱਸਣਗੇ, ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ। ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
6: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
5: ਜੀ। ਅੱਜ ਸਿੰਘ ਸਭਾ ਲਹਿਰ ਦੀ ਗੱਲ ਕਰਨੀ ਹੈਗੀ ਹੈ, ਅਤੇ ਵਜ੍ਹਾ ਕੀ ਹੈ ਇਹਦੀ, ਅਤੇ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਇਹਦੀ ਸਿੰਘ ਸਭਾ ਲਹਿਰ ਹੈ ਜਿਹੜੀ, ਇਹਦੀ ਅਹਿਮੀਅਤ ਸਮਝਾ ਸਕਦੇ ਹੋ ਪੰਜਾਬ ਦੇ ਸੰਦਰਭ 'ਚ, ਭਾਰਤ ਦੇ ਸੰਦਰਭ ਦੇ ਵਿੱਚ, ਔਰ ਕਿੱਦਾਂ ਇਹਨਾਂ ਨੇ ਜਿਹੜੀ ਆਪਾਂ ਜਿਵੇਂ ਮੰਨ ਕੇ ਚੱਲਦੇ ਹੈਗੇ ਹਾਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਲਹਿਰਾਂ ਜਿਹੜੀਆਂ ਨੇ ਅਲੱਗ ਅਲੱਗ ਤਰੀਕੇ ਦੀਆਂ ਚੱਲੀਆਂ ਹੈਗੀਆਂ ਨੇ, ਪਰ ਇਹ ਉਹਨਾਂ ਦੇ ਵਿੱਚੋਂ ਸਭ ਤੋਂ ਮੋਢੀ ਔਰ ਸਭ ਤੋਂ ਅਹਿਮ ਕਿਉਂ ਮੰਨੀ ਜਾਂਦੀ ਹੈ, ਅਤੇ ਇਹਦੇ ਨਾਲ ਜਿਹੜੀ ਅੱਜ ਦੇ ਤਰੀਕ ਦੀ ਪੰਜਾਬ ਦੀ ਹੋਂਦ ਹੈਗੀ, ਉਹ ਕਿਹਾ ਜਾਂਦਾ ਹੈ ਕਿ ਕਾਫੀ ਹੱਦ ਤੱਕ ਬਚੀ ਰਹਿ ਗਈ ਹੈ। ਚਲੋ ਖੈਰ, ਉਹ ਅਸੀਂ ਆਪਣੇ ਹੱਥਾਂ ਨਾਲ ਖਰਾਬ ਕਰ ਰਹੇ ਹਾਂ, ਪਰ ਉਹਦੀ ਵੀ ਵਜ੍ਹਾ ਕੀ ਹੈ?
6: ਅਸਲ ਦੇ ਵਿੱਚ ਗੌਤਮ ਜੀ, ਜਿਹੜੀ ਸਿੰਘ ਸਭਾ ਮੂਵਮੈਂਟ ਹੈ ਜਾਂ ਸਿੰਘ ਸਭਾ ਲਹਿਰ ਹੈ, ਇਹ ਕਈ ਤਤਕਾਲੀ ਕਾਰਨ ਬਣੇ ਇਹ ਲਹਿਰ ਸ਼ੁਰੂ ਹੋਣ ਦੇ ਵਿੱਚ। ਆਪਾਂ ਗੱਲ ਅੱਜ ਤਾਂ ਕਰ ਰਹੇ ਹਾਂ ਕਿਉਂਕਿ ਅੱਜ 1 ਅਕਤੂਬਰ ਹੈ, ਤੇ ਅੱਜ ਤੋਂ ਠੀਕ ਆਪਾਂ ਕਹਿ ਸਕਦੇ ਹਾਂ ਕਿ 153 ਸਾਲ ਪਹਿਲਾਂ ਜਿਹੜੀ ਹੈ 1873 ਦੇ ਵਿੱਚ ਜਿਹੜੀ ਹੈ ਸਿੰਘ ਸਭਾ ਲਹਿਰ ਜਿਹੜੀ ਹੈ ਇਹ ਸ਼ੁਰੂ ਹੋਈ ਸੀ, ਸਿੰਘ ਸਭਾ ਦੀ ਸਥਾਪਨਾ ਹੋਈ ਸੀ ਅੰਮ੍ਰਿਤਸਰ ਦੇ ਵਿੱਚ। ਤੇ ਜਿਹੜਾ ਬਾਕੀ ਸਾਰਾ ਇੱਕ ਮਾਹੌਲ ਹੈ ਜੋ ਚੱਲਦਾ ਰਿਹਾ ਸਮੇਂ ਸਮੇਂ, ਜਾਂ ਹੁਣ ਤੱਕ ਜਿੱਥੇ ਪਹੁੰਚਿਆ, ਇੱਕ ਸਿੱਖੀ ਪਹੁੰਚੀ ਹੈ ਜਾਂ ਪੰਜਾਬ ਪਹੁੰਚਿਆ, ਤੇ ਇਹਦੇ ਵਿੱਚ ਮੈਂ ਸਮਝਦਾ ਕਿ ਇਸ ਮੂਵਮੈਂਟ ਦਾ, ਇਸ ਲਹਿਰ ਦਾ ਬਹੁਤ ਵੱਡਾ ਜਿਹੜਾ ਹੈਗਾ ਉਹ ਯੋਗਦਾਨ ਹੈ, ਤੇ ਉਹਦੇ ਕਈ ਕਾਰਨ ਨੇ। ਵੈਸੇ ਤਾਂ ਤੁਸੀਂ ਜਿਹੜੀ ਭੂਮਿਕਾ ਬੜੀ ਵਧੀਆ ਤੁਸੀਂ ਬੰਨੀ ਹੈ ਕਿ ਤਤਕਾਲੀ ਕਾਰਨ ਕੀ ਬਣੇ, ਤੇ ਕਿਉਂਕਿ ਜਦੋਂ ਬਸਤੀਵਾਦ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕੀਤਾ, ਕਿਉਂਕਿ ਬਸਤੀਵਾਦ ਦੀ ਸ਼ੁਰੂਆਤ ਤਾਂ ਵਪਾਰ ਤੋਂ ਹੁੰਦੀ ਹੈ, ਤੇ ਜਦੋਂ ਥਾਂ ਥਾਂ ਤੇ ਜਿਹੜੀਆਂ ਬਰਤਾਨਵੀ ਕੰਪਨੀਆਂ ਜਾਂਦੀਆਂ ਨੇ, ਤੇ ਫਿਰ ਹੌਲੀ ਹੌਲੀ ਬਰਤਾਨਵੀ ਵਪਾਰੀਆਂ ਤੋਂ ਬਾਅਦ ਫਿਰ ਉਹਨਾਂ ਦੇ ਮਿਸ਼ਨਰੀ ਜਾਂਦੇ ਨੇ, ਫਿਰ ਉਹਨਾਂ ਦੀਆਂ ਫੌਜਾਂ ਜਾਂਦੀਆਂ ਨੇ, ਉਹਨਾਂ ਦੀ ਪੁਲਿਸ ਜਾਂਦੀ ਹੈ, ਤੇ ਇੱਕ ਏਦਾਂ ਦਾ ਇੱਕ ਤਰੀਕਾ ਸੀ ਉਹਨਾਂ ਦਾ ਪੂਰੀ ਦੁਨੀਆ ਦੇ ਉੱਪਰ ਰਾਜ ਕਰਨ ਦਾ। ਤੇ ਇੱਥੇ ਵੀ ਇਸ ਤਰ੍ਹਾਂ ਵਾਪਰਿਆ ਤੇ ਹਾਲਾਂਕਿ ਪੰਜਾਬ ਦੇ ਵਿੱਚ ਜਿਹੜੀ ਹੈ ਈਸਟ ਇੰਡੀਆ ਕੰਪਨੀ ਦੇ ਆਉਣ ਤੋਂ ਬਾਅਦ ਪੂਰੇ 100 ਸਾਲ ਬਾਅਦ ਜਿਹੜਾ ਹੈ ਉਹ ਫਿਰੰਗੀ ਆਏ ਜਾਂ ਆਪਾਂ ਕਹਿ ਸਕਦੇ ਹਾਂ ਕਿ ਬਰਤਾਨਵੀ ਹਕੂਮਤ ਦਾ ਹਿੱਸਾ ਬਣਿਆ ਜਾਂ ਪੰਜਾਬ ਦੀ ਆਪਾਂ ਐਨੈਕਸੇਸ਼ਨ ਕਹਿੰਦੇ ਹਾਂ ਉਹ ਹੋਈ, ਰਲੇਵਾਂ ਹੋਇਆ, ਬਹੁਤ ਸਾਰੀਆਂ ਗੱਲਾਂ। ਤੇ ਜਿਸ ਤਰ੍ਹਾਂ ਹੋਰਨਾਂ ਥਾਵਾਂ ਤੇ ਜਿਹੜਾ ਹੈ ਮਿਸ਼ਨਰੀਆਂ ਨੇ ਰੰਗ ਦਿਖਾਉਣੇ ਸ਼ੁਰੂ ਕੀਤੇ, ਬਾਕੀ ਆਪਾਂ ਗੱਲ ਛੱਡ ਦਿੰਦੇ ਹਾਂ, ਇਤਿਹਾਸ ਬਹੁਤ ਲੰਬਾ। ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਫਿਰ ਮਿਸ਼ਨਰੀਆਂ ਨੇ ਜਦੋਂ ਮਿਸ਼ਨ ਜਿਹੜੇ ਹੈ ਸਕੂਲ ਖੁੱਲੇ ਤੇ ਮਿਸ਼ਨ ਕਾਲਜ ਖੁੱਲੇ ਤੇ ਉਹ ਉਹਨਾਂ ਨੇ ਫਿਰ ਜਿਹੜਾ ਹੈ ਹੌਲੀ ਹੌਲੀ ਇਹ ਧਰਮ ਪਰਿਵਰਤਨ ਵਾਲੇ ਪਾਸੇ ਵੀ ਕੰਮ ਸ਼ੁਰੂ ਕੀਤਾ। ਹੁਣ ਉਹਦਾ ਕਾਰਨ ਇੱਕ ਪੰਜਾਬ ਦੇ ਵਿੱਚ ਇਹ ਰਿਐਕਸ਼ਨ ਕਿਉਂ ਬਣਿਆ ਇਹਦਾ ਵੀ ਇੱਕ ਵੱਡਾ ਕਾਰਨ ਹੈ। ਹਾਲਾਂਕਿ ਜਿਹੜਾ ਮਿਸ਼ਨਰੀਆਂ ਦਾ ਸਭ ਤੋਂ ਵੱਡਾ ਥਰਸਟ ਜਿਹੜਾ ਸੀਗਾ ਗੌਤਮ ਜੀ ਉਹ ਨੌਰਥ ਈਸਟ ਸੀ, ਜਿੱਥੇ ਕੋਈ ਧਰਮ ਹੈ ਹੀ ਨਹੀਂ ਸੀ, ਉੱਥੇ ਜ਼ਿਆਦਾ ਲੋਕ ਆਦਿਵਾਸੀ ਸੀ, ਕਬੀਲੇ ਸੀ, ਉਹਨਾਂ ਨੂੰ ਸਹੂਲਤਾਂ ਦੀ ਲੋੜ ਸੀ ਤੇ ਉਹਨਾਂ ਨੇ ਉਹ ਸਹੂਲਤਾਂ ਦਿੱਤੀਆਂ, ਐਜੂਕੇਸ਼ਨ ਦਿੱਤੀ, ਮੈਡੀਕਲ ਸਹੂਲਤਾਂ ਦਿੱਤੀਆਂ। ਅੱਜ ਵੀ ਉੱਥੇ ਪਿੰਡਾਂ ਦੇ ਵਿੱਚ ਜੇ ਅਸੀਂ ਨੌਰਥ ਈਸਟ ਦੇ ਵਿੱਚ ਜਾਂਦੇ ਹਾਂ, ਖਾਸ ਕਰਕੇ ਆਪਾਂ ਮੇਘਾਲਿਆ ਵਗੈਰਾ ਹੋਰ ਇਹਨਾਂ ਚ ਪਿੰਡਾਂ ਦੇ ਵਿੱਚ ਕਾਨਵੈਂਟ ਸਕੂਲ ਨੇ, ਸਾਰੇ ਪਿੰਡਾਂ ਦੇ ਵਿੱਚ ਚਰਚਸ ਨੇ। ਤੇ ਚਲੋ ਉਹ ਆਪਾਂ ਇਸ ਪਾਸੇ ਜਿਹੜਾ ਹੈਗਾ ਉਹ ਨਹੀਂ ਜਾਂਦੇ ਕਿਉਂਕਿ ਅੱਜ ਦਾ ਸਾਡਾ ਇਹ ਵਿਸ਼ਾ ਹੈ ਨਹੀਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਈਸਾਈ ਮਤ ਉੱਥੇ ਆਇਆ। ਤੇ ਜਿਹੜੀ ਤੁਸੀਂ ਗੱਲ ਕੀਤੀ ਆ ਨਾ ਖਾਸ ਕਰਕੇ ਅਫਰੀਕਨ ਕੰਟਰੀ ਦੀ ਜਾਂ ਸਾਊਥ ਅਫਰੀਕਾ ਦੀ, ਤੇ ਉਸੇ ਰੂਪ ਦੇ ਵਿੱਚ ਨੌਰਥ ਈਸਟ ਦੇ ਵਿੱਚ ਇਹ ਗੱਲ ਦੇਖਣ ਵਿੱਚ ਆਈ। ਮੇਘਾਲਿਆ ਦੇ ਵਿੱਚ ਜੇ ਹੁਣ ਜਿਹੜੀ ਲਿਪੀ ਹੈ, ਹਾਲਾਂਕਿ ਉਹਨਾਂ ਦੀ ਜਿਹੜੀ ਭਾਸ਼ਾ ਤਾਂ ਮੇਘਲਾਈ ਹੈ ਪਰ ਉਹ ਲਿਪੀ ਜਿਹੜੀ ਰੋਮਨ ਹੈ, ਉਹ ਇਹੀ ਕਾਰਨ ਹੈ ਕਿ ਉੱਥੇ ਕਿਉਂਕਿ ਉਹਨਾਂ ਕੋਲ ਕੋਈ ਸਕ੍ਰਿਪਟ ਇਸ ਰੂਪ ਚ ਸਥਾਪਿਤ ਜਾਂ ਇੱਕ ਜਿਹਨੂੰ ਆਪਾਂ ਸਿਸਟਮੈਟਿਕਲ ਜਾਂ ਇੱਕ ਡਿਸਿਪਲਿਨ ਜਿਹੜੀ ਸਕ੍ਰਿਪਟ ਹੈ ਹੀ ਨਹੀਂ ਸੀ। ਪਰ ਇੱਥੇ ਜਿਹੜਾ ਹੈ ਰਿਐਕਸ਼ਨ ਇਸ ਰੂਪ ਦੇ ਵਿੱਚ ਕਿਉਂ ਹੁੰਦਾ, ਤੇ ਕਿਉਂਕਿ ਇਹਦੇ ਪੈਰਲਲ ਜਿਹੜੀਆਂ ਹੋਰ ਮੂਵਮੈਂਟ ਨਾਲ ਨਾਲ ਇਸ ਰਿਐਕਸ਼ਨ ਦੇ ਵਿੱਚ ਚੱਲੀਆਂ, ਜਿਵੇਂ ਤੁਸੀਂ ਜਿਹੜੀ ਹੈ ਸਨਾਤਨ ਧਰਮ ਦੀ ਗੱਲ ਕੀਤੀ, ਬ੍ਰਹਮੋ ਸਮਾਜ ਦੀ ਗੱਲ ਕੀਤੀ, ਆਰੀਆ ਸਮਾਜ ਦੀ ਗੱਲ ਕੀਤੀ, ਤੇ ਜਾਂ ਦੇਵ ਸਮਾਜ ਮਾਲਵੇ ਦੇ ਵਿੱਚ ਪੰਜਾਬ ਦੇ ਵਿੱਚ ਉਹ ਵੀ ਮੂਵਮੈਂਟ ਰਹੀ ਇੱਕ। ਤੇ ਹੁਣ ਜਦੋਂ ਹਾਲਾਂਕਿ ਸਾਰਿਆਂ ਨੇ ਆਪਣੇ ਲੈਵਲ ਤੇ ਰਿਐਕਟ ਕੀਤਾ ਇਸ ਨੂੰ ਤੇ ਆਪਣੇ ਕਲਚਰ ਨੂੰ, ਆਪਣੇ ਆਪਣੀ ਭਾਸ਼ਾ ਨੂੰ, ਆਪਣੇ ਧਰਮ ਨੂੰ ਖਾਸ ਕਰਕੇ ਉਹ ਬਚਾਉਣ ਦੀ ਜਿਹੜੀ ਗੱਲ ਕੀਤੀ, ਮੁੱਖ ਮੁੱਦਾ ਤਾਂ ਭਾਵੇਂ ਉਦਾਂ ਇਹ ਸਾਰੀ ਗੱਲ ਦੇ ਪਿੱਛੇ ਭਾਵੇਂ ਉਦਾਂ ਦਾ ਜਿਹਨੂੰ ਅੱਜ ਆਪਾਂ ਫਿਰਕੂਪਣਾ ਜਾਂ ਉਹ ਕਹਿੰਦੇ ਉਹ ਭਾਵੇਂ ਨਹੀਂ ਸੀਗਾ, ਤੇ ਪਰ ਇੱਕ ਧਰਮ ਤਬਦੀਲੀ ਇੱਕ ਰੂਟੀਨ ਬਣ ਚੁੱਕੀ ਸੀ ਕਿਉਂਕਿ ਮਿਸ਼ਨਰੀ ਇਸ ਗੱਲ ਤੇ ਜ਼ਿਆਦਾ ਜ਼ੋਰ ਦੇ ਰਹੇ ਸੀ ਕਿ ਤੁਸੀਂ ਈਸਾਈ ਮਤ ਦੇ ਵਿੱਚ ਆਓ, ਤੇ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਗੱਲ ਫਿਰ ਅੱਗੋਂ ਰਾਜ ਪ੍ਰਬੰਧ ਦੇ ਨਾਲ ਉਹ ਸਾਰਾ ਜੁੜੀ ਹੋਈ ਸੀ। ਤੇ ਜਦੋਂ ਇਹ ਗੱਲ ਅੰਮ੍ਰਿਤਸਰ ਦੇ ਵਿੱਚ ਆਈ, ਅੰਮ੍ਰਿਤਸਰ ਦੇ ਵਿੱਚ ਵੀ ਕਿਉਂਕਿ ਮਿਸ਼ਨ ਸਕੂਲ ਖੁੱਲਿਆ ਤੇ ਮਿਸ਼ਨਰੀਆਂ ਦਾ ਜਿਹੜਾ ਇੱਥੇ ਵੀ ਜ਼ੋਰ ਖਾਸ ਕਰਕੇ ਉਹਨਾਂ ਥਾਵਾਂ ਤੇ ਰਿਹਾ ਜਿੱਥੇ ਜਾਂ ਤਾਂ ਦਲਿਤ ਆਬਾਦੀ ਸੀਗੀ ਤੇ ਉਹ ਲੋਕ ਜਿਹੜੇ ਜਿਹੜੀਆਂ ਸਹੂਲਤਾਂ ਤੋਂ ਜਾਂ ਆਪਾਂ ਕਹਿੰਦੇ ਕਿ ਅਨਪ੍ਰਿਵਲੇਜ ਲੋਕ ਸੀਗੇ, ਜਿਵੇਂ ਇਹ ਅੰਮ੍ਰਿਤਸਰ ਦਾ ਕੁਛ ਇਲਾਕਾ ਸੀ ਜਾਂ ਇੱਧਰ ਆਪਾਂ ਬਟਾਲਾ ਵਗੈਰਾ ਆਪਾਂ ਇੱਧਰ ਦੇਖ ਸਕਦੇ ਹਾਂ ਜਾਂ ਲੁਧਿਆਣੇ ਦਾ ਕੁਛ ਇਲਾਕਾ, ਤੇ ਉਹ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਿਹਨਾਂ ਕੋਲ ਜ਼ਿੰਦਗੀ ਦੀਆਂ ਜਿਹੜੀਆਂ ਥੋੜਾ ਸੀ ਬਹੁਤ ਜ਼ਿਆਦਾ ਜ਼ਿੰਦਗੀ ਬਤੀਤ ਕਰਨ ਦਾ ਜ਼ਰੀਏ ਦੇ ਵਿੱਚ। ਤੇ ਉਹ ਹੁਣ ਇੱਥੇ ਵੀ ਜਦੋਂ ਉਹਨਾਂ ਨੇ ਮਿਸ਼ਨਰੀ ਸਕੂਲ ਤਾਂ ਕਿਉਂਕਿ ਐਜੂਕੇਸ਼ਨ ਦਾ ਸਿਸਟਮ ਤਾਂ ਉਹਨਾਂ ਕੋਲੇ ਇੱਕ ਬਕਾਇਦਾ ਇੱਕ ਪਹਿਲਾਂ ਤੋਂ ਬਣਿਆ ਹੋਇਆ ਸੀਗਾ, ਸਾਰੇ ਲੋਕ ਚਾਹੁੰਦੇ ਸੀ, ਉਹ ਤਾਂ ਹੁਣ ਵੀ ਲੋਕ ਵੱਧ ਤੋਂ ਵੱਧ ਕਾਨਵੈਂਟ ਸਕੂਲਾਂ ਚ ਇੱਦਾਂ ਦੇ ਜਿਹੜੇ ਈਸਾਈਆਂ ਦੇ ਮਿਸ਼ਨਰੀ ਸਕੂਲ ਆ ਉਹਨਾਂ ਚ ਪੜ੍ਹਾਉਣਾ ਪ੍ਰੈਫਰ ਕਰਦੇ ਆ, ਭਾਵੇਂ ਵੱਡੇ ਵੱਡੇ ਘਰਾਣੇ ਕਿੰਨੇ ਕਿਉਂ ਨਾ ਹੋਣ, ਤੇ ਕਿਉਂਕਿ ਉਹਨਾਂ ਕੋਲ ਇੱਕ ਐਜੂਕੇਸ਼ਨ ਦਾ ਇੱਕ ਸਿਸਟਮ ਸੀ ਚੰਗੀ ਐਜੂਕੇਸ਼ਨ ਵਿੱਦਿਆ ਦੇਣ ਲਈ, ਤੇ ਉਦੋਂ ਫਿਰ ਉੱਥੇ ਵੀ ਜਿਹੜੇ ਸੀ ਅੰਮ੍ਰਿਤਸਰ ਦੇ ਚੰਗੇ ਜਿਹੜੇ ਸੀਗੇ ਰਾਜ ਦੇ ਪੁਲਿਸ ਦੇ ਘਰਾਂ ਦੇ ਬੱਚੇ ਵੀ ਉੱਥੇ ਜਾਣ ਲੱਗੇ। ਤੇ ਹੁਣ ਉੱਥੇ ਕੀ ਵਾਪਰਿਆ ਜਦੋਂ ਸਾਰੇ ਥਾਵਾਂ ਤੇ ਉਹਨਾਂ ਨੇ ਇਹ ਗੱਲ ਨਾਲ ਸ਼ੁਰੂ ਕੀਤੀ ਬੈਪਟਾਈਜ਼ ਕਰਨ ਦੀ ਕਿ ਬੱਚਿਆਂ ਨੂੰ ਪਹਿਲਾਂ ਮੋਟੀਵੇਟ ਕਰੋ ਫਿਰ ਉਹਨਾਂ ਨੂੰ ਜਿਹੜਾ ਸੀ ਬੈਪਟਾਈਜ਼ ਕਰੋ, ਹੁਣ ਉੱਥੇ ਵੀ ਜਿਹੜੀ ਇੱਦਾਂ ਦੀ ਗੱਲ ਇਹ ਘਟਨਾ ਵਾਪਰੀ ਅੰਮ੍ਰਿਤਸਰ ਦੇ ਵਿੱਚ ਵੀ ਜਿੱਥੇ ਚਾਰ ਜਿਹੜੇ ਸੀਗੇ ਸਿੱਖ ਵਿਦਿਆਰਥੀ ਉਹਨਾਂ ਨੇ ਇਹ ਜੋ ਫੈਸਲਾ ਕੀਤਾ ਕਿ ਅਸੀਂ ਜਿਹੜਾ ਹੈਗਾ ਇਹ ਮਿਸ਼ਨ ਜਿਹੜਾ ਹੈਗਾ ਉਹ ਧਾਰਨ ਕਰਨਾ ਜਾਂ ਈਸਾਈ ਮਤ ਅਸੀਂ ਜਿਹੜਾ ਹੈਗਾ ਉਹ ਧਾਰਨ ਕਰਨਾ, ਤੇ ਹੁਣ ਉੱਥੋਂ ਜਿਹੜਾ ਸੀ ਫਿਰ ਇਹਦਾ ਰਿਐਕਸ਼ਨ ਸ਼ੁਰੂ ਹੋਇਆ ਕਿਉਂਕਿ ਉਦੋਂ ਪਹਿਲਾਂ ਸਿੱਖੀ ਇੱਕ ਜਿਹੜਾ ਸਿਸਟਮੈਟਿਕਲ ਐਜੂਕੇਸ਼ਨ ਸਿਸਟਮ ਦੇ ਰੂਪ ਚ ਹੈ ਨਹੀਂ ਸੀ, ਤੇ ਉਦਾਂ ਡੇਰਿਆਂ ਦੇ ਵਿੱਚ ਸੰਪਰਦਾਵਾਂ ਦੇ ਵਿੱਚ ਸਾਰੇ ਕਿਤੇ ਸੀ, ਤੇ ਕਿਉਂਕਿ ਸੰਪਰਦਾਵਾਂ ਦਾ ਇੰਨਾ ਜ਼ੋਰ ਵੱਧ ਗਿਆ ਸੀਗਾ ਇਸ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਣ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ, ਤੇ ਸਗੋਂ ਉਹਨਾਂ ਨੇ ਜਿਹੜਾ ਮਹੰਤਾਂ ਨੂੰ ਸੰਪਰਦਾਵਾਂ ਨੂੰ ਡੇਰਿਆਂ ਵਾਲਿਆਂ ਨੂੰ ਜਿਹੜਾ ਹੈ ਉਹ ਥਾਪੜਾ ਦਿੱਤਾ, ਤੇ ਉਹਦੇ ਚ ਕੁਛ ਜਿਵੇਂ ਖਾਸ ਆਪਾਂ ਜ਼ਿਕਰ ਕਰਦੇ ਹਾਂ ਨਿਰੰਕਾਰੀ ਮੂਵਮੈਂਟ, ਅੱਜ ਦਾ ਜਿਹੜਾ ਨਿਰੰਕਾਰੀ ਮਿਸ਼ਨ ਉਹ ਨੀ, ਉਹ ਜਿਹੜਾ ਉਹ ਹੋਰ ਸੀਗਾ, ਤੇ ਜਾਂ ਨਾਮਧਾਰੀ ਖਾਸ ਕਰਕੇ ਨਾਮਧਾਰੀਆਂ ਨੇ ਤਾਂ ਆਖਿਰ ਬਹੁਤ ਆਡਾ ਲਿਆ ਵੱਡਾ ਅੰਗਰੇਜ਼ਾਂ ਨਾਲ, ਉਹਨਾਂ ਦੇ ਬਾਈਕਾਟ ਕਰਕੇ ਸਾਰਾ ਕੁਛ ਕੀਤਾ, ਤੇ ਇਸ ਦੇ ਸਾਰੇ ਦੇ ਦੌਰਾਨ ਜਿਹੜਾ ਹੈਗਾ ਆਪਣਾ ਗੌਤਮ ਜੀ ਉਹ ਇਹ ਹੋਇਆ ਕਿ ਜਦੋਂ ਉਹਨਾਂ ਬੱਚਿਆਂ ਨੇ ਇਹ ਕੀਤਾ ਫੈਸਲਾ, ਉਹਨਾਂ ਵਿਦਿਆਰਥੀਆਂ ਦੇ ਨਾਂ ਜੇ ਮੈਂ ਲੈਣਾ ਚਾਹਾਂਗਾ, ਅਤਰ ਸਿੰਘ ਸੀ, ਸਾਧੂ ਸਿੰਘ ਸੀ, ਸੰਤੋਖ ਸਿੰਘ ਤੇ ਆਇਆ ਸਿੰਘ, ਤੇ ਜਦੋਂ ਇਹ ਗੱਲ ਉਹਨਾਂ ਦੇ ਪੇਰੈਂਟਸ ਤੱਕ ਪਹੁੰਚੀ ਜਾਂ ਆਲੇ ਦੁਆਲੇ ਪਹੁੰਚੀ, ਤੇ ਫਿਰ ਜਿਹੜਾ ਸੀਗਾ ਉਹ ਆ ਕੇ ਉਹਨਾਂ ਨੇ ਇਹਦਾ ਸੀ ਕਿ ਜੋ ਇਹਦਾ ਇਹਦਾ ਕੀ ਅਲਟਰਨੇਟਿਵ ਕੀ ਹੋਵੇ, ਤੇ ਉੱਥੋਂ ਜਿਹੜੀ ਇੱਕ ਫਿਰ ਮੂਵਮੈਂਟ ਸ਼ੁਰੂ ਹੋਈ। ਉਹਨਾਂ ਨੇ ਉਹਨਾਂ ਨੂੰ ਤਾਂ ਖੈਰ ਬੱਚਿਆਂ ਨੂੰ ਤਾਂ ਨਹੀਂ ਉਹਨਾਂ ਨੇ ਧਾਰਨ ਕਰ ਦਿੱਤਾ ਈਸਾਈ ਮਤ, ਤੇ ਪਰ ਉਦੋਂ ਫਿਰ ਇੱਕ ਅੰਦਰੋਂ ਦੀ ਜਿਹੜੇ ਸੀ ਉਹ ਗੱਲਾਂ ਚੱਲਣੀਆਂ ਸ਼ੁਰੂ ਹੋਈਆਂ ਕਿ ਅਸੀਂ ਕਿਵੇਂ ਐਜੂਕੇਸ਼ਨ ਵਾਲੇ ਪਾਸੇ ਸਾਨੂੰ ਜਾਣਾ ਚਾਹੀਦਾ, ਕਿਉਂਕਿ ਤਾਂ ਹੀ ਬੱਚੇ ਜੇ ਉਹ ਮਿਸ਼ਨਰੀ ਸਕੂਲ ਦੇ ਵਿਦਿਆਰਥੀ ਸੀ ਤਾਂ ਇਸ ਪਾਸੇ ਨੂੰ ਉਹਨਾਂ ਨੇ ਸੋਚਿਆ ਜਾਣ ਦੀ, ਉਹ ਪ੍ਰਭਾਵਿਤ ਹੋਏ ਉਹਨਾਂ ਦੀਆਂ ਪ੍ਰੇਰਾਂ ਤੋਂ, ਉਹਨਾਂ ਦੇ ਜੋ ਵੀ ਸਿਮਰਨ ਜਿਹੜੇ ਹੁੰਦੇ ਆ ਉਹਨਾਂ ਤੋਂ, ਤੇ ਸੋ ਫਿਰ ਉੱਥੋਂ ਜਿਹੜਾ ਸੀ ਇਹ ਸਭ ਤੋਂ ਪਹਿਲਾਂ ਜਿਹੜੀਆਂ ਨੇ ਉਹ ਮੀਟਿੰਗਾਂ ਸ਼ੁਰੂ ਹੋਈਆਂ, ਤੇ ਇਹਨਾਂ ਦੇ ਵਿੱਚ ਜੋ ਸਭ ਤੋਂ ਪਹਿਲਾਂ ਜਿਹੜੀ ਗੱਲ ਹੋਈ ਉਹ ਸ਼ੁਰੂ ਕੀਤੀ ਠਾਕਰ ਸਿੰਘ ਸੰਧਾਵਾਲੀਏ ਨੇ। ਠਾਕਰ ਸਿੰਘ ਸੰਧਾਵਾਲੀ ਬਾਰੇ ਮੈਂ ਥੋੜਾ ਜ਼ਰੂਰ ਦੱਸਣਾ ਚਾਹੇਗਾ ਕਿ ਚਾਹੂੰਗਾ। ਲਹਿਣਾ ਸਿੰਘ ਸੰਧਾਵਾਲੀਏ ਦਾ ਨਾਂ ਅਕਸਰ ਲਿਆ ਜਾਂਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜੋ ਉਥਲ ਪੁਥਲ ਹੋਈ ਉਹਦੇ ਵਿੱਚ ਕਾਫੀ ਨਾਂ ਆਉਂਦਾ ਹੈਗਾ, ਤੇ ਕਈ ਮਾਮਲਿਆਂ ਦੇ ਵਿੱਚ ਆਉਂਦਾ ਜਦੋਂ ਸੰਧਾਵਾਲੀਆਂ ਨੇ ਖਾਸ ਕਰਕੇ ਜਿਹੜਾ ਇੱਕ ਜਿਹੜੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਵੱਡਾ ਤੇ ਛੋਟਾ ਜਿਹੜਾ ਸੀ ਉਹ ਪੁੱਤਰ ਸੀਗਾ ਮਹਾਰਾਜਾ ਸ਼ੇਰ ਸਿੰਘ, ਉਹਦੇ ਕਤਲ ਦਾ ਜਿਹੜਾ ਇਲਜ਼ਾਮ ਜਿਹੜਾ ਉਹਦੇ ਤੇ ਲੱਗਦਾ, ਤੇ ਇਹ ਇਸ ਕਰਕੇ ਉਹ ਲਹਿਣਾ ਸਿੰਘ ਸੰਧਾਵਾਲੀਏ ਦਾ ਪੁੱਤਰ ਸੀ ਠਾਕੁਰ ਸਿੰਘ ਸੰਧਾਵਾਲੀਏ, ਉਹਨੂੰ ਕੋਈ ਜਗੀਰ ਸੀ ਬਹੁਤ ਵੱਡੇ ਉਹ ਸੀਗੇ, ਤੇ ਉਹਨਾਂ ਨੇ ਫਿਰ ਇਹ ਸ਼ੁਰੂਆਤ ਕੀਤੀ ਕਿ ਆਪਾਂ ਖੁਦ ਐਜੂਕੇਸ਼ਨ ਦਾ ਕੋਈ ਸਿਸਟਮ ਬਣਾਈਏ, ਤੇ ਉਹ ਸਾਰੇ ਸੋਚ ਵਿਚਾਰ ਚੋਂ ਇਹ ਗੱਲ ਨਿਕਲੀ ਕਿ ਸਿੱਖੀ ਦੇ ਮੁਤਾਬਕ ਐਜੂਕੇਸ਼ਨ ਕੀ ਹੋਵੇ, ਤੇ ਸਿਰਫ ਫਿਰ ਇਹ ਦੋ ਜਿਹੜੀਆਂ ਗੱਲਾਂ ਨੂੰ ਲੈ ਕੇ ਇਹ ਜਿਹੜੀ 1 ਅਕਤੂਬਰ 1873 ਜੀ ਦੀ ਸਥਾਪਨਾ ਜਿਹੜੀ ਆ ਉਹ ਕੀਤੀ ਗਈ, ਤੇ ਇਹ ਦੋ ਗੱਲਾਂ ਮੇਨ ਕਰਕੇ ਧਰਮ ਤੇ ਜਿਹੜਾ ਦੂਜਾ ਜਿਹੜੀ ਸਿੱਖਿਆ ਜਾਂ ਵਿਦਿਆ ਕਹਿ ਲਓ, ਉਦੋਂ ਵਿਦਿਆ ਸ਼ਬਦ ਜ਼ਿਆਦਾ ਵਰਤਿਆ ਜਾਂਦਾ ਸੀ ਸਿੱਖਿਆ ਦੀ ਥਾਂ ਤੇ, ਤੇ ਉਸ ਫਿਰ ਉਹਦੇ ਚ ਜਿਹੜੀ ਉਹ ਮੀਟਿੰਗ ਜਿਹੜੀ ਪਹਿਲੀ ਮੀਟਿੰਗ ਬੁਲਾਈ ਜਿਹਨੂੰ ਮੈਂ ਦੱਸਦਾ ਕਿ ਉਹ ਠਾਕਰ ਸਿੰਘ ਸੰਧਾਵਾਲੀਆਂ ਨੇ, ਉਹਦੇ ਫਿਰ ਜਿੰਨੀਆਂ ਵੀ ਸਿੱਖ ਸੰਪਰਦਾਵਾਂ ਸੀਗੀਆਂ ਜਾਂ ਸਿੱਖ ਆਪਾਂ ਕਹਿ ਲਈਏ ਕਿ ਉਸ ਵੇਲੇ ਜਿਹੜੇ ਚੱਲ ਰਹੇ ਸੀ ਮਤ ਸੀ ਜਿਹੜੇ ਉਦਾਸੀ ਮਤ ਵਾਲੇ ਸੀ, ਨਿਰਮਲੇ ਸੀ, ਤੇ ਹੋਰ ਜਿਹੜੀਆਂ ਕੁਛ ਸੰਪਰਦਾਵਾਂ ਸੀ ਜਿਹਦੇ ਚ ਗ੍ਰੰਥੀ ਸੀ, ਹੋਰ ਸਾਰਿਆਂ ਨੂੰ ਬੁਲਾ ਕੇ ਜਿਹੜਾ ਇੱਕ ਉੱਥੇ ਵੱਡੀ ਜਿਹੜੀ ਮੀਟਿੰਗ ਕਰਕੇ ਫਿਰ ਇਹਦੀ ਸਥਾਪਨਾ ਕੀਤੀ। ਹਾਲਾਂਕਿ ਉਸ ਵੇਲੇ ਤੱਕ ਅਜੇ ਕੋਈ ਦਿਮਾਗ ਚ ਨਹੀਂ ਸੀ ਕਿ ਇਹਨੂੰ ਅੱਗੋਂ ਚਲਾਇਆ ਕਿਸ ਤਰ੍ਹਾਂ ਜਾਵੇ, ਤੇ ਪਰ ਉਹਨਾਂ ਨੇ ਫਿਰ ਧਰਮ ਦਾ ਜਿਹੜਾ ਪ੍ਰਚਾਰ ਸੀ ਉਹ ਬਕਾਇਦਾ ਉਹ ਸ਼ੁਰੂ ਕੀਤਾ, ਤੇ ਉਸ ਧਰਮ ਦੇ ਜਿਹੜਾ ਹੈ ਪ੍ਰਚਾਰ ਦੇ ਵਿੱਚੋਂ ਫਿਰ ਜਿਹੜੀ ਗੱਲ ਉਹ ਨਿਕਲਦੀ ਹੈ, ਤੇ ਉਹ ਇੱਕ ਆਪਣਾ ਜਿਹੜਾ ਸੀ ਉਹ ਸਕੂਲ ਖੋਲਿਆ, ਤੇ ਸਿੰਘ ਸਭਾ ਨੇ ਉਹਦਾ ਨਾਂ ਸਿੰਘ ਸਭਾ ਹੀ ਰੱਖਿਆ ਗਿਆ, ਤੇ ਫਿਰ ਉੱਥੇ ਜਿਹੜੀ ਹੈ ਉਹ ਸਕੂਲ ਦੇ ਵਿੱਚ ਜਿਹੜੀ ਸਿੱਖਿਆ ਦੇਣੀ ਸ਼ੁਰੂ ਕੀਤੀ, ਤੇ ਇਹ ਇੱਥੋਂ ਸ਼ੁਰੂਆਤ ਇੱਕ ਹੋ ਗਈ, ਤੇ ਇਸ ਸ਼ੁਰੂਆਤ ਤੋਂ ਬਾਅਦ ਜਿਹੜਾ ਹੈ ਅਸਲ ਦੇ ਵਿੱਚ ਜਿਹੜੀ ਫਿਰ ਮੂਵਮੈਂਟ ਉਦੋਂ ਬਣਦੀ ਹੈ ਜਦੋਂ ਸਿੰਘ ਸਭਾ ਲਾਹੌਰ ਬਣਦੀ ਹੈ। ਇਹ ਸਿੰਘ ਸਭਾ ਅੰਮ੍ਰਿਤਸਰ ਸੀਗੀ, ਤੇ ਸਿੰਘ ਸਭਾ ਜਿਹੜੀ ਲਾਹੌਰ ਹੈ ਜੇ ਆਪਾਂ ਦੇਖਿਆ ਜਾਵੇ ਕਿ ਇਸ ਤੋਂ ਜਿਹੜੀ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 1873 ਦੇ ਵਿੱਚ ਜਿਹੜੀ ਸੀ ਇਹ ਸਾਰਾ ਕੁਛ ਹੋਇਆ, ਤੇ ਉਸ ਤੋਂ ਬਾਅਦ ਜਦੋਂ ਲਾਹੌਰ ਦੇ ਵਿੱਚ ਕਿਉਂਕਿ ਐਜੂਕੇਸ਼ਨ ਦਾ ਸੈਂਟਰ ਉਦੋਂ ਲਾਹੌਰ ਵੱਡਾ ਬਣ ਗਿਆ ਸੀ, ਉੱਥੇ ਕਾਲਜ ਵਗੈਰਾ ਖੁੱਲ ਗਏ ਸੀ, ਓਰੀਐਂਟਲ ਕਾਲਜ ਖੁੱਲਿਆ ਸਭ ਤੋਂ ਪਹਿਲਾਂ ਉੱਥੇ, ਤੇ ਜਿੱਥੇ ਜਿਹੜੀਆਂ ਓਰੀਐਂਟਲ ਸਾਡੀਆਂ ਇੱਧਰਲੀਆਂ ਜਿਹੜੀਆਂ ਪੂਰਬੀ ਜਿਹੜੀਆਂ ਸਿੱਖਿਆ ਦੀਆਂ ਵਿਧੀਆਂ ਸੀ ਜਾਂ ਆਪਾਂ ਇਸ ਆਪਾਂ ਕਹਿ ਸਕਦੇ ਹਾਂ ਕਿ ਇੱਥੋਂ ਦੀਆਂ ਭਾਸ਼ਾਵਾਂ ਸੀ, ਉਹਨਾਂ ਦੇ ਵਿੱਚ ਤਾਲੀਮ ਦੀ ਜਿਹੜੀ ਉਹ ਗੱਲ ਉਹ ਸ਼ੁਰੂ ਹੋਈ। ਤੇ ਫਿਰ ਜਿਹੜੀ ਉਸ ਤੋਂ ਸਹੀ 6 ਸਾਲ ਬਾਅਦ ਜਿਹੜੀ ਹੈ ਉਹ ਫਿਰ ਜਿਹੜੀ ਹੈ ਉਹ 1879 ਦੇ ਵਿੱਚ ਤੇ ਜਿਹੜੀ ਲਾਹੌਰ ਦੀ ਸਿੰਘ ਸਭਾ ਬਣਦੀ ਹੈ। ਅਸਲ ਦੇ ਵਿੱਚ ਜਿਹੜੇ ਫਿਰ ਉਸ ਸਿੰਘ ਸਭਾ ਦੇ ਵਿੱਚ ਸੀ ਉਹ ਲੋਕ ਉਹ ਐਜੂਕੇਸ਼ਨਿਸਟ ਸੀਗੇ, ਜਿਹਦੇ ਚ ਪ੍ਰੋਫੈਸਰ ਗੁਰਮੁਖ ਸਿੰਘ ਸੀ ਮੁੱਖ ਤੌਰ ਤੇ, ਤੇ ਉਹਨਾਂ ਨੇ ਫਿਰ ਜਿਹੜਾ ਸੀ ਇਹ ਬੀੜਾ ਚੁੱਕਿਆ ਐਜੂਕੇਸ਼ਨ ਵਾਲਾ, ਜਿਹਦੇ ਚੋਂ ਗੌਤਮ ਜੀ ਉਸ ਤੋਂ ਬਾਅਦ ਜੇ ਆਪਾਂ ਸਾਰਾ ਜਦੋਂ ਆਪਾਂ ਦੇਖਦੇ ਹਾਂ ਨਾ ਇਹਨੂੰ ਛਾਨਬੀਨ ਕਰਦੇ ਹਾਂ, ਤੇ ਅਸਲ ਦੇ ਵਿੱਚ ਜਿਹੜੀਆਂ ਬਾਅਦ ਦੇ ਵਿੱਚ ਜਿਹਦੇ ਚ ਖਾਲਸਾ ਦੀਵਾਨ ਬਣਦੇ ਨੇ ਜਾਂ ਚੀਫ ਖਾਲਸਾ ਦੀਵਾਨ ਬਣਦਾ ਬਾਅਦ ਦੇ ਵਿੱਚ ਫਿਰ ਦੋਵੇਂ, ਕਿਉਂਕਿ ਖਾਲਸਾ ਦੀਵਾਨ ਅੰਮ੍ਰਿਤਸਰ ਪਹਿਲਾਂ ਬਣਦਾ ਤੇ ਫਿਰ ਖਾਲਸਾ ਦੀਵਾਨ ਜਿਹੜਾ ਉੱਥੋਂ ਉਹਦੇ ਚ ਫੁੱਟ ਪੈਂਦੀ ਹੈ, ਖਾਲਸਾ ਦੀਵਾਨ ਲਾਹੌਰ ਬਣਦਾ ਤੇ ਫਿਰ ਦੁਬਾਰਾ ਫਿਰ ਜਿਹੜਾ ਖਾਲਸਾ ਦੀਵਾਨ ਲਾਹੌਰ ਸਮਾਪਤ ਕਰਕੇ ਚੀਫ ਖਾਲਸਾ ਦੀਵਾਨ ਜਿਹੜਾ ਬਣਦਾ। ਤੇ ਉਸੇ ਦੇ ਵਿੱਚੋਂ ਹੀ ਇਹ ਸਾਰੀ ਗੱਲ ਦੇ ਵਿੱਚੋਂ ਹੀ ਜਿਹੜਾ ਸੀਗਾ ਇਹ ਆਪਣਾ ਜਿਹੜਾ ਖਾਲਸਾ ਕਾਲਜ ਹੈ ਜੋ ਕਾਫੀ ਸਾਲਾਂ ਦੇ ਬਾਅਦ ਫਿਰ ਜਿਹੜਾ 1892 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਬਣਦਾ, ਤੇ ਇਹ ਇਹ ਸਾਰੀ ਗੱਲ ਇਹਦੇ ਚੋਂ ਨਿਕਲਦੀ ਹੈ। ਮੁੱਖ ਤੌਰ ਤੇ ਜਿਹੜੀ ਮੁੱਕਦੀ ਗੱਲ ਇਹ ਹੈ ਜਿਹੜੀ ਗੌਤਮ ਜੀ ਕਿ ਐਜੂਕੇਸ਼ਨ ਦਾ ਪਹਿਲਾਂ ਜਿਹੜਾ ਹੈਗਾ ਸੀ ਕੋਈ ਏਦਾਂ ਦਾ ਆਪਾਂ ਇਹ ਕਹਿ ਦਿੰਦੇ ਕਿ ਇੱਕ ਕੋਈ ਜਿਹੜਾ ਇੱਕ ਸਿਲਸਿਲੇਵਾਰ ਜਿਹੜੀ ਵਿੱਦਿਆ ਇਸ ਪੰਜਾਬੀ ਦੇ ਵਿੱਚ ਹੈ ਨਹੀਂ ਸੀ। ਸਭ ਤੋਂ ਪਹਿਲਾਂ ਸਿੰਘ ਸਭਾ ਦੀ ਜਦੋਂ ਗੱਲ ਚੱਲਦੀ ਹੈ, ਸਿੰਘ ਸਭਾ ਅੰਮ੍ਰਿਤਸਰ ਦੇ ਪ੍ਰਭਾਵ ਹੇਠ ਸਿੰਘ ਸਭਾ ਲਾਹੌਰ ਬਣੀ, ਤੇ ਸਿੰਘ ਸਭਾ ਲਾਹੌਰ ਦੇ ਵਿੱਚ ਜਦੋਂ ਐਜੂਕੇਸ਼ਨ ਦਾ ਡਿਪਾਰਟਮੈਂਟ ਲਾਹੌਰ ਚ ਬਣਿਆ 1860 ਦੇ ਵਿੱਚ ਬਣਦਾ ਉਹ, ਤੇ ਉਸ ਤੋਂ ਪਹਿਲਾਂ ਬਣ ਚੁੱਕਾ ਸੀ, ਤੇ 1864 ਦੇ ਵਿੱਚ ਜਿਹੜਾ ਹੈਗਾ ਉਹ ਫਿਰ ਓਰੀਐਂਟਲ ਕਾਲਜ ਜਿਹੜਾ ਉਹ ਖੁੱਲ੍ਹਾ। ਪਰ ਉਸ ਵੇਲੇ ਤੱਕ ਓਰੀਐਂਟਲ ਕਾਲਜ ਦੇ ਵਿੱਚ ਜਿਹੜੀ ਪੰਜਾਬੀ ਦੀ ਜਾਂ ਸਿੱਖੀ ਦੀ ਜਾਂ ਇਸ ਤਰ੍ਹਾਂ ਦੀ ਕੋਈ ਤਾਲੀਮ ਹੈ ਨਹੀਂ ਸੀ ਕੋਈ, ਤੇ ਨਾ ਹੀ ਕੋਈ ਗੁਰਮੁਖੀ ਦੀ ਉੱਥੇ ਗੱਲ ਸੀ। ਤੇ ਫਿਰ 1873 ਦੇ ਵਿੱਚ ਜਾ ਕੇ ਜਿਹੜਾ ਜਦੋਂ 1873 ਚ ਇਧਰੋਂ ਜਿਹੜੀ ਹੈ ਉਹ ਬਣ ਰਹੀ ਹੈ ਸਿੰਘ ਸਭਾ ਅੰਮ੍ਰਿਤਸਰ ਦੇ ਵਿੱਚ ਸਥਾਪਿਤ ਹੋ ਰਹੀ ਹੈ, ਉਧਰੋਂ 1873 ਦੇ ਵਿੱਚ ਲਾਹੌਰ ਦੇ ਵਿੱਚ ਜਿਹੜੀ ਹੈ ਪੰਜਾਬੀ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ ਤੇ ਪੰਜਾਬੀ ਦੀ ਜਿਹੜੀ ਤਾਲੀਮ ਸ਼ੁਰੂ ਹੁੰਦੀ ਹੈ। ਉੱਥੇ ਅੰਗਰੇਜ਼ ਪ੍ਰੋਫੈਸਰ ਸੀਗੇ ਡਾਕਟਰ ਲਾਈਟਨਰ, ਤੇ ਉਹਨਾਂ ਨੇ ਸ਼ੁਰੂਆਤ ਕੀਤੀ, ਕਿਉਂਕਿ ਆਪਾਂ ਜਦੋਂ ਗੌਤਮ ਜੀ ਇੱਥੇ ਇੱਕ ਮੈਂ ਥੋੜੀ ਜਿਹੀ ਗੱਲ ਸਪਸ਼ਟ ਕਰਦੇ ਹਾਂ ਕਿ ਜਦੋਂ ਆਪਾਂ ਇੱਦਾਂ ਦੀ ਜਿਹੜੀ ਗੱਲ ਕਰਦੇ ਨਾ ਫਿਰ ਆਪਾਂ ਕਈ ਵਾਰੀ ਪੂਰੇ ਭਾਈਚਾਰੇ ਨੂੰ ਬੰਨ ਲੈਂਦੇ ਹਾਂ ਉਹਦੇ ਚ, ਤੇ ਜਦੋਂ ਮੁਗਲਾਂ ਦੀ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਆਪਾਂ ਮੁਗਲ ਨਹੀਂ ਕਹਿੰਦੇ, ਆਪਾਂ ਕਹਿੰਦੇ ਮੁਸਲਮਾਨਾਂ ਨੇ ਆਹ ਜ਼ੁਲਮ ਕੀਤੇ, ਆਪਾਂ ਅਕਸਰ ਇੱਕ ਬਣ ਜਾਂਦਾ। ਤੇ ਇਸੇ ਤਰ੍ਹਾਂ ਹੀ ਜਿਹੜੇ ਭਾਵੇਂ ਈਸਾਈ ਸੀ ਜਿਹੜੇ ਉੱਥੇ ਟੀਚਰ ਸੀ ਜਾਂ ਹੋਰ ਹੈ, ਉਹਨਾਂ ਚ ਜਿਹੜੇ ਇੱਕ ਮਨੁੱਖਤਾ ਵਾਲੇ ਗੁਣ ਉਹ ਵੀ ਹੈਗੇ ਸੀ, ਈਸਾਈ ਹੁੰਦਿਆਂ ਵੀ ਉਹਨਾਂ ਨੇ ਕਿਹਾ ਕਿ ਨਹੀਂ ਇੱਥੋਂ ਦਾ ਜਿਹੜਾ ਕਲਚਰ ਹੈ ਇੱਥੋਂ ਜਿਹੜਾ ਧਰਮ ਹੈ ਉਹਨੂੰ ਜ਼ਿਆਦਾ ਡਿਵੈਲਪ ਹੋਣਾ ਚਾਹੀਦਾ ਤੇ ਇੱਥੇ ਆ ਕੇ ਦੂਜਾ ਕੋਈ ਠੋਸਿਆ ਨਹੀਂ ਜਾਣਾ ਚਾਹੀਦਾ। ਸੋ ਇਸ ਤਰ੍ਹਾਂ ਦੇ ਇਹ ਜਿਹੜੇ ਸੀਗੇ ਉਹ ਟੀਚਰ ਸੀਗੇ ਤੇ ਜਿਹਨਾਂ ਦੀ ਮੈਂ ਗੱਲ ਕੀਤਾ ਡਾਕਟਰ ਲਾਈਟਨਰ, ਤੇ ਉਹਨਾਂ ਨੇ ਕਿਹਾ ਕਿ ਨਹੀਂ ਇੱਥੇ ਸ਼ੁਰੂ ਕਰੋ। ਤੇ ਜਿਹੜੇ ਪਹਿਲੇ ਉੱਥੇ ਟੀਚਰ ਪੰਜਾਬੀ ਦੇ ਜਾ ਕੇ ਲੱਗੇ ਉਹ ਪ੍ਰੋਫੈਸਰ ਗੁਰਮੁਖ ਸਿੰਘ ਸੀ। ਅਸਲ ਦੇ ਵਿੱਚ ਜਿਹੜੀ ਸਿੰਘ ਸਭਾ ਮੂਵਮੈਂਟ ਨੂੰ ਚਲਾਉਣ ਵਾਲੇ ਇੱਕ ਸਿੰਘ ਸਭਾ ਨੂੰ ਇੱਕ ਲਹਿਰ ਦੇ ਤੌਰ ਤੇ ਚਲਾਉਣ ਵਾਲੇ ਜਿਹੜੇ ਇਹ ਪ੍ਰੋਫੈਸਰ ਗੁਰਮੁਖ ਸਿੰਘ ਤੇ ਭਾਈ ਜਿਹੜੇ ਦਿੱਤ ਸਿੰਘ ਜਿਹਨਾਂ ਦਾ ਕਾਫੀ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ, ਤੇ ਉਹ ਸੀਗੇ। ਤੇ ਕਿਉਂਕਿ ਇਹੀ ਜਿਹੜੇ ਸੀ ਉੱਥੇ ਟੀਚਰ ਬਣੇ ਓਰੀਐਂਟਲ ਕਾਲਜ ਲਾਹੌਰ ਦੇ ਵਿੱਚ, ਤੇ ਫਿਰ ਜਦੋਂ 1879 ਦੇ ਵਿੱਚ 1879 ਦੇ ਵਿੱਚ ਜਦੋਂ ਸਿੰਘ ਸਭਾ ਲਾਹੌਰ ਬਣ ਗਈ ਤੇ ਉਹਨਾਂ ਨੇ ਤਾਂ ਫਿਰ ਬਕਾਇਦਾ ਇੱਕ ਏਜੰਡਾ ਰੱਖ ਕੇ ਜਿਹੜਾ ਸੀ ਉਹ ਪ੍ਰਚਾਰ ਜਿਹੜਾ ਸ਼ੁਰੂ ਕੀਤਾ। ਤੇ ਇੱਕ ਤਾਂ ਇਹ ਕਿ ਜਿਹੜਾ ਐਜੂਕੇਸ਼ਨ ਦਾ ਮਾਧਿਅਮ ਹੈ ਜਿਹੜਾ ਉਹਨੂੰ ਗੁਰਮੁਖੀ ਬਣਾਇਆ ਜਾਵੇ, ਤੇ ਉਹਨਾਂ ਨੇ ਇਸ ਤੇ ਕੰਮ ਵੀ ਕੀਤਾ। ਹਾਲਾਂਕਿ ਅਜੇ ਤੱਕ ਵੀ ਸਾਡੇ ਇਹ ਮਸਲਾ ਚੱਲ ਰਿਹਾ ਸੈਕਟਰੀਏਟ ਦੇ ਵਿੱਚ ਕਿ ਜਿਹੜੀ ਹੈ ਰਾਜ ਭਾਸ਼ਾ ਪੰਜਾਬੀ ਹੋਵੇ, ਗੁਰਮੁਖੀ ਚ ਲਿਖੇ ਜਾਣ, ਪਰ ਅਜੇ ਵੀ ਨੋਟ ਬਹੁਤ ਅੰਗਰੇਜ਼ੀ ਚ ਲਿਖੇ ਜਾਂਦੇ ਆ। ਤੇ ਪਰ ਇਹ ਉਹਨਾਂ ਨੇ ਉਦੋਂ ਤਹੀਆ ਕਰ ਲਿਆ ਸੀ ਕਿ ਗੁਰਮੁਖੀ ਦੇ ਵਿੱਚ ਹੀ ਪੰਜਾਬੀ ਦੀ ਜਿਹੜੀ ਆ ਉਹ ਪੜ੍ਹਾਈ ਜਿਹੜੀ ਆ ਉਹ ਹੋਵੇ। ਤੇ ਜਿਹੜੀ ਫਿਰ ਜਿਹੜੀ ਲਾਹੌਰ ਦੀ ਜਿਹੜੀ ਇਹ ਹੈਗੀ ਜਿਹੜੀ ਸਵਾ ਤੇ ਫੇਰ ਇਹ ਬਾਅਦ ਦੇ ਵਿੱਚ ਇਹ ਇੱਕ ਫੈਸਲਾ ਹੋ ਜਾਂਦਾ ਕਿ ਦੋ ਨਾਂ ਚਲਾਈਆਂ ਜਾਣ, ਮੁੱਖ ਜਿਹੜੀ ਸਿੰਘ ਸਭਾ ਉਹਨੂੰ ਅੰਮ੍ਰਿਤਸਰ ਰੱਖਿਆ ਜਾਵੇ, ਲਾਹੌਰ ਨੂੰ ਉਹਦੀ ਬ੍ਰਾਂਚ ਮੰਨ ਲਿਆ ਜਾਵੇ। ਇਹਦੇ ਤੇ ਫਿਰ ਜਿਹੜਾ ਹੈ ਉਹਨਾਂ ਦਾ ਇਹ ਸਹਿਮਤੀ ਹੋ ਗਈ। ਇਹਦੇ ਚ ਉਦੋਂ ਪ੍ਰੋਫੈਸਰ ਗੁਰਮੁਖ ਸਿੰਘ ਸੀ, ਬਾਬਾ ਖੇਮ ਸਿੰਘ ਜਦੋਂ ਠਾਕੁਰ ਸਿੰਘ ਸੰਧਾ ਵਾਲੀ ਹੋਰਾਂ ਨੇ ਜਦੋਂ ਸ਼ੁਰੂਆਤ ਕੀਤੀ ਉਦੋਂ ਵੀ ਬਾਬਾ ਖੇਮ ਸਿੰਘ ਨੂੰ ਸ਼ਾਮਿਲ ਕੀਤਾ ਗਿਆ, ਤੇ ਫਿਰ ਅਤਰ ਸਿੰਘ ਭਦੌੜ ਦੇ ਸਰਦਾਰ ਸੀਗੇ ਜਿਹੜੇ ਉਸ ਵੇਲੇ ਜਿਹੜੀ ਰਿਆਸਤ ਸੀਗੀ ਇੱਕ ਉਹਦੇ ਇੱਕ ਸੈਮੀ ਇੱਕ ਤਰੀਕੇ ਦੀ ਰਿਆਸਤ ਦੇ ਤੌਰ ਤੇ ਭਦੌੜ ਕੰਮ ਕਰਦੇ ਸੀ ਉਹ ਸੀਗੇ। ਫਿਰ ਜਗਤ ਸਿੰਘ ਸੀ ਮਹਾਰਾਜਾ ਨਾਭਾ, ਉਹਦੇ ਚ ਉਹਨਾਂ ਨੇ ਯੋਗਦਾਨ ਪਾਇਆ, ਕਰਮ ਸਿੰਘ ਨੇ, ਭਾਈ ਰਾਮ ਸਿੰਘ। ਤੇ ਇਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜਾ ਸਭ ਤੋਂ ਵੱਡੀ ਪ੍ਰਾਪਤੀ ਹੈ ਮੈਂ ਸਮਝਦਾ ਇਹਦੀ ਕਿ ਪੰਜਾਬੀ ਪੱਤਰਕਾਰੀ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਤੇ ਉਹ ਵੀ ਜਿਹੜੀ ਆ ਉਹ ਗੁਰਮੁਖੀ ਅਖਬਾਰ ਤੋਂ ਜਿਹੜੀ ਹੁੰਦੀ ਆ। ਹਾਲਾਂਕਿ ਉਦੋਂ ਪਹਿਲਾਂ ਜਿਹੜਾ ਸੀ ਅੰਮ੍ਰਿਤਸਰ ਤੋਂ ਇੱਕ ਅਖਬਾਰ ਸ੍ਰੀ ਦਰਬਾਰ ਸਾਹਿਬ ਫਰਾਇਆ ਲਾਲ ਹੋਰਾਂ ਨੇ ਜਿਹੜਾ ਕੱਢਤਾ ਸੀ, ਪਰ ਉਹਦੀ ਜਿਹੜੀ ਜਿਹੜੀ ਲਿਪੀ ਜ਼ਰੂਰ ਉਹਦੀ ਗੁਰਮੁਖੀ ਸੀ ਪਰ ਉਹਦੀ ਜਿਹੜੀ ਭਾਸ਼ਾ ਸੀ ਸਾਰੀ ਉਹ ਹਿੰਦੀ ਹੁੰਦੀ ਸੀਗੀ, ਹਿੰਦੀ ਜਾਂ ਉਰਦੂ ਮਿਕਸ ਜੀ ਜਿਹੜੀ ਭਾਸ਼ਾ ਉਹਦੀ ਹੁੰਦੀ ਸੀ। ਤੇ ਪਰ ਇਹ ਜਿਹੜਾ ਪੰਜਾਬੀ ਦਾ ਪਹਿਲਾ ਅਖਬਾਰ ਪਿਓਰ ਗੁਰਮੁਖੀ ਲਿਪੀ ਦੇ ਵਿੱਚ ਕੱਢਿਆ ਉਹਦਾ ਨਾਂ ਹੀ ਜਿਹੜਾ ਸੀ ਜਿਹੜਾ 10 ਨਵੰਬਰ 1880 ਨੂੰ ਜਿਹੜਾ ਹੈਗਾ ਹਫ਼ਤਾਵਾਰੀ ਪੇਪਰ ਕੱਢਣਾ ਸ਼ੁਰੂ ਕੀਤਾ ਸਿੰਘ ਸਭਾ ਨੇ, ਉਹਦਾ ਨਾਂ ਗੁਰਮੁਖੀ ਅਖਬਾਰ ਸੀਗਾ। ਤੇ ਫਿਰ ਇਹਨਾਂ ਨੇ ਨਾਲ ਹੀ ਅਗਲੇ ਸਾਲ ਹੀ ਜਿਹੜਾ ਹੈਗਾ ਜਿਹੜਾ ਮੰਥਲੀ ਪੇਪਰ ਇੱਕ ਰਸਾਲਾ ਮੈਗਜ਼ੀਨ ਜਿਹੜਾ ਵਿਦਿਆਰਕ, ਕਿਉਂਕਿ ਵਿਦਿਆਰਕ ਤਾਂ ਹੁਣ ਤੱਕ ਸਿਲੇਬਸ ਦੇ ਵਿੱਚ ਦਾ ਹਿੱਸਾ ਬਣਦਾ ਰਿਹਾ ਪੰਜਾਬੀ ਦੇ ਵਿੱਚ ਐਵੇਂ ਤੱਕ, ਤੇ ਉਹ ਵੀ ਜਿਹੜਾ ਸੀ ਮਾਸਕ ਰਸਾਲਾ ਸਿੰਘ ਸਭਾ ਨੇ ਜਿਹੜਾ ਹੈ ਉਹ ਕੱਢਿਆ। ਤੇ ਫਿਰ ਉਹਨਾਂ ਨੂੰ ਇਹ ਵੀ ਮਹਿਸੂਸ ਹੋਇਆ ਕਿ ਕਿਉਂਕਿ ਹੁਣ ਤੱਕ ਜਿਹੜੀ ਤਾਲੀਮ ਹੈ ਜ਼ਿਆਦਾ ਚੱਲ ਰਹੀ ਆ ਉਰਦੂ ਦੇ ਵਿੱਚ, ਅੰਗਰੇਜ਼ ਵੀ ਉਰਦੂ ਨੂੰ ਵੱਧ ਉਤਸ਼ਾਹਿਤ ਕਰਦੇ ਸੀ ਕਿ ਜਿਹੜੀ ਸਾਡੀ ਗੱਲ ਆ ਉਹ ਸਿਰਫ ਜਿਹੜੇ ਗੁਰਮੁਖੀ ਪੜ੍ਹਨ ਤੱਕ ਹੀ ਜਾਂਦੀ ਹੈ, ਤੇ ਜਿਹੜੇ ਸਿੱਖ ਗੁਰਮੁਖੀ ਨਹੀਂ ਪੜ੍ਹ ਸਕਦੇ ਜਾਂ ਨਹੀਂ ਪੜ੍ਹੇ ਥੋੜੇ ਜਿਹੇ ਵੱਡੇ ਉਹ ਨੇ ਉਹਨਾਂ ਤੱਕ ਵੀ ਜਿਹੜੀ ਗੱਲ ਪਹੁੰਚਾਈ ਜਾਣੀ ਚਾਹੀਦੀ ਹੈ। ਤੇ ਫਿਰ ਜਿਹੜਾ ਸੀਗਾ ਲਾਹੌਰ ਤੋਂ ਉਰਦੂ ਦੇ ਵੀ ਇੱਕ ਅਖਬਾਰ ਸ਼ੁਰੂ ਕੀਤਾ ਗਿਆ ਭਾਈ ਮਈਆ ਸਿੰਘ ਦੀ ਸੰਪਾਦਨਾ ਚ ਉਰਦੂ ਦੇ ਵਿੱਚ, ਜਿਹਦਾ ਨਾਂ ਜਿਹੜਾ ਸੀਗਾ ਖਾਲਸਾ ਗਜ਼ਟ ਸੀ। ਤੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ੁਰੂਆਤੀ ਜਿਹੜੀਆਂ ਸਾਰੀਆਂ ਉਹ ਸਿੰਘ ਸਭਾ ਨੇ ਹੀ ਕੀਤੀਆਂ। ਤੇ 1902-3 ਤੱਕ ਜਿਹੜੀ ਸਿੰਘ ਸਭਾ ਬਹੁਤ ਸਰਗਰਮ ਰਹੀ ਕਿਉਂਕਿ ਉਦੋਂ ਪਹਿਲਾਂ ਕੋਈ ਸੰਸਥਾ ਨਹੀਂ ਸੀਗੀ। ਤੇ ਫਿਰ ਜਿੱਦਾਂ ਮੈਂ ਦੱਸਿਆ ਕਿ ਇਹ ਐਜੂਕੇਸ਼ਨ ਵਾਲੇ ਪਾਸੇ ਖਾਲਸਾ ਦੀਵਾਨ ਬਣੇ, ਖਾਲਸਾ ਦੀਵਾਨ ਅੰਮ੍ਰਿਤਸਰ ਬਣਿਆ, ਖਾਲਸਾ ਦੀਵਾਨ ਲਾਹੌਰ ਬਣਿਆ, ਫਿਰ ਉਹਨਾਂ ਨੂੰ ਫਿਰ ਰਲੇਵਾਂ ਕਰਕੇ ਚੀਫ ਖਾਲਸਾ ਦੀਵਾਨ ਬਣਿਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੁਣ ਵੀ ਜਿਹੜਾ ਸਕੂਲ ਚਲਾ ਰਿਹਾ ਹੈਗਾ। ਤੇ ਜਿਹੜਾ ਖਾਲਸਾ ਕਾਲਜ ਹੈ ਉਹ ਵੀ ਚੀਫ ਖਾਲਸਾ ਦੀਵਾਨ ਦੀ ਹੀ ਜਿਹੜੀ ਕਾਢ ਸੀ ਕਿ ਇੱਥੇ ਖਾਲਸਾ ਕਾਲਜ ਹੋਣਾ ਚਾਹੀਦਾ। ਫਿਰ ਇਹ ਮਸਲਾ ਰਿਹਾ ਕਿ ਖਾਲਸਾ ਕਾਲਜ ਲਾਹੌਰ ਚ ਬਣੇ ਜਾਂ ਅੰਮ੍ਰਿਤਸਰ ਚ ਬਣੇ, ਇਹ ਵੀ ਜਿਹੜਾ ਹੈਗਾ ਸਿੰਘ ਸਭਾ ਲਹਿਰ ਦੇ ਆਗੂਆਂ ਦੀ ਜਿਹੜੀ ਹੈ ਜਾਂ ਪ੍ਰੇਰਨਾ ਕਹਿ ਲਓ ਕੁਛ ਵੀ, ਉਹਨਾਂ ਦੇ ਨਾਲ ਹੀ ਜਿਹੜਾ ਸੀ ਫਿਰ ਇਹ ਅੰਮ੍ਰਿਤਸਰ ਦੇ ਵਿੱਚ ਬਣਾਉਣ ਦਾ ਜਿਹੜਾ ਇਹ ਫੈਸਲਾ ਕੀਤਾ ਗਿਆ। ਇੱਕ ਗੌਤਮ ਜੀ ਜਿਹੜਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਹੈ, ਇਹ ਅਸਲ ਦੇ ਵਿੱਚ ਇਹਦੇ ਚ ਸਿੰਘ ਸਭਾ ਲਹਿਰ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਵੱਖਰੀ ਗੱਲ ਹੈ ਕਿ SGPC ਨੇ ਵੀ ਸਿੰਘ ਸਭਾ ਨੂੰ ਵਿਸਾਰਤਾ ਤੇ ਅਕਾਲੀ ਦਲ ਨੇ ਤਾਂ ਚਲੋ ਇੱਕ ਪੋਲੀਟੀਕਲ ਪਾਰਟੀ ਬਣ ਕੇ ਉਹਨੇ ਵਿਸਾਰ ਨਹੀਂ ਸੀ, ਕਿਉਂਕਿ ਉਦੋਂ ਪਹਿਲਾਂ ਸਿੱਖਾਂ ਨੂੰ ਜਿਹੜੀ ਹੈ ਇੱਕ ਧਾਰਮਿਕ ਸੇਧ ਦੇਣ ਵਾਸਤੇ ਜਾਂ ਇੱਕ ਪੋਲੀਟੀਕਲ ਸੇਧ ਦੇਣ ਵਾਸਤੇ ਕੋਈ ਸੰਸਥਾ ਹੈ ਹੀ ਨਹੀਂ ਸੀ। ਜਿੱਦਾਂ ਮੈਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਅਖਰ ਰਾਜ ਤਾਂ ਉਹ ਤਾਂ ਰਾਜਿਆਂ ਦਾ ਰਾਜ ਤਾਂ ਆਪਣੇ ਤਰੀਕੇ ਦਾ ਹੁੰਦਾ ਨਾ, ਉੱਥੋਂ ਤੁਸੀਂ ਕੋਈ ਬਹੁਤੀ ਉਮੀਦ ਨਹੀਂ ਕਰ ਸਕਦੇ ਜੇ ਇਸ ਪਾਸੇ ਵੱਲ ਜਿਹੜਾ ਧਿਆਨ ਰਾਜਿਆਂ ਦਾ ਨਾ ਹੋਵੇ। ਤੇ ਜਾਂ ਫਿਰ ਇੱਥੇ ਪ੍ਰਿੰਸਲੀ ਸਟੇਟ ਸੀਗੀਆਂ, ਸਿੱਖ ਸਟੇਟ 7-8 ਜਿਹੜੀਆਂ, ਤੇ ਜਿਹਦੇ ਚ ਪਟਿਆਲਾ ਨਾਭਾ ਇਹ ਰਿਆਸਤਾਂ ਸੀ, ਤੇ ਇਸ ਤਰ੍ਹਾਂ ਦੀ ਜਿਹੜੀ ਕੋਈ ਸਰਪ੍ਰਸਤੀ ਜਿਹੜੀ ਉਹ ਬਣੀ ਨੀ, ਤੇ ਐਜੂਕੇਸ਼ਨ ਵਾਲੇ ਪਾਸੇ ਖਾਸ ਕਰਕੇ ਤੇ ਫਿਰ ਸਿੱਖੀ ਵਾਲੇ ਪਾਸੇ। ਸਿੱਖੀ ਨੂੰ ਜਿਹੜਾ ਸੀ ਉਹ ਜਿਵੇਂ ਆਪਾਂ ਕਹਿੰਦੇ ਹਾਂ ਕਿ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸਿੱਖੀ ਦੇ ਮੁਤਾਬਕ ਕਿਵੇਂ ਚੱਲੇ, ਸਿੱਖ ਸਿਧਾਂਤ ਦੇ ਮੁਤਾਬਕ ਕਿਵੇਂ ਚੱਲੇ, ਇਹਦੇ ਚ ਬਹੁਤ ਵੱਡਾ ਯੋਗਦਾਨ ਹੈ ਸਿੰਘ ਸਭਾ ਦਾ, ਸਿੰਘ ਸਭਾ ਲਹਿਰ ਦਾ ਆਪਾਂ ਇਹ ਕਹਿ ਲਓ। ਕਿਉਂਕਿ ਹਰੇਕ ਗੁਰਦੁਆਰਾ ਮਹੰਤ ਦੀ ਆਪਣੀ ਪ੍ਰਾਈਵੇਟ ਪ੍ਰਾਪਰਟੀ ਹੁੰਦਾ ਸੀ, ਆਪਾਂ ਨੂੰ ਜਿਹੜਾ ਹੈਗਾ ਨਨਕਾਣਾ ਸਾਹਿਬ ਦਾ ਸਾਕਾ ਤਾਂ ਕਿਸੇ ਨੂੰ ਨੀ ਭੁੱਲਿਆ, ਮਹੰਤ ਨਾਰਾਇਣ ਦਾਸ ਵਾਲਾ, ਤੇ ਜੋ ਆਪਣੀ ਪ੍ਰੋਪਰਟੀ ਸਮਝਦਾ ਸੀ ਜਾਂ ਉੱਥੇ ਜਿਹੜੇ ਕੁਕਰਮ ਉਹ ਕਰਦਾ ਸੀ, ਤੇ ਉਸ ਇਹਦੇ ਚ ਇੱਕ ਕਿ ਸਿੱਖ ਸਿਧਾਂਤ ਦੇ ਮੁਤਾਬਕ ਬਾਣੀ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਪ੍ਰਬੰਧ ਕਿਵੇਂ ਚੱਲੇ, ਸਿੱਖੀ ਕਿਵੇਂ ਚੱਲੇ, ਸਿੱਖੀ ਦਾ ਪ੍ਰਚਾਰ ਕਿਵੇਂ ਹੋਵੇ, ਇਹ ਚ ਬਹੁਤ ਵੱਡਾ ਯੋਗਦਾਨ ਹੈ ਸਿੰਘ ਸਭਾ ਦਾ। ਤੇ ਫਿਰ ਉੱਥੋਂ ਹੀ ਇਹ ਜਿਹੜਾ ਸਾਰਾ ਅਕਾਲੀ ਦਲ ਦੀ ਮੂਵਮੈਂਟ, ਫਿਰ ਪੋਲੀਟੀਕਲ ਮੂਵਮੈਂਟ, ਠੀਕ ਹੈ, ਉੱਥੇ ਕਿਉਂਕਿ ਸਿੰਘ ਸਭਾ ਦਾ ਕੋਈ ਪੋਲੀਟੀਕਲ ਏਜੰਡਾ ਬਿਲਕੁਲ ਹੈ ਨਹੀਂ ਸੀਗਾ, ਇਸ ਕਰਕੇ ਉਹ ਉਹਦੇ ਚ ਬਿਲਕੁਲ ਪਿੱਛੇ ਹਟ ਗਏ ਤੇ ਕਿਤੇ ਰਹੇ ਨੀ, ਤੇ ਫਿਰ ਐਸ ਜੀ ਪੀ ਸੀ ਉਹਦੇ ਚੋਂ ਨਿਕਲੀ ਤੇ ਇਸ ਤਰ੍ਹਾਂ ਦੀ। ਪਰ ਇੱਕ ਜਿਹੜਾ ਸੀ ਉਹਦਾ ਇਹ ਹੋਇਆ ਕਿ ਸਿੰਘ ਸਭਾ ਇੱਕ ਏਦਾਂ ਦੀ ਮੂਵਮੈਂਟ ਬਣ ਗਈ ਜਿੱਥੇ ਇਤਿਹਾਸਕ ਗੁਰਦੁਆਰੇ ਨਹੀਂ ਸੀ, ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਤੱਕ ਜਾਂ ਰਿਆਸਤਾਂ ਤੱਕ ਵੀ ਸਿਰਫ ਤੇ ਸਿਰਫ ਜਿਹੜੇ ਸੀ ਲੋਕ ਉਹ ਜਾਂ ਡੇਰਿਆਂ ਚ ਜਾਂਦੇ ਸੀ, ਜਾਂ ਜਿੱਥੇ ਇਤਿਹਾਸਕ ਗੁਰਦੁਆਰੇ ਸੀ ਉਹ ਵੀ ਮਹੰਤਾਂ ਦੇ ਮਸੰਦਾਂ ਦੇ ਪ੍ਰਬੰਧ ਹੇਠ ਸੀਗੇ, ਜਾਂ ਉੱਥੇ ਉਹਨਾਂ ਨੂੰ ਜਾਣਾ ਪੈਂਦਾ ਸੀ। ਸਿੰਘ ਸਭਾ ਮੂਵਮੈਂਟ ਨੇ ਕਿਹਾ ਕਿ ਜਿੱਥੇ ਵੀ ਜਿਹੜੇ ਹੈਗੇ ਸਿੰਘ ਇਕੱਠੇ ਹੋ ਕੇ ਆਪਣੀ ਕਮੇਟੀ ਬਣਾ ਕੇ ਆਪਣਾ ਕੋਈ ਗੁਰਦੁਆਰਾ ਉੱਥੇ ਸਾਂਝੀ ਜਗ੍ਹਾ ਬਣਾ ਸਕਦੇ ਆ। ਇਹੀ ਕਾਰਨ ਹੈ ਕਿ ਦੇਸ਼ ਦੇ ਵਿੱਚ ਜਿਹੜਾ ਹੁਣ ਜੇ ਕੋਈ ਵਧੀਆ ਤਰੀਕੇ ਨਾਲ ਗੁਰਦੁਆਰੇ ਚੱਲ ਰਹੇ ਨੇ, ਲੋਕਲ ਪ੍ਰਬੰਧਕ ਕਮੇਟੀ ਹੁੰਦੇ ਤਾਂ ਉਹ ਸਿੰਘ ਸਭਾ ਦੇ ਜਿਹੜੇ ਹੈਗੇ ਆ ਗੁਰਦੁਆਰੇ ਹੀ ਨੇ, ਤੁਸੀਂ ਕਿਤੇ ਵੀ ਜਿਹੜੀ ਆ ਉਹ ਨਜ਼ਰ ਮਾਰ ਸਕਦੇ ਹੋ। ਤੇ ਪਰ ਕਿਉਂਕਿ ਫਿਰ ਉਸ ਤੋਂ ਬਾਅਦ ਹਾਲਾਂਕਿ ਇੱਥੇ ਅਕਾਲੀ ਦਲ ਦੀਆਂ ਸਰਕਾਰਾਂ ਵੀ ਬਣੀਆਂ, ਐਸ ਜੀ ਪੀ ਸੀ ਨੇ ਵੀ ਕਦੇ ਬਾਂਹ ਨਹੀਂ ਫੜੀ, ਉਹ ਫਿਰ ਇਹਨਾਂ ਗੁਰਦੁਆਰਿਆਂ ਦੀ ਇੱਕ ਸੰਸਥਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਬਣੀ, ਤੇ ਉਹ ਥੋੜਾ ਮੋਟਾ ਚਲੋ ਜਿੰਨੇ ਕੁ ਉਹਨਾਂ ਕੋਲ ਫੰਡਸ ਵਗੈਰਾ ਹੁੰਦੇ ਉਹਨਾਂ ਨੂੰ ਚਲਾ ਰਹੀ ਹੈ, ਤੇ ਪਰ ਉਸ ਦੂਸਰੀ ਸਰਪ੍ਰਸਤੀ ਜਿਹੜੀ ਸੀ ਉਹ ਬਿਲਕੁਲ ਖਤਮ ਹੋ ਗਈ, ਕਿਉਂਕਿ ਰਿਆਸਤਾਂ ਖਤਮ ਹੋਣ ਤੋਂ ਬਾਅਦ ਜਿਹੜਾ ਥਾਪੜਾ ਜਿਵੇਂ ਮਹਾਰਾਜਾ ਫਰੀਦਕੋਟ ਵੀ ਇਹਦੇ ਸਰਪ੍ਰਸਤ ਰਹੇ, ਮਹਾਰਾਜਾ ਨਾਭਾ ਵੀ ਰਹੇ, ਬਿਕਰਮਨ ਸਿੰਘ ਤਾਂ ਇਹਦੇ ਜਿਹੜੇ ਮੈਂਬਰ ਹੀ ਰਹੇ ਜਿਹੜੇ ਕਪੂਰਥਲਾ ਦੇ ਰਾਜਾ ਸੀਗੇ, ਤੇ ਉਦਾਂ ਦੀ ਜਿਹੜੀ ਸਰਪ੍ਰਸਤੀ ਨਾ ਰਹਿਣ ਕਰਕੇ ਫਿਰ ਹੌਲੀ ਹੌਲੀ ਜਿਹੜੀ ਸੀ ਉਹ ਲਹਿਰ ਤਾਂ ਚਲੋ ਉਦੋਂ ਹੀ ਇਹ ਪਿੱਛੇ ਹਟ ਗਈ ਸੀ ਜਿੱਦਾਂ ਤੋਂ ਸ਼ੁਰੂਆਤ ਕੀਤੀ ਕਿ ਸਮਾਜ ਸੁਧਾਰ ਵਾਲੇ ਪਾਸੇ ਇਹਨੇ ਕੰਮ ਕੀਤਾ। ਤੇ ਇੱਕ ਜਿਹੜੀ ਹੋਰ ਵੱਡੀ ਗੱਲ ਹੈ ਉਹ ਮੈਂ ਜ਼ਰੂਰ ਕਰਨੀ ਚਾਹਾਂਗਾ ਕਿ ਜਦੋਂ ਆਰੀਆ ਸਮਾਜ ਲਹਿਰ ਸ਼ੁਰੂ ਹੋਈ ਸਭ ਤੋਂ ਵੱਧ ਉਹਨੂੰ ਜਿਹੜਾ ਰਿਸਪੋਂਸ ਸੀਗਾ ਉਹ ਪੰਜਾਬ ਤੋਂ ਮਿਲਿਆ, ਤੇ ਪੰਜਾਬ ਦੇ ਵਿੱਚ ਰਿਸਪੋਂਸ ਵੀ ਜਿਹੜਾ ਸਿੱਖੀ ਵਾਲੇ ਪਾਸੋਂ ਮਿਲਿਆ, ਕਿਉਂਕਿ ਜਿਹੜੇ ਸਵਾਮੀ ਦਯਾਨੰਦ ਸਰਸਵਤੀ ਸੀ ਉਹਦੇ ਜਿਹੜੇ ਬਹੁਤ ਸਾਰੀਆਂ ਗੱਲਾਂ ਉਹ ਸੂਤ ਬੈਠਦੀਆਂ ਸੀ ਸਿੱਖ ਸਿਧਾਂਤ ਦੇ ਅਨੁਸਾਰ, ਕਿਉਂਕਿ ਇੱਥੇ ਪਹਿਲਾਂ ਸਿੱਖੀ ਦਾ ਪ੍ਰਚਾਰ ਸੀ ਤੇ ਉਹੀ ਸਮਾਜ ਸੁਧਾਰ ਦੀ ਗੱਲ ਉਹ ਕਰਦੇ ਸੀ, ਮੂਰਤੀ ਪੂਜਾ ਦਾ ਵਿਰੋਧ ਕਰਦੇ ਸੀ, ਹੋਰ ਏਦਾਂ ਦੀਆਂ ਗੱਲਾਂ। ਜਦੋਂ ਫਿਰ ਉਹਨਾਂ ਦਾ ਇੱਕ ਗ੍ਰੰਥ ਆਇਆ ਸਤਿਆਰਥ ਪ੍ਰਕਾਸ਼, ਤੇ ਉਹਦੇ ਚ ਉਹਨਾਂ ਨੇ ਜਿਵੇਂ ਮੁਸਲਮਾਨ ਜਿਹੜੇ ਪੈਗੰਬਰ ਸੀ ਉਹਨਾਂ ਦੀ ਨਿੰਦਾ ਕੀਤੀ, ਈਸਾ ਮਸੀਹ ਦੀ ਨਿੰਦਾ ਕੀਤੀ, ਹੋਰਾਂ ਦੀ ਕੀਤੀ, ਨਾਲ ਹੀ ਫਿਰ ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਦੀ ਜਿਹੜੀ ਨਿੰਦਾ ਉਹ ਸ਼ੁਰੂ ਕਰਤੀ ਕਿ ਉਹਨਾਂ ਨੂੰ ਸੰਸਕ੍ਰਿਤ ਨਹੀਂ ਸੀ ਆਉਂਦੀ, ਉਹਨਾਂ ਦਾ ਜਿਹੜੀ ਉਹਨਾਂ ਦੀ ਭਾਸ਼ਾ ਹੈ ਉਹ ਤਾਂ ਬਿਲਕੁਲ ਪੇਂਡੂ ਭਾਸ਼ਾ ਹੈ, ਰਸਟਿਕ ਹੈ, ਇੱਦਾਂ ਦੀਆਂ। ਫਿਰ ਉਹ ਤੋਂ ਜਵਾਬ ਮੰਗਣਾ ਸ਼ੁਰੂ ਕਰਤਾ, ਤੇ ਇਹ ਵੀ ਕਿਹਾ ਜਾਂਦਾ ਹਾਲਾਂਕਿ ਚਲੋ ਇਹਦਾ ਕੋਈ ਰਿਟਨ ਐਵੀਡੈਂਸ ਤਾਂ ਕਿਤੇ ਹੈ ਨਹੀਂ ਕਿ ਉਹਨਾਂ ਨੇ ਦਯਾਨੰਦ ਨੇ ਕਿਹਾ ਕਿ ਮੈਥੋਂ ਭੁੱਲ ਹੋਈ ਹੈ ਕਿਉਂਕਿ ਮੇਰੇ ਤਾਂ ਪ੍ਰੇਰਨਾ ਸਰੋਤ ਨੇ, ਮੈਂ ਇਹ ਵਾਪਸ ਕੱਢਾਂਗਾ ਆਪਣੀ ਜਿਹੜੀ ਸਿਆਰਥ ਪ੍ਰਕਾਸ਼ ਚੋਂ। ਪਰ ਕਿਉਂਕਿ ਉਦੋਂ ਬਾਅਦ ਉਹਨਾਂ ਦੀ ਮੌਤ ਹੋ ਗਈ, ਤੇ ਉਦੋਂ ਬਾਅਦ ਜਿਹੜੀ ਦਯਾਨੰਦ ਐਂਗਲੋ ਮੂਵਮੈਂਟ ਸ਼ੁਰੂ ਹੋਈ, ਤੇ ਜਾਂ ਜਿਹੜੇ ਆਰੀਆ ਸਮਾਜੀ ਸੀ ਉਹਨਾਂ ਨੇ ਫਿਰ ਉਹ ਤੋਂ ਹਟਾਇਆ ਨੀ। ਅੱਜ ਵੀ ਸਿਆਰਥ ਪ੍ਰਕਾਸ਼ ਦਾ ਹਿੱਸਾ ਹੈ, ਜੋ ਸਿੱਖ ਧਰਮ ਬਾਰੇ ਜਾਂ ਗੁਰੂ ਨਾਨਕ ਬਾਰੇ ਉਹਨਾਂ ਦੀਆਂ ਅਪਮਾਨਜਨਕ ਟਿੱਪਣੀਆਂ ਨੇ ਉਹ ਹੈਗੀਆਂ। ਪਰ ਉਹਦਾ ਜਿਹੜਾ ਸੀ ਵਿਰੋਧ ਫਿਰ ਕਾਫੀ ਹੋਇਆ ਆਰੀਆ ਸਮਾਜ ਮੂਵਮੈਂਟ ਦਾ ਜਾਂ ਹੋ ਰਿਹਾ, ਇਹੀ ਕਾਰਨ ਸੀਗਾ ਕਿ ਫਿਰ ਉਹ ਆਰੀਆ ਸਮਾਜ ਮੂਵਮੈਂਟ ਸਿਰਫ ਥੋੜੇ ਜਿਹੇ ਥਾਂ ਤੇ ਜਿਵੇਂ ਜਲੰਧਰ ਦੇ ਵਿੱਚ ਜਾਂ ਕੁਛ ਪੋਕਟ ਦੇ ਵਿੱਚ ਸੁੰਗੜ ਕੇ ਰਹਿ ਗਈ ਅਬੋਹਰ ਦੇ ਵਿੱਚ। ਤੇ ਇਹ ਇਸ ਤਰ੍ਹਾਂ ਜਿਹੜਾ ਸੀ ਉਹ ਫਿਰ ਇਹ ਐਡੀਆਂ ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਵੀ, ਤੇ ਫਿਰ ਹੁਣ ਕਿਉਂਕਿ ਕੋਈ ਇਹਨਾਂ ਦਾ ਸਿਆਸੀ ਆਧਾਰ ਨਾ ਹੋਣ ਕਰਕੇ, ਤੇ ਕਿਉਂਕਿ ਇਹਨਾਂ ਨੇ ਵਿਦਿਅਕ ਸੰਸਥਾਵਾਂ ਵੀ ਜਿਹੜੀਆਂ ਅਲੱਗ ਅਲੱਗ ਜਿਹੜੀਆਂ ਮੈਨੇਜਮੈਂਟ ਬਣ ਗਈਆਂ, ਜਿਵੇਂ ਚੀਫ਼ ਖਾਲਸਾ ਦੀਵਾਨ ਦੀ ਵੀ ਹੋਰ ਤਰ੍ਹਾਂ ਦੀ ਮੈਨੇਜਮੈਂਟ ਬਣ ਗਈ, ਤੇ ਫਿਰ ਉਹ ਬਸ ਕੇਂਦਰੀ ਸਿੰਘ ਸਭਾ ਇੱਕ ਸੰਸਥਾ ਰਹਿ ਗਈ ਜਿਹੜੀ ਇਹਨਾਂ ਸਾਰੇ ਗੁਰਦੁਆਰੇ ਇਹਨਾਂ ਦੇ ਕੋਈ ਮਤਾਹਤ ਨਹੀਂ ਹੈਗੇ, ਉਹ ਆਪਣੀ ਇੱਛਾ ਦੇ ਨਾਲ ਇਹਦੇ ਨਾਲ ਜੁੜ ਜਾਂਦੇ ਆ, ਪਰ ਇਹ ਵੀ ਬਸ ਉਹ ਥੋੜੀ ਮੋਟੀ ਐਕਟੀਵਿਟੀ ਜਿਹੜੀ ਆ ਉਹ ਇਹਨਾਂ ਕੋਲ ਰਹਿ ਗਈ ਹੈ
5: ਜੀ। ਇਹ ਇਹ ਗੱਲ ਇੱਕ ਥੋੜ੍ਹਾ ਜਿਹਾ ਵੈਸੇ ਵਿਵਾਦ ਵੀ ਇਹਦੇ ਨਾਲ ਜਾ ਜੁੜਦਾ ਹੈਗਾ, ਜਦੋਂ ਵੀ ਕੋਈ ਲਹਿਰ ਬਹੁਤ ਵੱਡੀ ਹੋ ਜਾਂਦੀ ਹੈ ਅਤੇ ਮਾਸਿਸ ਦੀ ਲਹਿਰ ਬਣ ਜਾਂਦੀ ਹੈ, ਆਮ ਲੋਕਾਂ ਦੀ ਲਹਿਰ ਬਣ ਜਾਂਦੀ ਹੈ, ਜ਼ਾਹਰ ਜਿਹੀ ਗੱਲ ਹੈ ਕਿ ਉਹਦੇ ਨਾਲ ਸਵਾਲ ਜਿਹੜੇ ਨੇ ਉੱਥੇ ਉੱਠਣੇ ਵਾਜਬ ਹੁੰਦੇ ਹੈਗੇ ਨੇ। ਜਿੱਦਾਂ ਤੁਸੀਂ ਆਰੀਆ ਸਮਾਜੀ ਲਹਿਰ ਦੇ ਨਾਲ ਜੁੜ ਕੇ ਦੀ ਗੱਲ ਕੀਤੀ ਕਿ ਇੱਕ ਵਾਦ ਵਿਵਾਦ ਹੋਣਾ ਸ਼ੁਰੂ ਹੋ ਗਿਆ ਸੀ, ਪਰ ਸਿੰਘ ਸਭਾ ਲਹਿਰ ਦੇ ਵਿੱਚ ਕਾਫੀ ਵਿਵਾਦ ਇਹ ਵੀ ਜੁੜਦੇ ਹੈਗੇ ਨੇ ਕਿ ਕਿਉਂਕਿ ਇਹਨਾਂ ਨੇ ਸ਼ੁਰੂ ਦੇ ਵਿੱਚ ਹੀ ਇਹ ਫੈਸਲਾ ਕਰ ਲਿਆ ਸੀਗਾ ਕਿ ਜਿੱਦਾਂ ਤੁਸੀਂ ਵੀ ਦੱਸਿਆ ਕਿ ਗੁਰਮਤਿ ਪ੍ਰਚਾਰ ਤੱਕ ਜਾਂ ਵਿੱਦਿਆ ਦੇ ਪ੍ਰਸਾਰ ਤੱਕ ਦੀ ਇਹ ਲਹਿਰ ਹੋਏਗੀ। ਇਹਦੇ 'ਚ ਅੰਗਰੇਜ਼ੀ ਸਰਕਾਰ ਜਿਹੜੀ ਆ, ਬਰਤਾਨਵੀ ਹਕੂਮਤ ਆ, ਉਹਦੇ ਬਾਰੇ ਕੋਈ ਵੀ ਸਿਆਸੀ ਚਰਚਾ ਨਹੀਂ ਕੀਤੀ ਜਾਏਗੀ। ਇਹਨਾਂ ਦੀ ਬੈਠਕਾਂ ਦੇ ਵਿੱਚ ਵੀ ਇਹ ਅਹਿਦ ਲਿਆ ਜਾਂਦਾ ਸੀ। ਤੁਸੀਂ ਮੀਡੀਆ ਦੀ ਵੀ ਗੱਲ ਕੀਤੀ, ਜਿਹੜੇ ਅਖ਼ਬਾਰ ਵੀ ਸ਼ੁਰੂ ਕੀਤੇ ਸੀਗੇ, ਜਿੱਦਾਂ ਤੁਸੀਂ ਦੱਸਿਆ ਕਿ ਖਾਲਸਾ ਅਖ਼ਬਾਰ ਸੀਗਾ ਅਤੇ ਦੀ ਖਾਲਸਾ ਵੀ ਸੀਗਾ, ਅੰਗਰੇਜ਼ੀ ਦਾ ਅਖ਼ਬਾਰ ਸੀ। ਸੋ ਅੰਗਰੇਜ਼ੀ ਤੋਂ ਜਾਂ ਬਰਤਾਨਵੀ ਹਕੂਮਤ ਤੋਂ ਇਹ ਉਲਟ ਨਹੀਂ ਹੋਏ ਹੈਗੇ, ਬਲਕਿ ਇਤਿਹਾਸ ਦੇ ਵਿੱਚ ਇਹੋ ਜਿਹੇ ਵੀ ਕੁਛ ਸੰਦਰਭ ਮਿਲਦੇ ਹੈਗੇ ਨੇ ਕਿ ਜਿਹੜੀ ਬਰਤਾਨਵੀ ਹਕੂਮਤ ਜਿਹੜੀ ਸੀਗੀ ਉਹ ਜਿਸ ਤਰ੍ਹਾਂ ਦੀਆਂ ਆਰਿਆ ਸਮਾਜੀ ਆ, ਹੋਰ ਜਿਹੜੀਆਂ ਬ੍ਰਹਮ ਸਮਾਜ ਜਿਹੜੀਆਂ ਐਸੀਆਂ ਲਹਿਰਾਂ ਸੀ, ਉਹਨਾਂ ਦੇ ਖਿਲਾਫ਼ ਖੜ੍ਹੇ ਹੋਣ ਦੇ ਲਈ ਜਿਹੜੀ ਸਿੰਘ ਸਭਾ ਲਹਿਰ ਦੇ ਕੁਛ ਇੱਕ ਤੱਤ ਸੀਗੇ, ਜਿਵੇਂ ਤੱਤ ਖਾਲਸਾ ਵੀ ਸੀ, ਉਹਨਾਂ ਨੂੰ ਉਹ ਸਪੋਰਟ ਕਰਦੇ ਸੀ, ਫਾਈਨੈਂਸ਼ੀਅਲੀ ਸਪੋਰਟ ਕਰਦੇ ਸੀਗੇ ਕਿ ਤੁਸੀਂ ਕਰੋ। ਇੱਥੋਂ ਤੱਕ ਕਿ ਖਾਲਸਾ ਕਾਲਜ ਜਿਹੜਾ ਅੰਮ੍ਰਿਤਸਰ 'ਚ 1892 'ਚ ਸ਼ੁਰੂ ਹੁੰਦਾ, ਉਹਦੇ ਲਈ ਵੀ ਬਰਤਾਨਵੀ ਹਕੂਮਤ ਜਿਹੜੀ ਹੈਗੀ ਉਹ ਫੰਡਿੰਗ ਕਰਦੀ ਹੈ। ਫਿਰ ਕੁਈਨ ਵਿਕਟੋਰੀਆ ਦੀ ਜਿਹੜੀ ਬਰਥ ਐਨੀਵਰਸਰੀ ਆ, ਉਹਨੂੰ ਲਾਹੌਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਿੰਘ ਸਭਾ ਦੀ ਤਰਫ ਤੋਂ ਮਨਾਇਆ ਜਾਂਦਾ ਹੈਗਾ। ਕੁੱਲ ਮਿਲਾ ਕੇ ਕਲੋਨੀਅਲ ਸਟ੍ਰੈਟੇਜੀ ਦੇ ਨਾਲ ਬਿਲਕੁਲ ਕੁਛ ਹੱਦ ਤੱਕ ਜਿਹੜਾ ਇਹਦਾ ਇੱਕ ਧੜਾ ਸੀ ਉਹ ਫਿੱਟ ਬੈਠਦਾ ਸੀਗਾ। ਸੋ ਇਹ ਬਰਤਾਨਵੀ ਸਾਮਰਾਜ ਨੂੰ ਵੀ ਮਨਜ਼ੂਰ ਸੀਗਾ, ਔਰ ਇਹੀ ਕਹਿ ਰਹੇ ਨੇ ਕਿ ਇਹਨਾਂ ਦੇ ਚੱਲਦਿਆਂ ਹੋਇਆਂ ਫਿਰ ਜਿਹੜਾ ਕਾਨ ਸਿੰਘ ਨਾਭਾ ਹੋਣਾ ਨੇ ਜਿਹੜਾ ਇੱਕ ਕਲਾਸੀਕਲ ਟਰੈਕਟ ਲਿਖਿਆ ਸੀ ਹਮ ਹਿੰਦੂ ਨਹੀਂ, ਇਸ ਕਿਸਮ ਦੀਆਂ ਆਈਡੀਓਲੋਜੀਜ਼ ਫਿਰ ਪੇਸ਼ ਕੀਤੀਆਂ ਜਾਣ ਲੱਗ ਪਈਆਂ, ਕਿਉਂਕਿ ਉਹ ਜਿਹੜੀਆਂ ਸੰਸਥਾਵਾਂ ਸੀ ਉਹ ਕਹਿੰਦੀਆਂ ਸੀ ਕਿ ਤੁਸੀਂ ਹਿੰਦੂਆਂ ਦੇ ਵਿੱਚ ਰਲੋ, ਜਦਕਿ ਤੱਤ ਖਾਲਸਾ ਜਾਂ ਹੋਰ ਸੁਧਾਰਕ ਜਿਹੜੇ ਕਹਿੰਦੇ ਸੀ ਕਿ ਨਹੀਂ ਸਿੱਖ ਹਿੰਦੂ ਨਹੀਂ। ਖੈਰ ਚਲੋ ਸਿੱਖ ਹਿੰਦੂ ਨਹੀਂ ਉਹ ਤਾਂ ਇੱਕ ਵੱਖਰਾ ਵਿਸ਼ਾ, ਪਰ ਕੀ ਸਵਾਲ ਇਹ ਹੈਗਾ ਕਿ ਵਰ ਦੀਜ਼ ਐਸੋਸੀਏਸ਼ਨ ਜਾਂ ਸਿੰਘ ਸਭਾ ਮੂਵਮੈਂਟ ਜਿਹੜਾ ਸੀ, ਵਾਜ਼ ਇਟ ਇੰਟੈਂਸ਼ਨਲੀ ਇਨਕਲਾਈਨ ਟੂਵਰਡਸ ਬ੍ਰਿਟਿਸ਼ ਕਲੋਨੀਅਲ ਗਵਰਨਮੈਂਟ?
6: ਨਹੀਂ ਨਹੀਂ, ਜਿਹੜਾ ਗੌਤਮ ਜੀ ਦੇਖੋ ਉਹਦੇ ਜਿਹੜਾ ਪਹਿਲੇ ਜਿਹੜੇ ਰੈਵੋਲੂਸ਼ਨ ਹੈ ਨਾ, ਜਦੋਂ ਸਿੰਘ ਸਭਾ ਦੇ ਅਸੀਂ ਪੜ੍ਹਦੇ ਹਾਂ, ਉਹਦੇ 'ਚ ਇੱਕ ਗੱਲ ਬੜੀ ਸਪਸ਼ਟ ਹੈ, ਬੜੀ ਕਲੀਅਰ ਹੈ ਵੀ ਅਸੀਂ ਕਿਸੇ ਵੀ ਸਰਕਾਰ ਨਾਲ ਆਡਾ ਨਹੀਂ ਲਾਉਣਾ। ਤੇ ਇਹੀ ਕਾਰਨ ਸੀ ਕਿ ਜਦੋਂ ਅਕਾਲੀ ਮੂਵਮੈਂਟ ਚੱਲੀ, ਅਕਾਲੀ ਮੋਰਚੇ ਲੱਗੇ, ਉੱਥੇ ਸਿੰਘ ਸਭਾ ਜਿਹੜੀ ਆ ਉਹ ਬਿਲਕੁਲ ਸਾਇਲੈਂਟ ਹੈ, ਕਿਤੇ ਹੈ ਨਹੀਂ। ਤੇ ਵੀ ਸਾਡਾ ਜਿਹੜਾ ਸਿਰਫ ਇੱਕੋ ਇੱਕ ਮਤਲਬ ਧਰਮ ਦਾ ਪ੍ਰਚਾਰ ਤੇ ਵਿੱਦਿਆ ਇਹ ਹੈ, ਜਿਹੜੀਆਂ ਦੂਜੀਆਂ ਗੱਲਾਂ ਨੇ ਜਿਹਦੇ 'ਚ ਖਾਸ ਕਰਕੇ ਭਾਈ ਕਾਨ ਸਿੰਘ ਨਾਭਾ ਦੀ ਗੱਲ ਜਿਹੜੀ ਜਿੱਦਾਂ ਆਈ ਹੈ। ਹੁਣ ਜਿਹੜੇ ਮਿਸਟਰ ਮੈਕਾਲਫ ਦਾ ਨਾਂ ਬੜਾ ਆਉਂਦਾ, ਉਹ ਡੀਸੀ ਰਹੇ ਇੱਥੇ, ਤੇ ਬਾਅਦ ਦੇ ਵਿੱਚ ਉਹ ਡਿਵੀਜ਼ਨਲ ਜੱਜ ਵੀ ਰਹੇ, ਕਮਿਸ਼ਨਰ ਰਹੇ ਹਨ, ਤੇ ਜਿਨ੍ਹਾਂ ਨੇ ਕਾਫੀ ਕੰਮ ਕੀਤਾ ਹਿਸਟਰੀ ਦੇ ਉੱਪਰ। ਹੁਣ ਸ਼ੁਰੂਆਤ ਮੈਕਾਲਫ ਨੇ ਜਦੋਂ ਜਿਹੜਾ ਹੈਗਾ ਸ਼ਗਿਰਦੀ ਜਦੋਂ ਧਾਰਨ ਕੀਤੀ ਭਾਈ ਕਾਨ ਸਿੰਘ ਨਾਭਾ ਦੀ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਵਾਸਤੇ, ਤੇ ਉਹ ਵੀ ਆਪਾਂ ਇਹ ਕਹਿ ਸਕਦੇ ਕਿ ਉਹਦਾ ਜ਼ਰੀਆ ਵੀ ਜਿਹੜਾ ਹੈਗਾ ਉਹ ਇੱਕ ਸਿੰਘ ਸਭਾ ਹੀ ਸੀ। ਤੇ ਪਰ ਸਿੰਘ ਸਭਾ ਨੇ ਇੱਦਾਂ ਦਾ ਜਿਹੜਾ ਹੈ ਸਟੇਕ ਕਦੇ ਨਹੀਂ ਲਿਆ ਕਿ ਉਹਨਾਂ ਨੇ ਕਿਸੇ ਦੂਜੇ ਧਰਮ ਦੇ ਖਿਲਾਫ ਪ੍ਰਚਾਰ ਕਰਨਾ। ਸਗੋਂ ਜੇ ਸਿੰਘ ਸਭਾ ਦੀ ਜੇ ਕਿਤੇ ਰਹੀ ਸਮੱਸਿਆ ਤਾਂ ਉਹ ਸਾਡੇ ਫੋਕਲੋਰ ਕਲਚਰ ਦੇ ਨਾਲ ਜ਼ਰੂਰ ਰਹੀ, ਤੇ ਉਹ ਇੱਕ ਪੱਖ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਜਾਂ, ਕਿਉਂਕਿ ਹਰ ਇੱਕ ਦੇ ਵਿੱਚ ਕੁਛ ਧੜੇ ਇੱਦਾਂ ਦੇ ਹੁੰਦੇ ਆ, ਜੇ ਉਹ ਤਾਂ ਖੈਰ ਤੁਸੀਂ ਵੀ ਜ਼ਿਕਰ ਕੀਤਾ ਕਿ ਜਿਹੜੇ ਆਪਣੇ ਤਰੀਕੇ ਨਾਲ ਫਿਰ ਚੱਲਦੇ ਆ, ਉਹਨਾਂ ਨੂੰ ਇਹ ਹੁੰਦਾ ਕਿ ਸਾਡੇ ਨਾਲ ਲੋਕ ਜੁੜ ਗਏ ਨੇ। ਤੇ ਜਿਵੇਂ ਉਹਨਾਂ ਨੇ ਜਿਹੜਾ ਹੈ ਸ਼ਰਾਧਾਂ ਦਾ ਵਿਰੋਧ ਕਰਤਾ, ਸ਼ਰਾਧਾਂ ਦਾ ਆਰੀਆ ਸਮਾਜ ਵੀ ਵਿਰੋਧ ਕਰਦਾ ਸੀ, ਤੀਆਂ ਦਾ ਵਿਰੋਧ ਕਰਤਾ ਕਿ ਗਿੱਧੇ ਨਹੀਂ ਪੈਣੇ ਚਾਹੀਦੇ, ਆਹ ਨਹੀਂ ਹੋਣਾ ਚਾਹੀਦਾ, ਇੱਦਾਂ ਨਹੀਂ ਹੋਣਾ ਚਾਹੀਦਾ। ਉੱਥੇ ਫਿਰ ਲੋਕ ਗੀਤਾਂ ਦੇ ਵਿੱਚ ਵੀ ਸਿੰਘ ਸਭਾ ਦਾ ਜ਼ਿਕਰ ਆਇਆ, ਮਰਜਾਨ ਸਿੰਘ ਸਭੀ ਹੈ ਜਿੰਨਾ ਗਿੱਧਾ ਬੰਦ ਕਰਾਇਆ, ਇਹ ਸਾਡੇ ਲੋਕ ਗੀਤਾਂ ਦਾ ਹਿੱਸਾ ਬਣ ਗਿਆ। ਤੇ ਉੱਥੇ ਤਾਂ ਇਹ ਜ਼ਰੂਰ ਇੰਨੀ ਕੁ ਗੱਲ ਰਹੀ ਜੋ ਸਮਾਜ ਸੁਧਾਰਾਂ ਵਾਲੇ ਪਾਸੇ ਪਏ, ਕਿਉਂਕਿ ਜਿਹੜੀਆਂ ਵੀ, ਕਿਉਂਕਿ ਇੱਕ ਗੱਲ ਗੌਤਮ ਜੀ ਬੜੀ ਸਪਸ਼ਟ ਹੈ ਕਿ ਜਿਹੜੀਆਂ ਸੰਸਥਾਵਾਂ ਨੇ, ਸੰਸਥਾ ਤਾਂ ਚਲੋ ਇੱਕ ਹੋਰ ਚੀਜ਼ ਇੰਸਟੀਟਿਊਸ਼ਨ ਬਣ ਜਾਂਦੀ ਹੈ, ਉਹਦੇ 'ਚ ਤਾਂ ਇੱਕ ਬਕਾਇਦਾ ਇੱਕ ਸਿਸਟਮ ਆ ਜਾਂਦਾ, ਜਿਹੜੀਆਂ ਮੂਵਮੈਂਟਸ ਨੇ, ਜਿਹੜੀਆਂ ਲਹਿਰਾਂ ਨੇ, ਤੇ ਉਹਦੇ ਵਿੱਚ ਹਰ ਤਰ੍ਹਾਂ ਦਾ ਐਲੀਮੈਂਟ ਹਰ ਤਰ੍ਹਾਂ ਦਾ ਹੁੰਦਾ, ਉਹ ਫਿਰ ਕਈ ਵਾਰੀ ਆਪਣੇ ਤਰੀਕੇ ਨਾਲ ਕਈ ਗੱਲਾਂ ਜਿਹੜੀਆਂ ਉਹ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦਾ। ਤੇ ਕਿਉਂਕਿ ਮੈਂ ਉਦੋਂ ਸਰਗਰਮ ਪੱਤਰ ਕਰ ਰਿਹਾ ਜਦੋਂ ਇਹ ਮੌਜੂਦਾ ਜਿਹੜੀ ਮਿਲੀਟੈਂਸੀ ਦੀ ਮੂਵਮੈਂਟ ਪੰਜਾਬ ਦੇ ਵਿੱਚ ਰਹੀ, ਉਦੋਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨਹੀਂ ਸੀ ਉੱਪਰੋਂ, ਹੇਠਾਂ ਆਪਣੇ ਲੈਵਲ ਤੇ ਜਿਹੜੇ ਸੀਗੇ ਉਹ ਇਕੱਠੇ ਹੋ ਕੇ ਇੱਦਾਂ ਦਾ ਆਹ ਕਰ ਲਓ ਆਹ ਕਰ ਲਓ, ਉਹ ਉਸ ਤਰੀਕੇ ਨਾਲ ਚੱਲਦੀਆਂ ਸੀ। ਤੇ ਸੋ ਇਸ ਤਰ੍ਹਾਂ ਦਾ ਜਿਹੜੇ ਹੈਗੇ ਉਹ ਗੱਲਾਂ ਬਿਲਕੁਲ ਸਹੀ ਹੈ ਜਿਹੜੀਆਂ ਤੁਸੀਂ ਕੀਤੀਆਂ ਨੇ ਕਿ ਕਿਤੇ ਨਾ ਕਿਤੇ ਇਹ ਲੱਗਦਾ ਸੀ, ਤੇ ਕਿਉਂਕਿ ਜਿੱਥੇ ਸਟੇਟ ਨੂੰ ਇਹ ਲੱਗਦਾ ਹੁੰਦਾ ਕਿ ਆਹ ਗੱਲ ਸਾਡੇ ਹੱਕ 'ਚ ਭੁਗਤੀ ਹੈ, ਫਿਰ ਉਹਨੂੰ ਸਰਪ੍ਰਸਤੀ ਵੀ ਦਿੰਦੇ ਆ, ਪੈਟਰਨਾਈਜ਼ ਵੀ ਦਿੰਦੇ ਆ, ਇਹ ਸਾਰਾ ਕੁਛ ਜਿਹੜਾ ਹੈਗਾ ਇਹ ਚੱਲਦਾ ਰਿਹਾ। ਤੇ ਪਰ ਜਿਹੜੀ ਮੈਂ ਗੱਲ ਕੀਤੀ ਹੈ ਕਿ ਐਜੂਕੇਸ਼ਨ ਵਾਲੇ ਪਾਸੇ ਜਾਂ ਹੋਰ ਉਸ ਪਾਸੇ ਉਹਦਾ ਜਿਹੜਾ ਯੋਗਦਾਨ ਆ ਉਹ ਭੁਲਾਇਆ ਨਹੀਂ ਜਾ ਸਕਦਾ।
5: ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਜੀ ਅਤੇ ਇਸ ਸਾਰੀ ਜਾਣਕਾਰੀ ਦੇ ਲਈ। ਸਿੰਘ ਸਭਾ ਲਹਿਰ ਦੀ ਅੱਜ ਦੇ ਦਿਨ ਸ਼ੁਰੂਆਤ 1 ਅਕਤੂਬਰ ਤੋਂ ਅਤੇ ਉਹਦੇ ਸੰਦਰਭ ਦੇ ਵਿੱਚ ਹੀ ਅੱਜ ਦਾ ਇੱਕ ਦੇਸ਼ ਪੰਜਾਬ ਕੀ ਪ੍ਰੋਗਰਾਮ ਤੁਸੀਂ ਪੇਸ਼ ਕੀਤਾ, ਬਹੁਤ ਸ਼ੁਕਰੀਆ ਜੀ ਤੁਹਾਡਾ।
6: ਹਾਂਜੀ, ਧੰਨਵਾਦ ਜੀ।
5: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ, ਔਰ ਹੋਪ ਹੈਗੀ ਜੀ, ਉਮੀਦ ਹੈਗੀ ਹੈ ਕਿ ਤੁਸੀਂ ਹੁਣ ਸਾਰੀ ਗੱਲਬਾਤ ਸਮਝ ਗਏ ਹੋਵੋਗੇ, ਸੁਣੀ ਆ ਤੁਸੀਂ ਇਸ ਸਾਰੀ ਗੱਲਬਾਤ ਨੂੰ ਕਿਸ ਤਰੀਕੇ ਦੇ ਨਾਲ ਸਿੰਘ ਸਭਾ ਦੀ ਜਿਹੜੀ ਸਥਾਪਨਾ ਹੁੰਦੀ ਹੈ 1873 ਦੇ ਵਿੱਚ ਅਤੇ 70ਵਿਆਂ ਦੇ ਦਹਾਕੇ ਦੇ ਵਿੱਚ, ਅਤੇ ਜਿਸ ਤਰੀਕੇ ਦੇ ਨਾਲ ਸਿੱਖ ਸਾਮਰਾਜ ਨੂੰ ਭੰਗ ਕੀਤਾ ਗਿਆ ਸੀ ਅੰਗਰੇਜ਼ਾਂ ਦੇ ਦੁਆਰਾ, ਆਪਣੇ 'ਚ ਰਲਾ ਲਿਆ ਗਿਆ ਸੀਗਾ, ਕਹਿੰਦੇ ਨੇ ਕਿ ਉਸ ਵਕਤ ਖਾਲਸਾ ਇੱਦਾਂ ਮਹਿਸੂਸ ਕਰ ਰਿਹਾ ਸੀਗਾ ਕਿ ਜਿਵੇਂ ਮਾਣ ਗੁਆ ਗਿਆ ਹੋ ਲਿਆ, ਜਿੱਦਾਂ ਮੁਗਲ ਸਾਮਰਾਜ ਦੇ ਟਾਈਮ ਦੇ ਉੱਤੇ ਇੱਕ ਤਰੀਕੇ ਦੇ ਨਾਲ ਆਪਣਾ ਮਾਣ ਸਤਿਕਾਰ ਜਿਹੜੀ ਇੱਜ਼ਤ ਸੀਗੀ ਉਹ ਗੁਆ ਚੁੱਕਿਆ ਸੀਗਾ ਖਾਲਸਾ। ਸੋ ਇਸੇ ਕਰਕੇ ਇਹਦੀ ਇੱਕ ਬਹੁਤ ਵੱਡੀ ਲੋੜ ਵੀ ਮਹਿਸੂਸ ਹੋ ਰਹੀ ਸੀ ਕਿ ਜੇਕਰ ਕਿਤੇ ਨਾ ਹੁੰਦਾ, ਜੇ ਇੱਕ ਗੈਪ ਪੈਂਦਾ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਸਿੱਖ ਧਰਮ ਦੀ ਉਹ ਜਿਹੜੀ ਅਹਿਮੀਅਤ ਹੈਗੀ ਹੈ ਜਾਂ ਉਹ ਜਿਹੜੀ ਹੋਂਦ ਹੈਗੀ ਉਹਦੇ 'ਤੇ ਅਸਰ ਜ਼ਰੂਰ ਪੈਂਦੇ, ਔਰ ਉਸ ਵਕਤ ਇੱਕ ਐਸੇ ਇੱਕ ਧਰਮ ਪ੍ਰਚਾਰ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਔਰ ਵਾਜਬ ਤਰੀਕੇ ਦੇ ਨਾਲ ਇਸ ਨੂੰ ਸ਼ੁਰੂ ਕੀਤਾ ਗਿਆ ਰਸਾਲਿਆਂ ਦੇ ਰਾਹੀਂ, ਮੀਡੀਆ ਦੇ ਰਾਹੀਂ, ਪੁਸਤਕਾਂ ਲਿਖ ਵੰਡ ਕੇ ਰਾਹੀਂ ਪੰਜਾਬੀ ਦਾ ਪ੍ਰਚਾਰ ਕਰਨਾ, ਵਿੱਦਿਆ ਦਾ ਪ੍ਰਸਾਰ ਕਰਨਾ। ਔਰ ਜਿੱਦਾਂ ਪ੍ਰੀਤਮ ਸਿੰਘ ਰੁਪਾਲ ਹੋਰਾਂ ਭਾਅ ਜੀ ਨੇ ਕੁਝ ਨਾਮ ਵੀ ਜ਼ਿਕਰ ਕੀਤਾ, ਇਹ ਵੀ ਜ਼ਿਕਰ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਉਹਨਾਂ ਨਾਵਾਂ ਨੂੰ ਉਹਨਾਂ ਨੂੰ ਬਣਦਾ ਜਿਹੜਾ ਕ੍ਰੈਡਿਟ ਆ ਉਹ ਦਿੱਤਾ ਜਾ ਸਕੇ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।
3: ਟੁੱਟ ਪੈਣੀ ਇੰਗਲਿਸ਼ ਨੇ, ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
7: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
8: I have many cow, but favorite best cow Lali. He have 4 legs, 2 ears, 2 eyes. Very good, she very fast cow.
7: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
9: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
10: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੋਲੋ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੋਲੋ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ ਸੋ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਟੁੱਟ ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 legs 2 ears 2 eyes ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
5: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
6: ਹੈਲੋ, ਮੈਂ ਹਾਂ ਸਨੀ ਦਿਓਲ ਔਰ ਆਪ ਸੁਣ ਰਹੇ ਹਾਂ ਜੀ 1674 AM।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੇਗੀ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਆ ਇੱਕ ਅਜਨਬੀ ਬੱਸ ਸਫ਼ਰ ਦੀ। ਵੈਸੇ ਤਾਂ ਆਪਾਂ ਹਰ ਰੋਜ਼ ਹਰ ਜਗ੍ਹਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਬੜੇ ਅਜਨਬੀ ਲੋਕਾਂ ਨੂੰ ਮਿਲਦੇ ਰਹਿੰਦੇ। ਸ਼ੁਰੂ ਦੇ ਵਿੱਚ ਉਹ ਅਜਨਬੀ ਹੁੰਦੇ ਨੇ, ਬਾਅਦ ਵਿੱਚ ਕਈ ਵਾਰੀ ਬੜੀਆਂ ਗੂੜੀਆਂ ਸਾਂਝਾਂ ਪੈ ਜਾਂਦੀਆਂ, ਅਤੇ ਕਈ ਵਾਰੀ ਉਹ ਮੁੜ ਅਜਨਬੀ ਦੇ ਅਜਨਬੀ ਰਹਿੰਦੇ ਨੇ, ਅਣਜਾਣੇ ਲੋਕ। ਪਰ ਖੈਰ ਇਹ ਮੁਲਾਕਾਤ ਚਾਹੇ ਕੁਛ ਪਲਾਂ ਦੀ ਹੋਵੇ ਅਤੇ ਚਾਹੇ ਲੰਮੀ ਚੱਲੇ, ਗੌਹ ਦੇ ਨਾਲ ਵੇਖੋ ਤਾਂ ਸਾਨੂੰ ਕੁਛ ਨਾ ਕੁਛ ਜ਼ਰੂਰ ਦੱਸ ਕੇ ਜਾਂਦੀ ਆ, ਕੁਛ ਨਾ ਕੁਛ ਜ਼ਰੂਰ ਸਿਖਾ ਕੇ ਜਾਂਦੀ ਆ, ਕੁਛ ਨਵਾਂ ਤਜਰਬਾ ਦੇ ਕੇ ਜਾਂਦੀ ਆ। ਇਸੇ ਤਰ੍ਹਾਂ ਦੇ ਨਾਲ ਅੱਜ ਬੱਸ ਦੇ ਵਿੱਚ ਵੀ ਅਜਨਬੀ ਸਾਂ ਮੈਂ ਵੀ, ਅਤੇ ਉਹ ਵੀ ਮੇਰੇ ਦੇ ਲਈ, ਯਾਨੀ ਕਿ ਦੋਵੇਂ ਇੱਕ ਦੂਜੇ ਦੇ ਲਈ। ਜਦੋਂ ਤੱਕ ਦੋਵਾਂ ਨੇ ਆਪਸ ਵਿੱਚ ਦਿਲ ਨਹੀਂ ਸਾਂਝੇ ਕੀਤੇ ਉਦੋਂ ਤੱਕ ਅਜਨਬੀ ਤਾਂ ਹੁੰਦੇ ਆ। 3 ਕੁ ਮਹੀਨੇ ਪਹਿਲਾਂ ਆਪਣੇ ਕਿਸੇ ਕੰਮ ਦੇ ਲਈ ਚੰਡੀਗੜ੍ਹ ਜਾਣਾ ਪਿਆ ਸੀ। ਆਪਣਾ ਕੰਮ ਨਿਪਟਾ ਕੇ ਜਦੋਂ ਵਾਪਸੀ 'ਤੇ ਲੁਧਿਆਣੇ ਵਾਲੀ ਬੱਸ ਫੜੀ ਤਾਂ ਮੇਰੀ ਸੀਟ ਦੇ ਉੱਤੇ ਇੱਕ ਗੱਭਰੂ ਨੌਜਵਾਨ ਬੈਠਾ ਸੀ। ਗੱਲਾਂ ਬਾਤਾਂ ਤੋਂ ਪਤਾ ਲੱਗਾ ਕਿ ਉਹ PGI ਹਸਪਤਾਲ ਜਾ ਕੇ ਆਇਆ। ਮੋਗੇ ਦਾ ਰਹਿਣ ਵਾਲਾ ਸੀ ਮੁੰਡਾ। ਜਦੋਂ ਗੱਲਬਾਤ ਦਾ ਸਿਲਸਿਲਾ ਅੱਗੇ ਤੁਰਿਆ ਤਾਂ ਬੜਾ ਦੁਖੀ ਅਤੇ ਬੜਾ ਨਿਰਾਸ਼ ਲੱਗਾ। ਸ਼ਾਇਦ ਇਸੇ ਕਰਕੇ ਵਾਰ ਵਾਰ ਉਹ ਡਾਕਟਰਾਂ ਨੂੰ ਵੀ ਕੋਸ ਰਿਹਾ ਸੀ। ਹਰ ਵਾਰ ਜਦੋਂ ਮੈਂ ਜਾਣਾ ਤਾਂ ਇੱਕ ਅਲੱਗ ਤਰ੍ਹਾਂ ਦਾ ਰਵੱਈਆ ਨਜ਼ਰ ਆਉਂਦਾ ਡਾਕਟਰਾਂ ਦਾ। ਅੱਜ ਜਦੋਂ ਡਾਕਟਰ ਨੂੰ ਮਿਲਿਆ ਤਾਂ ਉਸਨੇ ਬਿਨਾਂ ਮੈਨੂੰ ਗੱਲ ਕਰਨ ਦਿੱਤਿਆਂ, ਬਿਨਾਂ ਮੇਰੀ ਗੱਲ ਸੁਣਿਆ 5 ਦਿਨ ਦੀ ਹੋਰ ਦਵਾਈ ਲਿਖ ਕੇ ਦੇ ਦਿੱਤੀ। ਯਾਰ ਗਰੀਬ ਬੰਦਾ ਕੀ ਕਰੇ ਭਾਈ, ਇਹਨਾਂ ਪਰਚੀਆਂ ਦੇ ਉੱਤੇ ਲਿਖਣ ਦੇ ਲਈ ਉਹਨਾਂ ਦਾ ਤਾਂ ਪੈਨ ਵੀ ਬਹੁਤਾ ਨਹੀਂ ਕੱਸਦਾ ਹੋਣਾ। ਪੈਦਰ ਸਾਡੇ ਪੈਰਾਂ ਦੀਆਂ ਤਲੀਆਂ ਘੱਸ ਜਾਂਦੀਆਂ ਇਹ ਦਵਾਈਆਂ ਖਰੀਦਣ ਲਈ। ਹੁਣ ਇਹਨਾਂ ਨੂੰ ਕਿਹੜਾ ਦੱਸੇ, ਨਹੀਂ ਖਰੀਦੀ ਜਾਂਦੀ ਸਾਡੇ ਕੋਈ ਨਹੀਂ ਦਵਾਈ। ਫਿਰ ਕਹਿ ਦਿੰਦੇ ਨੇ ਤੁਸੀਂ ਦਵਾਈ ਨਹੀਂ ਸਮੇਂ ਸਿਰ ਖਾਧੀ ਹੋਣੀ। ਫਿਰ ਕਹਿ ਦਿੰਦੇ ਨੇ ਜਿਹੜੀ ਅਸੀਂ ਲਿਖੀ ਸੀ ਉਹ ਨਹੀਂ ਲਈ। ਫਿਰ ਕਹਿ ਦਿੰਦੇ ਨੇ ਜਿਹੜੀ ਕੰਮ ਦੀ ਸੀ ਉਹ ਤਾਂ ਤੁਸੀਂ ਲਈ ਨਹੀਂ, ਉਹਨਾਂ ਨੂੰ ਹੁਣ ਕੌਣ ਦੱਸੇ। ਉਹ ਲਈ ਜਾਂਦੀ ਨਹੀਂ, ਘਰ ਵਿੱਚ ਇਕੱਲਾ ਕਮਾਉਣ ਵਾਲਾ ਹੈ। ਰੀੜ ਦੀ ਹੱਡੀ 'ਤੇ ਸੱਟ ਲੱਗ ਗਈ ਸੀ, ਕਾਫੀ ਦੁੱਖਾਂ ਤਕਲੀਫਾਂ 'ਚ ਉਹ ਰੰਗ ਰਿਹਾ ਸੀ। ਹੌਲੀ ਹੌਲੀ ਕਰਕੇ ਉਹਨੇ ਆਪਣੀ ਸਾਰੀ ਕਹਾਣੀ ਬਿਆਨ ਕਰ ਦਿੱਤੀ। ਉਹਦੇ ਦੁੱਖ ਸੁਣ ਕੇ ਫਿਰ ਮੈਂ ਆਪਣਾ ਦੁੱਖ ਉਹਨੂੰ ਦੱਸਣਾ ਵਾਜਬ ਹੀ ਨਹੀਂ ਸਮਝਿਆ। ਵੈਸੇ ਵੇਖਿਆ ਜਾਵੇ ਤਾਂ ਦੁਨੀਆ 'ਤੇ ਹਰ ਇੱਕ ਬੰਦੇ ਨੂੰ ਦੁੱਖ ਨੇ, ਕਿਸੇ ਨੂੰ ਛੋਟੇ, ਕਿਸੇ ਨੂੰ ਵੱਡੇ। ਕਈਆਂ ਨੂੰ ਆਪਣੇ ਵੱਡੇ ਵੀ ਛੋਟੇ ਲੱਗਦੇ ਨੇ, ਅਤੇ ਕਈਆਂ ਨੂੰ ਛੋਟੇ ਵੀ ਵੱਡੇ ਕਰਕੇ ਦੱਸਣ ਦੀ ਆਦਤ। ਖੈਰ ਇਹ ਨੌਜਵਾਨ ਉਦਾਂ ਦਾ ਨਹੀਂ ਸੀ। ਉਸਦਾ ਦੁੱਖ ਮੈਨੂੰ ਆਪਣੇ ਦੁੱਖ ਤੋਂ ਕਾਫੀ ਵੱਡਾ ਲੱਗਾ। ਜੋ ਮੈਂ ਡਾਕਟਰਾਂ ਤੋਂ ਬਲਹਿਦਾ ਫਾਰਮੂਲਾ ਜਮਾ ਰਿਹਾ ਸੀ ਉਹਨੂੰ ਵੀ ਦੱਸ ਦਿੱਤਾ। ਨੌਜਵਾਨਾਂ ਰੱਬ 'ਤੇ ਭਰੋਸਾ ਰੱਖ, ਕਰੜ ਆ ਕੇ ਪਿਆਸ ਲੱਗੀ ਸੀ ਪਾਣੀ ਦੀ ਬੋਤਲ ਫੜੀ, ਆਪ ਵੀ ਪੀਤਾ ਅਤੇ ਉਹਨੂੰ ਵੀ ਪਿਆ। ਤਕਲੀਫ ਤਾਂ ਕਾਫੀ ਜ਼ਿਆਦਾ ਸੀ ਪਰ ਦਿਲ ਦਾ ਬੜਾ ਸਾਫ਼ ਲੱਗਾ ਮੁੰਡਾ। ਕਾਫੀ ਲੰਮੀ ਗੱਲਬਾਤ ਤੋਂ ਬਾਅਦ ਪਤਾ ਚੱਲਿਆ ਕਿ ਉਹ ਡਰਾਈਵਰੀ ਕਰਦਾ PGI ਦੇ ਨੇੜੇ। ਉੱਥੇ ਕਿਤੇ ਸ਼ਾਇਦ ਉਹਨੂੰ ਸੱਟ ਲੱਗੀ ਸੀ।
ਮੈਂ ਦਿਲਾਸਾ ਦਿੰਦਿਆਂ ਉਹਨੂੰ ਹੋਰ ਡਾਕਟਰ ਦੇ ਕੋਲੋਂ ਸਲਾਹ ਲੈਣ ਦੇ ਲਈ ਕਹਿ ਦਿੱਤਾ। ਇੱਕ ਦੂਸਰੇ ਦੀਆਂ ਗੱਲਾਂ ਦੇ ਵਿੱਚ ਅਸੀਂ ਇੰਨਾ ਖੋ ਗਏ ਸੀ ਕਿ ਮੇਰਾ ਨੰਬਰ ਵੀ ਉਹਨੇ ਮੰਗ ਲਿਆ। ਕਹਿੰਦਾ ਭਾਅ ਜੀ, ਜਦੋਂ ਵੀ ਤੁਸੀਂ ਮੋਗੇ ਆਓਗੇ ਘਰ ਜ਼ਰੂਰ ਹੋ ਕੇ ਜਾਇਓ, ਅਤੇ ਮੈਂ ਵੀ ਦੁਬਾਰਾ ਮਿਲਣ ਦਾ ਵਾਅਦਾ ਕਰ ਲਿਆ। ਇੰਨਾ ਖਿਆਲ ਨਹੀਂ ਰਿਹਾ ਕਿ ਮੈਂ ਵੀ ਉਹਦਾ ਨੰਬਰ ਲੈ ਲਵਾਂ, ਸੋਚਿਆ ਕੱਲ੍ਹ ਕਾਲ ਕਰੂਗਾ ਅਤੇ ਫਿਰ ਐਡ ਕਰ ਲੂੰਗਾ। ਇਹਨੇ ਨੂੰ ਲੁਧਿਆਣੇ ਪਹੁੰਚੇ ਤਾਂ ਮਨ ਕੀਤਾ ਕਿ ਥੋੜ੍ਹੀ ਇਹਨੂੰ ਮਦਦ ਦੇਵਾਂ। ਲੱਗ ਰਿਹਾ ਸੀ ਕਿ ਘਰ ਦਾ ਖਰਚਾ ਔਖਾ ਚੱਲਦਾ, ਜਿੰਨੇ ਕੁ ਮੇਰੇ ਤੋਂ ਸਰਦੇ ਪੈਂਦੇ ਉਹਨੇ ਕੁ ਦੇਣ ਦੀ ਕੋਸ਼ਿਸ਼ ਕੀਤੀ, ਪਰ ਮੁੰਡਾ ਮੰਨਿਆ ਨਹੀਂ, ਅਸੂਲਾਂ ਦਾ ਪੱਕਾ ਸੀ। ਉਲਟਾ ਮੇਰੇ ਪੈਰੀਆਂ ਹੱਥ ਲਾ ਕੇ ਕਹਿੰਦਾ, ਦੇਣਾ ਤਾਂ ਆਸ਼ੀਰਵਾਦ ਦੇ ਦਿਓ, ਆਸ਼ੀਰਵਾਦ ਦੇ ਦਿਓ ਕਿ ਮੈਂ ਠੀਕ ਹੋ ਜਾਂ, ਮੈਂ ਰਾਜ਼ੀ ਹੋ ਜਾਂ, ਆਪਣਾ ਖਰਚਾ ਆਪ ਚੁੱਕ ਲਾਂ, ਪਰਿਵਾਰ ਦਾ ਖਰਚਾ ਆਪ ਚੁੱਕ ਲਾਂ, ਇਸ ਤੋਂ ਵੱਧ ਹੋਰ ਕੋਈ ਦੇ ਵੀ ਕੀ ਸਕਦਾ। ਅੱਖਾਂ 'ਚ ਪਾਣੀ ਦੇ ਨਾਲ ਘੁੱਟ ਕੇ ਉਸ ਨੂੰ ਜੱਫੀ ਪਾਏ। ਹੱਲ ਵੀ ਹੈਗੇ ਨੇ ਇੱਦਾਂ ਦੇ ਨੌਜਵਾਨ, ਇੱਕ ਉਹ ਜਿਹੜੇ ਤੁਹਾਡੇ ਬੋਝੇ 'ਚੋਂ ਕੱਢਣ ਤੱਕ ਜਾਂਦੇ ਨੇ, ਅਤੇ ਦੁਨੀਆ 'ਤੇ ਉਹ ਵੀ ਮੌਜੂਦ ਨੇ ਜਿਹੜੇ ਹਾਲੇ ਵੀ ਆਪਣੇ ਜ਼ਮੀਰ 'ਤੇ ਜਿੰਦਾ ਨੇ। ਉਹਨੂੰ ਜੱਫੀ ਪਾ ਕੇ ਅਜੀਬ ਜਿਹਾ ਮਜ਼ਾ ਆਇਆ, ਜਾਣ ਲੱਗੇ ਨੂੰ ਫਿਰ ਹੌਂਸਲਾ ਦਿੱਤਾ, ਮਿੱਤਰਾ ਘਬਰਾਈ ਨਾ, ਬੱਸ ਚੜ੍ਹਨ ਤੋਂ ਪਹਿਲਾਂ ਆਪਾਂ ਇੱਕ ਦੂਸਰੇ ਦੇ ਲਈ ਅਜਨਬੀ ਸੀ, ਪਰ ਹੁਣ ਅਸੀਂ ਦੋਸਤ ਬਣ ਚੁੱਕੇ ਸੀ। ਦੂਰ ਜਾਂਦੇ ਨੂੰ ਵੀ ਪਿੱਛੋਂ ਆਵਾਜ਼ ਦਿੱਤੀ, ਕੋਈ ਪ੍ਰੋਬਲਮ ਹੋਊ ਤਾਂ ਕਾਲ ਕਰੀ। ਉਹਨੇ ਵੀ ਹਾਂ ਦੇ ਵਿੱਚ ਕਹਿ ਕੇ ਸਿਰ ਹਿਲਾਇਆ। ਜਦੋਂ ਇਸ ਵਾਰੀ ਉਹ ਘੁੰਮ ਕੇ ਹਾਂ ਕਰ ਰਿਹਾ ਸੀ ਤਾਂ ਉਹਦੀ ਅੱਖਾਂ ਦੇ ਵਿੱਚ ਇੱਕ ਵੱਖਰੀ ਚਮਕ ਸੀ। ਇੱਦਾਂ ਲੱਗ ਰਿਹਾ ਸੀ ਜਿੱਦਾਂ ਹੁਣ ਦੁੱਖਾਂ ਦਾ ਮਾਰਿਆ ਨਹੀਂ, ਲਤਾੜਿਆ ਨਹੀਂ, ਡਾਕਟਰ ਤੋਂ ਦੁਖੀ ਨਹੀਂ, ਦਵਾਈਆਂ ਦੀ ਚਿੰਤਾ ਨਹੀਂ, ਹੁਣ ਇੱਕ ਅਲੱਗ ਜਿਹੀ ਚਮਕ ਸੀ ਉਹਦੀਆਂ ਅੱਖਾਂ ਦੇ ਵਿੱਚ। ਸ਼ਾਇਦ ਉਹਨੂੰ ਇੱਦਾਂ ਲੱਗਦਾ ਸੀ ਜਿੱਦਾਂ ਹਿੰਮਤ ਮਿਲ ਗਈ ਹੋਵੇ ਦੁੱਖਾਂ ਨਾਲ ਲੜਨ ਦੀ, ਜਿੱਦਾਂ ਹੌਂਸਲਾ ਮਿਲ ਗਿਆ ਹੋਵੇ। ਹੌਂਸਲਾ ਇੱਕ ਵੱਡੇ ਭਰਾ ਦਾ, ਹੌਂਸਲਾ ਇੱਕ ਦੋਸਤ ਦਾ, ਜਾਂ ਕਹਿ ਲਓ ਹੌਂਸਲਾ ਇੱਕ ਅਜਨਬੀ ਦਾ, ਜਾਂ ਫਿਰ ਹੌਂਸਲਾ ਇੱਕ ਇਨਸਾਨ ਨੂੰ ਇਨਸਾਨ ਦਾ ਕਿ ਮੇਰੇ ਨਾਲ ਹੈ ਕੋਈ। ਸੱਚ ਜਾਣੋ ਤਾਂ ਇਹ 100 ਦੁੱਖਾਂ ਦੀ ਦਾਰੂ ਆ। ਕਿਸੇ ਕੋਲ 100 ਦਵਾਈ ਦੇ ਲਈ ਪੈਸੇ ਹੋਣ, ਪਰ ਜੇ ਉਹਦੇ ਕੋਲ ਕੋਈ ਸਾਥ ਨਹੀਂ ਨਾ, ਜੇ ਉਹਦੇ ਨਾਲ ਕੋਈ ਆਪਣਾ ਨਹੀਂ, ਤਾਂ ਜਿੰਨੀਆਂ ਮਰਜ਼ੀ ਉਹ ਦਵਾਈਆਂ ਖਾਈ ਜਾਵੇ, ਜਿੰਨੇ ਮਰਜ਼ੀ ਮਹਿੰਗੇ ਡਾਕਟਰਾਂ ਨੂੰ ਮਿਲ ਜਾਏ, ਉਹ ਅੱਛਾ ਨਹੀਂ ਹੁੰਦਾ। ਇਹ ਹੌਂਸਲਾ ਹੀ ਆ ਜਿਹੜਾ ਤੁਹਾਨੂੰ ਦਵਾਈ ਦੇ ਨਾਲੋਂ ਵੀ ਪਹਿਲਾਂ ਅਤੇ ਦਵਾਈ ਤੋਂ ਬਿਨਾਂ ਵੀ ਅੱਛਾ ਕਰ ਦਿੰਦਾ। ਸੋ ਸਿੱਖੀਏ ਦੁੱਖਾਂ ਦੇ ਵਿੱਚ ਕਿਸੇ ਦੇ ਨਾਲ ਕਿਵੇਂ ਖੜਨਾ, ਕਿਵੇਂ ਕਿਸੇ ਨੂੰ ਹੌਂਸਲਾ ਦੇਣਾ। ਖਾਂਦਾ ਤਾਂ ਹਰ ਕੋਈ ਆਪਣੇ ਮੁਕੱਦਰ 'ਤੇ ਹੈ, ਜੋ ਉਹਦੇ ਮੁਕੱਦਰਾਂ ਦੇ ਵਿੱਚ ਲਿਖਿਆ ਉਹਨੇ ਖਾ ਲੈਣਾ, ਕੋਈ ਕਿਸੇ ਨੂੰ ਦੇਣ ਵਾਲਾ ਨਹੀਂ। ਪਰ ਆਪਾਂ ਕਿਸੇ ਨੂੰ ਹੌਂਸਲਾ ਜ਼ਰੂਰ ਦੇ ਸਕਦੇ ਹਾਂ। ਇਹ ਦੋ ਬੋਲ ਕਿਸੇ ਦੀ ਜ਼ਿੰਦਗੀ ਦੇ ਉੱਤੇ ਕੀ ਅਸਰ ਕਰਦੇ ਨੇ, ਇਹ ਕਦੀ ਨਾ ਕਦੀ ਆਪਾਂ ਵੀ ਵੇਖਿਆ ਹੁੰਦਾ, ਅਤੇ ਨਾ ਕਦੀ ਆਪਾਂ ਜ਼ਿੰਦਗੀ ਦੇ ਵਿੱਚ ਕਿਸੇ ਦੂਸਰੇ ਨੂੰ ਵੀ ਇਹਦਾ ਆਨੰਦ ਦਿੱਤਾ ਹੁੰਦਾ। ਕੋਸ਼ਿਸ਼ ਕਰਿਓ ਇਹ ਸਿਲਸਿਲਾ ਬਰਕਰਾਰ ਰੱਖਿਓ, ਆਪਣੇ ਕੰਮਾਂ ਕਾਰਾਂ ਦੇ ਵਿੱਚੋਂ, ਇਸ ਭੱਜਣ ਨੱਠ ਦੀ ਜ਼ਿੰਦਗੀ ਦੇ ਵਿੱਚੋਂ ਇਹ ਵੇਲ ਕੱਢਣਾ ਨਾ ਭੁੱਲਿਓ। ਕਹਾਣੀ ਲਿਖੀ ਸੀ ਪੰਮਾ ਜੀ ਨੇ, ਪੰਮਾ ਬੱਖੜ ਭੈਣੀ, ਅਤੇ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ, ਅਤੇ ਮੈਂ ਆਸ ਕਰਦਾ ਕਿ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਤੁਸੀਂ ਵੀ ਕਿਸੇ ਨਾ ਕਿਸੇ ਦਾ ਆਸਰਾ ਜਦੋਂ ਵੀ ਕਿਤੇ ਮੌਕਾ ਮਿਲੇ ਜ਼ਰੂਰ ਬਣਿਓ।
ਉਹ ਕਹਿੰਦੇ ਨੇ ਨਾ ਜੇ ਅੱਜ ਤੁਸੀਂ ਕਿਸੇ ਦਾ ਆਸਰਾ ਪਾਉਂਦੇ ਹੋ ਤੇ ਕੱਲ ਨੂੰ ਕੋਈ ਤੁਹਾਡਾ ਆਸਰਾ ਬਣ ਜਾਂਦਾ। ਨਾਲੇ ਇਹ ਤੇ ਇਦਾਂ ਦੀ ਸ਼ੈ ਆ, ਤੁਹਾਨੂੰ ਲੱਗੂਗਾ ਕਿ ਮੈਂ ਕੀਤਾ ਹੀ ਕੀ ਆ, ਮੈਂ ਦਿੱਤਾ ਹੀ ਕੁਛ ਨਹੀਂ, ਪਰ ਅਗਲੇ ਨੂੰ ਲੱਗੂਗਾ ਮੈਨੂੰ ਸਭ ਕੁਛ ਮਿਲ ਗਿਆ। ਤੇ ਇਹਦੀ ਵੈਲਿਊ ਤੁਸੀਂ ਉਸ ਦਿਨ ਜਾਣੋਗੇ ਜਿੱਦਣ ਤੁਹਾਨੂੰ ਇਦਾਂ ਦੀ ਲੋੜ ਪਈ। ਸੋ ਇਦਾਂ ਦਾ ਇੱਕ ਤਾਲਮੇਲ ਸਾਡਾ ਅਜਨਬੀਆਂ ਦੇ ਨਾਲ ਬਣਿਆ ਰਹੇ, ਆਪਣਿਆਂ ਨਾਲ ਤੇ ਰਹਿਣਾ ਹੀ ਰਹਿਣਾ, ਉਪਰਿਆਂ ਦੇ ਨਾਲ ਵੀ ਇਦਾਂ ਦਾ ਇੱਕ ਤਾਲਮੇਲ ਬਣਿਆ ਰਹੇ। ਇੱਕ ਤਾਂ ਸਾਨੂੰ ਅਹਿਸਾਸ ਰਹਿੰਦਾ ਕਿ ਇਨਸਾਨੀਅਤ ਹਲੇ ਜਿੰਦਾ, ਤੇ ਦੂਸਰਾ ਅਸੀਂ ਅਗਲੇ ਨੂੰ ਵੀ ਅਹਿਸਾਸ ਕਰਾਉਂਦੇ ਹਾਂ ਕਿ ਰੱਬ ਹੈਗਾ, ਬੰਦਾ ਹੀ ਬੰਦੇ ਦਾ ਦਾਰੂ ਆ। ਇਹ ਦੋ ਬੋਲ ਕਿਸੇ ਦੀ ਜ਼ਿੰਦਗੀ ਬਦਲ ਸਕਦੇ ਨੇ, ਇਹ ਅਹਿਸਾਸ, ਇਹਨਾਂ ਬੋਲਾਂ ਦੀ ਸ਼ਕਤੀ ਤੁਹਾਨੂੰ ਉਦੋਂ ਪਤਾ ਲੱਗਦੀ ਕਿਸੇ ਦੇ ਮੋਢੇ 'ਤੇ ਹੱਥ ਧਰ ਦੇਣਾ। ਕਿਸੇ ਨੂੰ ਦੋ ਬੋਲ ਹਲੀਮੀ ਦੇ ਕਹਿ ਦੇਣੇ, ਕਿਸੇ ਨੂੰ ਇੰਨਾ ਹੀ ਕਹਿ ਦੇਣਾ ਕਿ ਲੋੜ ਹੋਈ ਤਾਂ ਦੱਸੀ। ਕਈ ਵਾਰੀ ਅਗਲੇ ਦਾ ਪਹਾੜ ਨਾਲ ਮੱਥਾ ਲਵਾ ਦਿੰਦਾ, ਅਤੇ ਵੱਡੀ ਗੱਲ ਇਹ ਆ ਕਿ ਉਹ ਉਹਨਾਂ ਪਹਾੜਾਂ ਨੂੰ ਸਰ ਵੀ ਕਰ ਲੈਂਦਾ, ਕਿਉਂਕਿ ਉਹ ਤੁਹਾਡੇ ਦੋ ਬੋਲ, ਤੁਹਾਡੀ ਉਹ ਹੱਲਾਸ਼ੇਰੀ ਉਹਦੇ ਵਿੱਚ ਇੱਕ ਨਵਾਂ ਦਮ ਭਰ ਦਿੰਦੀ ਹੈ। ਇੱਕ ਲਤਾੜੇ ਨੂੰ, ਡਿੱਗੇ ਢੱਠੇ ਨੂੰ, ਮਾਯੂਸ ਨੂੰ ਇੱਕ ਨਵੀਂ ਸ਼ਕਤੀ ਦੇ ਦਿੰਦੀ ਹੈ। ਅਤੇ ਜੇ ਇਹ ਦਿੰਦੇ ਹੋ ਤਾਂ ਤੁਹਾਨੂੰ ਕੀ ਮਿਲਦਾ? ਆਪਣੇ ਆਪ ਦੇ ਵਿੱਚ ਤਸੱਲੀ, ਅਤੇ ਅਗਲੇ ਦੇ ਵੱਲੋਂ ਢੇਰ ਸਾਰੀਆਂ ਦੁਆਵਾਂ। ਉਹ ਦੁਆਵਾਂ ਸੁਣ ਕੇ ਕਿਹਨੂੰ ਆਨੰਦ ਨਹੀਂ ਆਉਂਦਾ, ਕਿਹਦੀ ਜ਼ਿੰਦਗੀ ਦੇ ਉੱਤੇ ਅਸਰ ਨਹੀਂ ਪੈਂਦਾ? ਆਓ ਫਿਰ ਇੱਦਾਂ ਦੇ ਸੌਦੇ ਆਪਾਂ ਕਰਦੇ ਰਹੀਏ ਜ਼ਿੰਦਗੀ ਦੇ ਵਿੱਚ, ਇੱਦਾਂ ਦੇ ਇਨਸਾਨਾਂ ਨੂੰ ਮਿਲਦੇ ਰਹੀਏ, ਅਸੀਂ ਵੀ ਕਿਸੇ ਨੂੰ ਮਿਲਦੇ ਰਹੀਏ ਅਤੇ ਕੋਈ ਸਾਨੂੰ ਮਿਲਦਾ ਰਹੇ। ਇਸੇ ਤਰ੍ਹਾਂ ਦੇ ਨਾਲ ਇਹ ਸਾਂਝਾਂ ਬਣੀਆਂ ਰਹਿਣ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ, ਵਧੀਆ ਲੱਗੇ ਤਾਂ ਅੱਗੇ ਹੋਰਾਂ ਦੇ ਨਾਲ ਵੀ ਤੁਸੀਂ ਸਾਂਝੀ ਕਰਦਿਆ ਕਰੋ। ਸਾਡੀ ਐਪਲੀਕੇਸ਼ਨ ਦੇ ਉੱਤੇ ਤੁਸੀਂ ਜਾ ਕੇ ਇਹ ਸਾਂਝ ਪਾ ਸਕਦੇ ਹੋ। ਐਪਲੀਕੇਸ਼ਨ ਦੇ ਉੱਤੇ ਪੋਡਕਾਸਟ ਦੇ ਵਿੱਚ ਇਹ ਕਹਾਣੀਆਂ ਤੁਹਾਨੂੰ ਰੋਜ਼ਾਨਾ ਮਿਲ ਜਾਂਦੀਆਂ ਨੇ, ਜਾਂ ਫਿਰ ਸਾਡੇ ਯੂਟਿਊਬ ਚੈਨਲ ਦੇ ਉੱਤੇ ਵੀ ਤੁਸੀਂ ਜਾ ਸਕਦੇ ਹੋ। ਨਾ ਕਹਿੰਦੇ ਹੋਏ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ। ਅੱਜ ਦਾ ਦਿਨ ਤੁਹਾਡਾ ਵਧੀਆ ਰਹੇ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Ayushman Khurana and you're listening to Radio Hanji.

0: ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
1: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
2: ਨਾ ਬੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
3: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਕਹੀਨ ਜਾਇ ਨਾਨਕ ਰਹਿਆ ਸਰਬ ਸਮਾਏ
1: ਪ੍ਰਭ ਖਸ਼ਨ ਦੀਨ ਦਿਆਲ ਭਗਤ ਵਿਛਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ ਭਗਤ ਜਿਨ੍ਹਾਂ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨ ਹੀ
1: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬ ਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
0: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
1: ਪਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ
0: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
1: ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠਵੀਂ ਸਲੋਕ
0: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਬ ਅਕਾਰ ਕ੍ਰਿਸ਼ਨਾ ਦਿਸਟੇ ਤਾਪਾ ਪੁਣ ਤਬ ਕਹਿਤੇ ਹੋਤਾ
0: ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸਕਾ ਬਰਨ ਚਹਿਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
0: ਜਬ ਆਪਨ ਆਪ ਅਪਾਰ ਬ੍ਰਹਮ ਤਮ ਉਹ ਕਹਾਂ ਕਿਸ ਹੋਵਤ ਭਰਮ
1: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
0: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਦ ਮੁਕਤ ਕਹੋ ਕਿਸ ਕੋ ਗਾਨੀ
1: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਖ ਕੋ ਕੌਣ ਅਵਤਾਰ
0: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
1: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕਵਨ ਕਤ ਡਰੈ
0: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
1: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
0: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੁਛਤ ਲੇਖਾ
0: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁੱਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
0: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ
1: ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ
0: ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਾਗਤ ਕਹੋ ਕੀਸ
1: ਜਹ ਜੋ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂ ਕੌਣ ਤ੍ਰਿਪਤਾਵੈ
0: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
1: ਜਾ ਆਪਣੀ ਸੁਵਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾ ਮਿੱਤਰ ਸੁਤ ਭਾਈ
0: ਜਹ ਸਰਬ ਕਲਾ ਆਪਹਿ ਪਰਵੀਨ ਤਹ ਵੇਦਕ ਤੇਵ ਕਹਾਂ ਕੋਚੀਨ
1: ਜਬ ਆਪਣੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ
0: ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀਐ ਚੀਰਾ
1: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਰਜਾ ਨੂੰ ਆਪ
0: ਜਹ ਅਛਲ ਅਛੇਦ ਅਭੇਦ ਸਮਾਇਆ ਊਹਾ ਕਿਸਹਿ ਵਿਆਪਤ ਮਾਇਆ
1: ਆਪਸ ਕੋ ਆਪੇ ਆਦੇਸ਼ ਤਿਹੁ ਗੁਣ ਕਾ ਨਾਹੀ ਪਰਵੇਸ਼
0: ਜਹ ਏਕ ਹੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
1: ਜਹ ਆਪਨ ਆਪ ਆਪ ਪਤਿਆਰਾ ਤਹ ਕੌਣ ਕਥੈ ਗੁਣ ਸੁਣਨੈ ਹਾਰਾ
0: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ
1: ਜਹ ਆਪ ਰਚਿਓ ਪਰਪੰਚ ਆਕਾਰ ਤਿਹੁ ਗੁਣ ਮੈਂ ਕੀਨੋ ਵਿਸਤਾਰ
0: ਆਪ ਪੁੰਨ ਤਹਿ ਭਈ ਕਹਾਵਤ ਕਉ ਨਰਕ ਕਉ ਸੁਰਗ ਬੰਛਾਵਤ
1: ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ
0: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆ
1: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ
0: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ
1: ਤੁਹ ਪਾਕ ਕਾ ਆਪੈ ਧਨੀ ਉਨਕੀ ਸੋਭਾ ਉਨਹੂ ਬਨੀ
0: ਆਪ ਹੈ ਕੌਤ ਕਰੈ ਆਨੰਦ ਚੋਜ ਆਪ ਹੈ ਰਸ ਭੋਗਣ ਨਿਰਜੋਗ
1: ਜਿਸ ਭਾਵੈ ਤੁਸੀ ਆਪਨ ਨਾ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ
0: ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕੀ ਸਲੋਕ
0: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ
0: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
0: ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਬਿਸਾਰੈ
0: ਤਿਸਤਾ ਜਬਰ ਕਹਾਂ ਕੋ ਜਾਏ ਸਭ ਸਿਰੇ ਇਕ ਨਿਰੰਜਨ ਰਾਏ
1: ਜੀ ਕੀ ਜੁਗ ਜਾ ਕੈ ਸਵਾਤ ਅੰਤਰ ਬਾਹਰ ਜਾਨੋ ਸਾਥ
0: ਗੁਣ ਨਿਦਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ
1: ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ
0: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ
1: ਪ੍ਰਤ ਪਾਲੈ ਜੀ ਅਨੁਭਵ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ
0: ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
0: ਜਾਂ ਲਾਗਾ ਹਰ ਏਕੈ ਨਾਏ ਤਿਸ ਕੀ ਆਸਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਨੇ ਆਈ ਹੁਕਮ ਬੂਝ ਪਰਮ ਪਦ ਪਾਏ
0: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਪਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ
0: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੰਕਾਏ ਸੁਆਓ
0: ਆਠ ਪਹਿਰ ਪ੍ਰਾਪੀ ਖੋਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
1: ਸੁਨ ਉਪਦੇਸ਼ ਹਿਰਦੈ ਬਸਾ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: अब के सावन महादेव की भक्ति में डूबने के लिए रेडियो माइंडट्री के साथ जुड़े रहिए।

0: funniest kids in Australia हैं all right here.
1: Yeah, clap, clap, clap, clap.
0: Who are that funniest kids?
2: Hmm.
0: You are the one from that?
2: I'm not. No, no, no, भाई साहब.
0: You are not the funniest kid, yeah?
2: No, no, no, no, no. हम बड़े हो चुके हैं. Hi.
0: Oh yeah. What do you been? Funniest or?
1: ये तो देखो जी जेडी AI BB ने बनाया है.
0: No. I'm asking where you been in the while in the.
1: Oh, I was very much funny. Yeah, very much funny. Funny kid of Kapoorthla. Funniest kid in Kapoorthla.
0: Oh yeah.
1: Were you the funniest kid in Ambarsar?
0: I am very funniest, bro.
1: Very funniest in Ambarsar.
0: All about funniest.
1: That is why Sanu aaj kya gaya ki bhai tusi karo laughter therapy ki tusi funniest kid se apne dental se sare ne aap
0: acha bol kar ke tanu bada gana laya.
1: ਧੰਨਵਾਦ ਭਾਈ ਉਦਾਂ ਮੈਂ ਮਾਂ ਨਹੀਂ ਹੁੰਦਾ ਭਰਾਵਾਂ ਤੇ
0: ਮਾਂ ਨਹੀਂ ਹੁੰਦਾ ਨਾ
1: ਜੀ ਜੀ ਜੀ
0: ਤੇ ਆਪਾਂ ਫਿਰ ਆਪਣੇ ਜਿਹੜੇ ਐਕਚੁਅਲ ਚ ਫਨੀਐਸਟ ਕਿਡਸ
1: ਜੀ ਹਾਂਜੀ ਹਾਂਜੀ ਉਹਨਾਂ ਨਾਲ ਗੱਲ ਕਰੀਏ ਹਨਾ ਆਓ ਜੀ
0: ਜਿਹੜੇ ਵਧੀਆ ਕਿਡਸ ਨੂੰ ਕੀ ਕਹਿੰਦੇ ਆ ਫਨੀਐਸਟ ਤੇ ਹਾਸੇ ਵਾਲੇ ਹੋ ਗਏ ਨਾ
1: ਬੈਸਟ ਕਿਡਸ
0: ਨੇ ਜਿਹੜੇ ਆਪਣੇ ਆਪਾਂ ਉਹਨਾਂ ਨੂੰ ਉਹਨਾਂ ਨਾਲ ਆਪਾਂ ਅੱਜ ਗੱਲਬਾਤ ਕਰਦੇ ਹਾਂ ਕਿਉਂਕਿ ਕਰਨੀ ਪੈਣੀ ਕਿਉਂਕਿ ਲਾਫਟਰ ਥੈਰੇਪੀ ਆ ਤੇ ਲਾਫਟਰ ਥੈਰੇਪੀ ਚ ਕੀ ਹੁੰਦਾ ਵਾ ਬੱਚੇ ਆ ਕੇ ਸਾਨੂੰ ਚੁਟਕਲੇ ਬੁਝਾਰਤਾਂ ਹੋਰ ਕੀ ਸੁਣਾਉਂਦੇ ਆ
1: ਗਾਣੇ ਬੋਲੀਆਂ
0: ਉਹ ਹਾਂ ਬੋਲੀਆਂ ਯੈਸ ਉਹ ਆਪਾਂ ਅੱਜ ਦੁਬਾਰਾ ਸੁਣੀਆਂ ਨੇ ਤੇ
1: ਯੈਸ
0: ਹੱਸ ਹੱਸ ਕੇ ਆਪਾਂ ਅੱਜ ਦਿਨ ਦੀ ਫੇਰ ਸ਼ੁਰੂਆਤ ਕਰਨੀ ਹੈ
1: ਯੇ
0: ਕਰੀਏ ਫਿਰ ਆਪਾਂ
1: ਕਰੋ
0: ਪਹਿਲਾ ਬੈਸਟ ਬੱਚਾ ਆਨ ਏਅਰ ਫਿਰ ਆਪਾਂ
1: ਪਹਿਲਾ ਬੱਚਾ ਕੌਣ ਹੈ
0: ਪਹਿਲਾ ਆਪਣਾ ਬੈਸਟ ਬੱਚਾ ਐਨੀ ਗੈਸ
1: ਨੋ ਗੈਸ
0: ਓਕੇ ਆਈ ਵਿਲ ਟੈਲ ਯੂ
1: ਯੈਸ
0: ਸਭ ਤੋਂ ਪਹਿਲਾਂ ਸਾਡੇ ਨਾਲ ਅਰਨਵ ਅਰਨਵ ਯੂ ਆਰ ਆਨ ਏਅਰ ਹੈਲੋ ਅਰਨਵ
1: छुट्टियां फंक्शन होया पूरा के नहीं गुड कोई बेस्ट मोमेंट रही होवे हुण तक दी इस बार दी आ छुट्टियां दी सब तो कैंट मोमेंट
3: ट्रेनिंग स्टार्ट हुई बहुत मजा आया थे
1: की
0: ट्रेनिंग
3: हां जी
0: अच्छा ट्रेनिंग स्टार्ट हुई
1: का दी ट्रेनिंग मिलिट्री ट्रेनिंग
0: ओ नहीं
3: क्रिकेट
1: अच्छा क्रिकेट ओके ओके बढ़िया बढ़िया बढ़िया भाई थानू पता है साडा मैच लगन लगा हा अपना फतेह सिंह नाल हो गया सीगा
0: अंडर
1: 15 वर्सेस ओवर 30 ए पता क्यों थोड़ा बलकीरत वीरा पता क्यों इरिटेट हुंदा पिया क्योंकि ना है ओवर 30 है ना है अंडर 15 इन्नो सी बनाना अंपायर
0: नहीं गल पता की करना मैं जब निका हां उदो इन्ना ने मेरे नाल भी वादा किया ਅੱਜ ਤੱਕ ਨਹੀਂ ਖੇਡੇ
1: ਤੁਸੀਂ ਆਪਣਾ ਕਹਿ ਰਹੇ ਹੋ ਜਦੋਂ ਮੈਂ ਨਿੱਕਾ ਹੀ ਮੇਨਾ ਵੀ ਵਾਦਾ ਕੀਤਾ ਮੇਨਾ ਵੀ ਨਹੀਂ ਖੇਡੇ
0: ਮੈਂ ਨਹੀਂ ਚਾਹੁੰਦਾ ਤੁਹਾਡੇ ਨਾਲ ਕੋਈ ਫੇਕ ਵਾਦਾ ਕਰੇ ਹਨਾ
1: ਯਾਰ ਆ ਤਾਂ
0: ਇਹਨਾਂ ਨੇ ਕੋਈ ਨਹੀਂ ਮੈਂ ਨਹੀਂ ਕਰਦਾ
3: ਵੀ ਕੀਤਾ ਹੀ
1: ਅੱਛਾ
0: ਅਬ ਲੈ ਆ ਵੇਖ ਲੋ ਕਿਹਨੇ ਕੀਤਾ ਸੀ ਇਹਨਾਂ ਨੇ ਕੀਤਾ ਸੀ ਨਾ
1: ਮੈਂ ਨਹੀਂ ਕੀਤਾ ਹੋਣਾ ਬਈ
3: ਹਾਂਜੀ
1: ਅੱਛਾ ਮੈਂ ਕੀਤਾ ਓ ਯਾਰ
0: ਵੇਖ ਲੋ
1: ਇਹ ਮੈਚ ਕਰਨਾ ਹੀ ਪੈਣਾ ਕਿਸ ਦਿਨ
0: ਇਹਨਾਂ ਨੇ ਯਾਰ ਇਹ ਤੇ ਕਹਿ ਕੇ ਨਹੀਂ ਅਰਨ ਹੁੰਦੇ ਇਹ ਕਹਿ ਦਿੰਦਾ ਵੀ ਮੈਂ ਸਾਡੇ ਨੂੰ ਕ੍ਰਿਕਟ ਤੇ ਆ ਰਿਹਾ ਤਾਂ ਵੀ ਨਹੀਂ ਹੁੰਦੇ ਤੇਰੇ ਨਾਲ ਮੈਚ ਕਿੱਥੋਂ ਲਾ ਲੈ
1: ਯਾਰ ਦੇਖੋ ਪਰਸਨਲ ਗੱਲ ਸ਼ਿਕਵੇ ਨਹੀਂ ਕੱਢਦੇ ਬਲਕਿ ਮੈਂ ਤੁਹਾਨੂੰ ਪਹਿਲੇ ਹੀ ਕਿਹਾ
0: ਮੈਂ ਤੇ ਵੇਖੋ ਗਾਈਡ ਕਰ ਰਿਹਾ ਨਿਆਣੇ
1: ਕਿ
0: ਤੁਹਾਡੀਆਂ ਗੱਲਾਂ ਜਨਾਉਣ ਤੁਸੀਂ ਕਹੋ ਨਹੀਂ ਲਾਉਣਾ ਆਪਾਂ ਕ੍ਰਿਕਟ ਦਾ
1: ਨਹੀਂ ਲਾਉਣਾ ਹੀ ਲਾਉਣਾ ਮੈਚ ਲਾਣਾ ਹੀ ਲਾਣਾ ਆਪਾਂ ਨਿਊ ਈਅਰ ਤੋਂ ਪਹਿਲਾਂ ਮੈਚ ਲੱਗਣਾ ਹੀ ਲੱਗਣਾ ਇਹ ਗਰੰਟੀ
0: ਚਲੋ ਵੇਖ ਲੈ
1: ਡਨ ਹੋ ਗਿਆ ਤੇ ਕੀ ਸੁਣਾਉਂਗਾ ਸਾਨੂੰ ਅਰਨਵ
3: ਬਜਾਰਤ
1: ਲਿਓ ਜੀ ਓਕੇ
3: ਹਰੇ ਪੱਤੇ ਵਰਗਾ ਮੇਰਾ ਰੰਗ ਮੈਨੂੰ ਪਸੰਦ ਮੈਨੂੰ ਮਿਰਚ ਬੜੀ ਪਸੰਦ
0: ਹਰੇ ਪੱਤੇ ਵਰਗਾ ਮੇਰਾ ਰੰਗ ਤੇ ਮੈਨੂੰ ਮਿਰਚ ਬੜੀ ਪਸੰਦ
3: ਹਾਂਜੀ
0: ਕੋਈ ਚੀਜ਼ ਆ ਜਿਹਨੂੰ ਮਿਰਚ ਪਸੰਦ ਆ
1: हिंट तो दो यार माड़ा या
0: हरा हरा रंग मिर्च बहुत पसंद है दो ही चीजा ओ भी नहीं लभन डी
1: मैं भी देना
0: दो फिर
1: नहीं तू दे पहले
0: मैं लेना मेरी अरनव की ऑलरेडी ਉਹਨੇ ਮੈਨੂੰ ਦੱਸਤਾ ਸੀ ਤੁਸੀਂ ਇਹ ਵੇਖਣ ਡੇ ਫੋਨ ਵੇਖਣ ਡੇ ਅਰਨਵ ਵੀ ਮੈਂ ਫੋਨ ਤੋਂ ਲੱਭ ਲਾਂ ਕੁਛ ਕਿਸੇ ਦਾ ਮੈਸੇਜ ਤੇ ਨੀ ਆ ਗਿਆ
1: ਮੈਨੂੰ ਮੈਸੇਜ ਨਹੀਂ ਆਇਆ ਯਾਰ
0: ਇਹਨਾਂ ਨੂੰ ਲੱਗਣ ਡਿਆ ਵੀ ਕਿਸੇ ਨੇ ਮੈਨੂੰ ਦੱਸਤਾ ਹੋਊਗਾ
1: ਆਨਸਰ ਕੀ ਹੋ ਸਕਦਾ ਹਰਾ ਪੱਤਾ
0: ਹਰੀ ਚੀਜ਼ ਆ ਤੇ ਉਹਨੂੰ ਮਿਰਚ ਪਸੰਦ ਆ
1: ਹਰੇ ਰੰਗ ਦੀ ਚੀਜ਼ ਉਹਨੂੰ ਮਿਰਚ ਪਸੰਦ ਆ ਵਾਹ
0: ਯਾਰ ਬੜੀ ਮੈਂ ਹਿੰਟ ਦੇ ਦਾਂ ਤੁਹਾਨੂੰ ਅਰਨਵ ਹਿੰਟ ਦੇ ਦਾਂ ਇਹਨਾਂ ਨੂੰ ਮੈਂ ਕਿਹੜੀ ਗੱਲ ਆ
1: ਹਿੰਟ ਦੇ ਹਿੰਟ ਦੇ
3: ਦੇ ਦੋ
0: ਦੇ ਦਾਂ ਚੱਲ
1: ਹਿੰਟ ਦੇ ਮੈਂ ਫਹਾਲ ਬਣਾ ਛੇਤੀ
0: ਕੋਈ
1: ਸਬਜ਼ੀ ਆ
0: ਬਰਡ ਆ
1: ਕੋਈ ਬਰਡ
0: ਹਾਂ
1: ਤੋਤਾ
3: ਹਾਂਜੀ
1: ਓਏ ਮੈਂ ਤਾਂ ਸੋਚਦਾ ਸੀ ਚੂਰੀ ਪਸੰਦ ਹੁੰਦੀ ਹੈ ਯਾਰ ਤੋਤੇ ਨੂੰ
0: ਇਦਾਂ ਹੀ
1: ਮਿਰਚਾਂ ਹੀ ਪਸੰਦ ਆ ਚਲੋ ਗੁੱਡ ਗੁੱਡ ਥੈਂਕ ਯੂ ਅਰਨਵ ਯਾਰ ਸਾਡੀ ਨੌਲੇਜ ਦਾ ਇਜ਼ਾਫਾ ਕਰਨ ਲਈ ਥੈਂਕ ਯੂ ਵੈਰੀ ਵੈਰੀ ਵੈਰੀ ਮੱਚ
3: ਥੈਂਕ ਯੂ ਸਤਿ ਸ਼੍ਰੀ ਅਕਾਲ ਹੈਵ ਅ ਨਾਈਸ
0: ਡੇ ਓਕੇ ਥੈਂਕ ਯੂ ਅਰਨਵ ਬਾਏ ਬਾਏ ਸੀ ਯੂ ਟਾਟਾ ਹੈਵ ਫਨ ਤੇ ਇਹ ਸੀਗਾ ਜੀ ਤੋਤਾ ਪੈਰਟ
1: ਪੈਰਟ ਤੋਤਾ
0: ਜਿਹਦੇ ਵਿੱਚ ਕਿ ਕ੍ਰਿਸ਼ਨਾ ਜੀ ਨੇ ਥੋੜੀ ਸਟਰਗਲ ਕੀਤੀ ਹੈ
1: ਬੜੀ ਸਟਰਗਲ ਕੀਤੀ ਹੈ ਜੀ ਇਸ ਮੁਲਕ 'ਚ ਆ ਕੇ ਬਹੁਤ ਸਟਰਗਲ ਕੀਤੀ ਹੈ ਜੀ
0: ਇਹਨਾਂ ਨੇ
1: ਕੀ ਨਹੀਂ ਰਹੀ
0: ਮੁਲਕ 'ਚ ਤਾਂ ਕੀਤੀ ਹੈ ਬੁਝਾਰਤਾਂ 'ਚ ਵੀ ਬਹੁਤ
1: ਬੁਝਾਰਤਾਂ 'ਚ ਵੀ ਸਟਰਗਲ
0: ਉਹ ਹਾਲੇ ਤੱਕ ਚੱਲ ਰਹੀ ਚਲੋ
1: ਨਹੀਂ ਆ ਰਹੀ
0: ਤੇ ਨੈਕਸਟ ਸਾਡੇ ਨਾਲ ਨੇ ਜੀ ਮੰਨਤ ਤੇ ਫਤਿਹ
1: ਓਏ
0: ਹੈਲੋ ਮੰਨਤ ਫਤਿਹ
3: ਮੈਂ ਰਾਤ ਡਿਨਰ ਲਈ ਮਸ਼ਰੂਮ ਵਾਲੀ ਸਬਜ਼ੀ ਬਣਾਈ ਸੀ ਤੇ ਮੰਮਾ ਹੁਣੀ ਕਹਿੰਦੇ ਕਿ ਬਹੁਤ ਸਵਾਦ ਸੀ ਤੈਨੂੰ ਇਹ ਨੀ ਸੀ ਪਤਾ ਕਿ ਮਸ਼ਰੂਮ ਸੀਗਾ ਪਹਿਲਾਂ ਪਹਿਲਾਂ ਇਹਨੂੰ ਆਈ ਲੱਗਿਆ ਕਿ ਚਿਕਨ ਆ
1: ਕਰ
0: ਲੈਨੀ ਹੈ ਸ਼ੈਫ ਬਣ ਜਾਣਾ ਤੂੰ ਤੇ ਦੂਰ ਦੂਰ ਜਾਣਾ ਹੁੰਦਾ ਸ਼ੋਅ ਲਾਉਣ ਤੇ ਉੱਥੇ ਕੀ ਪਤਾ ਫੂਡ ਮਿਲੇ ਕਿ ਨਾ ਪਸੰਦ ਦਾ ਫਿਰ ਮਾੜੀ ਮੋਟੀ ਕੁਕਿੰਗ ਆਉਣੀ ਚਾਹੀਦੀ ਹੈ ਨਾ
1: ਵੈਰੀ ਗੁੱਡ ਬਲਕੀਰਤ ਵੀਰ ਐਕਚੁਅਲੀ ਦਿਲਜੀਤ ਨਾਲ ਰਿਹਾ ਨਾ ਸਾਰੇ ਟੂਰਾਂ ਤੇ ਆਪਣਾ ਟਾਈਮ ਆਏਗਾ
0: ਵੈਰੀ ਗੁੱਡ ਮੰਨ ਤੁਸੀਂ ਫਿਰ ਨੈਕਸਟ ਟਾਈਮ ਸਾਡੇ ਲਈ ਬਣਾ ਕੇ ਲੈ ਕੇ ਆਇਓ ਕੁਛ ਓਕੇ ਮੈਂ ਟਰਾਈ ਕਰਦੀ
1: ਤੁਹਾਡੀ ਡਨ ਹੋ ਗਿਆ ਬਈ ਸਹੀ ਗੱਲ ਹੈ ਤਾਂ ਹੁਣ ਇੰਤਜ਼ਾਰ ਰਹੂਗਾ ਮੰਨਤ ਕੀ ਬਣਾ ਕੇ ਲਿਆਏਗੀ ਸਾਡੇ ਵਾਸਤੇ
0: ਕੋਈ ਨਹੀਂ ਫਤਿਹ ਨੂੰ ਕੋਈ ਨਹੀਂ ਉਹਨੂੰ ਕਹਿਣਾ ਸੀ ਤੂੰ ਚਿਕਨ ਸਮਝ ਕੇ ਖਾ ਲਾ ਇਟਸ ਓਕੇ ਹੈਨਾ
1: ਹੈਲੋ ਹੈਲੋ ਹੈਲੋ
3: ਨਾਲੇ ਫਿਲਪਾਈਨ ਨੇ ਆਨ ਤੋਂ ਪਹਿਲਾਂ ਮੈਂ ਇੱਕ ਪ੍ਰੈਟਸਲਸ ਬਣਾਉਣ ਦੀ ਕੋਸ਼ਿਸ਼ ਕੀਤੀ ਪਾਪਾ ਕਹਿੰਦੇ ਸੀਗੇ ਫਿਰ ਆਉਂਦੇ ਹੋਏ ਜਦੋਂ ਅਸੀਂ ਵਾਪਸ ਆ ਗਏ ਸੀਗੇ ਉਦੋਂ ਮੈਂ ਖਾਣ ਦੀ ਕੋਸ਼ਿਸ਼ ਕੀਤੀ ਇੰਨੇ ਹਾਰਡ ਸੀਗੇ ਪਰ ਬਣਾਏ ਵੀ ਸੀ ਪਹਿਲੀ ਵਾਰ ਸੀ ਨਾ
1: ਨਹੀਂ ਬਟ ਦੈਟਸ ਆਲ ਰਾਈਟ ਹੈ ਨਾ ਮਤਲਬ ਕੋਸ਼ਿਸ਼ ਤੇ ਕੀਤੀ ਵੈਰੀ ਗੁੱਡ
0: ਹੌਲੀ ਹੌਲੀ ਪਰਫੈਕਟ ਹੁੰਦਾ ਬੰਦਾ
1: ਗੁੱਡ ਗੁੱਡ ਗੁੱਡ ਗੁੱਡ
0: ਹੌਲੀ ਹੌਲੀ ਪਾਪਾ ਦੀ ਨਾ ਟੈਨਸ਼ਨ ਲਿਆ ਕਰੋ ਪਾਪਾ ਆਪ ਬੜੇ ਵੱਡੇ ਆਰਟਿਸਟ ਨੇ
1: ਹਾਂ
0: ਹਨਾ ਤੁਹਾਨੂੰ ਪਤਾ ਹੀ ਹੈ ਨਾ
1: ਲੈ ਤਾਂ ਹੱਸ ਪਈ ਹੈ
0: ਇਹ ਕਿਹਾ ਇਹ ਮੇਰੀ ਦੇ ਮੰਨ ਦੀ ਆਪਸੀ ਗੱਲ ਤੁਹਾਨੂੰ ਨਹੀਂ ਆਪ ਕਿਸੇ ਨੂੰ ਨਹੀਂ ਦੱਸਣਾ ਹਾਂ
1: ਇਨਸਾਈਡ ਜੋਕ ਹੈ ਇਨਸਾਈਡ ਜੋਕ ਹੈ
0: ਹਾਂਜੀ ਹਾਂਜੀ
1: ਚਲੋ ਨਹੀਂ ਫਿਰ ਗੁੱਡੇ ਗੁੱਡੇ ਗੁੱਡੇ ਗੁੱਡੇ ਤੇ ਕੀ ਸੁਣਾਉਂਗੇ ਸਾਨੂੰ ਅੱਜ ਮੰਨਤ
3: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
1: ਲਓ ਜੀ
0: ਓਕੇ
3: ਤੇ ਕਾਂਦਾ ਨਰਮ ਜੀ ਆ ਸੂਟ 400 ਦਾ ਵਾ ਤਿੰਨ ਸਰ ਅਸੀਂ
1: ਹੈਲੋ
3: ਸਰ ਇਹ ਬਹੁਤ ਤੁਸੀਂ ਰੇਟ ਆਪਦੀ ਸਹੀ ਕਰੋ ਅਸੀਂ ਹਰ ਵਾਰ ਇੱਥੇ ਸੂਟ ਲੈਂਦੇ ਹਾਂ ਤੇ ਕਾਂਦਾ ਤੁਸੀਂ ਰੱਬ ਨੂੰ ਦੇਖ ਕੇ ਬੋਲਿਆ ਤੁਸੀਂ ਰੱਬ ਨੂੰ ਦੇਖਿਆ ਕਰੋ ਤੁਸੀਂ ਰੱਬ ਤੋਂ ਡਰੋ ਇਹ ਦੁਕਾਨ ਤਾਂ ਅਸੀਂ ਕੱਲ ਨੀ ਖੋਲੀ
1: ਸਹੀ ਹੈ ਹੈ ਸੂਟ ਲੈਣ ਲਈ ਬੀਬੀਆਂ ਕੁਛ ਵੀ ਕਹਿ ਸਕਦੀਆਂ
0: ਬਾਤ ਜੀ ਪਈ ਹੁੰਦੀ ਨਾ ਨਾ ਲੱਗਣਾ ਸ਼ਾਇਦ ਬੜੇ ਪੁਰਾਣੇ ਕਸਟਮਰ ਆ ਤੇ ਪਤਾ ਨਹੀਂ ਕਿੰਨਾ ਕਿ ਡਿਸਕਾਊਂਟ ਮਿਲਦਾ ਬਹੁਤ
1: ਪੱਕੇ ਹੀ ਆਨੇ ਤੁਹਾਡੇ ਕੋਲ
0: ਇਹ ਐਕਚੁਅਲ ਚ ਇਦਾਂ ਹੀ ਕਰਦੇ ਮੰਨਤ ਲੇਡੀਜ਼ ਕਿ ਨਹੀਂ ਤੁਹਾਨੂੰ ਕੀ ਲੱਗਦਾ ਵਾ
3: ਪਤਾ ਨਹੀਂ
1: ਹਾਂ ਇਹ ਮੰਨਤ ਨੇ ਫਿਰ ਦੇਖਿਆ ਨਹੀਂ ਨਾ ਇਹ ਵਾਲਾ ਮਾਹੌਲ ਚਾਲ ਇੱਥੇ ਤਾਂ ਬੰਦਾ ਕਹਿ ਨਹੀਂ ਸਕਦਾ ਇੱਥੇ ਬੰਦਾ ਕਿਹਨੂੰ ਜਾ ਕੇ ਕਵੇ ਹੈ ਰਿਬੈਲ ਦੇ ਸਟੋਰ ਜਾ ਕੇ ਕਵੇ ਤੁਹਾਡੇ ਕੋਲ ਸ਼ੁਰੂ ਤੋਂ ਆਉਂਦੇ ਬਈ ਸ਼ੂਜ਼ ਲੈਣ ਲਈ ਬਾਲ ਲੈਣ ਲਈ ਬੈਟ ਲੈਣ ਲਈ ਹਨਾ ਇੱਥੇ ਮੁਸ਼ਕਿਲ ਆ
0: ਗੁੱਡ
1: ਸਹੀ ਕਿ ਨਹੀਂ
0: ਕੋਈ ਨਹੀਂ ਜਦੋਂ ਤੁਹਾਨੂੰ ਪਤਾ ਲੱਗੂਗਾ ਨਾ ਫਿਰ ਦੱਸਿਓ ਸਾਨੂੰ ਅਸੀਂ ਵੀ ਜਾਣਨਾ ਚਾਹੁੰਦੇ ਹਾਂ ਕਿ ਲੇਡੀਜ਼ ਕੀ ਕਰਦੀਆਂ ਨੇ
1: ਗੁੱਡ ਹੋ ਗਿਆ
0: ਸੂਟਾਂ ਵਾਲੀ ਦੁਕਾਨ
3: ਤੇ ਹਾਂਜੀ
1: ਔਨ ਦੈਟ ਨੋਟ ਪਤਾ ਨਾ ਗੱਲ ਕਰਾਓ
0: ਤੇਰੇ ਕਰਕੇ ਮੈਂ ਲਾਇਆ ਤੂੰ ਸੁੱਤਾ ਪਿਆ
1: ਕਰਕੇ ਸਪੈਸ਼ਲੀ ਗਾਣਾ
3: ਗਾਣੇ ਦਾ ਨਾਮ ਕੀ ਸੀ
0: ਮੈਂ ਹੁਣ ਇਦਾਂ ਥੋੜਾ ਮੈਂ ਲਾ ਕੇ ਸੁਣਾਇਆ ਸੀ ਤੂੰ ਹੁਣ ਸੁੱਤਾ
1: ਹੁਣ ਨਹੀਂ
0: ਤੇਰੇ ਫੇਵਰੇਟ ਸਿੰਗਰ ਦਾ ਐਕਟਰ ਦਾ ਵੀ
1: ਤੁਸੀਂ ਉਠੇ ਨੀ ਹਨਾ ਨਹੀਂ ਨਹੀਂ ਵੈਰੀ ਗੁੱਡ ਫਤਿਹ ਆ ਤਾਂ ਬੜਾ
0: ਮੈਨੂੰ ਕਹਦਾ ਫਾਈਨ ਆ ਮੈਂ ਤਾਂ ਲਾਇਆ ਹੀ ਸਗੋਂ ਗਾਣਾ
3: ਕੈਮਰਾ
0: ਤੇ ਨੀ ਜਿਹੜੀ ਉਸੇ ਵੇਲੇ ਫੋਟੋ ਕੱਢ ਦਿੰਦਾ ਵਾ
1: ਉਹ ਬਹੁਤ ਘੈਂਟ ਕੈਮਰਾ
3: ਨਹੀਂ ਵੀਡੀਓ ਬਣਾਉਂਦਾ ਵੀਡੀਓ ਇੰਗਲੈਂਡ ਦੀ ਸੁਪਰ ਕਾਰ ਕੰਪਨੀ ਬਹੁਤ ਤੇਜ ਤੇ ਮਹਿੰਗੀ ਗੱਡੀ ਆ ਆਸਟ੍ਰੇਲੀਆ ਚ ਮਾਡਲ ਤੇ ਪ੍ਰਾਈਸ 2026 ਅਟੋਰਾ ਹਾਈਬ੍ਰਿਡ ਸਭ ਤੋਂ ਸਸਤੀ ਮਕਲੇਰਨ V6 ਬਿਜਲੀ ਵਾਲੀ ਇੰਜਨ 690 ਹੋਰਸ ਪਾਵਰ 0-100 ਸਿਰਫ 10 ਸੈਕਿੰਡ ਪ੍ਰਾਈਸ $500,000 GTS ਤੇ GT ਰੋਜ ਯੂਜ ਕਰਨ ਵਾਲੀ ਤੁਹਾਡਾ ਕੰਫਰਟੇਬਲ 7 ਵੀ ਰੱਖ ਸਕਦੀ ਹੋ ਪ੍ਰਾਈਸ 3.2-3.6 lakh 750S ਸਭ ਤੋਂ ਮਸ਼ਹੂਰ ਹੂੰ 4.0 liter V8 engine 750 horsepower 0.0 to 100 in 2.8 seconds top speed 333 kilometers per hour price 6 lakh to 6.8 lakh W1 ਨਵੀਂ ਹਾਈਪਰਕਾਰ 2026 ਸਿਰਫ 399 ਗੱਡੀਆਂ ਬਣੀਆਂ ਆ ਪਿਓਰ ਵਰਲਡ ਚ 1258 ਹੋਰਸ ਪਾਵਰ 30 lakh ਤੋਂ ਉੱਪਰ
1: ਅੱਛਾ ਬੱਲੇ
3: ਵੈਲ ਬੀ ਬਸ ਫਰਾਰੀ
0: ਬਾਰੇ ਨਾ ਦੱਸੀ ਯਾਰ ਫਰਾਰੀ ਫਰਾਰੀ ਅੱਗੇ ਸਾਡੇ ਕੋਲ ਦੋ ਖਲੋਤੀਆਂ ਉਹ ਆਪਾਂ ਕਰ ਫਰਾਰੀ ਆਪਾਂ ਯੂਜ਼ ਕਰਕੇ ਵੇਖੀ ਕੋਈ ਹੋਰ
1: ਲੱਭੋ ਹੈ
0: ਜਦੋਂ ਸਾਡੇ ਮਾਮਾ ਗੱਲ ਤੇ ਸੁਣ ਲਾ ਐਡਰੈਸ ਤੇ ਲੈ ਲਾ ਮੇਰੇ ਫਾਰਮ ਹਾਊਸ ਦਾ ਤੂੰ ਜੇ ਤੂੰ ਮੇਰੇ ਫਾਰਮ ਹਾਊਸ ਤੇ ਆ ਗਿਆ ਨਾ ਮੈਂ ਤੈਨੂੰ ਰਾਈਡ ਦਵਾਉਂਗਾ ਫਰਾਰੀ ਤੇ ਫੋਟੋ ਭੇਜ ਨਾ ਜਾ ਕੇ ਫਰਾਰੀ ਦੀ
1: ਫਰਾਰੀ ਤੇ ਬਾਈ ਕਰਦੇ
0: ਭੇਜਾਂ ਫੋਟੋ AI ਕਿੱਥੋਂ ਆ ਜਾਊਗੀ ਸਾਡੇ ਫਾਰਮ ਦੇ ਵਿੱਚ ਤੇ ਨੈਟ ਵੀ ਚੱਲਦਾ ਕਿੱਥੇ ਸਾਡਾ ਫਾਰਮ ਆ
1: ਜੈਮਰ ਲਾਇਆ ਸੀ ਨੋ ਇੰਟਰਨੈਟ ਨੋ ਫੋਨ ਨਥਿੰਗ
3: ਠੀਕ ਆ ਕੇ ਬਾਏ
1: ਬਾਏ ਬਾਏ
0: ਮੈਂ ਫਰਾਰੀ ਲੈ ਕੇ ਤੇਰੇ ਘਰੇ ਆ ਜਾਣਾ ਕਿਸੇ ਦਿਨ ਵੇਖੀ
1: ਹੁਣ
0: ਉਸੇ ਵੇਲੇ ਮੈਨੂੰ ਘਰੇ ਫੋਨ ਕਰਨਾ ਪੈਣਾ ਵਾ ਵੀ ਫੋਟੋ ਖਿੱਚ ਕੇ ਭੇਜੋ ਨਹੀਂ ਤਾਂ ਫਿਰ ਕਹੇਗਾ ਵੀ AI ਤੋਂ ਬਣਾਈ ਆ ਇਹ ਭਰਾ ਨਹੀਂ ਇਹ ਸੜਦਾ ਆਪਣੇ ਤੋਂ ਵੀ ਇੰਨਾ ਕੋ ਫਰਾਰੀ ਕਿੱਥੇ
1: ਉਮੀਦ ਨੀ ਹੈ ਸਾਡੇ ਤੋਂ ਉਮੀਦ ਨੀ ਜੇ ਫਰਾਰੀ ਦੀ ਇੰਨੇ ਮਹਿੰਗੇ ਮਹਿੰਗੇ ਫਾਈਨ ਕਿਉਂ ਪਾਏ ਜਾਂਦੇ ਦੇਖੋ ਉਹ ਵੀ ਗੱਲ ਹੈ ਹਨਾ ਯਾਰ ਤਾਂ ਫਾਈਨ ਨਾ ਪਾਓ ਫਿਰ ਫਾਈਨ ਪਾਓ ਬੰਦਾ $2.5 ਦਾ
0: ਅੱਗੇ ਇੱਕ ਜਿਹੜੀ ਆਪਣੀ ਉਹ ਰੈੱਡ ਕਲਰ ਵਾਲੀ ਸੀ ਪਹਿਲੀ ਉਹ ਆਪਾਂ ਇਸੇ ਚੱਕਰ ਜੀ ਵੇਚੀ
1: ਹਾਂ ਉਹ ਸੁੱਕਨੇ ਪਾਏ ਰੱਖੀ ਕਿੰਨੇ ਚਿਰ
0: ਪਿਛਲੇ ਸਾਲ ਵਾਲੇ ਫਾਈਨ ਲਾਏ ਇਹਦੇ
1: ਸਹੀ ਗੱਲ ਹੈ ਹੁਣ
0: ਕਾਹਲੀ ਗਲੀਆਂ ਦੋ ਤਿੰਨ ਜਿਹੜੀਆਂ ਖਲੋਤੀਆਂ ਉਹ ਚੰਗਾ ਹੋਇਆ ਆ ਗੱਡੀ ਗੁੱਡੀ ਦੀ ਗੱਲ ਸੁਣਾਉਣ ਲੱਗ ਪਿਆ ਜੇ ਕਿਤੇ ਹਾਲੇ ਵੀ ਹਜ਼ਾਰ ਤੋਂ ਪਾਉਂਦਾ ਹੁੰਦਾ ਤੇ ਉਹ ਵੀ ਵੇਖ ਜਾਣੀ
3: ਮੈਨੂੰ
0: ਪਤਾ ਲੱਗ ਗਿਆ ਤੁਸੀਂ ਪਹਿਲਾਂ ਸਾਨੂੰ ਅੰਕਲ ਕਹਿਣ ਲੱਗੇ ਹੋ
1: ਉਹ ਭੁਲੇਖਾ
0: ਤੇ ਫਿਰ ਤੁਹਾਨੂੰ ਮੰਮਾ ਨੇ ਰੋਕਿਆ ਵੀ ਨਹੀਂ ਨਹੀਂ ਨਹੀਂ
1: ਬ੍ਰੇਕ ਮਾਰੋ
0: ਕਹਿਣ ਲੱਗੇ ਹੋ ਨਾ ਦੇਖਿਆ ਮੈਨੂੰ ਪਤਾ ਲੱਗ ਗਿਆ
1: ਇਹ ਅੱਜ ਆਵਾਜ਼ ਕੀ ਦੀ ਹੈ ਐਸ਼ਲੀਨ ਦੀ ਆਵਾਜ਼ ਲੱਗਦੀ ਮੈਨੂੰ ਹਾਂਜੀ ਤਵਨੀਤ
3: ਹਾਂਜੀ
1: ਐਸ਼ਲੀਨ ਐਸ਼ਲੀਨ ਹੋਰ ਕਿਵੇਂ ਹੋ ਠੀਕ ਠਾਕ
3: ਹਾਂਜੀ ਤਾਦਾ ਕੀ ਹਾਲ ਹੈ
1: ਵਧੀਆ ਸਾਡਾ ਵਧੀਆ ਅੱਜ ਵਾਰੀ ਕਿਦਾਂ ਪਹਿਲੇ ਆ ਗਈ
0: ਕਿਉਂ ਲਾਸਟ ਤੇ ਹੁੰਦੀ ਹੁੰਦੀ
1: ਮੈਂ ਯੂਜੂਲੀ ਜਦੋਂ ਫੋਨ ਲਾਉਣਾ ਹੁੰਦਾ ਤਵਨੀਤ ਚੱਕਦੀ ਹੁੰਦੀ ਹੈ
0: ਅੱਛਾ ਤਵਨੀਤ ਹਾਂ
3: ਯਾ
1: ਅੱਜ ਦੋ ਤਿੰਨ ਦਿਨ ਤਕੜੀ ਚੰਗੇ ਤਰੀਕੇ ਨਾਲ ਰੈਸਟ ਕਰੋ ਆਪੇ ਫੇਵਰ ਬਾਏ ਹੋ ਜਾਏਗਾ ਹਾਏ ਤੋਂ ਬਾਅਦ
0: ਓਕੇ ਤਾਂ ਹੀ ਫਿਰ ਦੀਦੀ ਪਹਿਲਾਂ ਨੀ ਆਏ ਤੁਸੀਂ ਟੇਕ ਕੇਅਰ ਕਰਦੇ ਹੁੰਦੇ ਹੋ ਉਹਨਾਂ ਦੀ
1: ਦੀਦੀ ਹੋਵੇ ਫਿਰ ਜ਼ਿਆਦਾ
3: ਮੀਡੀਅਮ
1: ਚਲੋ ਕਰੋ ਕਰੋ ਕਰੋ
4: ਕਿਹੜੀ ਚੀਜ਼ ਹੈ ਜਿਹਦੀ ਕੋ ਇੱਕ ਅੱਖ ਹੈਗੀ ਬਟ ਉਹ ਦੇਖ ਨਹੀਂ ਸਕਦੀ?
1: ਇੱਕ ਅੱਖ ਹੈਗੀ ਹੈ ਪਰ ਦੇਖ ਨਹੀਂ ਸਕਦੀ। ਕ੍ਰਾਈਮ ਮਾਸਟਰ ਗੋਗੋ।
0: ਓ ਨਹੀਂ, ਉਹ ਕਿੱਥੋਂ ਆ ਗਿਆ?
1: ਤੁਸੀਂ ਕ੍ਰਾਈਮ ਮਾਸਟਰ ਗੋਗੋ ਵੇਖਿਆ?
4: ਨਹੀਂ।
1: ਓ ਲੈ, ਮੰਮੀ ਨੂੰ ਕਿਹੋ ਫਿਰ ਹੁਣ ਉਹ ਫਿਲਮ ਵਿਖਾਣ ਤੁਹਾਨੂੰ ਅੰਦਾਜ਼ ਆਪਣਾ ਆਪਣਾ। ਉਹਦੇ ਅੰਦਰ ਜਿਹੜਾ ਕ੍ਰਾਈਮ ਮਾਸਟਰ ਗੋਗੋ ਹੈ ਨਾ, ਉਹਦੇ ਕੋਲ ਇੱਕੋ ਹੀ ਅੱਖ ਹੈ
0: ਤੇ ਉਹ ਵੇਖ ਸਕਦਾ।
4: ਸ਼ਿਵਾਜੀ ਦੀ ਬਾਸ ਦੇਖੀ।
1: ਦੇਖ ਲਈ? ਹਾਏ ਰਜਨੀਕਾਂਤ, ਉਹ ਦੇਖਿਆ ਜਦੋਂ ਆਪਣੀ ਗੰਜ ਨੂੰ ਟਕ ਟਕ ਟਕ ਟਕ ਕਰਦਾ ਹੁੰਦਾ ਬੰਦੇ ਮਾਰਦਾ ਵੇਲੇ, ਨਰ ਨਰ ਨੈ। ਵਾਹ, ਇੱਕ ਅੱਖ ਹੈ ਤੇ ਦੇਖ ਨਹੀਂ ਸਕਦੇ ਹੈ ਚੀਜ਼, ਇੱਕ ਅੱਖ ਵਾਲੀ ਚੀਜ਼ ਜਿਹੜੀ ਦੇਖ ਨਹੀਂ ਸਕਦੀ। ਬਲਕਿ ਤੁਹਾਨੂੰ ਪਤਾ ਵੈਸੇ
0: ਤੇ ਹੋਰ।
1: ਅੱਛਾ ਯਾਰ, ਕਿਰਤ ਵੀਰਾ ਬੜਾ ਸਮਾਰਟ ਹੈ ਯਾਰ, ਉਹਦੇ ਕੋਲ ਕੰਪਿਊਟਰ ਹੈ ਨਾ ਕਰਕੇ।
0: ਨਹੀਂ ਉਦਾਂ ਨਹੀਂ, ਇਹ ਤੇ ਸਿੰਪਲ ਜਿਹਾ ਜਵਾਬ ਆ।
1: ਇਹ ਸਿੰਪਲ ਹੈ?
0: ਓ ਯਾਰ, ਇਹ ਤੇ ਨਿੱਕੇ ਹੁੰਦੇ ਦੇ ਸੁਣਦੇ ਹੁੰਦੇ ਆ।
1: ਅੱਛਾ, ਮੈਂ
0: ਜਦੋਂ ਆਪ ਨਾ ਪੁੱਜਣੀ ਹੋਵੇ ਉਦੋਂ ਦੂਜੇ ਨੂੰ ਇਦਾਂ ਕਹੀ।
1: ਇੱਕ ਅੱਖ ਤੇ ਦੇਖ ਨਹੀਂ ਸਕਦੀ।
4: ਕ੍ਰਿਸ਼ਨਾ ਜੀ ਦੀ ਫੇਵਰਟ ਬਜਾਰਤ ਹੈ।
1: ਅੱਛਾ, ਸੂਈ। ਬੱਲੇ ਬੱਲੇ,
4: ਭੁੱਲ ਗਏ।
1: ਓ ਵੈਰੀ ਗੁੱਡ, ਵੈਰੀ
4: ਗੁੱਡ। ਤਾਂ ਨਹੀਂ ਕਹਿ ਰਹਾ।
1: ਓ ਵੈਰੀ ਗੁੱਡ। ਅੱਛਾ, ਸੂਈ ਦੀ ਇੱਕ, ਅੱਛਾ
0: ਸੂਈ ਚ ਧਾਗਾ ਨਹੀਂ ਕੱਢੀਦਾ।
1: ਓਕੇ ਓਕੇ, ਵੈਰੀ ਗੁੱਡ ਯਾਰ ਐਸ਼ਲੀ। ਮੈਂ ਤਾਂ ਯਾਰ ਉਹ ਪਰਾਂਦਾ ਲੈ ਤੁਰੀ ਨਹੀਂ ਸੋਚੀ ਜਾਂਦਾ ਸੀ। ਸੂਈ ਹੈ, ਸੂਈ ਤਾਂ ਕਿੰਨੇ ਤਰ੍ਹਾਂ ਦੀਆਂ ਆ ਗਈਆਂ।
0: ਸੂਈ ਐਦਾਂ ਹੀ ਆ, ਤਿੱਖੀ ਆ।
1: ਵੈਰੀ ਗੁੱਡ, ਵੈਰੀ ਗੁੱਡ। ਥੈਂਕ ਯੂ ਐਸ਼ਲੀ।
0: ਵੇਖ ਲਓ ਐਸ਼ਲੀ ਨੇ ਕਿੱਡੀ ਸਮਾਰਟ ਹੈ।
1: ਵੈਰੀ ਗੁੱਡ। ਤੇ ਹੁਣ
4: ਕੋਈ ਸੇਮ ਆਂਸਰ ਬਟ ਡਿਫਰੈਂਟ ਬੁਝਾਲ।
0: ਯੈਸ, ਤੇ ਇਹਨਾਂ ਨੂੰ ਵੀ ਨਹੀਂ ਆਇਆ। ਯੈਸ,
1: ਨਹੀਂ ਦੱਸ ਸਕਦੇ
4: ਬਾਅਦ ਚ ਹੈ ਨਾ।
1: ਅੰਦਾਜ਼ ਆਪਣਾ ਆਪਣਾ ਵੇਖਣੀ ਹੁਣ ਤੁਸੀਂ ਜਾ ਕੇ। ਅੰਦਾਜ਼ ਆਪਣਾ ਆਪਣਾ, ਸਲਮਾਨ ਖਾਨ, ਆਮਿਰ ਖਾਨ ਤੇ ਕ੍ਰਾਈਮ ਮਾਸਟਰ ਗੋਗੋ, ਬਹੁਤ ਇੰਜੋਏ ਕਰੋਗੇ ਤੁਸੀਂ। ਠੀਕ ਹੈ, ਮੈਨੂੰ ਦੱਸਿਓ ਫਿਰ
4: ਕਿਵੇਂ।
1: ਕਰਾਓ ਜੀ, ਕਰਾਓ।
0: ਕੌਫੀ
1: ਕੂਫੀ ਦਾ ਜੁਗਾੜ ਨੀ ਹੋ ਰਿਹਾ।
0: ਅਸੀਂ ਅਸੀਂ ਭੁੱਖੇ ਬੈਠੇ,
1: ਅਸੀਂ ਭੁੱਖੇ ਬੈਠੇ, ਬੱਚਿਆਂ ਦਾ ਸਿਰ ਖਾ ਰਹੇ ਆਪਾਂ।
0: ਰੋਟੀ ਨੀ ਖਵਾਈ ਕਿਸੇ ਨੇ?
1: ਅੱਛਾ, ਹਾਂ ਨਹੀਂ ਖਵਾਈ ਯਾਰ, ਨਹੀਂ ਖਵਾਈ।
0: ਹਾਂਜੀ,
1: ਵੋਟੀ ਨੇ। ਓਹੋ ਹੋ,
0: ਚਲੋ
1: ਕਹਿੰਦੇ ਆਪਾਂ
0: ਤੁਸੀਂ ਖਾ ਦੋਗੇ ਅੱਜ ਸਾਨੂੰ? ਹੈਂ,
4: ਹਾਂਜੀ
0: ਤੁਸੀਂ ਖਵਾ ਦੋਗੇ ਅੱਜ ਸਾਨੂੰ?
4: ਹਾਂਜੀ।
0: ਕੀ ਖਵਾਓਗੇ? ਆਪੇ ਬਣਾ ਕੇ ਖਵਾਓਗੇ?
4: ਹਾਂਜੀ, ਤੇ ਅਸੀਂ ਕੱਲ ਨੂੰ ਲਾਇਬ੍ਰੇਰੀ ਗਏ ਸੀ। ਅਸੀਂ ਵੱਡੀ ਦੀਦੀ ਦੋ ਬੁੱਕ ਬਾਲੋ ਕੀਤੀ, ਛੋਟੀ ਦੋ ਬੁੱਕ ਬਾਲੋ ਕੀਤੀ। ਮੈਂ ਮੰਮਾ ਨਾਲ ਬੁੱਕ ਰੀਡ ਕੀਤੀ ਤੇ ਅਸੀਂ ਅਮਾ ਅਸੀਂ ਅਮ ਐਰੋਪਲੇਨ ਅਮ ਬੁਲਾਇਆ ਲੱਕਟ ਨਾਲ ਟੀਚਰ ਇੱਕ ਟੀਚਰ ਸੀ ਅਸੀਂ ਸਟੂਲ ਯੂਜ ਕਰਨੇ ਸੀ ਫਿਰ ਅਸੀਂ ਸਕਰੂ ਨਾਲ ਹਿੰਗ ਨਾਲ ਥੱਲੇ ਕਰਨਾ ਸੀ ਫਿਰ ਅਸੀਂ 2 ਇੰਚ ਸਾਈਡ ਲਾਉਣੇ ਸੀ ਫਿਰ ਅਸੀਂ ਅੱਜ ਨੂੰ ਲੱਗਦਾ ਪੇਂਟ ਕਰੂਗੇ।
1: ਵੈਰੀ ਗੁੱਡ, ਜਹਾਜ ਬਣਾਤਾ ਹੈ ਇਸ ਉਮਰੇ। ਸਰਦਾਰ ਜੀ, ਤੁਸੀਂ ਬੜੇ ਸਮਾਰਟ ਹੋ ਯਾਰ, ਬੜੀ ਘੈਂਟ ਘੈਂਟ ਹੋਬੀਆਂ ਤੁਹਾਡੀਆਂ ਯਾਰ, ਵੈਰੀ ਗੁੱਡ।
0: ਇੱਥੇ ਬੜਾ ਸਮਾਨ ਮਿਲਿਆ ਤੁਹਾਨੂੰ ਕੱਲ,
1: ਕੀ ਸੁਣਾਓਗੇ ਸਾਨੂੰ ਅੱਜ? चूहा सुनाओगे?
0: चूहा सुनाओगे कि खवाओगे?
4: चूहे नु बुखार है, चूहे गया दत्त को चूहा, हम दत्त ने सीला चूहा क्या उई उई, चूहा बले बले,
1: चूहा बले बले, चूहा जिंदाबाद, हमारा चूहा जिंदाबाद था है और रहेगा। अंकल जी छुट्टियां ते ही है देखो,
4: अंकल जी लेजी
1: लेजी लेजी, अंकल जी माहौल वेवी वेवी
0: लेजी डेजी
1: लेजी डेजी। रिपोर्टर साहब सानू पहले दस्या
4: करे दो इंच कुट पई, ओ वड्डी दीदी दस दूंगे,
1: दसो कराओ जी,
0: ओ कराओ फिर गल भला किन्नू पई।
1: सत श्रीकाल चलो कोई नी, खीर खीर करके जे हो जावे एक अद्धे दिन तां कोई चक्कर नहीं, स्ट्रांग कर
0: है करो, मम्मा को कैंडीज मिला के रख लो ना, हां तो खंग होंदी कैंडी खा लिया करो।
1: अच्छा ए भी फायदा करदी है,
0: इसे बंदे ना
4: असी कला लॉलीपॉप खांदे ते मैंगो बाइट ते ऑरेंज बाइट।
1: ओ मैंगो बाइट तां मेनू भी बहुत पसंद है
0: यार, ऑरेंज बाइट भी वधिया, मैंगो जेदा उत्तो है करके खोली दा।
1: या या या या ये नाइस नाइस नाइस नाइस
0: मेनू चांद सितारे लिया के दो।
1: चांद सितारे वाह क्या याद कराता भाई, बल्ले
0: ठीक है।
4: तवनीत
1: ओ नी खादे हाइड एंड सीक नी खादे? याद करो कृष्णा वीर जी ने क्या क्या कहता। चलो ठीक तो होंगे ना, चलो ठीक होंगे फिर तो खा सकते हो, ट्राई करो मेरे
4: लास्ट फ्राइडे मैं बलकीर विच कोई दस गल दसनी ते कृष्णा विच तुसी भी सुनो नाल।
1: हां हां दसो
0: ओके।
4: लास्ट फ्राइडे कृष्णा विच जी कहंदे सी मैं नहीं आलू वाले परांठे खाने, मैं नहीं आलू वाले परांठे खाने। अच्छा। उन्हें मम्मा आए ते से कहंदे हां तुसे आलू वाले परांठे मंगदे जो जो मैम कर पूछ रिख जे खा रहे, ठीक है मैं नहीं खा रहे, मैं नहीं खा रही, मैं ऑर्डर में मोटा हुंदा ते से और कृष्णा भी जी मम्मा के तू ऑर्डर डाल दे मोटा नहीं हुंदा, स्टूपिड जी जा का के मोटा हुंदा।
1: वाकई वाकई बड़ी गल ए है तवनीत, जो मैं घर गया ना उन्होंने फिर यही गल्ला कही मैंने, मैं कहूं खवाते दो रोटी यार कोई नहीं होगी जेडी करनी सी।
0: डांट खांदे हो तो नहीं, फिर तुसी कैंसल कर दो हाइड एंड सीक, तुसी नहीं खाने। ओके
1: नहीं यार गलती
0: नहीं ਨਹੀਂ
1: ਯਾਰ ਇਹ ਤਾਂ ਗੱਲ ਨਹੀਂ ਹੈ ਜਵਨੀਤ,
0: ਐਵੇਂ ਆਂਟੀ ਮੈਨੂੰ ਵੀ ਬਾਜ ਫੜਨ ਗਈ ਵੀ ਤੂੰ ਲਾਗੇ ਬੈਠਾ
1: ਤੂੰ ਵੀ ਖਾ ਕੇ ਪਰੌਂਠੇ
3: ਚਲੋ
1: ਯਾਰ ਤੁਸੀਂ ਇੱਕ ਵਾਰੀ ਟਰਾਈ ਤੇ ਕਰੋ ਮੇਰੇ,
0: ਕਿਉਂ
1: ਬਹੁਤ ਘੈਂਟ ਬਿਸਕਿਟ ਹੁੰਦੇ ਯਾਰ, ਗੁੱਡ ਗੁੱਡ ਕੀ ਸੁਣਾਉਂਗੇ ਸਾਨੂੰ
3: ਇੱਕ ਬੁਜਾਰਤ
1: ਲਿਓ
3: ਸਬਜ਼ੀ ਕਿਵੇਂ ਬਣੀ, ਕਰ ਵਾਲਾ ਕਹਿੰਦਾ ਵਧੀਆ ਬਣੀ ਕਿੰਨੇ ਸਿਖਾਈ, ਕਰ ਵਾਲੀ ਕਹਿੰਦੀ ਮੇਰੀ ਮਾਂ ਨੇ, ਤੇ ਫੇਰ ਕਰ ਵਾਲਾ ਕਹਿੰਦਾ ਅੱਛਾ ਸਫਾਈ ਸਫਾਈ ਵੀ ਬੜੀ ਕਰ ਲੈਂਦੀ ਉਹ ਕਿੰਨੇ ਸਿਖਾਈ, ਕਰਵਲੀ ਕਹਿੰਦੀ ਮੇਰੀ ਮਾਂ ਨੇ, ਤੇ ਕਰਵਲ ਕਹਿੰਦਾ ਅੱਛਾ ਤੇ ਜੇ ਤੁਸੀਂ ਮੇਕਅਪ ਤਿਆਰ ਸ਼ਿਆਰ ਕਰ ਲੈਂਦੇ ਵਧੀਆ ਉਹ ਕਿੰਨੇ ਸਿਖਾਏ, ਤੇ ਕਰਵਲ ਕਹਿੰਦੀ ਮੇਰੀ ਮਾਂ ਨੇ, ਤੇ ਫੇਰ ਕਰਵਲ ਕਹਿੰਦਾ ਅੱਛਾ ਤੇ ਜਿਹੜੀ ਗਿੱਠ ਲੰਬੀ ਜ਼ੁਬਾਨ ਹੈ ਉਹ ਕਿੰਨੇ ਸਿਖਾਏ, ਕਰਵਲ ਕਹਿੰਦੀ ਤੇਰੀ ਮਾਂ ਨੇ.
1: ਠੀਕ ਹੈ, ਹਰ ਕਿਸੇ ਨੂੰ ਸਿੱਖਣਾ ਚਾਹੀਦਾ ਕੁਛ. ਥੈਂਕ ਯੂ ਤਵਨੀ, ਥੈਂਕ ਯੂ, ਬਹੁਤ ਵਧੀਆ ਸੀ.
3: ਤੇ ਤੁਹਾਡੀ ਕੱਲ ਵਾਲੀ ਨੇ ਤੁਹਾਨੂੰ ਭੁੱਖਾ ਭੁੱਖੇ ਭੇਜਿਆ ਉਹ ਤੁਹਾਨੂੰ ਰੋਟੀ ਖਵਾਈ,
1: ਬਲਕੀਰਤ ਵੀਰਾ ਦਾ ਬੇਚਾਰਾ ਕਲੂਲੈਸ ਬੈਠਾ,
0: ਮੈਂ ਪਾਣੀ ਪੀ ਕੇ
3: ਆਇਆ.
1: ਨਹੀਂ ਨਹੀਂ ਸਵੇਰੇ ਸਵੇਰੇ ਨੀ ਖਾਣ ਹੁੰਦਾ ਕੁਛ, ਮੈਂ ਜਦੋਂ ਸਕੂਲੇ ਵੀ ਜਾਂਦਾ ਹੁੰਦਾ ਸੀ ਨਾ ਤਦ ਵੀ ਨੀ ਕੁਛ ਖਾ ਕੇ ਰਹਿਣ ਦਵਾ,
0: ਐਵੇਂ ਗੱਲਾਂ ਨਾ ਬਣਾਓ,
1: ਗੱਲਾਂ ਨਾ ਬਣਾਓ, ਹੈ ਗੱਲਾਂ ਦਾ ਕੜਾਹ ਬਣਾਓ,
0: ਝੂਠ ਖਾਓ, ਝੂਠ ਸੁੱਟੀ ਜਾਂਦੇ ਇੰਨਾ ਝੂਠ,
1: ਇੰਨਾ ਝੂਠ ਕਹਾਂ ਜਾਏਗਾ,
0: ਨੀਤ ਬਹੁਤ ਜ਼ਿਆਦਾ ਝੂਠ ਮਾਰ ਰਹੀ
1: ਹੈ, ਹਾਏ ਹਾਏ
3: ਤੇਰੀ ਮੰਮਾ ਨੇ ਦੱਸਿਆ ਨੀ ਝੂਠ ਨਹੀਂ ਬੋਲੀ ਦਾ,
1: ਨਹੀਂ ਉਹਨਾਂ ਨੇ ਦੱਸਿਆ ਤਾਂ ਬਹੁਤ ਕੁਛ, ਆਪਾਂ ਫਿਰ ਉਹਨਾਂ ਤੋਂ
0: ਮੈਨੂੰ ਲੱਗਦਾ ਇਸ ਫਰਾਈਡੇ ਨੂੰ ਦੱਸ ਦੇਣਗੇ ਸ਼ਾਇਦ.
1: ਸਹੀ ਗੱਲ ਆ, ਮੈਂ ਚੁੱਪ ਚੁੱਪੀ ਤੇ ਉਮੀਦ ਆ ਨੰਬਰ ਹੀ ਬਲੌਕ,
0: ਤੁਸੀਂ ਮੈਨੂੰ ਦੱਸਿਓ ਕਿ ਕੱਲ ਦੱਸ ਦੇ ਕਿ ਨਹੀਂ ਹੋਣੀ.
1: ਹਾਂ ਆ ਵੀ ਠੀਕ ਹੋ ਗਿਆ ਹੈ,
0: ਝੂਠ ਬੋਲਣ ਕਰਕੇ ਨਾ ਜਿਹੜਾ ਇਹ ਫੇਕ ਪ੍ਰੋਮਿਸ ਕਰਦੇ ਰਹਿੰਦੇ ਆ.
1: ਫੇਕ ਪ੍ਰੋਮਿਸ, ਵਾਹ ਇਹ ਤਾਂ ਗੱਲ ਨਹੀਂ ਸੱਜਣਾ,
0: ਹੈਨਾ ਤਵਨੀਤ,
3: ਤੁਸੀਂ
0: ਦੇਖ
1: ਲੋ
0: ਹੋ
1: ਬੰਦੇ ਸਾਰੇ ਕੁਝ ਹੁੰਦੇ,
3: ਸਾਰੇ ਕਰ ਵਾਲੀ ਏਦਾਂ ਹੀ ਹੁੰਦੇ,
1: ਦੇਖ ਲੋ
3: ਲਾਰੇ ਲਾਉਂਦੇ ਰਹਿੰਦੇ, ਲਾਰੇ ਲਾਉਂਦੇ ਫਿਰ ਜੋ ਉਹ ਦਿਨ ਆ ਗਿਆ ਫਿਰ ਸ਼ਿਕੂ ਤੇ ਜਾਂਦੇ.
1: ਤੁਸੀਂ
3: ਵੀ ਲੈ ਕੇ ਜਾਓ,
1: ਮੈਂ ਵੀ ਲੈ ਕੇ ਜਾਊਂਗਾ, ਡਨ ਹੋ ਗਿਆ ਤਵਨੀਤ ਕੌਰ, ਡਨ ਹੋ
3: ਗਿਆ, ਜੇ ਸੋਚੇ ਤੁਸੀਂ ਵੀ ਲੈ ਕੇ
1: ਜਾਣਾ ਨੂੰ ਵੀ ਕਹਿ
0: ਦਿੰਦੇ ਆਲਰੇਡੀ
3: ਤਾਂ
0: ਹੀ ਫੇਰ ਤੁਸੀਂ ਅੱਜ ਨਹੀਂ ਕੁਛ ਕਿਹਾ ਹਨਾ, ਡਰ ਗਏ ਮੈਨੂੰ ਲੱਗਦਾ ਤੁਸੀਂ,
1: ਚਲੋ ਫੇਰ ਠੀਕ ਹੈ ਬਾਈ,
0: ਕੋਈ ਨੀ ਜਦੋਂ ਆਉਣਗੇ ਮੰਡੀ ਨੂੰ ਨਾ ਫਿਰ ਚੰਗੀ ਤਰ੍ਹਾਂ ਗੱਲ ਕਰ ਲਿਓ, ਆਪੇ ਅਸੀਂ ਨੀ ਕੁਛ ਕਹਿਣਾ, ਐਵੇਂ ਸਾਨੂੰ ਨਾ ਝਿੜਕਾਂ ਪਵਾ ਦੇ.
3: ਬਲਕੀਰਤ ਵੀ ਜੀ ਤੁਸੀਂ ਰੋਜ਼ ਥਰਸਡੇ ਨੂੰ ਆਇਆ ਕਰੋ,
0: ਓਕੇ ਮੈਂ ਆਉਣਾ ਰੋਜ਼ ਹੀ, ਤੁਸੀਂ ਨਹੀਂ ਆਉਂਦੇ। ਮੈਂ ਪੁੱਤਰ ਰੋਜ਼ ਹੀ ਆਉਣਾ,
4: ਮੈਂ ਤਾਂ ਰੋਜ਼ ਆਉਂਦੀ, ਤੁਸੀਂ ਨਹੀਂ ਆਉਂਦੇ।
0: ਓ ਅੱਛਾ,
1: ਉਹ ਰੇਡੀਓ ਤੇ, ਉਹ ਰੇਡੀਓ ਤੇ
0: ਮੈਂ ਥੋੜਾ ਦੁਪਹਿਰੇ ਆਉਣਾ ਵਾਂ,
1: ਦੁਪਹਿਰ ਕਿ ਪਹਿਲੇ ਆਉਂਦੇ ਆ, ਦੁਪਹਿਰ ਵਾਲਾ ਸ਼ੋਅ ਕਰਦੇ ਵੀ।
0: ਮੈਂ 12:30 ਤੇ ਆਉਣਾ ਵਾਂ। ਹੋਰ
4: ਮੈਂ ਜੇ
0: ਹਾਂ
4: ਜੇ ਤੁਸੀਂ 뮤직 ਲਾਉਂਦੇ ਉਹ ਵਧੀਆ ਹੁੰਦਾ।
0: ਓ ਥੈਂਕ ਯੂ ਤਮਨੀ, ਤੁਹਾਡੇ ਕਰਕੇ ਲਾਉਣਾ ਮੈਂ 뮤직, ਕਿਉਂਕਿ ਤੁਸੀਂ ਛੇਤੀ ਛੇਤੀ ਠੀਕ ਹੋ ਜਾਓ ਤੇ ਫਿਰ ਤੁਸੀਂ ਬਿਸਕੁਟ ਖਾਓ, ਠੀਕ ਆ ਮੂਵੀ ਦੇ ਨਾਲ।
1: ਸਾਨੂੰ ਕੈਡਬਰੀ ਕੰਪਨੀ ਨੇ ਕਮਿਸ਼ਨ ਤੇ ਰੱਖਿਆ, ਕਹਿੰਦੇ ਬਿਸਕਿਟ ਵਿਕਾਓ,
0: ਕਹਿੰਦੇ ਵੀਕਨ ਨਹੀਂ ਡੇ ਆਈਡੈਂਟੀ।
1: ਫਿਰ ਤਵਨੀਤ ਹੁਣ ਤੁਸੀਂ ਫਿਲਮ ਵੇਖਣੀ ਅੰਦਾਜ਼ ਆਪਣਾ ਆਪਣਾ, ਠੀਕ ਆ, ਨੈਕਸਟ ਵੀਕ ਦੱਸਿਓ ਮੈਨੂੰ ਕਿੱਦਾਂ ਦੀ ਲੱਗੀ। ਓਕੇ ਚਲੋ, ਥੈਂਕ ਯੂ ਫੋਰ ਕਾਲਿੰਗ, ਬਾਏ,
0: ਬਾਏ, ਸੀ ਯੂ, ਟਾਟਾ, ਗੜਵਲ ਸੂਨ। ਸੀਗੀ ਜੀ ਤਵਨੀਤ, ਐਸ਼ਲੀਨ ਤੇ ਤਾਜਵੀਰ, ਤੇ ਨੈਕਸਟ ਸਾਡੇ ਨਾਲ ਨੇ ਸੁਖਨ ਤੇ ਸਾਹਿਬ। ਸੁਖਨ ਤੇ ਸਾਹਿਬ ਤੁਸੀਂ ਆਉਂਦੇ ਰਹੋ।
1: ਹੈਲੋ ਹੈਲੋ,
0: ਸਤਿ ਸ੍ਰੀ ਅਕਾਲ ਜੀ, ਸਾਡਾ ਵਧੀਆ, ਤੁਹਾਡਾ ਕੀ ਹਾਲ ਆ?
1: ਮਸਤੀ ਆਈ ਆ, ਮਸਤੀ ਸਵੇਰੇ ਸਵੇਰੇ ਹੈ।
0: ਹੁਣੇ ਉੱਠੇ ਹੋ ਤੁਸੀਂ?
1: ਦੇਖਿਆ ਮੈਂ ਤਾਂ ਭੁਲੇਖਾ ਖਾ ਗਿਆ,
0: ਕਮਰੇ ਚ ਰਾਤ ਆ,
1: ਕਮਰੇ ਚ ਤਾਂ ਰਾਤ ਹੀ ਹੁੰਦੀ
0: ਆ, ਉੱਤੇ ਕੀਤੇ
1: ਮੈਨੂੰ ਲੱਗਦਾ ਇਹ ਸਾਨੂੰ ਪ੍ਰੈਂਕ ਕਰ ਰਹੇ ਆ।
0: ਸਾਨੂੰ ਵੀ ਅੰਦਰ ਰਾਤ ਹੀ ਲੱਗਣ ਦੀ ਆ।
1: ਸਹੀ ਗੱਲ,
0: ਲਾਈਟ ਬੰਦ ਕਰੋ।
1: ਨਹੀਂ,
0: ਉਹ ਲੱਗਦਾ ਕਿ ਰਾਤ,
1: ਹਾਂ
0: ਰਾਤ
1: ਰਾਤੀ
4: ਲਾਈਟ ਆਨ।
0: ਅੱਛਾ ਲਾਈਟ ਆਨ, ਨਹੀਂ ਜਿਹੜੀ ਛੋਟੀ ਲਾਈਟ ਹੁੰਦੀ ਉਹ ਵਾਲੀ ਕਿ ਵੱਡੀ ਜਿਹੜੀ ਮੇਨ ਲਾਈਟ ਹੁੰਦੀ ਰੂਮ ਦੀ?
4: ਹਾਂਜੀ,
0: ਜਿਹੜੀ ਨਿੱਕੀ ਲਾਈਟ ਹੁੰਦੀ ਰੂਮ ਦੇ ਵਿੱਚ ਉਹ ਵਾਲੀ ਤੁਸੀਂ ਲਾਈਕ ਕਰਦੇ ਹੋ?
4: ਨਹੀਂ, ਜਿਹੜਾ ਜਿਹੜਾ ਉੱਤੇ ਵੀ ਜਾਂਦਾ ਤੇ ਥੱਲੇ ਵੀ ਜਾਂਦਾ ਬ੍ਰਸ਼ ਕਰਕੇ।
0: ਓ ਅੱਛਾ ਅੱਛਾ, ਵੱਡੀ ਵਾਲੀ, ਓਕੇ ਓਕੇ, ਉਹ ਜਿਹੜਾ ਉੱਤੇ ਥੱਲੇ ਜਾਂਦਾ ਬਟਨ।
4: ਤੁਹਾਨੂੰ ਪਤਾ,
0: ਹਾਂਜੀ,
4: ਮੇਰਾ ਸਾਈਕਲ ਟੁੱਟ ਗਿਆ ਤੇ ਮੇਰਾ ਸਕੂਟਰ ਟੁੱਟ ਗਿਆ।
1: ਓ ਹਾਏ ਹਾਏ ਯਾਰ, ਇਹ ਤਾਂ ਬੜੀ ਮਾੜੀ।
0: ਦੋਵੇਂ ਚੀਜ਼ਾਂ ਇਕੱਠੀਆਂ ਕਿੱਦਾਂ ਟੁੱਟ ਗਈਆਂ?
1: ਕੀ ਹੋਇਆ?
4: ਮੇਰਾ ਸਕੂਟਰ ਗੱਡੀ ਦੇ ਵਾਜੀ ਉੱਤੇ ਆ ਗਿਆ ਥੱਲੇ, ਤੇ ਮੈਂ ਬਾਈਸਕਲ ਚਲਾਉਣ ਡਿਆ ਸੀਗਾ ਤੇ ਬ੍ਰੇਕ ਟੁੱਟ ਗਈ। ਛੋਟੇ ਬੱਚੇ ਨਾਲ
1: ਯਾਰ,
0: ਵੈਰੀ ਤੇ ਨਾ ਯਾਰ,
1: ਮਾੜੀ ਗੱਲ। ਤੁਸੀਂ ਠੀਕ ਹੋ?
0: ਤੁਹਾਡਾ ਟੁੱਟ ਗਿਆ ਤੇ ਹੁਣ ਤੁਹਾਨੂੰ ਨਵਾਂ ਮਿਲ ਜੂਗਾ।
1: ਕਿਹੜਾ ਕਲਰ ਲੈਣਾ, ਕਿਹੜਾ ਕਲਰ?
4: ਮੈਨੂੰ ਵੀਰੇ ਦਾ ਆ ਜੂਗਾ ਜਦੋਂ ਮੈਂ ਸਿੱਖ ਹੋ ਗਿਆ।
0: ਪਹਿਲੀ
1: ਜਨਵਰੀ ਨੂੰ ਫਿਰ ਵੀਰੇ ਸਾਈਕਲ ਤੇ ਗੇੜੀਆਂ ਲੱਗਣੀਆਂ ਹੈ।
4: ਬਟ ਮੇਰਾ ਸਾਈਕਲ ਸਟਿਲ ਚੱਲਦਾ ਵਾ।
0: ਬ੍ਰੇਕ ਨਾ ਲੱਗੀ ਤੇ ਫਿਰ ਭੱਜ ਜਾਣਾ ਸਾਈਕਲ ਨੇ।
1: ਗੱਲ ਠੀਕ ਹੈ,
0: ਬ੍ਰੇਕ ਜ਼ਰੂਰੀ ਆ। ਤੇ ਸਾਹਿਬ ਵੀਰਾ ਕਹਿੰਦੇ ਤੇ ਨੀ ਕੁਛ ਵੀ ਮੇਰਾ ਨੀ ਯੂਜ਼ ਕਰਨਾ?
4: ਨਹੀਂ ਕਹਿੰਦਾ ਕੁਛ।
0: ਗੁੱਡ ਵੀਰਾ,
1: ਵੈਰੀ ਨਾਈਸ। ਤੇ ਕੀ ਸੁਣਾਓਗੇ ਸਾਨੂੰ ਅੱਜ?
4: ਚਾਰ
2: ਸੁਣਾ ਜੀ ਸੁਣਾ। ਬੜੀ ਸਾਇਲੈਂਟ ਬੁਝਾਰਤ,
0: ਥੋੜਾ ਟਾਈਮ ਲੱਗਦਾ ਕ੍ਰਿਸ਼ਨਾ ਜੀ।
1: ਅੱਛਾ, ਮੈਂ ਸੋਚੀ ਪਈ ਮੈਂ ਕਿ ਇਹਦਾ ਕੀ ਜਵਾਬ ਦਵਾਂਗੇ। ਹੈ
0: ਤੁਹਾਨੂੰ ਐਡੇ ਹੋ ਗਏ ਨਹੀਂ ਬੁਝੇ
4: ਦੇਖੀ ਨਹੀਂ।
0: ਹਾਂਜੀ,
1: ਹੈ
4: ਆਈਸ ਪਰ ਆਈ ਸੀ ਪਰ ਦੇਖੀ ਨਹੀਂ।
0: ਅੱਛਾ, ਆਈ ਸੀ ਪਰ ਦੇਖੀ ਨਹੀਂ।
4: ਹਾਂਜੀ,
0: ਕੋਈ ਚੀਜ਼ ਸੀ ਉਹ ਆਈ ਸੀ ਪਰ ਵੇਖੀ ਨਹੀਂ। ਆਈ ਸੀ
1: ਪਰ ਦੇਖੀ ਨਹੀਂ, ਇਹ ਤਾਂ ਬੜੀਆਂ ਫਿਲਮਾਂ ਹੀ ਆ ਗਈਆਂ ਤੇ ਆਪਾਂ ਵੇਖੀਆਂ ਨਹੀਂ।
0: ਇੱਕ ਆਈ ਸੀ ਪਰ ਵੇਖੀ ਨਹੀਂ।
1: ਤੁਹਾਡੀ
0: ਬ੍ਰੇਕ ਟੁੱਟੀ ਸੀ, ਅਸੀਂ ਨੀ ਵੇਖੀ।
1: ਹਾਂ ਦੇਖੋ, ਹਾਂ
0: ਹੈਨਾ,
4: ਨਹੀਂ
1: ਨਹੀਂ
0: ਉਹ
1: ਆਈ ਸੀ ਪਰ ਵੇਖੀ ਨਹੀਂ।
0: ਆਈ ਸੀ ਪਰ ਵੇਖੀ ਨਹੀਂ। ਹਵਾ ਹਵਾ ਹਵਾ
4: ਨਹੀਂ,
1: ਸ਼ਰਮ। ਅੱਛਾ, ਓ ਯਾਰ,
0: ਫਿਰ ਤੁਸੀਂ ਦੱਸੋ ਨਾ ਵੀ ਕਿਉਂ, ਹਿੰਟ ਦਿਓ ਹਿੰਟ। ਓਕੇ,
1: ਔਜਲੇ ਨੀ ਕਿਹਾ
0: ਨੀਂਦ
1: ਨੀ ਆਉਂਦੀ,
0: ਨੀਂਦ
1: ਹੁਣ
0: ਫਿਰ ਨੀਨੀ ਕਰੋਗੇ?
1: ਹੁਣ ਬਸ ਸੌਣ ਦਾ ਟਾਈਮ ਹੋ ਗਿਆ।
0: ਨਹੀਂ, ਗੁੱਡ ਬੋਏ।
4: ਹਾਂ
1: ਵੈਰੀ ਗੁੱਡ, ਵੈਰੀ ਗੁੱਡ। ਤੁਸੀਂ ਆਈ ਸੁਣਾਇਆ ਕਰੋ ਸਾਨੂੰ ਫੋਨ ਕਰਕੇ,
0: ਟਿਊਨ
1: ਸੁਣਾਇਆ
0: ਕਰੋ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ, ਰੇਡੀਓ ਟਿੰਗ ਡਿੰਗ ਡਿੰਗ। ਠੀਕ ਹੈ, ਬਲਕਿਰਤ ਵੀਰਾ, ਮੈਂ ਨਾਈਸ ਕਰਦਾ ਵੀਰਾ ਗੱਲ ਕਰੂਗਾ। ਓ ਭਰਾਵਾ, ਹੈਵੀ ਇੰਗਲਿਸ਼ ਨਾ ਸੁਣਾਓ ਸਾਨੂੰ, ਇਹ ਦੱਸੋ ਵੀਰਾ ਗੱਲ ਕਰੂਗਾ ਫਿਰ। ਕਰਾਓ ਫਿਰ
0: ਪਿਆਰ ਨਾਲ ਪੁੱਛਦਾ ਯਾਰ,
1: ਨਹੀਂ ਕਰਨਾ
0: ਵੀ ਬੜੇ ਪਿਆਰ ਨਾਲ ਜਵਾਬ ਦਿੱਤਾ,
1: ਬੈਠੇ ਰਹੋ ਆਰਾਮ ਨਾਲ ਕਹਿੰਦੇ।
0: ਚਲੋ ਫਿਰ,
1: ਚਲੋ ਥੈਂਕ ਯੂ ਨਾਈਸ ਬਾਏ। ਬੱਲੇ ਬੱਲੇ ਸਾਡੇ ਛੋਟੇ ਆਰਜੇ, ਵੈਰੀ ਗੁੱਡ ਵੈਰੀ ਗੁੱਡ। ਰੌਣਕਾਂ ਲਾਤੀਆਂ ਮੁੰਡਿਆ,
0: ਵੈਰੀ ਨਾਈਸ। ਓਕੇ, ਬਾਏ
1: ਬਾਏ ਬਾਏ ਬਾਏ ਬਾਏ।
0: ਧਿਆਨ ਰੱਖਿਓ ਓਕੇ ਆਪਣੀ ਬ੍ਰੇਕ ਦਾ,
1: ਤੁਸੀਂ ਵੀ ਧਿਆਨ ਰੱਖਿਓ ਬ੍ਰੇਕ ਦਾ,
0: ਧਿਆਨ ਨਾ ਹੋ ਧਿਆਨ ਨਾਲ ਲੈ ਕੇ ਚਲਾਇਓ। ਓਕੇ ਬਾਏ, ਸੀ ਯੂ, ਟਾਟਾ, ਬਾਏ ਬਾਏ। ਤੇ ਨੈਕਸਟ ਸਾਡੇ ਨਾਲ, ਓਕੇ ਜੀ, ਇਹਨਾਂ ਦੀ ਫੋਨ ਹੁਣੇ ਹੀ ਚੁੱਕਣ ਲੱਗੇ ਤੇ ਹੁਣੇ ਕੱਟਿਆ ਗਿਆ।

0: ਮੌਸਮ
1: Absolutely right.
2: ਪ੍ਰੋਗਰਾਮ ਕਰਕੇ ਵੇਲੇ ਜਾਓ, ਕਾਫੀ ਕੁਝ ਪੀ ਕੇ ਆਓ, ਕਦੇ ਤੁਸੀਂ ਭੁੱਖੇ ਬੈਠੇ ਸੀ ਵੇਦੇ।
0: ਫਿਰ ਗਾਹ ਕਰਨ ਜੋਹਰ ਨੇ ਅੱਗੋਂ ਐਵੇਂ ਕੋਈ ਨੋਟਿਸ ਨੋਟਿਸ ਨਾ ਭੇਜ ਦੇਣਾ, ਤੁਸੀਂ ਤਾਂ ਕਹਿ ਦਿੱਤਾ ਸਲਾਹ ਦੇ ਦਿੱਤੀ ਆ, ਤੁਸੀਂ ਕਹਾਂ ਮਹਿੰਗਾ ਪਵਾਉਂਦੇ।
2: ਮੈਂ ਨਾ ਉਹਦੇ ਕਰਕੇ ਕੀਤੀ ਆ, ਵੀ ਤੁਹਾਡੇ ਦੇ ਲੱਗਣਾ ਲਾਂਚਨ ਲੱਗਾ ਕਾਫੀ ਦਾ, ਉਹ ਮੈਂ ਟੌਨ ਕਰਕੇ ਕੀਤੀ।
1: ਅੱਛਾ, ਤੁਹਾਨੂੰ ਪਤਾ ਲੱਗ ਗਿਆ ਜੀ?
0: ਅੱਛਾ, ਮਤਲਬ ਤੁਹਾਨੂੰ ਵੀ ਪਤਾ ਲੱਗ ਗਈ ਗੱਲ, ਇਹ ਨਹੀਂ ਜਗ ਜ਼ਾਹਿਰ ਹੋ ਗਈ ਹੈ ਸਾਡੀ ਕਾਫੀ?
2: ਬੱਚੇ ਨੂੰ ਬਣਾਇਆ।
0: ਅੱਛਾ, ਮਾਈ ਗੋਡ, ਅੱਜ ਤਾਂ ਕਾਫੀ ਪੀਣੀ ਪੈਣੀ ਹੈ ਬਲਕੀਰਤ,
1: ਅੱਜ ਤੇ ਲਾਤੇ ਪੀਣੀ ਪੈਣੀ ਲੱਗਦੀ,
0: ਅੱਜ ਤਾਂ ਲਾਤੇ ਘੂਸੇ ਸਭ ਪੀਣਾ ਪੜੇਗਾ।
1: ਹਾਨੀ ਪਾ ਕੇ ਪੀਓਗੇ ਹੈ?
0: ਕੀ ਸੁਣਾਓਗੇ ਬਾਈ ਸਾਨੂੰ?
1: ਇਮੇਜਿਨ ਕਰੇ ਲਾਲ ਜੀ ਸਾਹਿਬ ਪੀ ਪੀ ਯਾਰ, ਤੁਸੀਂ ਤੇ ਇੱਦਾਂ ਕਰਨਾ ਜਿੱਦਾਂ ਲਾਲ ਜੀ ਟ੍ਰੈਫਿਕ ਪੁਲਿਸ ਚ ਹੁੰਦੇ ਆ। ਬਾਕੀ
0: ਜਵਾਬ ਆਣਾ ਚਾਹੀਦਾ ਲਾਲ ਜੀ, ਲਾਲ ਜੀ ਅੱਜ ਮੇਰੇ ਖਿਆਲ ਨਾਲ ਬਾਈਬਾ ਨੇ
2: ਤੈਨੂੰ ਜੋਬ ਦੇ ਦਿੰਦੇ ਪਰ ਦੱਸ ਦਿਆ ਖੂਬੀ ਕੀ ਆ? ਕਹਿੰਦਾ ਮੇਰੇ ਚ ਬੜੀ ਵਧੀਆ ਖੂਬੀ, ਅੱਜ ਕੱਲ ਦੇ ਜਮਾਨੇ ਚ ਚੱਲਣ ਦੀ AI ਆ, ਮੈਨੂੰ AI ਲੈਂਗੁਏਜ ਆਉਂਦੀ ਆ। ਅੱਛਾ, ਕਹਿੰਦੇ ਉਹਨੇ ਵੈਰੀ ਗੁੱਡ ਵਰਲਡ ਹੁੰਦਾ ਇੰਟਰਵਿਊ ਹੁੰਦਾ ਨਾ, ਕਹਿੰਦਾ ਨਾਈਸ, ਕਹਿੰਦਾ ਦੱਸੋ ਮੈਨੂੰ, ਕਹਿੰਦਾ ਬੁੜ ਕੇ ਦੱਸੋ ਮਾੜੀ ਜੀ। ਲਾਲ ਜੀ ਕਹਿੰਦੇ ਆ ਮੈਂ ਅਦਰਕ ਹੂੰ ਬੈ ਵਜੇ ਸੁਬਹ ਅਦਰਕ ਹੂੰ ਬੈ, ਮੈਂ ਲੌਕੀ ਹੂੰ ਬੈ ਵਜੇ ਸੁਬਹ ਸੁਬਹ ਖਾ ਕਰ
0: ਰੈਪ ਗੋਡ ਆਫਟਰ ਐਮਿਨਮ ਓਨਲੀ ਓਨਲੀ ਬਸੰਤ ਲਾਲ, ਕੋਈ ਵਿਚਾਲੇ ਹੈ ਹੀ ਨੀ, ਕੋਈ ਨਹੀਂ ਹੈ ਟੱਕਰ ਨੇ।
1: ਇਹਨਾਂ ਦੀ ਆਵਾਜ਼ ਲੱਗਣੀ ਕਚਾੜੂ ਪਿੱਛੇ,
0: ਕਿਹਦੇ ਪਿੱਛੇ
1: ਜਿਹਦਾ ਕੋਈ ਹੈ ਹੀ ਨਹੀਂ ਨਾ।
0: ਬੱਲੇ ਬੱਲੇ ਬੱਲੇ
2: ਲਾਜੀ ਨੇ ਕੀਤਾ ਇਹਨਾਂ ਡੇਰੇ ਨਾ, ਉੱਥੇ ਡਾਲਕ ਬੋਲਣ ਦੇ ਕਦੇ
0: ਦੇਖੋ ਬਈ ਬੰਦਾ ਜ਼ਬਾਨ ਦਾ ਪੱਕਾ ਹੋਣਾ ਚਾਹੀਦਾ, ਠੀਕ ਹੈ, ਵੈਰੀ ਗੁੱਡ। ਚਲੋ ਅੱਜ ਤਾਂ ਪਹਿਲੀ ਤਰੀਕ ਹੋ ਗਈ ਆ,
1: ਵਧੀਆ ਸ਼ੁਰੂਆਤ ਕੀਤੀ,
0: ਤਾਂ ਹੀ ਨਹੀਂ ਕਾਲ ਆਈ ਲੱਗਦਾ ਲਾਲ ਜੀ ਦੇ,
1: ਅੱਜ ਸਾਬਣ ਮਰਨ ਦੇ।
0: ਥੈਂਕ ਯੂ
1: ਖਿੱਚੋ ਕੰਮ,
0: ਕੀ ਬਾਤਾਂ ਨੇ
1: ਲਾਲ ਜੀ ਨਾ। ਕਈ ਬੰਦੇ ਹੁੰਦੇ ਆ ਕ੍ਰਿਸ਼ਨਾ ਜੀ ਏਦਾਂ ਦੇ, ਜਿਨ੍ਹਾਂ ਨੂੰ ਕੋਈ ਗੱਲ ਕਵੇ ਨਾ ਤੇ ਉਹ ਰੈਡੀ ਹੁੰਦੇ ਅੱਗੋਂ,
0: ਲਾਲ ਜੀ ਹੋ ਨਾ ਲਿਓ, ਕਿਆ ਬਾਤ ਹੈ।

0: ਇੰਨੀਆਂ ਸੁਪਰਮੈਨ ਰਿਟਰਨਸ ਦੀ ਨੀ ਛੇਤੀ ਆਈ ਸੀਗੀ ਹੈ ਫਿਲਮ ਜਿੰਨੀ ਤੁਸੀਂ ਆ ਗਏ ਹੋ ਵੈਰੀ ਨਾਈਸ
1: ਛੇਤੀ ਤੇ ਮੂੰਹ ਨੀ ਧੋਤਾ ਜਾਂਦਾ ਜਿੰਨੀ ਛੇਤੀ ਨਾ ਆ ਜਾਂਦੀ
0: ਲਾਲ ਜੀ ਮੈਂ ਕਿਆ ਸੁਣ ਰਿਹਾ ਹਾਂ
1: ਗੁੱਡ ਜੀ ਗੁੱਡ ਕੀ ਹਾਲ ਜੀ
0: ਕਿਵੇਂ ਹੋ ਠੀਕ ਠਾਕ
1: ਚਾਰ
0: ਚੁਟਕਲੇ ਜਾਂ ਪੰਜ ਵੀ ਹੋ ਸਕਦੇ ਨਹੀਂ ਸੁਣਾਇਆ
1: ਨਾ ਹੀ ਤੁਹਾਡੀ ਟ੍ਰੈਫਿਕ ਦੀ ਕੋਈ ਗੱਲ ਬਾਤ ਹੋਈ
0: ਇੱਕ ਵਾਰ ਇਹਨਾਂ ਨੇ ਦੱਸਿਆ ਕਿ ਤੁਸੀਂ ਬੰਦੇ ਨੂੰ ਪਰੇ ਕਰਨ ਲਈ ਪੀਪੀ ਕਹਿੰਦੇ ਹੋ
2: ਸੁਣਾਵੇ ਮੈਂ ਵੀ ਉਹਦੇ ਬਾਰੇ
1: ਮੈਨੂੰ ਪਤਾ ਹੀ ਉਹਨਾਂ ਬਾਰੇ ਨੀ ਤੁਸੀਂ ਸੁਣਾਉਣਾ
0: ਇਰਸ਼ਾਦ ਇਰਸ਼ਾਦ
2: ਮੈਂ ਵੀ ਉੱਦਾਂ ਨੀ ਸੁਣਾਉਣਾ ਆਪਣਾ ਕਿਵੇਂ ਕਿਸੇ ਨੇ ਗੱਲ ਨੋਟਿਸ ਕੀਤੀ ਅੱਜ
0: ਆਪਣਾ
2: ਬੰਨੀ ਵੀ ਅੱਜ ਕੱਲ੍ਹ ਨਾ ਵਿਆਹ ਵਾਲੇ ਚੁਟਕਲੇ ਬੜਾ ਹੱਸਦਾ
0: ਰਿਲੇਟੇਬਲ ਕੰਟੈਂਟ
2: ਸਨੈਕਸ
0: ਬੋਲੋ ਸਨੈਕਸ
2: ਆਪਣਾ ਸਾਹਮਣੇ ਫੋਨ ਕਰ ਲੈਂਦੇ ਹਾਂ ਵੀ ਆਪਣਾ ਤੁਹਾਡੀ ਕਿੰਨੀ ਏਜ ਆ ਵੈਰਸੀ ਕਿੰਨੀ ਏਜ ਆ ਹਾਈਟ ਕਿੰਨੀ ਆ ਨਾ ਸਮੇਂ ਨਾਲ ਕੁਝ ਆਪਣਾ ਅੱਗ ਬੰਦਾ ਪੁੱਛਦਾ ਤੁਹਾਡੀ ਵੈਰਸੀ ਆਪਣਾ ਹਾਈਟ ਕਿੰਨੀ ਆ ਸਮੇਂ ਨਾਲ ਕਹਿੰਦਾ 6.5 ਫੁੱਟ
0: ਓਏ
2: ਮੈਂ ਕਹਿੰਦੀ ਨਹੀਂ ਜੀ ਮੈਂ ਤਾਂ 5 ਫੁੱਟ 5.5 ਫੁੱਟ ਦੀ ਕਹਿੰਦਾ ਜਵਾਨ ਮਿਲਾ ਕੇ ਗਿਆ ਮੈਂ
1: ਯਾਰ ਲਾਲ ਜੀ
0: ਸਾਇੰਟਿਫਿਕ ਹੋ ਰਹੇ ਆ
1: ਲਾਲ ਜੀ ਉਹ ਵੈਸੇ ਤੁਹਾਡੇ ਤੱਕ ਹੀ ਰਹੇ ਤੁਸੀਂ ਗਾਹ ਨੂੰ ਚੱਲ ਗਏ
2: ਗੌਤਮ ਭਾਈ ਨੇ ਨਵਾਂ ਵਿਗ ਲਿੱਤਾ ਆਪਣਾ ਵਿਗ ਬਗ ਨਾ ਬਾਈ ਸਮਾਨ ਉਹ ਹਵਾ ਨਾਲ ਵਿਗ ਆਪਣਾ ਪੁੱਠਾ ਹੋ ਗਿਆ ਚੀਜ਼ ਪਿੱਛੇ ਪਾਸੇ ਹੋ ਗਿਆ ਹਵਾ ਨਾਲ ਤੇ ਪੁਲਿਸ ਵਾਲਾ ਕਹਿੰਦੇ ਆ ਬੰਦੇ ਖੜੋ ਇਹ ਪੁੱਠਾ ਮੋਟਰਸਾਈਕਲ ਚਲਾਉਣ ਦਾ
0: ਉਹ ਕਿੱਥੋਂ ਲੱਭ ਕੇ ਲਿਆਉਂਦੇ ਹੋ ਯਾਰ ਬੱਲੇ ਵਿਕਟੋਰੀਆ ਪੁਲਿਸ ਹੈ ਇੱਦਾਂ ਦੀ ਉਹ ਤਿਆਰ ਰਹਿੰਦੀ ਹੈ
1: ਤੁਹਾਡੇ ਵਰਗੇ ਕੰਪਲੇਂਟ ਕਰ ਦਿੰਦੇ ਹੁੰਦੇ ਰੋਡ ਤੇ ਬੰਦਾ ਜਾਂਦਾ ਇੱਕ ਆਜੋ ਫੜ ਲਓ
0: ਵਾਹ ਥੈਂਕ ਯੂ ਲਾਲ ਜੀ
3: ਥੈਂਕ ਯੂ ਜੀ ਥੈਂਕ ਯੂ
0: ਓਕੇ ਜੀ ਥੈਂਕ ਯੂ ਬਾਏ ਬਾਏ ਸੀ ਯੂ ਟਾਟਾ
1: ਤੇ ਗੌਤਮ ਭਾਜੀ ਸੋਰੀ ਵੈਸੇ ਤੁਹਾਡੀ ਪਹਿਲਾਂ ਤੇ ਕੋਈ ਗੱਲ ਨਹੀਂ ਹੋਈ ਲਾਲ ਜੀ ਨੇ ਚੁੱਕੀ ਆ
0: ਸਾਡਾ ਕੋਈ ਰੋਲ ਨਹੀਂ ਸਾਨੂੰ ਖਬਰਾਂ ਸੁਣਾ ਦਿਓ
1: ਆਸ ਕਰਦੇ ਤੁਸੀਂ ਨਹੀਂ ਸੁਣਿਆ ਹੋਊਗਾ ਕੁਝ
0: ਆਸ ਕਰਦੇ ਤੁਸੀਂ ਨਹੀਂ ਸੁਣਿਆ ਹੋਏਗਾ ਪਰ ਆਸ ਕਰਦੇ ਤੁਸੀਂ ਸਾਰੇ ਬਾਕੀਆਂ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਹੋਏਗਾ ਅੱਜ ਦਾ ਸਾਡਾ ਲਾਫਟਰ ਥੈਰੇਪੀ ਦਾ ਸੈਗਮੈਂਟ ਤੇ ਮੇਰੇ ਖਿਆਲ ਨਾਲ ਸਮਾਂ ਹੋ ਗਿਆ ਕਿ ਅਸੀਂ ਬਾਏ ਬਾਏ ਟਾਟਾ
1: ਬਿਲਕੁਲ ਕਰੀਏ ਸੀ ਯੂ ਟਾਟਾ ਕਰਦੇ ਪੈਣਾ ਜੀ ਮੈਂ ਅਸੀਂ ਫਿਰ ਅੱਗੇ ਪੜ੍ਹਦੇ
0: ਆ ਕੇ ਤੁਹਾਡੇ ਮੈਸੇਜ ਪੜ੍ਹਦੇ ਹਾਂ ਤੇ ਛੇਤੀ ਛੇਤੀ ਆਏ ਛੇਤੀ ਛੇਤੀ ਗਏ ਛੇਤੀ ਛੇਤੀ ਆਏ ਤੁਸੀਂ ਬਣੇ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM

ਰੇਡੀਓ ਹਾਂਜੀ 1674 ਆਸ ਕਰਦੇ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਕਰ ਰਹੇ ਹੋਵੋਗੇ ਸ਼ੁਕਰਾਨਾ ਉਸ ਰੱਬ ਦਾ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਕੋਸ਼ਿਸ਼ ਕਰਿਓ ਇਸੇ ਤਰ੍ਹਾਂ ਸਾਰਾ ਦਿਨ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਬਣੀ ਰਹੇ। ਇਹੋ ਹੀ ਆ ਧੰਨਵਾਦ ਦੋਸਤਾਂ, ਇਹੋ ਹੀ ਆ ਉਹਦਾ ਸ਼ੁਕਰਾਨਾ ਕਿ ਮੇਰੀ ਕਿਸੇ ਦਿੱਤੀ ਚੀਜ਼ ਦੇ ਲਈ ਤੁਸੀਂ ਖੁਸ਼ ਹੋ, ਅਤੇ ਜਦੋਂ ਤੁਸੀਂ ਖੁਸ਼ ਹੋਵੋਗੇ ਫਿਰ ਉਹ ਹੋਰ ਵਧੇਰੇ ਦਊਗਾ। ਬਿਲਕੁਲ ਇਸੇ ਤਰ੍ਹਾਂ ਇਹ ਚਿਹਰੇ ਜਗਦੇ ਰਹਿਣ। ਕੱਲ੍ਹ ਦੇ ਦਿਨ ਦੀਆਂ ਹੋਈਆਂ ਬੀਤੀਆਂ ਇੱਕ ਪਾਸੇ ਰੱਖ ਕੇ ਹਰ ਦਿਨ ਇੱਕ ਨਵੀਂ ਸ਼ੁਰੂਆਤ ਹੋਵੇ, ਅਤੇ ਉਹ ਸ਼ੁਰੂਆਤ ਖਿੜੇ ਮੱਥੇ ਹੋਵੇ। ਅੱਜ ਦੇ ਦਿਨ ਵਿੱਚ ਤੁਹਾਡਾ ਸਵਾਗਤ ਹੈ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਨੌਜਵਾਨ ਆਪਣੀ ਜ਼ਿੰਦਗੀ ਖਤਮ ਕਰਨ ਲੱਗਾ, ਕਿਸੇ ਪੁਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇਣ ਲੱਗਾ, ਤਾਂ ਪਿੱਛੋਂ ਕਿਸੇ ਨੇ ਆਵਾਜ਼ ਮਾਰੀ। ਆਵਾਜ਼ ਮਾਰ ਕੇ ਕਹਿਣ ਲੱਗਾ, ਭਾਈ ਜੇ ਤੂੰ ਆਪਣੀ ਜਾਨ ਦੇਣ ਹੀ ਲੱਗਾ ਤਾਂ ਕੀ ਤੇਰੇ ਮਗਰੋਂ ਤੇਰੀਆਂ ਚੱਪਲਾਂ ਮੈਂ ਵਰਤ ਸਕਦਾ। ਇਹ ਗੱਲ ਸੁਣ ਕੇ ਨੌਜਵਾਨ ਨੂੰ ਬੜਾ ਗੁੱਸਾ ਆਇਆ, ਤੈਨੂੰ ਬਿਲਕੁਲ ਵੀ ਅਕਲ ਨਹੀਂ ਹੈ, ਮੈਂ ਆਪਣੀ ਜਾਨ ਦੇਣ ਲੱਗਾ ਤੂੰ ਇੱਥੇ ਮੈਨੂੰ ਚੱਪਲਾਂ ਦਾ ਪੁੱਛ ਰਿਹਾ। ਪੁੱਠਾ ਸਿੱਧਾ ਬੋਲਣ ਲੱਗਾ, ਲੜਨ ਲੱਗਾ, ਪਰ ਹੁਣ ਸਮਾਂ ਟਲ ਚੁੱਕਾ ਸੀ। ਕਾਫੀ ਦੇਰ ਇੱਕ ਦੂਸਰੇ ਨੂੰ ਬੋਲਣ ਬੁਲਾਉਣ ਤੋਂ ਬਾਅਦ ਉਸ ਭੱਦਰ ਪੁਰਸ਼ ਨੇ ਕਿਹਾ, ਕੀ ਹੁਣ ਤੇਰਾ ਵਿਚਾਰ ਨਹੀਂ ਮਾਰਨ ਦਾ, ਹੁਣ ਤੂੰ ਮੇਰੇ ਨਾਲ ਲੜ ਕੇ ਆਪਣਾ ਸਮਾਂ ਖਰਾਬ ਕਰ ਰਿਹਾ, ਕਿਤੇ ਇੱਦਾਂ ਤਾਂ ਨਹੀਂ ਕਿ ਤੂੰ ਆਪਣੀ ਮੌਤ ਦਾ ਸਮਾਂ ਟਾਲਣ ਦੀ ਕੋਸ਼ਿਸ਼ ਕਰ ਰਿਹਾ, ਕਿਤੇ ਇੱਦਾਂ ਤਾਂ ਨਹੀਂ ਤੇਰਾ ਸੱਚੀ ਮਰਨ ਨੂੰ ਜੀ ਨਹੀਂ ਕਰਦਾ, ਆਪਣੇ ਆਪ ਨੂੰ ਸ਼ਦਾਈ ਬਣਾਉਣ ਦੇ ਲਈ ਤੂੰ ਇਹ ਪੁੱਲ 'ਤੇ ਆ ਗਿਆ, ਕਿਤੇ ਇੱਦਾਂ ਤਾਂ ਨਹੀਂ ਤੂੰ ਡਰਦਾ ਹੈ ਤੇਰਾ ਛਾਲ ਮਾਰਨ ਨੂੰ ਜੀ ਨਹੀਂ ਕਰਦਾ, ਜਾਂ ਫਿਰ ਇੱਦਾਂ ਵੀ ਹੋ ਸਕਦਾ ਤੈਨੂੰ ਆਸ ਹੋਵੇ ਕਿ ਤੇਰੇ ਘਰਦਿਆਂ 'ਚੋਂ ਕੋਈ ਤੇਰੇ ਪਿੱਛੇ ਆਵੇ, ਜਾਂ ਜਿਹਦੇ ਨਾਲ ਵੀ ਤੂੰ ਲੜਿਆ ਉਹ ਤੇਰੇ ਪਿੱਛੇ ਆਵੇ ਤੈਨੂੰ ਮਨਾ ਲਏ, ਜਿਹੜਾ ਗੁੱਸਾ ਤੂੰ ਮੇਰੇ 'ਤੇ ਕੱਢਿਆ ਉਹ ਗੁੱਸਾ ਤੂੰ ਉਹਦੇ 'ਤੇ ਕੱਢੇ, ਅਤੇ ਫਿਲਹਾਲ ਨਾ ਹੀ ਜਾਵੇਂ ਇਸ ਜੱਗ ਤੋਂ। ਪਰ ਇੱਦਾਂ ਹੋਇਆ ਨਹੀਂ, ਤੇਰੇ ਘਰੋਂ ਕੋਈ ਆਇਆ ਨਹੀਂ, ਪਰ ਵੇਖ ਉਹੀ ਗੁੱਸਾ ਤੂੰ ਮੇਰੇ 'ਤੇ ਕੱਢ ਲਿਆ, ਅਤੇ ਮੈਨੂੰ ਆਸ ਹੈ ਕਿ ਹੁਣ ਤੇਰਾ ਵਿਚਾਰ ਨਹੀਂ ਆ ਮਰਨ ਦਾ। ਤੂੰ ਕੌਣ ਹੁੰਦਾ, ਤੈਨੂੰ ਮੈਂ ਕਿਉਂ ਦੱਸਾਂ ਵਿਚਾਰ ਹੈ ਜਾਂ ਨਹੀਂ ਹੈ। ਤੂੰ ਮੇਰਾ ਲੱਗਦਾ ਕੀ ਹੈ, ਆਪਣੇ ਰਾਹ ਪੈ। ਗੱਲ ਤਾਂ ਸੱਚ ਕਹੀ ਸੀ ਉਸ ਬੰਦੇ ਨੇ, ਪਰ ਸੱਚ ਸੁਣਨਾ ਚੰਗਾ ਕਿਹਨੂੰ ਲੱਗਦਾ। ਥੋੜ੍ਹੀ ਦੇਰ ਹੋਰ ਵਾਰਤਾਲਾਪ ਹੋਏ, ਕਹਿਣ ਲੱਗਾ ਮੈਨੂੰ ਦੱਸ ਤਾਂ ਜਾ, ਚੱਲਿਆ ਕਿਹਦੇ ਸਿਰ ਚੜ੍ਹ ਕੇ, ਚੱਲ ਮੈਂ ਦੱਸਦਾ, ਮੈਂ ਵੀ ਤੇਰੇ ਵਾਂਗੂ ਇੱਕ ਵਾਰੀ ਆਪਣੀ ਵਹੁਟੀ ਦੇ ਨਾਲ ਲੜ ਕੇ ਜਾਨ ਦੇਣ ਗਿਆ ਸੀ। ਤੂੰ ਵੀ ਵਹੁਟੀ ਨਾਲ ਲੜ ਕੇ ਤਾਂ ਨਹੀਂ ਆਇਆ। ਗੱਲਬਾਤ ਦੀ ਦਿਸ਼ਾ ਬਦਲ ਗਈ। ਜਦੋਂ ਆਪਣਾ ਦੁੱਖ ਤੁਸੀਂ ਕੱਢ ਕੇ ਕਿਸੇ ਸਾਹਮਣੇ ਰੱਖ ਦਿਓ, ਕਿਸੇ ਨੂੰ ਸੇਧ ਮਿਲ ਜਾਂਦੀ ਹੈ ਗੱਲ ਕਰਨ ਦੇ ਲਈ। ਕਈ ਲੋਕ ਇਹਨੂੰ ਕਮਿਊਨੀਕੇਸ਼ਨ ਸਕਿੱਲ ਵੀ ਕਹਿੰਦੇ, ਕਿੱਦਾਂ ਤੁਸੀਂ ਕਿਸੇ ਦੇ ਅੰਦਰੋਂ ਗੱਲਾਂ ਕਢਾਉਣੀਆਂ। ਕਹਿਣ ਲੱਗਾ, ਹਾਂ ਹੈ ਤਾਂ ਕੁਛ ਇਸੇ ਤਰ੍ਹਾਂ ਦਾ, ਅਤੇ ਫਿਰ ਇਹਦਾ ਮੇਰੇ ਕੋਲ ਇੱਕ ਹੱਲ ਹੈਗਾ। ਮੈਂ ਹੁਣ ਆਪਣੀ ਜ਼ਿੰਦਗੀ ਬੜੀ ਖੁਸ਼ੀ ਖੁਸ਼ੀ ਬਿਤਾਉਣਾ, ਬੜੇ ਆਰਾਮ ਦੇ ਨਾਲ, ਸਾਡੇ ਘਰ ਕੋਈ ਲੜਾਈ ਝਗੜਾ ਨਹੀਂ ਹੁੰਦਾ ਹੁਣ। ਮੈਨੂੰ ਵੀ ਮੇਰੀ ਜ਼ਿੰਦਗੀ ਇੱਕ ਸਮੇਂ ਨਰਕ ਲੱਗਦੀ ਸੀ, ਮੈਨੂੰ ਵੀ ਲੱਗਦਾ ਸੀ ਕਿ ਮੈਂ ਵਿਆਹ ਕਰਾਇਆ ਕਿਉਂ, ਮੈਨੂੰ ਵੀ ਲੱਗਦਾ ਸੀ ਮੈਂ ਇਸ ਜ਼ਿੰਦਗੀ 'ਤੇ ਆਏ ਕਿਉਂ, ਮੈਨੂੰ ਵੀ ਲੱਗਦਾ ਸੀ ਕਿ ਮੈਨੂੰ ਮੇਰੇ ਹਾਣ ਦਾ ਕੋਈ ਜੋੜ ਤੋੜ ਨਹੀਂ ਮਿਲਿਆ।
ਹੁਣ ਗੱਲ ਉਹਦੇ ਪਤੇ ਦੀ ਹੋ ਰਹੀ। ਫਿਰ ਭਾਈ ਤੂੰ ਕੀਤਾ ਕੀ? ਮੈਂ ਚਾਹੁੰਦਾ ਮੈਂ ਆਪਣੀ ਵਹੁਟੀ ਨੂੰ ਸਬਕ ਸਿਖਾ ਕੇ ਜਾਵਾਂ, ਬਾਕੀ ਸਾਰਾ ਕੁਛ ਮੈਂ ਕਰਕੇ ਵੇਖ ਲਿਆ। ਮੈਨੂੰ ਇਹ ਸੀ ਕਿ ਮੈਂ ਆਪਣੀ ਜਾਨ ਦੇ ਕੇ ਇਹਨੂੰ ਸਬਕ ਸਿਖਾ ਕੇ ਜਾਊਂਗਾ, ਪਿੱਛੋਂ ਤੰਗ ਹੋਊਗੀ, ਗਲੀਆਂ 'ਚ ਰੁਲਦੀ ਫਿਰੂਗੀ, ਦਾਣੇ ਦਾਣੇ ਦੇ ਲਈ ਮੁਹਤਾਜ ਹੋਊਗੀ, ਆਪੇ ਦਿਮਾਗ ਸੈੱਟ ਹੋ ਜੂਗਾ। ਹਾਂ, ਮੈਂ ਵੀ ਇੱਦਾਂ ਹੀ ਸੋਚਦਾ ਹੈ। ਦੂਸਰੇ ਨੇ ਜਵਾਬ ਦਿੱਤਾ, ਪਰ ਕੀ ਪਤਾ ਬਾਅਦ ਵਿੱਚ ਇੱਦਾਂ ਹੋਣਾ ਹੈ ਜਾਂ ਨਹੀਂ ਹੋਣਾ, ਇਹ ਵੀ ਤਾਂ ਹੋ ਸਕਦਾ ਉਹ ਦੂਜਾ ਵਿਆਹ ਕਰਾ ਲੇ। ਸ਼ਾਇਦ ਇਸ ਐਂਗਲ ਤੋਂ ਉਹਨੇ ਸੋਚਿਆ ਹੀ ਨਹੀਂ। ਗੱਲ ਇੱਥੇ ਪਹੁੰਚੀ ਕਿ ਮੈਨੂੰ ਦੱਸ ਤੂੰ ਇਹੋ ਜਿਹਾ ਕੀ ਕੀਤਾ ਅਤੇ ਮੈਂ ਇਹੋ ਜਿਹਾ ਕੀ ਕਰਾਂ। ਉਹਦੇ ਲਈ ਤੈਨੂੰ ਮੇਰੇ ਗੁਰੂ ਕੋਲ ਜਾਣਾ ਪਊਗਾ। ਉਹ ਬੰਦਾ ਜਿਹਨੂੰ ਮੈਂ ਆਪਣਾ ਗੁਰੂ ਧਾਰਿਆ, ਜਾਂ ਫਿਰ ਇੱਦਾਂ ਕਹਿ ਲਾ ਉਹ ਬੰਦਾ ਜਿਹਨੇ ਮੈਨੂੰ ਬਚਾਇਆ ਸੀ ਜਿੱਦਾਂ ਮੈਂ ਤੈਨੂੰ ਅੱਜ ਬਚਾਇਆ, ਉਹ ਤੈਨੂੰ ਦੱਸੂਗਾ ਰੱਬ ਦੇ ਰਾਹ 'ਤੇ ਕਿੱਦਾਂ ਚੱਲਣਾ, ਅਤੇ ਫਿਰ ਤੇਰੀਆਂ ਸਮੱਸਿਆ ਆਪੇ ਹੱਲ ਹੋਣੀਆਂ ਸ਼ੁਰੂ ਹੋ ਜਾਣੀਆਂ। ਗੁਰੂ ਨੇ ਕਿਹਾ ਮੈਂ ਤੈਨੂੰ ਚੇਲਾ ਤਾਂ ਪਾਊਂਗਾ ਜੇ ਤੂੰ ਇੱਕ ਮਹੀਨੇ ਦੇ ਲਈ ਮੇਰੇ ਮੁਤਾਬਿਕ ਜ਼ਿੰਦਗੀ ਜੀਉ ਕੇ ਵਿਖਾਏ, ਅਤੇ ਉਸ ਤੋਂ ਪਹਿਲਾਂ ਗੁਰੂ ਨੇ ਧਰਮ ਕਰਮ ਦੀਆਂ ਸਾਰੀਆਂ ਗੱਲਾਂ ਬਾਤਾਂ ਵੀ ਦੱਸ ਦਿੱਤੀਆਂ ਕਿ ਇਹ ਜੀਵਨ ਐਵੇਂ ਵਿਅਰਥ ਗਵਾਉਣ ਦੇ ਲਈ ਨਹੀਂ, ਇਸ ਜੀਵਨ ਦਾ ਅਸਲ ਮਕਸਦ ਰੱਬ ਨੂੰ ਪਾਉਣਾ, ਐਵੇਂ ਨਜਾਇਜ਼ ਇੱਧਰ ਉੱਧਰ ਦੇ ਝੰਬੇਲੇ ਪਰਿਵਾਰਕ ਤਾਣੇ ਬਾਣਿਆਂ ਦੇ ਵਿੱਚ ਫਸ ਕੇ ਆਪਣੀ ਜ਼ਿੰਦਗੀ ਗਵਾ ਦੇਣੀ। ਕਹਿੰਦੇ ਨੇ ਕਿ ਐਵੇਂ ਭੂਤ ਪ੍ਰੇਤਾਂ ਬਣ ਕੇ ਇੱਧਰ ਉੱਧਰ ਤੁਰੇ ਫਿਰੀਦਾ, ਮੈਂ ਵੇਖੇ ਤਾਂ ਨਹੀਂ ਪਰ ਕਹਿੰਦੇ ਨੇ ਇੱਦਾਂ ਹੀ ਹੁੰਦਾ, ਅਤੇ ਜੇ ਸੱਚ ਹੋਇਆ ਤਾਂ ਕਿੱਡੀ ਮਾੜੀ ਗੱਲ ਹੈ, ਫਿਰ ਸਾਨੂੰ ਇਹ ਜ਼ਿੰਦਗੀ ਕਿਸੇ ਚੰਗੇ ਪਾਸੇ ਨਹੀਂ ਲਾ ਲੈਣੀ ਚਾਹੀਦੀ। ਨੌਜਵਾਨ ਨੇ ਸੋਚਿਆ ਘਰੋਂ ਤਾਂ ਮੈਂ ਤੰਗ ਹੀ ਹਾਂ, ਹੋਵੇ ਨਾ ਤਾਂ ਮੈਂ ਜ਼ਿੰਦਗੀ ਦਾ ਫਿਰ ਮਨੋਰਥ ਹੀ ਪੂਰਾ ਕਰ ਲਵਾਂ। ਸੋਚ ਕੇ ਕਹਿਣ ਲੱਗਾ ਮੈਂ ਇੱਕ ਮਹੀਨਾ ਤੁਹਾਡੇ ਮੁਤਾਬਕ ਚੱਲਣ ਲਈ ਤਿਆਰ ਹਾਂ। ਕਹਿਣ ਲੱਗੇ ਫਿਰ ਤੂੰ ਆਪਣੇ ਘਰ ਵਾਪਸ ਚਲਿਆ ਜਾ, ਇਸ ਤੋਂ ਪਹਿਲਾਂ ਕਿ ਤੈਨੂੰ ਉਸ ਰਾਹ ਦੇ ਉੱਤੇ ਆਪਾਂ ਤੋਰੀਏ। ਉਹਦੀ ਪਹਿਲੀ ਸ਼ਰਤ ਇਹ ਆ, ਇੱਕ ਮਹੀਨਾ ਤੂੰ ਆਪਣੇ ਘਰ ਰਹਿਣਾ। ਦੂਸਰੀ ਸ਼ਰਤ ਇਹ ਆ, ਘਰ ਰਹਿ ਕੇ ਤੂੰ ਗੁੱਸਾ ਨਹੀਂ ਕਰਨਾ, ਇਸ ਇੱਕ ਮਹੀਨੇ ਦੇ ਵਿੱਚ ਕਿਸੇ ਦੇ ਨਾਲ ਤੂੰ ਲੜਨਾ ਨਹੀਂ। ਕਹਿਣ ਲੱਗਾ ਘਰ 'ਤੇ ਮੈਂ ਨਹੀਂ ਜਾਣਾ ਚਾਹੁੰਦਾ, ਅਤੇ ਫਿਰ ਤੇਰਾ ਸਫ਼ਰ ਸ਼ੁਰੂ ਵੀ ਨਹੀਂ ਹੋਣਾ। ਯਾਦ ਰਵੇ ਕਿ ਰੱਬ ਦਾ ਰਾਹ ਤੇਰੇ ਘਰ ਤੋਂ ਹੀ ਸ਼ੁਰੂ ਹੁੰਦਾ, ਜਾ ਤੂੰ ਵਾਪਸ ਘਰ ਚਲਿਆ ਜਾ, ਇੱਕ ਮਹੀਨੇ ਬਾਅਦ ਵਾਪਸ ਆ ਅਤੇ ਫਿਰ ਤੈਨੂੰ ਦੱਸਾਂਗੇ ਤੇਰੇ ਜੀਵਨ ਦਾ ਅਸਲ ਮਨੋਰਥ ਕੀ ਆ, ਅਸਲੀ ਸੱਚ ਕੀ ਆ, ਰੱਬ ਦੇ ਰਾਹ 'ਤੇ ਕਿੱਦਾਂ ਚੱਲਣਾ, ਸਵਰਗਾਂ ਨੂੰ ਕਿੱਦਾਂ ਜਾਣਾ। ਜੇ ਤੂੰ ਇੱਦਾਂ ਹੀ ਪੁੱਲ ਤੋਂ ਛਾਲ ਮਾਰ ਕੇ ਮਰ ਜਾਂਦਾ ਤਾਂ ਨਰਕਾਂ 'ਚ ਜਾਣਾ ਸੀ। ਮਰਨਾ ਤਾਂ ਸਭ ਨੇ ਹੀ ਆ, ਪਰ ਕੋਸ਼ਿਸ਼ ਕਰਕੇ ਤੂੰ ਵੀ ਸਵਰਗਾਂ 'ਚ ਜਾਵੇਂ। ਗੱਲਾਂ ਤੋਂ ਪ੍ਰਭਾਵਿਤ ਹੋ ਕੇ ਘਰ ਚਲਿਆ ਗਿਆ। ਸੋਚਦਾ ਸੀ ਵਹੁਟੀ ਰੋਂਦੀ ਕਰ ਲਾਉਂਦੀ ਭੱਜ ਕੇ ਮੇਰੇ ਕੋਲ ਮਾਫ਼ੀ ਮੰਗੂਗੀ, ਪਰ ਇੱਦਾਂ ਨਹੀਂ ਹੋਇਆ, ਉਲਟਾ ਕਹਿਣ ਲੱਗੀ ਆ ਗਿਆ ਫਿਰ, ਤੂੰ ਤਾਂ ਕਹਿੰਦਾ ਸੀ ਮੈਂ ਮਰ ਹੀ ਜਾਣਾ, ਮੈਂ ਤੇਰੇ ਸਿਰ ਚੜ੍ਹ ਕੇ ਮਰ ਜਾਣਾ, ਮੈਂ ਖੂਹ 'ਚ ਛਾਲ ਮਾਰ ਦੇਣੀ, ਮੈਂ ਨਹਿਰ 'ਚ ਮਾਰ ਦੇਣੀ, ਤੂੰ ਇੰਨੇ ਜੋਗਾ ਵੀ ਨਹੀਂ, ਤੂੰ ਇਹ ਵੀ ਨਹੀਂ ਕਰ ਸਕਦਾ। ਅਤੇ ਬਾਕੀ ਜੋ ਵੀ ਜ਼ਬਾਨ ਦੇ ਉੱਤੇ ਆਇਆ, ਜੋ ਵੀ ਮਨ ਦੇ ਵਿੱਚ ਆਇਆ, ਸਾਰਾ ਕੁਛ ਬੋਲ ਦਿੱਤਾ, ਚੰਗੀ ਲਾਪਾ ਕੀਤੀ। ਜੀ ਤਾਂ ਕਰਦਾ ਸੀ ਉਹਦਾ ਵੀ ਮੈਂ ਵੀ ਬੋਲਾਂ, ਮੈਂ ਵੀ ਦੱਸਾਂ ਕਿ ਤੂੰ ਕੀ ਕੀ ਕਰਦੀ, ਮੈਂ ਵੀ ਦੱਸਾਂ ਕਿ ਤੇਰੀਆਂ ਕੀ ਕੀ ਗਲਤੀਆਂ ਨੇ। ਪਰ ਭਰਿਆ ਪੀਤਾ ਰਹਿ ਗਿਆ, ਉਹ ਵਾਅਦਾ ਕਰਕੇ ਆਇਆ ਸੀ, ਸੋਚ ਕੇ ਆਇਆ ਸੀ ਕਿ ਮੈਂ ਔਖੇ ਸੌਖੇ ਹੋ ਕੇ ਇੱਕ ਮਹੀਨਾ ਕੱਢਣਾ,
ਮਨ ਦੇ ਵਿੱਚ ਵਿਚਾਰ ਚੱਲੀ ਜਾਂਦੇ ਨੇ ਕਿ ਮੈਂ ਫਲਾਣਾ ਫਲਾਣਾ ਫਲਾਣਾ ਸਾਰਾ ਕੁਛ ਇੱਕ ਵਾਰੀ ਮੈਂ ਵੀ ਬੋਲਦਿਆਂ ਇਹਨੂੰ ਸ਼ੀਸ਼ਾ ਵਿਖਾ ਦਿਆਂ ਇਹਦੀ ਅਸਲੀਅਤ ਇਹਨੂੰ ਵੀ ਮੈਂ ਦੱਸ ਦੇਵਾਂ ਪਰ ਕੀਤੇ ਵਾਅਦੇ ਦੇ ਮੁਤਾਬਕ ਚੁੱਪ ਕਰਕੇ ਰਹਿ ਗਿਆ ਕੁਛ ਸਮੇਂ ਬਾਅਦ ਹੁਣ ਮਾਹੌਲ ਚਾਲ ਥੋੜ੍ਹਾ ਸ਼ਾਂਤ ਹੋਇਆ ਸ਼ਾਂਤ ਕਾਹਦਾ ਹੋਇਆ ਥੱਕ ਥੁੱਕ ਕੇ ਵਹੁਟੀ ਆਪੇ ਪਾਸੇ ਨੂੰ ਹੋ ਗਈ ਇਹ ਕਹਿ ਕੇ ਕਿ ਹੁਣ ਤੂੰ ਢੀਠ ਹੋ ਗਿਆ ਹੁਣ ਤੂੰ ਬਸ਼ਰਮ ਵੀ ਹੋ ਗਿਆ ਤੂੰ ਬੁੱਝ ਦਿਲੇ ਜੋ ਕੁਛ ਉਹ ਨਹੀਂ ਸੀ ਸੁਣਨਾ ਚਾਹੁੰਦਾ ਉਹ ਵੀ ਅੱਜ ਸੁਣਿਆ ਪਰ ਬੋਲਿਆ ਨਹੀਂ ਬੋਲਿਆ ਨਹੀਂ ਪਰ ਉਹਦੀਆਂ ਅੱਖਾਂ ਦੇ ਵਿੱਚੋਂ ਉਹਦੇ ਸਰੀਰ ਦੇ ਹਾਵ ਭਾਵ ਉਹਦੇ ਚਿਹਰੇ ਦੇ ਜ਼ਰੂਰ ਦੱਸ ਰਹੇ ਨੇ ਕਿ ਅੰਦਰੋਂ ਅੰਦਰ ਹੀ ਗੁੱਸੇ ਬਹੁਤ ਹੈ ਅੱਜ ਉਹ ਸਭ ਤੋਂ ਵੱਧ ਤੰਗ ਹੋਇਆ ਸਭ ਤੋਂ ਵੱਧ ਔਖਾ ਕਹਿੰਦੇ ਨੇ ਗੱਲ ਮਨ ਚਾਹੀ ਹੋਵੇ ਤਾਂ ਅੰਦਰ ਰੱਖ ਲੈਣੀ ਇਹ ਸਭ ਤੋਂ ਔਖਾ ਇਨਸਾਨ ਦੇ ਲਈ ਬੋਲਣਾ ਪਾਉਣਾ ਕਿਸੇ ਜਗ੍ਹਾ ਦੇ ਉੱਤੇ ਇਹ ਸਭ ਤੋਂ ਵੱਧ ਔਖਾ ਅੱਜ ਦਾ ਦਿਨ ਟਲਿਆ ਔਖਾ ਸੌਖਾ ਹੋ ਕੇ ਕੱਢਿਆ ਅਗਲੇ ਦਿਨ ਫਿਰ ਉਹੀ ਕਪੱਤ ਹੁਣ ਕਿਸੇ ਨਾ ਕਿਸੇ ਗੱਲੋਂ ਹਰ ਰੋਜ਼ ਹੀ ਉਹ ਤਾਨਾ ਮਿਹਣਾ ਜ਼ਰੂਰ ਮਾਰ ਦਿੰਦੀ ਰੋਟੀ ਫੜਾਉਣ ਲੱਗਿਆ ਵੀ ਰੋਟੀ ਬਣਾਉਣ ਲੱਗਿਆ ਵੀ ਵਿਹਲੇ ਬੈਠੇ ਨੂੰ ਵੀ ਖੇਤਾਂ 'ਚ ਜਾਣ ਲੱਗੇ ਨੂੰ ਵੀ ਹੁਣ ਜਿੱਦਾਂ ਉਹਨੂੰ ਉਹਦਾ ਅਧਿਕਾਰ ਲੱਗਣ ਲੱਗ ਪਿਆ ਕਿ ਇਹ ਅੱਗੋਂ ਬੋਲਦਾ ਨਹੀਂ ਅਤੇ ਮੈਂ ਜੋ ਮਰਜ਼ੀ ਕਹਿ ਸਕਦੀ ਹਾਂ ਹੌਲੀ ਹੌਲੀ ਇੱਕ ਦਿਨ ਦੋ ਦਿਨ ਚਾਰ ਦਿਨ ਇੱਦਾਂ ਲੱਗ ਰਿਹਾ ਜਿੱਦਾਂ ਉਹ ਖਾਲੀ ਹੋ ਗਈ ਹੋਵੇ ਜਿੱਦਾਂ ਉਹਦੇ ਅੰਦਰੋਂ ਸਾਰਾ ਗੁੱਸਾ ਨਿਕਲ ਗਿਆ ਹੋਵੇ ਹੁਣ ਉਹ ਆਪਣੇ ਆਪ ਦੇ ਉੱਤੇ ਖਿੱਚਣਾ ਸ਼ੁਰੂ ਹੋ ਚੁੱਕੀ ਹੈ ਤੇਰੇ ਉੱਤੇ ਤਾਂ ਕੋਈ ਅਸਰ ਹੀ ਨਹੀਂ ਹੁੰਦਾ ਮੈਂ ਰੌਲਾ ਪਾ ਪਾ ਕੇ ਆਪਣੀ ਸਿਰ ਪੀੜ ਲਾ ਲੈਂਦੀ ਹਾਂ ਤੂੰ ਪਤਾ ਨਹੀਂ ਕੀ ਪੱਥਰ ਹੋ ਕੇ ਮੁੜਿਆ ਕੁਛ ਤਾਂ ਬੋਲ ਪਰ ਉਹ ਨਹੀਂ ਬੋਲਿਆ ਕਿਸੇ ਵੀ ਗੱਲ ਦੇ ਉੱਤੇ ਉਹਨੇ ਗੁੱਸਾ ਨਹੀਂ ਕੀਤਾ ਇਸੇ ਤਰ੍ਹਾਂ ਦੇ ਨਾਲ ਮਹੀਨਾ ਲੰਘ ਗਿਆ ਉਹਨੂੰ ਤਾਂ ਕਾਹਲ ਸੀ ਕਿ ਮੈਂ ਸਵਰਗਾਂ ਦਾ ਰਾਹ ਵੇਖਣਾ ਮਹੀਨੇ ਬਾਅਦ ਜਦੋਂ ਵਾਪਸ ਮੁੜਿਆ ਤਾਂ ਜਾ ਕੇ ਦੱਸਿਆ ਕਿ ਮੈਂ ਮਹੀਨਾ ਨਹੀਂ ਲੜਿਆ ਗੁਰੂ ਨੇ ਕਿਹਾ ਤੈਨੂੰ ਦੱਸਣ ਦੀ ਲੋੜ ਨਹੀਂ ਤੇਰਾ ਚਿਹਰਾ ਦੱਸ ਰਿਹਾ ਤੂੰ ਮਹੀਨਾ ਨਹੀਂ ਲੜਿਆ ਹੁਣ ਦੱਸ ਮਨ ਦੇ ਵਿੱਚ ਕੋਈ ਵਿਚਾਰ ਤਾਂ ਨਹੀਂ ਬਚਿਆ ਵਹੁਟੀ ਨੂੰ ਕੁਛ ਕਹਿਣਾ ਤਾਂ ਨਹੀਂ ਕਹਿਣ ਲੱਗਾ ਹਾਂ ਬੜਾ ਕੁਛ ਹੈ ਕਹਿਣ ਵਾਲਾ ਸ਼ੁਰੂ ਸ਼ੁਰੂ 'ਚ ਤਾਂ ਇਸ ਚੀਜ਼ ਨੂੰ ਲੈ ਕੇ ਮੈਂ ਔਖਾ ਵੀ ਬੜਾ ਹੋਇਆ ਪਰ ਹੌਲੀ ਹੌਲੀ ਜਿੱਦਾਂ ਜਿੱਦਾਂ ਉਹ ਆਦਤ ਜੀ ਪੈ ਗਈ ਸੱਚ ਪੁੱਛੋ ਤਾਂ ਹੁਣ ਥੋੜ੍ਹੇ ਦਿਨਾਂ ਤੋਂ ਉਹ ਵੀ ਬੋਲਣੋਂ ਹਟ ਗਈ ਸੀ ਹੁਣ ਹੋਵੇ ਨਾ ਤਾਂ ਛੇਤੀ ਮੈਨੂੰ ਤੁਸੀਂ ਉਹ ਰਾਹ ਦੱਸ ਦਿਓ ਜਿਹਦੇ ਨਾਲ ਮੈਂ ਆਪਣੀ ਇਹ ਜ਼ਿੰਦਗੀ ਸਫਲ ਕਰ ਸਕਾਂ ਮਰਨ ਤੋਂ ਬਾਅਦ ਮੈਂ ਸਵਰਗਾਂ ਨੂੰ ਜਾ ਸਕਾਂ ਅਤੇ ਗੁਰੂ ਨੇ ਕਿਹਾ ਇਹੋ ਹੀ ਸੀ ਉਹ ਰਾਹ ਇਹੋ ਹੀ ਸੀ ਉਹ ਰਾਹ ਜਿਹੜਾ ਤੂੰ ਪਿਛਲੇ ਇੱਕ ਮਹੀਨੇ ਚੱਲਿਆ ਇਹ ਰਾਹ ਇਹ ਸਫ਼ਰ ਤੇਰੇ ਘਰ ਤੋਂ ਸ਼ੁਰੂ ਹੁੰਦਾ ਜ਼ਿੰਦਗੀ ਦਾ ਅਸਲ ਮਨੋਰਥ ਇਹੋ ਹੀ ਆ ਜੇ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਹੈ ਤਾਂ ਤੇਰੇ ਘਰ ਹੀ ਸਵਰਗ ਹੈ ਇਹ ਦੁਨੀਆ ਹੀ ਸਵਰਗ ਲੱਗਣ ਲੱਗ ਪਊਗੀ ਤੈਨੂੰ ਅੱਜ ਤੋਂ ਬਾਅਦ ਇਹ ਤੈਨੂੰ ਦੁਨੀਆ ਮਾੜੀ ਨਹੀਂ ਲੱਗੂਗੀ ਪਰ ਜਦੋਂ ਤੁਸੀਂ ਗੁੱਸਾ ਕਰਨ ਬਹਿ ਜਾਂਦੇ ਹੋ ਕਿਸੇ ਵੀ ਚੀਜ਼ ਦੇ ਉੱਤੇ ਆਪਣੇ ਕੀਤੇ ਦੇ ਉੱਤੇ ਕਿਸੇ ਦੇ ਕੀਤੇ ਉੱਤੇ ਵਹੁਟੀ 'ਤੇ ਬੱਚਿਆਂ 'ਤੇ ਮਾਂ ਪਿਓ 'ਤੇ ਕਿਸੇ 'ਤੇ ਵੀ ਜਦੋਂ ਤੁਸੀਂ ਗੁੱਸਾ ਕਰਦੇ ਹੋ ਤਾਂ ਗੁੱਸਾ ਬਾਕੀ ਸਾਰੀਆਂ ਚੰਗਿਆਈਆਂ ਦੱਬ ਲੈਂਦਾ ਇੱਕ ਵਾਰੀ ਕੀਤਾ ਗੁੱਸਾ ਪਤਾ ਨਹੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਕੁ ਵਿਗਾੜ ਪੈਦਾ ਕਰ ਦਿੰਦਾ ਹੁਣ ਇਹ ਜਿਹੜਾ ਤੂੰ ਮਹੀਨਾ ਗੁੱਸਾ ਨਹੀਂ ਕੀਤਾ ਜੇ ਗੁੱਸਾ ਕੀਤਾ ਵੀ ਆ ਤਾਂ ਬੋਲਿਆ ਨਹੀਂ ਤੂੰ ਸੋਚ ਜੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਤੂੰ ਬੋਲਿਆ ਹੁੰਦਾ ਤਾਂ ਅੱਜ ਕੀ ਹਾਲਾਤ ਹੋਣੇ ਸੀ ਉਹਨੇ ਤੈਨੂੰ ਕੁਛ ਕਹਿਣਾ ਸੀ ਤੂੰ ਅੱਗੋਂ ਜਵਾਬ ਦੇਣਾ ਸੀ ਤੈਨੂੰ ਗੁੱਸਾ ਆਉਣਾ ਸੀ ਉਹਨੂੰ ਗੁੱਸਾ ਆਉਣਾ ਸੀ ਉਹਨੂੰ ਹੋਰ ਵੱਧ ਆਉਣਾ ਸੀ ਤੈਨੂੰ ਉਸ ਤੋਂ ਵੱਧ ਆਉਣਾ ਸੀ ਇਹ ਨਰਕ ਨਹੀਂ ਤਾਂ ਕੀ ਆ ਜੇ ਤੁਹਾਡੇ ਮਨ ਦੇ ਵਿੱਚ ਪਿਆਰ ਆਵੇ ਤਾਂ ਉਹੀ ਸਵਰਗ ਹੈ
ਜੇ ਤੁਹਾਡੇ ਆਲੇ ਦੁਆਲੇ ਖੁਸ਼ੀ ਹੋਵੇ, ਤੁਹਾਡੇ ਘਰ ਦੇ ਵਿੱਚ ਖੁਸ਼ੀ ਹੋਵੇ, ਤਾਂ ਇਹੋ ਹੀ ਸਵਰਗ ਹੈ। ਸੋ ਬਹੁਤ ਹੀ ਕੋਈ ਲੰਮੀ ਚੌੜੀ ਕਹਾਣੀ ਨਹੀਂ, ਇਹ ਦੋਹਰਾ ਫਾਇਦਾ ਵਾ। ਇੱਕ ਤਾਂ ਜਿਹੜਾ ਤੁਸੀਂ ਜੀਵਨ ਜੀਉ ਰਹੇ ਹੋ, ਆਪਣੇ ਘਰ ਦੇ ਵਿੱਚ ਤੁਹਾਡੇ ਸੁੱਖ ਸ਼ਾਂਤੀ ਰਹਿੰਦੀ ਹੈ, ਤੁਹਾਡਾ ਜੋ ਚੱਲ ਰਿਹਾ ਜੀਵਨ ਹੈ ਉਹਦੇ ਵਿੱਚ ਤੁਸੀਂ ਖੁਸ਼ੀ ਰਹਿੰਦੇ ਹੋ, ਤੁਹਾਡੇ ਖੁਸ਼ ਰਹਿਣ ਦੇ ਨਾਲ ਤੁਹਾਡਾ ਪਰਿਵਾਰ ਆਲਾ ਦੁਆਲਾ ਸਾਰੇ ਖੁਸ਼ ਰਹਿੰਦੇ ਆ, ਤੁਹਾਡੇ ਦਿਨ ਬੜੇ ਬੜੇ ਚੈਨ ਦੇ ਨਾਲ ਬੀਤਦੇ ਆ, ਅਤੇ ਨਾਲੇ ਤੁਹਾਨੂੰ ਅੱਗੇ ਦੀ ਫਿਕਰ ਮੁੱਕ ਜਾਂਦੀ ਹੈ। ਜਿੱਥੇ ਜਾਣ ਦੇ ਲਈ ਹਰ ਇੱਕ ਇਨਸਾਨ ਕਦੀ ਨਾ ਕਦੀ ਤਾਂ ਜ਼ਰੂਰ ਸੋਚਦਾ ਕਿ ਪਤਾ ਨਹੀਂ ਮੈਂ ਨਰਕਾਂ ਚੱਲ ਜਾਣਾ, ਪਤਾ ਨਹੀਂ ਮੈਂ ਸਵਰਗਾਂ 'ਚ ਚਲੇ ਜਾਣਾ। ਦੋਵੇਂ ਚਿੰਤਾਵਾਂ ਤੁਹਾਡੀਆਂ ਮੁੱਕ ਜਾਂਦੀਆਂ ਨੇ। ਕਰਨਾ ਤੁਸੀਂ ਕੀ ਹੈ, ਸਿਰਫ ਆਪਣੇ ਗੁੱਸੇ 'ਤੇ ਕਾਬੂ ਪਾਉਣਾ। ਔਖਾ ਬਹੁਤ ਲੱਗਦਾ ਪਰ ਸੌਖਾ ਇੰਨਾ ਕਿਆ ਕਿ ਜਦੋਂ ਬਹੁਤ ਜ਼ਿਆਦਾ ਤੁਹਾਡਾ ਬੋਲਣ ਨੂੰ ਜੀ ਕਰੇ, ਤੁਹਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਆਵੇ, ਉਦੋਂ ਆਪਣੇ ਸ਼ਬਦਾਂ ਦੇ ਉੱਤੇ ਥੋੜ੍ਹਾ ਕਾਬੂ ਰੱਖਣਾ। ਜਦੋਂ ਸਮਾਂ ਲੰਘ ਜਾਂਦਾ ਤਾਂ ਉਦੋਂ ਅਸੀਂ ਸਾਰੇ ਸੋਚਦੇ ਹਾਂ, ਜੇ ਗੱਲ ਕਹਿ ਦਿੱਤੀ ਹੋਵੇ ਤਾਂ ਫਿਰ ਆਪਾਂ ਸੋਚਦੇ ਹਾਂ ਆਹ ਨਾ ਕਹੀ ਹੁੰਦੀ ਅਤੇ ਇੰਨੀ ਗੱਲ ਨਹੀਂ ਸੀ ਵਧਣੀ, ਇਹ ਜਿਹੜੀ ਕਹੀ ਆ ਇਹਦੀ ਜ਼ਰੂਰਤ ਨਹੀਂ ਸੀ। ਅਸਲ ਦੇ ਵਿੱਚ ਆਪਾਂ ਉਹ ਗੱਲ ਕਰਦੇ ਹਾਂ ਜਿਹਦੇ ਨਾਲ ਦੂਸਰੇ ਦਾ ਦਿਲ ਹੋਰ ਵਧੇਰੇ ਦੁਖੇ, ਕਿਉਂਕਿ ਉਦੋਂ ਕਿਸੇ ਦਾ ਦਿਲ ਵਧੇਰੇ ਦਿਖਾਉਣਾ ਹੀ ਸਾਨੂੰ ਜਿੱਤ ਜਾਪਦੀ ਹੈ। ਅਤੇ ਜੇ ਤੁਸੀਂ ਨਹੀਂ ਕਹੀ ਹੁੰਦੀ ਤਾਂ ਫਿਰ ਕੁਛ ਸਮਾਂ ਬਾਅਦ ਅਗਲੇ ਗਲੇਰੇ ਦਿਨ ਤੁਹਾਡੇ ਮਨ 'ਚ ਜ਼ਰੂਰ ਵਿਚਾਰ ਆਉਂਦਾ ਚੰਗਾ ਹੋਇਆ ਮੈਂ ਨਹੀਂ ਕਹੀ, ਜਾ ਕਹਿ ਦਿੱਤੀ ਹੁੰਦੀ ਤਾਂ ਸ਼ਾਇਦ ਅੱਜ ਸਾਡੇ ਘਰ 'ਚ ਸੁੱਖ ਸ਼ਾਂਤੀ ਨਹੀਂ ਸੀ ਹੋਣੀ। ਆਹ ਗੱਲਾਂ ਜਿਹੜੀਆਂ ਮਨ ਦੇ ਵਿੱਚ ਪਈਆਂ ਨੇ ਬਿਹਤਰ ਹੈ ਕਦੀ ਵੀ ਨਾ ਕੀਤੀਆਂ ਜਾਣ, ਇਹ ਹੁਣ ਕੋਈ ਮਾਇਨੇ ਨਹੀਂ ਰੱਖਦੀਆਂ, ਇਹ ਹੁਣ ਬੀਤੇ ਸਮੇਂ ਦੀਆਂ ਗੱਲਾਂ ਹੋ ਗਈਆਂ। ਬਿਹਤਰ ਆ ਇਹਨਾਂ ਨੂੰ ਆਪਾਂ ਛੱਡ ਕੇ ਫਿਰ ਹੀ ਅੱਗੇ ਵਧੀਏ, ਅਤੇ ਹੌਲੀ ਹੌਲੀ ਇਹ ਅਭਿਆਸ ਤੁਹਾਡੇ ਘਰ ਨੂੰ ਸਵਰਗ ਬਣਾ ਦਿੰਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
4: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂ ਜੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਰੇਡੀਓ
4: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਪ੍ਰੀਤਮ ਸਿੰਘ ਰੁਪਾਲ ਭਾਜੀ ਹੋਰਾਂ ਦੇ ਨਾਲ ਕਰਦੇ ਹਾਂ। 19ਵੀਂ ਸਦੀ ਦਾ ਜਿਹੜਾ ਮੱਧ ਸੀ ਉਹ ਭਾਰਤ ਜਦੋਂ ਗੁਲਾਮੀ ਦੀਆਂ ਬੇੜੀਆਂ ਦੇ ਵਿੱਚ ਜਕੜਿਆ ਹੋਇਆ ਸੀ, ਬਰਤਾਨਵੀ ਬਸਤੀਵਾਦ ਸੀ, ਬਹੁਤ ਥੋੜ੍ਹੇ ਜਿਹੇ ਹਿੱਸੇ 'ਚ ਪੁਰਤਗਾਲੀ ਜਾਂ ਫਰਾਂਸੀਸੀ ਬਸਤੀਵਾਦ ਵੀ ਸੀ। ਸੋ ਮੁੱਕਦੀ ਗੱਲ ਇਹ ਕਿ ਏਸ਼ੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਕਲੋਨਾਈਜੇਸ਼ਨ ਦਾ ਜਿਹੜਾ ਦੌਰ ਚੱਲ ਰਿਹਾ ਸੀ। ਅਫਰੀਕਾ ਦੇ ਜਿਹੜੇ ਮੁਲਕ ਸੀਗੇ ਅਫਰੀਕੀ ਮੁਲਕਾਂ ਦੇ ਵਿੱਚ ਵੀ ਸੀ ਔਰ ਅਫਰੀਕੀ ਮੁਲਕਾਂ ਦੇ ਵਿੱਚ ਉੱਥੋਂ ਦਾ ਜਿਹੜਾ ਸਮਾਜਿਕ ਪਤਨ ਹੋ ਰਿਹਾ ਸੀ। ਅਫਰੀਕਾ ਦੇ ਲੋਕ ਜਿਹੜੇ ਸੀ ਉੱਥੋਂ ਦੀਆਂ ਸਥਾਨਕ ਭਾਸ਼ਾਵਾਂ ਛੱਡ ਕੇ, ਆਪਣੇ ਧਰਮ ਛੱਡ ਕੇ, ਆਪਣੀਆਂ ਬੋਲੀਆਂ ਛੱਡ ਕੇ ਬਰਤਾਨਵੀ ਅਤੇ ਫਰਾਂਸੀਸੀ ਅਤੇ ਪੁਰਤਗਾਲੀ ਸਮਾਜ ਦੇ ਵਿੱਚ ਰਚਦੇ ਮਿਲਦੇ ਜਾ ਰਹੇ ਸੀ ਔਰ ਜਿਹਦੇ ਅਸਰ ਅੱਜ ਦੀ ਤਰੀਕ 'ਚ ਅਸੀਂ ਦੇਖਦੇ ਵੀ ਹਾਂ। ਜੇ ਜ਼ਿਆਦਾਤਰ ਅਫਰੀਕੀ ਮੁਲਕਾਂ 'ਚ ਤੁਸੀਂ ਜਾਓਗੇ ਉਹਨਾਂ ਦੀਆਂ ਆਪਣੀਆਂ ਸਥਾਨਕ ਭਾਸ਼ਾਵਾਂ ਤਾਂ ਹੈਗੀਆਂ ਨੇ ਪਰ ਫਿਰ ਵੀ ਉਹ ਜ਼ਿਆਦਾਤਰ ਕੈਥੋਲਿਕ ਧਰਮ ਨੂੰ ਮੰਨਦੇ ਨੇ ਅਤੇ ਅੰਗਰੇਜ਼ੀ ਬੋਲਦੇ ਨੇ। ਭਾਰਤ ਦੇ ਵਿੱਚ ਇਸ ਕਿਸਮ ਦੇ ਨਾਲ ਕਿਤੇ ਨਾ ਹੋ ਜਾਵੇ, ਇਸ ਕਰਕੇ ਉਸ ਦੌਰ ਦੇ ਵਿੱਚ ਬਹੁਤ ਸਾਰੀਆਂ ਲਹਿਰਾਂ ਚੱਲੀਆਂ ਸੀ। ਬ੍ਰਹਮ ਸਮਾਜੀ ਲਹਿਰ ਹੋ ਗਈ, ਆਰਿਆ ਸਮਾਜੀ ਲਹਿਰ ਹੋ ਗਈ ਅਤੇ ਪੰਜਾਬ ਵਾਲੇ ਪਾਸੇ ਸਿੰਘ ਸਭਾ ਲਹਿਰ ਵੀ ਇੱਕ ਇਸੇ ਕਿਸਮ ਦੀ ਲਹਿਰ ਸੀ ਕਿ ਆਪਣਾ ਸੱਭਿਆਚਾਰ, ਆਪਣਾ ਜਿਹੜਾ ਵਿਰਸਾ ਉਸ ਨੂੰ ਕਿਤੇ ਗਵਾ ਨਾ ਦਿੱਤਾ ਜਾਵੇ, ਆਪਣੀ ਧਰਮ ਦੀ ਹੋਂਦ ਨਾ ਖੋ ਜਾਵੇ, ਆਪਣੀ ਭਾਸ਼ਾ ਦੀ ਹੋਂਦ ਨਾ ਖੋ ਜਾਵੇ। ਵੈਸੇ ਕਿਉਂ ਇਹਦੇ 'ਤੇ ਗੱਲ ਕਰ ਰਹੇ ਹੈਗੇ ਉਹਦਾ ਜਿਹੜਾ ਪੂਰਾ ਦਾ ਪੂਰਾ ਸੰਧਾਰਾ ਉਹ ਪ੍ਰੀਤਮ ਸਿੰਘ ਰੁਪਾਲ ਭਾਜੀ ਸਾਨੂੰ ਦੱਸਣਗੇ। ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
5: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
4: ਜੀ। ਅੱਜ ਸਿੰਘ ਸਭਾ ਲਹਿਰ ਦੀ ਗੱਲ ਕਰਨੀ ਹੈਗੀ ਹੈ ਤੇ ਵਜ੍ਹਾ ਕੀ ਹੈ ਇਹਦੀ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਇਹਦੀ ਸਿੰਘ ਸਭਾ ਲਹਿਰ ਹੈ ਜਿਹੜੀ ਇਹਦੀ ਅਹਿਮੀਅਤ ਸਮਝਾ ਸਕਦੇ ਹੋ ਪੰਜਾਬ ਦੇ ਸੰਦਰਭ 'ਚ, ਭਾਰਤ ਦੇ ਸੰਦਰਭ ਦੇ ਵਿੱਚ, ਔਰ ਕਿੱਦਾਂ ਇਹਨਾਂ ਨੇ ਜਿਹੜੀ ਆਪਾਂ ਜਿਵੇਂ ਮੰਨ ਕੇ ਚੱਲਦੇ ਹੈਗੇ ਹਾਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਲਹਿਰਾਂ ਜਿਹੜੀਆਂ ਨੇ ਅਲੱਗ ਅਲੱਗ ਤਰੀਕੇ ਦੀਆਂ ਚੱਲੀਆਂ ਹੈਗੀਆਂ ਨੇ, ਪਰ ਇਹ ਉਹਨਾਂ ਦੇ ਵਿੱਚੋਂ ਸਭ ਤੋਂ ਮੋਢੀ ਔਰ ਸਭ ਤੋਂ ਅਹਿਮ ਕਿਉਂ ਮੰਨੀ ਜਾਂਦੀ ਹੈ ਅਤੇ ਇਹਦੇ ਨਾਲ ਜਿਹੜੀ ਅੱਜ ਦੇ ਤਰੀਕ ਦੀ ਪੰਜਾਬ ਦੀ ਹੋਂਦ ਹੈਗੀ ਉਹ ਕਿਹਾ ਜਾਂਦਾ ਹੈ ਕਿ ਕਾਫੀ ਹੱਦ ਤੱਕ ਬਚੀ ਰਹਿ ਗਈ ਹੈ। ਚਲੋ ਖੈਰ ਉਹ ਅਸੀਂ ਆਪਣੇ ਹੱਥਾਂ ਨਾਲ ਖਰਾਬ ਕਰ ਰਹੇ ਹਾਂ, ਪਰ ਉਹਦੀ ਵੀ ਵਜ੍ਹਾ ਕੀ ਹੈ?
5: ਅਸਲ ਦੇ ਵਿੱਚ ਗੌਤਮ ਜੀ, ਜਿਹੜੀ ਸਿੰਘ ਸਭਾ ਮੂਵਮੈਂਟ ਹੈ ਜਾਂ ਸਿੰਘ ਸਭਾ ਲਹਿਰ ਹੈ, ਇਹ ਕਈ ਤਤਕਾਲੀ ਕਾਰਨ ਬਣੇ ਇਹ ਲਹਿਰ ਸ਼ੁਰੂ ਹੋਣ ਦੇ ਵਿੱਚ। ਆਪਾਂ ਗੱਲ ਅੱਜ ਤਾਂ ਕਰ ਰਹੇ ਹਾਂ ਕਿਉਂਕਿ ਅੱਜ 1 ਅਕਤੂਬਰ ਹੈ ਤੇ ਅੱਜ ਤੋਂ ਠੀਕ ਆਪਾਂ ਕਹਿ ਸਕਦੇ ਹਾਂ ਕਿ 153 ਸਾਲ ਪਹਿਲਾਂ ਜਿਹੜੀ ਹੈ 1873 ਦੇ ਵਿੱਚ ਜਿਹੜੀ ਹੈ ਸਿੰਘ ਸਭਾ ਲਹਿਰ ਜਿਹੜੀ ਹੈ ਇਹ ਸ਼ੁਰੂ ਹੋਈ ਸੀ। ਸਿੰਘ ਸਭਾ ਦੀ ਸਥਾਪਨਾ ਹੋਈ ਸੀ ਅੰਮ੍ਰਿਤਸਰ ਦੇ ਵਿੱਚ ਤੇ ਜਿਹੜਾ ਬਾਕੀ ਸਾਰਾ ਇੱਕ ਮਾਹੌਲ ਹੈ ਜੋ ਚੱਲਦਾ ਰਿਹਾ ਸਮੇਂ ਸਮੇਂ ਜਾਂ ਹੁਣ ਤੱਕ ਜਿੱਥੇ ਪਹੁੰਚਿਆ, ਇੱਕ ਸਿੱਖੀ ਪਹੁੰਚੀ ਹੈ ਜਾਂ ਪੰਜਾਬ ਪਹੁੰਚਿਆ ਹੈ, ਤੇ ਇਹਦੇ ਵਿੱਚ ਮੈਂ ਸਮਝਦਾ ਕਿ ਇਸ ਮੂਵਮੈਂਟ ਦਾ, ਇਸ ਲਹਿਰ ਦਾ ਬਹੁਤ ਵੱਡਾ ਜਿਹੜਾ ਹੈਗਾ ਉਹ ਯੋਗਦਾਨ ਹੈ ਤੇ ਉਹਦੇ ਕਈ ਕਾਰਨ ਨੇ। ਵੈਸੇ ਤਾਂ ਤੁਸੀਂ ਜਿਹੜੀ ਭੂਮਿਕਾ ਬੜੀ ਵਧੀਆ ਤੁਸੀਂ ਬੰਨੀ ਹੈ ਕਿ ਤਤਕਾਲੀ ਕਾਰਨ ਕੀ ਬਣੇ, ਤੇ ਕਿਉਂਕਿ ਜਦੋਂ ਬਸਤੀਵਾਦ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕੀਤਾ, ਕਿਉਂਕਿ ਬਸਤੀਵਾਦ ਦੀ ਸ਼ੁਰੂਆਤ ਤਾਂ ਵਪਾਰ ਤੋਂ ਹੁੰਦੀ ਹੈ ਤੇ ਜਦੋਂ ਥਾਂ ਥਾਂ ਤੇ ਜਿਹੜੀਆਂ ਬਰਤਾਨਵੀ ਕੰਪਨੀਆਂ ਜਾਂਦੀਆਂ ਨੇ ਤੇ ਫਿਰ ਹੌਲੀ ਹੌਲੀ ਬਰਤਾਨਵੀ ਵਪਾਰੀਆਂ ਤੋਂ ਬਾਅਦ ਫਿਰ ਉਹਨਾਂ ਦੇ ਮਿਸ਼ਨਰੀ ਜਾਂਦੇ ਨੇ, ਫਿਰ ਉਹਨਾਂ ਦੀਆਂ ਫੌਜਾਂ ਜਾਂਦੀਆਂ ਨੇ, ਉਹਨਾਂ ਦੀ ਪੁਲਿਸ ਜਾਂਦੀ ਹੈ, ਤੇ ਇਹ ਇੱਕ ਏਦਾਂ ਦਾ ਇੱਕ ਤਰੀਕਾ ਸੀ ਉਹਨਾਂ ਦਾ ਪੂਰੀ ਦੁਨੀਆ ਦੇ ਉੱਪਰ ਰਾਜ ਕਰਨ ਦਾ। ਤੇ ਇੱਥੇ ਵੀ ਇਸ ਤਰ੍ਹਾਂ ਵਾਪਰਿਆ ਤੇ ਹਾਲਾਂਕਿ ਪੰਜਾਬ ਦੇ ਵਿੱਚ ਜਿਹੜੀ ਹੈ ਈਸਟ ਇੰਡੀਆ ਕੰਪਨੀ ਦੇ ਆਉਣ ਤੋਂ ਬਾਅਦ ਪੂਰੇ 100 ਸਾਲ ਬਾਅਦ ਜਿਹੜਾ ਹੈ ਉਹ ਫਿਰੰਗੀ ਆਏ ਜਾਂ ਆਪਾਂ ਕਹਿ ਸਕਦੇ ਹਾਂ ਕਿ ਬਰਤਾਨਵੀ ਹਕੂਮਤ ਦਾ ਹਿੱਸਾ ਬਣਿਆ ਜਾਂ ਪੰਜਾਬ ਦੀ ਆਪਾਂ ਐਨੈਕਸੇਸ਼ਨ ਕਹਿੰਦੇ ਹਾਂ ਉਹ ਹੋਈ, ਰਲੇਵਾਂ ਹੋਇਆ, ਬਹੁਤ ਸਾਰੀਆਂ ਗੱਲਾਂ। ਤੇ ਜਿਸ ਤਰ੍ਹਾਂ ਹੋਰਨਾਂ ਥਾਵਾਂ ਤੇ ਜਿਹੜਾ ਹੈ ਮਿਸ਼ਨਰੀਆਂ ਨੇ ਰੰਗ ਦਿਖਾਉਣੇ ਸ਼ੁਰੂ ਕੀਤੇ, ਬਾਕੀ ਆਪਾਂ ਗੱਲ ਛੱਡ ਦਿੰਦੇ ਹਾਂ, ਇਤਿਹਾਸ ਬਹੁਤ ਲੰਬਾ, ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਫਿਰ ਮਿਸ਼ਨਰੀਆਂ ਨੇ ਜਦੋਂ ਮਿਸ਼ਨ ਜਿਹੜੇ ਹੈ ਸਕੂਲ ਖੁੱਲੇ ਤੇ ਮਿਸ਼ਨ ਕਾਲਜ ਖੁੱਲੇ ਤੇ ਉਹ ਉਹਨਾਂ ਨੇ ਫਿਰ ਜਿਹੜਾ ਹੈ ਹੌਲੀ ਹੌਲੀ ਇਹ ਧਰਮ ਪਰਿਵਰਤਨ ਵਾਲੇ ਪਾਸੇ ਵੀ ਕੰਮ ਸ਼ੁਰੂ ਕੀਤਾ। ਹੁਣ ਉਹਦਾ ਕਾਰਨ ਇੱਕ ਪੰਜਾਬ ਦੇ ਵਿੱਚ ਇਹ ਰਿਐਕਸ਼ਨ ਕਿਉਂ ਬਣਿਆ ਇਹਦਾ ਵੀ ਇੱਕ ਵੱਡਾ ਕਾਰਨ ਹੈ। ਹਾਲਾਂਕਿ ਜਿਹੜਾ ਮਿਸ਼ਰੀਆਂ ਦਾ ਸਭ ਤੋਂ ਵੱਡਾ ਥ੍ਰਸਟ ਜਿਹੜਾ ਸੀਗਾ ਗੌਤਮ ਜੀ ਉਹ ਨੌਰਥ ਈਸਟ ਸੀ, ਜਿੱਥੇ ਕੋਈ ਧਰਮ ਹੈ ਹੀ ਨਹੀਂ ਸੀ। ਉੱਥੇ ਜ਼ਿਆਦਾ ਲੋਕ ਆਦਿਵਾਸੀ ਸੀ, ਕਬੀਲੇ ਸੀ, ਉਹਨਾਂ ਨੂੰ ਸਹੂਲਤਾਂ ਦੀ ਲੋੜ ਸੀ ਤੇ ਉਹਨਾਂ ਨੇ ਉਹ ਸਹੂਲਤਾਂ ਦਿੱਤੀਆਂ, ਐਜੂਕੇਸ਼ਨ ਦਿੱਤੀ, ਮੈਡੀਕਲ ਸਹੂਲਤਾਂ ਦਿੱਤੀਆਂ। ਅੱਜ ਵੀ ਉੱਥੇ ਪਿੰਡਾਂ ਦੇ ਵਿੱਚ ਜੇ ਅਸੀਂ ਨੌਰਥ ਈਸਟ ਦੇ ਵਿੱਚ ਜਾਂਦੇ ਹਾਂ, ਖਾਸ ਕਰਕੇ ਆਪਾਂ ਮੇਘਾਲਿਆ ਵਗੈਰਾ ਹੋਰ ਇਹਨਾਂ ਚ ਪਿੰਡਾਂ ਦੇ ਵਿੱਚ ਕਾਨਵੈਂਟ ਸਕੂਲ ਨੇ, ਸਾਰੇ ਪਿੰਡਾਂ ਦੇ ਵਿੱਚ ਚਰਚਸ ਨੇ। ਤੇ ਚਲੋ ਉਹ ਆਪਾਂ ਇਸ ਪਾਸੇ ਜਿਹੜਾ ਹੈਗਾ ਉਹ ਨਹੀਂ ਜਾਂਦੇ ਕਿਉਂਕਿ ਅੱਜ ਦਾ ਸਾਡਾ ਇਹ ਵਿਸ਼ਾ ਹੈ ਨਹੀਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਈਸਾਈ ਮਤ ਉੱਥੇ ਆਇਆ। ਤੇ ਜਿਹੜੀ ਤੁਸੀਂ ਗੱਲ ਕੀਤੀ ਆ ਨਾ ਖਾਸ ਕਰਕੇ ਅਫਰੀਕਨ ਕੰਟਰੀ ਦੀ ਜਾਂ ਸਾਊਥ ਅਫਰੀਕਾ ਦੀ, ਤੇ ਉਸੇ ਰੂਪ ਦੇ ਵਿੱਚ ਨੌਰਥ ਈਸਟ ਦੇ ਵਿੱਚ ਇਹ ਗੱਲ ਦੇਖਣ ਵਿੱਚ ਆਈ। ਮੇਘਾਲਿਆ ਦੇ ਵਿੱਚ ਜੇ ਹੁਣ ਜਿਹੜੀ ਲਿਪੀ ਹੈ, ਹਾਲਾਂਕਿ ਉਹਨਾਂ ਦੀ ਜਿਹੜੀ ਭਾਸ਼ਾ ਤਾਂ ਮੇਘਲਾਈ ਹੈ ਪਰ ਉਹ ਲਿਪੀ ਜਿਹੜੀ ਰੋਮਨ ਹੈ, ਉਹ ਇਹੀ ਕਾਰਨ ਹੈ ਕਿ ਉੱਥੇ ਕਿਉਂਕਿ ਉਹਨਾਂ ਕੋਲ ਕੋਈ ਸਕ੍ਰਿਪਟ ਇਸ ਰੂਪ ਚ ਸਥਾਪਿਤ ਜਾਂ ਇੱਕ ਜਿਹਨੂੰ ਆਪਾਂ ਸਿਸਟਮੈਟੀਕਲ ਜਾਂ ਇੱਕ ਡਿਸਿਪਲਿਨ ਜਿਹੜੀ ਸਕ੍ਰਿਪਟ ਹੈ ਹੀ ਨਹੀਂ ਸੀ। ਪਰ ਇੱਥੇ ਜਿਹੜਾ ਹੈ ਰਿਐਕਸ਼ਨ ਇਸ ਰੂਪ ਦੇ ਵਿੱਚ ਕਿਉਂ ਹੁੰਦਾ, ਤੇ ਕਿਉਂਕਿ ਇਹਦੇ ਪੈਰਲਲ ਜਿਹੜੀਆਂ ਹੋਰ ਮੂਵਮੈਂਟ ਨਾਲ ਨਾਲ ਇਸ ਰਿਐਕਸ਼ਨ ਦੇ ਵਿੱਚ ਚੱਲੀਆਂ, ਜਿਵੇਂ ਤੁਸੀਂ ਜਿਹੜੀ ਹੈ ਸਨਾਤਨ ਧਰਮ ਦੀ ਗੱਲ ਕੀਤੀ, ਬ੍ਰਹਮੋ ਸਮਾਜ ਦੀ ਗੱਲ ਕੀਤੀ, ਆਰੀਆ ਸਮਾਜ ਦੀ ਗੱਲ ਕੀਤੀ, ਤੇ ਜਾਂ ਦੇਵ ਸਮਾਜ ਮਾਲਵੇ ਦੇ ਵਿੱਚ ਪੰਜਾਬ ਦੇ ਵਿੱਚ ਉਹ ਵੀ ਮੂਵਮੈਂਟ ਰਹੀ ਇੱਕ। ਤੇ ਹੁਣ ਜਦੋਂ ਹਾਲਾਂਕਿ ਸਾਰਿਆਂ ਨੇ ਆਪਣੇ ਲੈਵਲ ਤੇ ਰਿਐਕਟ ਕੀਤਾ ਇਸ ਨੂੰ ਤੇ ਆਪਣੇ ਕਲਚਰ ਨੂੰ, ਆਪਣੇ ਆਪਣੀ ਭਾਸ਼ਾ ਨੂੰ, ਆਪਣੇ ਧਰਮ ਨੂੰ ਖਾਸ ਕਰਕੇ ਉਹ ਬਚਾਉਣ ਦੀ ਜਿਹੜੀ ਗੱਲ ਕੀਤੀ, ਮੁੱਖ ਮੁੱਦਾ ਤਾਂ ਭਾਵੇਂ ਉਦਾਂ ਇਹ ਸਾਰੀ ਗੱਲ ਦੇ ਪਿੱਛੇ ਭਾਵੇਂ ਉਦਾਂ ਦਾ ਜਿਹਨੂੰ ਅੱਜ ਆਪਾਂ ਫਿਰਕੂਪਣਾ ਜਾਂ ਉਹ ਕਹਿੰਦੇ ਉਹ ਭਾਵੇਂ ਨਹੀਂ ਸੀਗਾ, ਤੇ ਪਰ ਇੱਕ ਧਰਮ ਤਬਦੀਲੀ ਇੱਕ ਰੂਟੀਨ ਬਣ ਚੁੱਕੀ ਸੀ ਕਿਉਂਕਿ ਮਿਸ਼ਨਰੀ ਇਸ ਗੱਲ ਤੇ ਜ਼ਿਆਦਾ ਜ਼ੋਰ ਦੇ ਰਹੇ ਸੀ ਕਿ ਤੁਸੀਂ ਈਸਾਈ ਮਤ ਦੇ ਵਿੱਚ ਆਓ, ਤੇ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਗੱਲ ਫਿਰ ਅੱਗੋਂ ਰਾਜ ਪ੍ਰਬੰਧ ਦੇ ਨਾਲ ਉਹ ਸਾਰਾ ਜੁੜੀ ਹੋਈ ਸੀ। ਤੇ ਜਦੋਂ ਇਹ ਗੱਲ ਅੰਮ੍ਰਿਤਸਰ ਦੇ ਵਿੱਚ ਆਈ, ਅੰਮ੍ਰਿਤਸਰ ਦੇ ਵਿੱਚ ਵੀ ਕਿਉਂਕਿ ਮਿਸ਼ਨ ਸਕੂਲ ਖੁੱਲਿਆ ਤੇ ਮਿਸ਼ਨਰੀਆਂ ਦਾ ਜਿਹੜਾ ਇੱਥੇ ਵੀ ਜ਼ੋਰ ਖਾਸ ਕਰਕੇ ਉਹਨਾਂ ਥਾਵਾਂ ਤੇ ਰਿਹਾ ਜਿੱਥੇ ਜਾਂ ਤਾਂ ਦਲਿਤ ਆਬਾਦੀ ਸੀਗੀ ਤੇ ਉਹ ਲੋਕ ਜਿਹੜੇ ਜਿਹੜੀਆਂ ਸਹੂਲਤਾਂ ਤੋਂ ਜਾਂ ਆਪਾਂ ਕਹਿੰਦੇ ਕਿ ਅਨਪ੍ਰਿਵਲੇਜ ਲੋਕ ਸੀਗੇ, ਜਿਵੇਂ ਇਹ ਅੰਮ੍ਰਿਤਸਰ ਦਾ ਕੁਛ ਇਲਾਕਾ ਸੀ ਜਾਂ ਇੱਧਰ ਆਪਾਂ ਬਟਾਲਾ ਵਗੈਰਾ ਆਪਾਂ ਇੱਧਰ ਦੇਖ ਸਕਦੇ ਹਾਂ ਜਾਂ ਲੁਧਿਆਣੇ ਦਾ ਕੁਛ ਇਲਾਕਾ, ਤੇ ਉਹ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਿਹਨਾਂ ਕੋਲੇ ਜ਼ਿੰਦਗੀ ਦੀਆਂ ਜਿਹੜੀਆਂ ਥੋੜਾ ਸੀ ਬਹੁਤ ਜ਼ਿਆਦਾ ਜ਼ਿੰਦਗੀ ਬਤੀਤ ਕਰਨ ਦਾ ਜ਼ਰੀਏ ਦੇ ਵਿੱਚ। ਤੇ ਉਹ ਹੁਣ ਇੱਥੇ ਵੀ ਜਦੋਂ ਉਹਨਾਂ ਨੇ ਮਿਸ਼ਨਰੀ ਸਕੂਲ ਤਾਂ ਕਿਉਂਕਿ ਐਜੂਕੇਸ਼ਨ ਦਾ ਸਿਸਟਮ ਤਾਂ ਉਹਨਾਂ ਕੋਲੇ ਇੱਕ ਬਕਾਇਦਾ ਇੱਕ ਪਹਿਲਾਂ ਤੋਂ ਬਣਿਆ ਹੋਇਆ ਸੀਗਾ, ਸਾਰੇ ਲੋਕ ਚਾਹੁੰਦੇ ਸੀ, ਉਹ ਤਾਂ ਹੁਣ ਵੀ ਲੋਕ ਵੱਧ ਤੋਂ ਵੱਧ ਕਾਨਵੈਂਟ ਸਕੂਲਾਂ ਚ ਇੱਦਾਂ ਦੇ ਜਿਹੜੇ ਈਸਾਈਆਂ ਦੇ ਮਿਸ਼ਨਰੀ ਸਕੂਲ ਆ ਉਹਨਾਂ ਚ ਪੜ੍ਹਾਉਣਾ ਪ੍ਰੈਫਰ ਕਰਦੇ ਆ, ਭਾਵੇਂ ਵੱਡੇ ਵੱਡੇ ਘਰਾਣੇ ਕਿਉਂ ਨਾ ਹੋਣ, ਤੇ ਕਿਉਂਕਿ ਉਹਨਾਂ ਕੋਲ ਇੱਕ ਐਜੂਕੇਸ਼ਨ ਦਾ ਇੱਕ ਸਿਸਟਮ ਸੀ ਚੰਗੀ ਐਜੂਕੇਸ਼ਨ ਵਿੱਦਿਆ ਦੇਣ ਲਈ, ਤੇ ਉਦੋਂ ਫਿਰ ਉੱਥੇ ਵੀ ਜਿਹੜੇ ਸੀ ਅੰਮ੍ਰਿਤਸਰ ਦੇ ਚੰਗੇ ਜਿਹੜੇ ਸੀਗੇ ਰਾਜ ਦੇ ਪੁਲਿਸ ਦੇ ਘਰਾਂ ਦੇ ਬੱਚੇ ਵੀ ਉੱਥੇ ਜਾਣ ਲੱਗੇ। ਤੇ ਹੁਣ ਉੱਥੇ ਕੀ ਵਾਪਰਿਆ ਜਦੋਂ ਸਾਰੇ ਥਾਵਾਂ ਤੇ ਉਹਨਾਂ ਨੇ ਇਹ ਗੱਲ ਨਾਲ ਸ਼ੁਰੂ ਕੀਤੀ ਬੈਪਟਾਈਜ਼ ਕਰਨ ਦੀ ਕਿ ਬੱਚਿਆਂ ਨੂੰ ਪਹਿਲਾਂ ਮੋਟੀਵੇਟ ਕਰੋ ਫਿਰ ਉਹਨਾਂ ਨੂੰ ਜਿਹੜਾ ਸੀ ਬੈਪਟਾਈਜ਼ ਕਰੋ। ਹੁਣ ਉੱਥੇ ਵੀ ਜਿਹੜੀ ਇੱਦਾਂ ਦੀ ਗੱਲ ਇਹ ਘਟਨਾ ਵਾਪਰੀ ਅੰਮ੍ਰਿਤਸਰ ਦੇ ਵਿੱਚ ਵੀ ਜਿੱਥੇ ਚਾਰ ਜਿਹੜੇ ਸੀਗੇ ਸਿੱਖ ਵਿਦਿਆਰਥੀ ਉਹਨਾਂ ਨੇ ਇਹ ਜੋ ਫੈਸਲਾ ਕੀਤਾ ਕਿ ਅਸੀਂ ਜਿਹੜਾ ਹੈਗਾ ਇਹ ਮਿਸ਼ਨ ਜਿਹੜਾ ਹੈਗਾ ਉਹ ਧਾਰਨ ਕਰਨਾ ਜਾਂ ਈਸਾਈ ਮਤ ਅਸੀਂ ਜਿਹੜਾ ਹੈਗਾ ਉਹ ਧਾਰਨ ਕਰਨਾ। ਤੇ ਹੁਣ ਉੱਥੋਂ ਜਿਹੜਾ ਸੀ ਫਿਰ ਇਹਦਾ ਰਿਐਕਸ਼ਨ ਸ਼ੁਰੂ ਹੋਇਆ ਕਿਉਂਕਿ ਉਦੋਂ ਪਹਿਲਾਂ ਸਿੱਖੀ ਇੱਕ ਜਿਹੜਾ ਸਿਸਟੇਮੈਟਿਕਲ ਐਜੂਕੇਸ਼ਨ ਸਿਸਟਮ ਦੇ ਰੂਪ ਚ ਹੈ ਨਹੀਂ ਸੀ, ਤੇ ਉਦਾਂ ਡੇਰਿਆਂ ਦੇ ਵਿੱਚ ਸੰਪਰਦਾਵਾਂ ਦੇ ਵਿੱਚ ਸਾਰੇ ਕਿਤੇ ਸੀ, ਤੇ ਕਿਉਂਕਿ ਸੰਪਰਦਾਵਾਂ ਦਾ ਇੰਨਾ ਜ਼ੋਰ ਵੱਧ ਗਿਆ ਸੀਗਾ ਇਸ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਣ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ, ਤੇ ਸਗੋਂ ਉਹਨਾਂ ਨੇ ਜਿਹੜਾ ਮਹੰਤਾਂ ਨੂੰ ਸੰਪਰਦਾਵਾਂ ਨੂੰ ਡੇਰਿਆਂ ਵਾਲਿਆਂ ਨੂੰ ਜਿਹੜਾ ਹੈ ਉਹ ਥਾਪੜਾ ਦਿੱਤਾ ਤੇ ਉਹਦੇ ਚ ਕੁਛ ਜਿਵੇਂ ਖਾਸ ਆਪਾਂ ਜ਼ਿਕਰ ਕਰਦੇ ਹਾਂ ਨਿਰੰਕਾਰੀ ਮੂਵਮੈਂਟ, ਅੱਜ ਦਾ ਜਿਹੜਾ ਨਿਰੰਕਾਰੀ ਮਿਸ਼ਨ ਉਹ ਨੀ, ਉਹ ਜਿਹੜਾ ਉਹ ਹੋਰ ਸੀਗਾ, ਤੇ ਜਾਂ ਨਾਮਧਾਰੀ ਖਾਸ ਕਰਕੇ ਨਾਮਧਾਰੀਆਂ ਨੇ ਤਾਂ ਆਖਿਰ ਬਹੁਤ ਆਡਾ ਲਿਆ ਵੱਡਾ ਅੰਗਰੇਜ਼ਾਂ ਨਾਲ, ਉਹਨਾਂ ਦੇ ਬਾਈਕਾਟ ਕਰਕੇ ਸਾਰਾ ਕੁਛ ਕੀਤਾ, ਤੇ ਇਸ ਦੇ ਸਾਰੇ ਦੇ ਦੌਰਾਨ ਜਿਹੜਾ ਹੈਗਾ ਆਪਣਾ ਗੌਤਮ ਜੀ, ਉਹ ਇਹ ਹੋਇਆ ਕਿ ਜਦੋਂ ਉਹਨਾਂ ਬੱਚਿਆਂ ਨੇ ਕੀਤਾ ਫੈਸਲਾ, ਉਹਨਾਂ ਵਿਦਿਆਰਥੀਆਂ ਦੇ ਨਾਂ ਜੇ ਮੈਂ ਲੈਣਾ ਚਾਹਾਂਗਾ, ਅਤਰ ਸਿੰਘ ਸੀ, ਸਾਧੂ ਸਿੰਘ ਸੀ, ਸੰਤੋਖ ਸਿੰਘ ਤੇ ਆਇਆ ਸਿੰਘ, ਤੇ ਜਦੋਂ ਗੱਲ ਉਹਨਾਂ ਦੇ ਪੇਰੈਂਟਸ ਤੱਕ ਪਹੁੰਚੀ ਜਾਂ ਆਲੇ ਦੁਆਲੇ ਪਹੁੰਚੀ, ਤੇ ਫਿਰ ਜਿਹੜਾ ਸੀਗਾ ਉਹ ਆ ਕੇ ਉਹਨਾਂ ਨੇ ਇਹਦਾ ਸੀ ਕਿ ਜੋ ਇਹਦਾ ਇਹਦਾ ਕੀ ਅਲਟਰਨੇਟਿਵ ਕੀ ਹੋਵੇ, ਤੇ ਉੱਥੋਂ ਜਿਹੜੀ ਇੱਕ ਫਿਰ ਮੂਵਮੈਂਟ ਸ਼ੁਰੂ ਹੋਈ। ਉਹਨਾਂ ਨੇ ਉਹਨਾਂ ਨੂੰ ਤਾਂ ਖੈਰ ਬੱਚਿਆਂ ਨੂੰ ਤਾਂ ਨਹੀਂ, ਉਹਨਾਂ ਨੇ ਧਾਰਨ ਕਰ ਦਿੱਤਾ ਸਾਈ ਮਤ ਤੇ, ਪਰ ਉਦੋਂ ਫਿਰ ਇੱਕ ਅੰਦਰੋਂ ਦੀ ਜਿਹੜੇ ਸੀ ਉਹ ਗੱਲਾਂ ਚੱਲਣੀਆਂ ਸ਼ੁਰੂ ਹੋਈਆਂ ਕਿ ਅਸੀਂ ਕਿਵੇਂ ਐਜੂਕੇਸ਼ਨ ਵਾਲੇ ਪਾਸੇ ਸਾਨੂੰ ਜਾਣਾ ਚਾਹੀਦਾ, ਕਿਉਂਕਿ ਤਾਂ ਹੀ ਬੱਚੇ ਜੇ ਉਹ ਮਿਸ਼ਨਰੀ ਸਕੂਲ ਦੇ ਵਿਦਿਆਰਥੀ ਸੀ ਤਾਂ ਇਸ ਪਾਸੇ ਨੂੰ ਉਹਨਾਂ ਨੇ ਸੋਚਿਆ ਜਾਣ ਦੀ, ਉਹ ਪ੍ਰਭਾਵਿਤ ਹੋਏ ਉਹਨਾਂ ਦੀਆਂ ਪ੍ਰੇਰਾਂ ਤੋਂ, ਉਹਨਾਂ ਦੇ ਜੋ ਵੀ ਸਿਮਰਨ ਜਿਹੜੇ ਹੁੰਦੇ ਆ ਉਹਨਾਂ ਤੋਂ, ਤੇ ਸੋ ਫਿਰ ਉੱਥੋਂ ਜਿਹੜਾ ਸੀ ਇਹ ਸਭ ਤੋਂ ਪਹਿਲਾਂ ਜਿਹੜੀਆਂ ਨੇ ਉਹ ਮੀਟਿੰਗਾਂ ਸ਼ੁਰੂ ਹੋਈਆਂ, ਤੇ ਇਹਨਾਂ ਦੇ ਵਿੱਚ ਜੋ ਸਭ ਤੋਂ ਪਹਿਲਾਂ ਜਿਹੜੀ ਗੱਲ ਹੋਈ ਉਹ ਸ਼ੁਰੂ ਕੀਤੀ ਠਾਕਰ ਸਿੰਘ ਸੰਧਾਵਾਲੀਏ ਨੇ। ਠਾਕਰ ਸਿੰਘ ਸੰਧਾਵਾਲੀ ਬਾਰੇ ਮੈਂ ਥੋੜਾ ਜ਼ਰੂਰ ਦੱਸਣਾ ਚਾਹੇਗਾ ਕਿ ਚਾਹੂੰਗਾ। ਲਹਿਣਾ ਸਿੰਘ ਸੰਧਾਵਾਲੀਏ ਦਾ ਨਾਂ ਅਕਸਰ ਲਿਆ ਜਾਂਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜੋ ਉਥਲ ਪੁਥਲ ਹੋਈ ਉਹਦੇ ਵਿੱਚ ਕਾਫੀ ਨਾਂ ਆਉਂਦਾ ਹੈਗਾ, ਤੇ ਕਈ ਮਾਮਲਿਆਂ ਦੇ ਵਿੱਚ ਆਉਂਦਾ ਜਦੋਂ ਸੰਧਾਵਾਲੀਆਂ ਨੇ ਖਾਸ ਕਰਕੇ ਜਿਹੜਾ ਇੱਕ ਜਿਹੜੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਵੱਡੇ ਤੋਂ ਛੋਟਾ ਜਿਹੜਾ ਸੀ ਉਹ ਪੁੱਤਰ ਸੀਗਾ ਮਹਾਰਾਜਾ ਸ਼ੇਰ ਸਿੰਘ, ਉਹਦੇ ਕਤਲ ਦਾ ਜਿਹੜਾ ਇਲਜ਼ਾਮ ਜਿਹੜਾ ਉਹਦੇ ਤੋਂ ਲੱਗਦਾ, ਤੇ ਇਹ ਇਸ ਕਰਕੇ ਉਹ ਲਹਿਣਾ ਸਿੰਘ ਸੰਧਾਵਾਲੀਏ ਦਾ ਪੁੱਤਰ ਸੀ ਠਾਕਰ ਸਿੰਘ ਸੰਧਾਵਾਲੀਏ, ਉਹਨੂੰ ਕੋਈ ਜਗੀਰ ਸੀ ਬਹੁਤ ਵੱਡੇ ਉਹ ਸੀਗੇ, ਤੇ ਉਹਨਾਂ ਨੇ ਫਿਰ ਇਹ ਸ਼ੁਰੂਆਤ ਕੀਤੀ ਕਿ ਆਪਾਂ ਖੁਦ ਐਜੂਕੇਸ਼ਨ ਦਾ ਕੋਈ ਸਿਸਟਮ ਬਣਾਈਏ, ਤੇ ਉਹ ਸਾਰੇ ਸੋਚ ਵਿਚਾਰ ਚੋਂ ਇਹ ਗੱਲ ਨਿਕਲੀ ਕਿ ਸਿੱਖੀ ਦੇ ਮੁਤਾਬਕ ਐਜੂਕੇਸ਼ਨ ਕੀ ਹੋਵੇ, ਤੇ ਸਿਰਫ ਫਿਰ ਇਹ ਦੋ ਜਿਹੜੀਆਂ ਗੱਲਾਂ ਨੂੰ ਲੈ ਕੇ ਇਹ ਜਿਹੜੀ 1 ਅਕਤੂਬਰ 1873 ਜੇ ਦੀ ਸਥਾਪਨਾ ਜਿਹੜੀ ਆ ਉਹ ਕੀਤੀ ਗਈ, ਤੇ ਇਹ ਦੋ ਗੱਲਾਂ ਮੇਨ ਕਰਕੇ ਧਰਮ ਤੇ ਜਿਹੜਾ ਦੂਜਾ ਜਿਹੜੀ ਸਿੱਖਿਆ ਜਾਂ ਵਿਦਿਆ ਕਹਿ ਲਓ, ਉਦੋਂ ਵਿਦਿਆ ਸ਼ਬਦ ਜ਼ਿਆਦਾ ਵਰਤਿਆ ਜਾਂਦਾ ਸੀ ਸਿੱਖਿਆ ਦੀ ਥਾਂ ਤੇ, ਤੇ ਉਸ ਫਿਰ ਉਹਦੇ ਚ ਜਿਹੜੀ ਉਹ ਮੀਟਿੰਗ ਜਿਹੜੀ ਪਹਿਲੀ ਮੀਟਿੰਗ ਬੁਲਾਈ ਜਿਹਨੂੰ ਮੈਂ ਦੱਸਦਾ ਕਿ ਉਹ ਠਾਕਰ ਸਿੰਘ ਸੰਧਾਵਾਲੀਆਂ ਨੇ, ਉਹਦੇ ਫਿਰ ਜਿੰਨੀਆਂ ਵੀ ਸਿੱਖ ਸੰਪਰਦਾਵਾਂ ਸੀਗੀਆਂ ਜਾਂ ਸਿੱਖ ਆਪਾਂ ਕਹਿ ਲਈਏ ਕਿ ਉਸ ਵੇਲੇ ਜਿਹੜੇ ਚੱਲ ਰਹੇ ਸੀ ਮਤ ਸੀ ਜਿਹੜੇ ਉਦਾਸੀ ਮਤ ਵਾਲੇ ਸੀ, ਨਿਰਮਲੇ ਸੀ, ਤੇ ਹੋਰ ਜਿਹੜੀਆਂ ਕੁਛ ਸੰਪਰਦਾਵਾਂ ਸੀ ਜਿਹਦੇ ਚ ਗ੍ਰੰਥੀ ਸੀ, ਹੋਰ ਸਾਰਿਆਂ ਨੂੰ ਬੁਲਾ ਕੇ ਜਿਹੜਾ ਇੱਕ ਉੱਥੇ ਵੱਡੀ ਜਿਹੜੀ ਮੀਟਿੰਗ ਕਰਕੇ ਫਿਰ ਇਹਦੀ ਸਥਾਪਨਾ ਕੀਤੀ। ਹਾਲਾਂਕਿ ਉਸ ਵੇਲੇ ਤੱਕ ਅਜੇ ਕੋਈ ਦਿਮਾਗ ਚ ਨਹੀਂ ਸੀ ਕਿ ਇਹਨੂੰ ਅੱਗੋਂ ਚਲਾਇਆ ਕਿਸ ਤਰ੍ਹਾਂ ਜਾਵੇ, ਤੇ ਪਰ ਉਹਨਾਂ ਨੇ ਫਿਰ ਧਰਮ ਦਾ ਜਿਹੜਾ ਪ੍ਰਚਾਰ ਸੀ ਉਹ ਬਕਾਇਦਾ ਉਹ ਸ਼ੁਰੂ ਕੀਤਾ, ਤੇ ਉਸ ਧਰਮ ਦੇ ਜਿਹੜਾ ਹੈ ਪ੍ਰਚਾਰ ਦੇ ਵਿੱਚੋਂ ਫਿਰ ਜਿਹੜੀ ਗੱਲ ਉਹ ਨਿਕਲਦੀ ਹੈ, ਤੇ ਉਹ ਇੱਕ ਆਪਣਾ ਜਿਹੜਾ ਸੀ ਉਹ ਸਕੂਲ ਖੋਲਿਆ, ਤੇ ਸਿੰਘ ਸਭਾ ਨੇ ਉਹਦਾ ਨਾਂ ਸਿੰਘ ਸਭਾ ਹੀ ਰੱਖਿਆ ਗਿਆ, ਤੇ ਫਿਰ ਉੱਥੇ ਜਿਹੜੀ ਹੈ ਉਹ ਸਕੂਲ ਦੇ ਵਿੱਚ ਜਿਹੜੀ ਸਿੱਖਿਆ ਦੇਣੀ ਸ਼ੁਰੂ ਕੀਤੀ, ਤੇ ਇਹ ਇੱਥੋਂ ਸ਼ੁਰੂਆਤ ਇੱਕ ਹੋ ਗਈ, ਤੇ ਇਸ ਸ਼ੁਰੂਆਤ ਤੋਂ ਬਾਅਦ ਜਿਹੜਾ ਹੈ ਅਸਲ ਦੇ ਵਿੱਚ ਜਿਹੜੀ ਫਿਰ ਮੂਵਮੈਂਟ ਉਦੋਂ ਬਣਦੀ ਹੈ ਜਦੋਂ ਸਿੰਘ ਸਭਾ ਲਾਹੌਰ ਬਣਦੀ ਹੈ। ਇਹ ਸਿੰਘ ਸਭਾ ਅੰਮ੍ਰਿਤਸਰ ਸੀਗੀ, ਤੇ ਸਿੰਘ ਸਭਾ ਜਿਹੜੀ ਲਾਹੌਰ ਹੈ ਜੇ ਆਪਾਂ ਦੇਖਿਆ ਜਾਵੇ ਕਿ ਇਸ ਤੋਂ ਜਿਹੜੀ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 1873 ਦੇ ਵਿੱਚ ਜਿਹੜੀ ਸੀ ਇਹ ਸਾਰਾ ਕੁਛ ਹੋਇਆ, ਤੇ ਉਸ ਤੋਂ ਬਾਅਦ ਜਦੋਂ ਲਾਹੌਰ ਦੇ ਵਿੱਚ ਕਿਉਂਕਿ ਐਜੂਕੇਸ਼ਨ ਦਾ ਸੈਂਟਰ ਉਦੋਂ ਲਾਹੌਰ ਵੱਡਾ ਬਣ ਗਿਆ ਸੀ, ਉੱਥੇ ਕਾਲਜ ਵਗੈਰਾ ਖੁੱਲ ਗਏ ਸੀ, ਓਰੀਐਂਟਲ ਕਾਲਜ ਖੁੱਲਿਆ ਸਭ ਤੋਂ ਪਹਿਲਾਂ ਉੱਥੇ, ਤੇ ਜਿੱਥੇ ਜਿਹੜੀਆਂ ਓਰੀਐਂਟਲ ਸਾਡੀਆਂ ਇੱਧਰਲੀਆਂ ਜਿਹੜੀਆਂ ਪੂਰਬੀ ਜਿਹੜੀਆਂ ਸਿੱਖਿਆ ਦੀਆਂ ਵਿਧੀਆਂ ਸੀ ਜਾਂ ਆਪਾਂ ਇਸ ਆਪਾਂ ਕਹਿ ਸਕਦੇ ਹਾਂ ਕਿ ਇੱਥੋਂ ਦੀਆਂ ਭਾਸ਼ਾਵਾਂ ਸੀ, ਉਹਨਾਂ ਦੇ ਵਿੱਚ ਤਾਲੀਮ ਦੀ ਜਿਹੜੀ ਉਹ ਗੱਲ ਉਹ ਸ਼ੁਰੂ ਹੋਈ, ਤੇ ਫਿਰ ਜਿਹੜੀ ਉਸ ਤੋਂ ਸਹੀ 6 ਸਾਲ ਬਾਅਦ ਜਿਹੜੀ ਹੈ ਉਹ ਫਿਰ ਜਿਹੜੀ ਹੈ ਉਹ 1879 ਦੇ ਵਿੱਚ ਤੇ ਜਿਹੜੀ ਲਾਹੌਰ ਦੀ ਸਿੰਘ ਸਭਾ ਬਣਦੀ ਹੈ। ਅਸਲ ਦੇ ਵਿੱਚ ਜਿਹੜੇ ਫਿਰ ਉਸ ਸਿੰਘ ਸਭਾ ਦੇ ਵਿੱਚ ਸੀ ਉਹ ਲੋਕ ਉਹ ਐਜੂਕੇਸ਼ਨਿਸਟ ਸੀਗੇ, ਇਹਦੇ ਚ ਪ੍ਰੋਫੈਸਰ ਗੁਰਮੁਖ ਸਿੰਘ ਸੀ ਮੁੱਖ ਤੌਰ ਤੇ ਉਹਨਾਂ ਨੇ ਫਿਰ ਜਿਹੜਾ ਸੀ ਇਹ ਬੀੜਾ ਚੁੱਕਿਆ ਐਜੂਕੇਸ਼ਨ ਵਾਲਾ, ਜਿਹਦੇ ਜਿਹਦੇ ਚੋਂ ਗੌਤਮ ਜੀ ਉਸ ਤੋਂ ਬਾਅਦ ਜੇ ਆਪਾਂ ਸਾਰਾ ਜਦੋਂ ਆਪਾਂ ਦੇਖਦੇ ਹਾਂ ਨਾ ਇਹਨੂੰ ਛਾਨਬੀਨ ਕਰਦੇ ਹਾਂ, ਤੇ ਅਸਲ ਦੇ ਵਿੱਚ ਜਿਹੜੀਆਂ ਬਾਅਦ ਦੇ ਵਿੱਚ ਜਿਹਦੇ ਚ ਖਾਲਸਾ ਦੀਵਾਨ ਬਣਦੇ ਨੇ ਜਾਂ ਚੀਫ਼ ਖਾਲਸਾ ਦੀਵਾਨ ਬਣਦਾ ਬਾਅਦ ਦੇ ਵਿੱਚ, ਫਿਰ ਦੋਵੇਂ, ਕਿਉਂਕਿ ਖਾਲਸਾ ਦੀਵਾਨ ਅੰਮ੍ਰਿਤਸਰ ਪਹਿਲਾਂ ਬਣਦਾ ਤੇ ਫਿਰ ਖਾਲਸਾ ਦੀਵਾਨ ਜਿਹੜਾ ਉੱਥੋਂ ਉਹਦੇ ਚ ਫੁੱਟ ਪੈਂਦੀ ਹੈ, ਖਾਲਸਾ ਦੀਵਾਨ ਲਾਹੌਰ ਬਣਦਾ ਤੇ ਫਿਰ ਦੁਬਾਰਾ ਫਿਰ ਜਿਹੜਾ ਖਾਲਸਾ ਦੀਵਾਨ ਲਾਹੌਰ ਸਾਫ ਕਰਕੇ ਚੀਫ਼ ਖਾਲਸਾ ਦੀਵਾਨ ਜਿਹੜਾ ਬਣਦਾ, ਤੇ ਉਸੇ ਦੇ ਵਿੱਚੋਂ ਹੀ ਇਹ ਸਾਰੀ ਗੱਲ ਦੇ ਵਿੱਚੋਂ ਹੀ ਜਿਹੜਾ ਸੀਗਾ ਇਹ ਆਪਣਾ ਜਿਹੜਾ ਖਾਲਸਾ ਕਾਲਜ ਹੈ ਜੋ ਕਾਫੀ ਸਾਲਾਂ ਦੇ ਬਾਅਦ ਫਿਰ ਜਿਹੜਾ 1892 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਬਣਦਾ, ਤੇ ਇਹ ਇਹ ਸਾਰੀ ਗੱਲ ਇਹਦੇ ਚੋਂ ਨਿਕਲਦੀ ਹੈ। ਮੁੱਖ ਤੌਰ ਤੇ ਜਿਹੜੀ ਮੁੱਕਦੀ ਗੱਲ ਇਹ ਹੈ ਜਿਹੜੀ ਗੌਤਮ ਜੀ ਕਿ ਐਜੂਕੇਸ਼ਨ ਦਾ ਪਹਿਲਾਂ ਜਿਹੜਾ ਹੈਗਾ ਸੀ ਕੋਈ ਇੱਦਾਂ ਦਾ ਆਪਾਂ ਇਹ ਕਹਿ ਦਿੰਦੇ ਕਿ ਇੱਕ ਕੋਈ ਜਿਹੜਾ ਇੱਕ ਸਿਲਸਿਲੇਵਾਰ ਜਿਹੜੀ ਵਿੱਦਿਆ ਇਸ ਪੰਜਾਬੀ ਦੇ ਵਿੱਚ ਹੈ ਨਹੀਂ ਸੀ। ਸਭ ਤੋਂ ਪਹਿਲਾਂ ਸਿੰਘ ਸਭਾ ਦੀ ਜਦੋਂ ਗੱਲ ਚੱਲਦੀ ਹੈ, ਸਿੰਘ ਸਭਾ ਅੰਮ੍ਰਿਤਸਰ ਦੇ ਪ੍ਰਭਾਵ ਹੇਠ ਸਿੰਘ ਸਭਾ ਲਾਹੌਰ ਬਣੀ, ਤੇ ਸਿੰਘ ਸਭਾ ਲਾਹੌਰ ਦੇ ਵਿੱਚ ਜਦੋਂ ਜਦੋਂ ਐਜੂਕੇਸ਼ਨ ਦਾ ਡਿਪਾਰਟਮੈਂਟ ਲਾਹੌਰ ਚ ਬਣਿਆ 1860 ਦੇ ਵਿੱਚ ਬਣਦਾ ਉਹ, ਤੇ ਉਸ ਤੋਂ ਪਹਿਲਾਂ ਬਣ ਚੁੱਕਾ ਸੀ, ਤੇ 1864 ਦੇ ਵਿੱਚ ਜਿਹੜਾ ਹੈਗਾ ਉਹ ਫਿਰ ਓਰੀਐਂਟਲ ਕਾਲਜ ਜਿਹੜਾ ਉਹ ਖੁੱਲ੍ਹਾ। ਪਰ ਉਸ ਵੇਲੇ ਤੱਕ ਓਰੀਐਂਟਲ ਕਾਲਜ ਦੇ ਵਿੱਚ ਜਿਹੜੀ ਪੰਜਾਬੀ ਦੀ ਜਾਂ ਸਿੱਖੀ ਦੀ ਜਾਂ ਇਸ ਤਰ੍ਹਾਂ ਦੀ ਕੋਈ ਤਾਲੀਮ ਹੈ ਨਹੀਂ ਸੀ ਕੋਈ, ਤੇ ਨਾ ਹੀ ਕੋਈ ਗੁਰਮੁਖੀ ਦੀ ਉੱਥੇ ਗੱਲ ਸੀ। ਤੇ ਫਿਰ 1873 ਦੇ ਵਿੱਚ ਜਾ ਕੇ ਜਿਹੜਾ ਜਦੋਂ 1873 ਚ ਇਧਰੋਂ ਜਿਹੜੀ ਹੈ ਉਹ ਬਣ ਰਹੀ ਹੈ ਸਿੰਘ ਸਭਾ ਅੰਮ੍ਰਿਤਸਰ ਦੇ ਵਿੱਚ ਸਥਾਪਿਤ ਹੋ ਰਹੀ ਹੈ, ਉਧਰੋਂ 1873 ਦੇ ਵਿੱਚ ਲਾਹੌਰ ਦੇ ਵਿੱਚ ਜਿਹੜੀ ਹੈ ਪੰਜਾਬੀ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ ਤੇ ਪੰਜਾਬੀ ਦੀ ਜਿਹੜੀ ਤਾਲੀਮ ਸ਼ੁਰੂ ਹੁੰਦੀ ਹੈ। ਉੱਥੇ ਅੰਗਰੇਜ਼ ਪ੍ਰੋਫੈਸਰ ਸੀਗੇ ਡਾਕਟਰ ਲਾਈਟਨਰ, ਤੇ ਉਹਨਾਂ ਨੇ ਸ਼ੁਰੂਆਤ ਕੀਤੀ, ਕਿਉਂਕਿ ਆਪਾਂ ਜਦੋਂ ਗੌਤਮ ਜੀ ਇੱਥੇ ਇੱਕ ਮੈਂ ਥੋੜੀ ਜਿਹੀ ਗੱਲ ਸਪਸ਼ਟ ਕਰਦੇ ਹਾਂ ਕਿ ਜਦੋਂ ਆਪਾਂ ਇੱਦਾਂ ਦੀ ਜਿਹੜੀ ਗੱਲ ਕਰਦੇ ਨਾ ਫਿਰ ਆਪਾਂ ਕਈ ਵਾਰੀ ਪੂਰੇ ਭਾਈਚਾਰੇ ਨੂੰ ਬੰਨ ਲੈਂਦੇ ਹਾਂ ਉਹਦੇ ਚ, ਤੇ ਜਦੋਂ ਮੁਗਲਾਂ ਦੀ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਆਪਾਂ ਮੁਗਲ ਨਹੀਂ ਕਹਿੰਦੇ, ਆਪਾਂ ਕਹਿੰਦੇ ਮੁਸਲਮਾਨਾਂ ਨੇ ਆਹ ਜ਼ੁਲਮ ਕੀਤੇ, ਆਪਾਂ ਅਕਸਰ ਇੱਕ ਬਣ ਜਾਂਦਾ। ਤੇ ਇਸੇ ਤਰ੍ਹਾਂ ਹੀ ਜਿਹੜੇ ਭਾਵੇਂ ਈਸਾਈ ਸੀ ਜਿਹੜੇ ਉੱਥੇ ਟੀਚਰ ਸੀ ਜਾਂ ਹੋਰ ਹੈ, ਉਹਨਾਂ ਚ ਜਿਹੜੇ ਇੱਕ ਮਨੁੱਖਤਾ ਵਾਲੇ ਗੁਣ ਉਹ ਵੀ ਹੈਗੇ ਸੀ। ਈਸਾਈ ਹੁੰਦਿਆਂ ਵੀ ਉਹਨਾਂ ਨੇ ਕਿਹਾ ਕਿ ਨਹੀਂ, ਇੱਥੋਂ ਦਾ ਜਿਹੜਾ ਕਲਚਰ ਹੈ, ਇੱਥੋਂ ਜਿਹੜਾ ਧਰਮ ਹੈ, ਉਹਨੂੰ ਜ਼ਿਆਦਾ ਡਿਵੈਲਪ ਹੋਣਾ ਚਾਹੀਦਾ ਤੇ ਇੱਥੇ ਆ ਕੇ ਦੂਜਾ ਕੋਈ ਠੋਸਿਆ ਨਹੀਂ ਜਾਣਾ ਚਾਹੀਦਾ। ਸੋ ਇਸ ਤਰ੍ਹਾਂ ਦੇ ਇਹ ਜਿਹੜੇ ਸੀਗੇ ਉਹ ਟੀਚਰ ਸੀਗੇ, ਤੇ ਜਿਹਨਾਂ ਦੀ ਮੈਂ ਗੱਲ ਕੀਤਾ ਡਾਕਟਰ ਲਾਈਟਨਰ, ਤੇ ਉਹਨਾਂ ਨੇ ਕਿਹਾ ਕਿ ਨਹੀਂ ਇੱਥੇ ਸ਼ੁਰੂ ਕਰੋ। ਤੇ ਜਿਹੜੇ ਪਹਿਲੇ ਉੱਥੇ ਟੀਚਰ ਪੰਜਾਬੀ ਦੇ ਜਾ ਕੇ ਲੱਗੇ ਉਹ ਪ੍ਰੋਫੈਸਰ ਗੁਰਮੁਖ ਸਿੰਘ ਸੀ। ਅਸਲ ਦੇ ਵਿੱਚ ਜਿਹੜੀ ਸਿੰਘ ਸਭਾ ਮੂਵਮੈਂਟ ਨੂੰ ਚਲਾਉਣ ਵਾਲੇ, ਇੱਕ ਸਿੰਘ ਸਭਾ ਨੂੰ ਇੱਕ ਲਹਿਰ ਦੇ ਤੌਰ ਤੇ ਚਲਾਉਣ ਵਾਲੇ ਜਿਹੜੇ ਇਹ ਪ੍ਰੋਫੈਸਰ ਗੁਰਮੁਖ ਸਿੰਘ ਤੇ ਭਾਈ ਜਿਹੜੇ ਦਿੱਤ ਸਿੰਘ, ਜਿਹਨਾਂ ਦਾ ਕਾਫੀ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਵਿੱਚ, ਤੇ ਉਹ ਸੀਗੇ। ਤੇ ਕਿਉਂਕਿ ਇਹੀ ਜਿਹੜੇ ਸੀ ਉੱਥੇ ਟੀਚਰ ਬਣੇ ਓਰੀਐਂਟਲ ਕਾਲਜ ਲਾਹੌਰ ਦੇ ਵਿੱਚ, ਤੇ ਫਿਰ ਜਦੋਂ 1879 ਦੇ ਵਿੱਚ ਜਦੋਂ ਸਿੰਘ ਸਭਾ ਲਾਹੌਰ ਬਣ ਗਈ, ਤੇ ਉਹਨਾਂ ਨੇ ਤਾਂ ਫਿਰ ਬਕਾਇਦਾ ਇੱਕ ਏਜੰਡਾ ਰੱਖ ਕੇ ਜਿਹੜਾ ਸੀ ਉਹ ਪ੍ਰਚਾਰ ਜਿਹੜਾ ਸ਼ੁਰੂ ਕੀਤਾ। ਤੇ ਇੱਕ ਤਾਂ ਇਹ ਕਿ ਜਿਹੜਾ ਐਜੂਕੇਸ਼ਨ ਦਾ ਮਾਧਿਅਮ ਹੈ ਜਿਹੜਾ ਉਹਨੂੰ ਗੁਰਮੁਖੀ ਬਣਾਇਆ ਜਾਵੇ, ਤੇ ਉਹਨਾਂ ਨੇ ਇਸ ਤੇ ਕੰਮ ਵੀ ਕੀਤਾ। ਹਾਲਾਂਕਿ ਅਜੇ ਤੱਕ ਵੀ ਸਾਡੇ ਇਹ ਮਸਲਾ ਚੱਲ ਰਿਹਾ ਸੈਕਟਰੀਏਟ ਦੇ ਵਿੱਚ ਕਿ ਜਿਹੜੀ ਹੈ ਰਾਜ ਭਾਸ਼ਾ ਪੰਜਾਬੀ ਹੋਵੇ, ਗੁਰਮੁਖੀ ਚ ਲਿਖੇ ਜਾਣ, ਪਰ ਅਜੇ ਵੀ ਨੋਟ ਬਹੁਤ ਅੰਗਰੇਜ਼ੀ ਚ ਲਿਖੇ ਜਾਂਦੇ ਆ, ਤੇ ਪਰ ਇਹ ਉਹਨਾਂ ਨੇ ਉਦੋਂ ਹੀ ਤਹੀਆ ਕਰ ਲਿਆ ਸੀ ਕਿ ਗੁਰਮੁਖੀ ਦੇ ਵਿੱਚ ਹੀ ਪੰਜਾਬੀ ਦੀ ਜਿਹੜੀ ਆ ਉਹ ਪੜ੍ਹਾਈ ਜਿਹੜੀ ਆ ਉਹ ਹੋਵੇ। ਤੇ ਜਿਹੜੀ ਫਿਰ ਜਿਹੜੀ ਲਾਹੌਰ ਦੀ ਜਿਹੜੀ ਇਹ ਹੈਗੀ ਜਿਹੜੀ ਸਭਾ, ਤੇ ਫਿਰ ਇਹ ਬਾਅਦ ਦੇ ਵਿੱਚ ਇਹ ਇੱਕ ਫੈਸਲਾ ਹੋ ਜਾਂਦਾ ਕਿ ਦੋ ਨਾਂ ਚਲਾਈਆਂ ਜਾਣ, ਮੁੱਖ ਜਿਹੜੀ ਸਿੰਘ ਸਭਾ ਉਹਨੂੰ ਅੰਮ੍ਰਿਤਸਰ ਰੱਖਿਆ ਜਾਵੇ, ਲਾਹੌਰ ਨੂੰ ਉਹਦੀ ਬ੍ਰਾਂਚ ਮੰਨ ਲਿਆ ਜਾਵੇ। ਇਹਦੇ ਤੇ ਫਿਰ ਜਿਹੜਾ ਹੈ ਉਹਨਾਂ ਦਾ ਇਹ ਸਹਿਮਤੀ ਹੋ ਗਈ। ਇਹਦੇ ਚ ਉਦੋਂ ਪ੍ਰੋਫੈਸਰ ਗੁਰਮੁਖ ਸਿੰਘ ਸੀ, ਬਾਬਾ ਖੇਮ ਸਿੰਘ ਜਦੋਂ ਠਾਕੁਰ ਸਿੰਘ ਸੰਧਾਵਾਲੀ ਹੋਰਾਂ ਨੇ ਜਦੋਂ ਸ਼ੁਰੂਆਤ ਕੀਤੀ ਉਦੋਂ ਵੀ ਬਾਬਾ ਖੇਮ ਸਿੰਘ ਨੂੰ ਸ਼ਾਮਿਲ ਕੀਤਾ ਗਿਆ, ਤੇ ਫਿਰ ਅਤਰ ਸਿੰਘ ਭਦੌੜ ਦੇ ਸਰਦਾਰ ਸੀਗੇ ਜਿਹੜੇ ਉਸ ਵੇਲੇ ਜਿਹੜੀ ਰਿਆਸਤ ਸੀਗੀ ਇੱਕ ਉਹਦੇ ਇੱਕ ਸੈਮੀ ਇੱਕ ਤਰੀਕੇ ਦੀ ਰਿਆਸਤ ਦੇ ਤੌਰ ਤੇ ਭਦੌੜ ਕੰਮ ਕਰਦੇ ਸੀ ਉਹ ਸੀਗੇ। ਫਿਰ ਜਗਤ ਸਿੰਘ ਸੀ, ਮਹਾਰਾਜਾ ਨਾਭਾ ਉਹਦੇ ਚ ਉਹਨਾਂ ਨੇ ਯੋਗਦਾਨ ਪਾਇਆ, ਕਰਮ ਸਿੰਘ ਨੇ, ਭਾਈ ਰਾਮ ਸਿੰਘ, ਤੇ ਇਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜਾ ਸਭ ਤੋਂ ਵੱਡੀ ਪ੍ਰਾਪਤੀ ਹੈ ਮੈਂ ਸਮਝਦਾ ਇਹਦੀ ਕਿ ਪੰਜਾਬੀ ਪੱਤਰਕਾਰੀ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਤੇ ਉਹ ਵੀ ਜਿਹੜੀ ਆ ਉਹ ਗੁਰਮੁਖੀ ਅਖਬਾਰ ਤੋਂ ਜਿਹੜੀ ਹੁੰਦੀ ਆ। ਹਾਲਾਂਕਿ ਉਦੋਂ ਪਹਿਲਾਂ ਜਿਹੜਾ ਸੀ ਅੰਮ੍ਰਿਤਸਰ ਤੋਂ ਇੱਕ ਅਖਬਾਰ ਸ੍ਰੀ ਦਰਬਾਰ ਸਾਹਿਬ ਫਰਾਇਆ ਲਾਲ ਹੋਰਾਂ ਨੇ ਜਿਹੜਾ ਕੱਢਤਾ ਸੀ, ਪਰ ਉਹਦੀ ਜਿਹੜੀ ਜਿਹੜੀ ਲਿਪੀ ਜ਼ਰੂਰ ਉਹਦੀ ਗੁਰਮੁਖੀ ਸੀ ਪਰ ਉਹਦੀ ਜਿਹੜੀ ਭਾਸ਼ਾ ਸੀ ਸਾਰੀ ਉਹ ਹਿੰਦੀ ਹੁੰਦੀ ਸੀਗੀ, ਹਿੰਦੀ ਜਾਂ ਉਰਦੂ ਮਿਕਸ ਜੀ ਜਿਹੜੀ ਭਾਸ਼ਾ ਉਹਦੀ ਹੁੰਦੀ ਸੀ ਤੇ ਪਰ ਇਹ ਜਿਹੜਾ ਪੰਜਾਬੀ ਦਾ ਪਹਿਲਾ ਅਖਬਾਰ ਪਿਓਰ ਗੁਰਮੁਖੀ ਲਿਪੀ ਦੇ ਵਿੱਚ ਕੱਢਿਆ ਉਹਦਾ ਨਾਂ ਹੀ ਜਿਹੜਾ ਸੀ ਜਿਹੜਾ 10 ਨਵੰਬਰ 1880 ਨੂੰ ਜਿਹੜਾ ਹੈਗਾ ਹਫ਼ਤਾਵਾਰੀ ਪੇਪਰ ਕੱਢਣਾ ਸ਼ੁਰੂ ਕੀਤਾ ਸਿੰਘ ਸਭਾ ਨੇ, ਉਹਦਾ ਨਾਂ ਗੁਰਮੁਖੀ ਅਖਬਾਰ ਸੀਗਾ। ਤੇ ਫਿਰ ਇਹਨਾਂ ਨੇ ਨਾਲ ਹੀ ਅਗਲੇ ਸਾਲ ਹੀ ਜਿਹੜਾ ਹੈਗਾ ਜਿਹੜਾ ਮੰਥਲੀ ਪੇਪਰ ਇੱਕ ਰਸਾਲਾ ਮੈਗਜ਼ੀਨ ਜਿਹੜਾ ਵਿਦਿਆਰਕ, ਕਿਉਂਕਿ ਵਿਦਿਆਰਕ ਤਾਂ ਹੁਣ ਤੱਕ ਸਿਲੇਬਸ ਦੇ ਵਿੱਚ ਦਾ ਹਿੱਸਾ ਬਣਦਾ ਰਿਹਾ ਪੰਜਾਬੀ ਦੇ ਵਿੱਚ ਐਵੇਂ ਤੱਕ, ਤੇ ਉਹ ਵੀ ਜਿਹੜਾ ਸੀ ਮਾਸਕ ਰਸਾਲਾ ਸਿੰਘ ਸਭਾ ਨੇ ਜਿਹੜਾ ਹੈ ਉਹ ਕੱਢਿਆ। ਤੇ ਫਿਰ ਉਹਨਾਂ ਨੂੰ ਇਹ ਵੀ ਮਹਿਸੂਸ ਹੋਇਆ ਕਿ ਕਿਉਂਕਿ ਹੁਣ ਤੱਕ ਜਿਹੜੀ ਤਾਲੀਮ ਹੈ ਜ਼ਿਆਦਾ ਚੱਲ ਰਹੀ ਆ ਉਰਦੂ ਦੇ ਵਿੱਚ, ਅੰਗਰੇਜ਼ ਵੀ ਉਰਦੂ ਨੂੰ ਵੱਧ ਉਤਸ਼ਾਹਿਤ ਕਰਦੇ ਸੀ ਕਿ ਜਿਹੜੀ ਸਾਡੀ ਗੱਲ ਆ ਉਹ ਸਿਰਫ ਜਿਹੜੇ ਗੁਰਮੁਖੀ ਪੜ੍ਹਨ ਤੱਕ ਹੀ ਜਾਂਦੀ ਹੈ ਤੇ ਜਿਹੜੇ ਸਿੱਖ ਗੁਰਮੁਖੀ ਨਹੀਂ ਪੜ੍ਹ ਸਕਦੇ ਜਾਂ ਨਹੀਂ ਪੜ੍ਹੇ ਥੋੜੇ ਜਿਹੇ ਵੱਡੇ ਉਹ ਨੇ ਉਹਨਾਂ ਤੱਕ ਵੀ ਜਿਹੜੀ ਗੱਲ ਪਹੁੰਚਾਈ ਜਾਣੀ ਚਾਹੀਦੀ ਹੈ। ਤੇ ਫਿਰ ਜਿਹੜਾ ਸੀਗਾ ਲਾਹੌਰ ਤੋਂ ਉਰਦੂ ਦਾ ਵੀ ਇੱਕ ਅਖਬਾਰ ਸ਼ੁਰੂ ਕੀਤਾ ਗਿਆ ਭਾਈ ਮਈਆ ਸਿੰਘ ਦੀ ਸੰਪਾਦਨਾ ਚ ਉਰਦੂ ਦੇ ਵਿੱਚ, ਜਿਹਦਾ ਨਾਂ ਜਿਹੜਾ ਸੀਗਾ ਖਾਲਸਾ ਗਜ਼ਟ ਸੀ। ਤੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ੁਰੂਆਤੀ ਜਿਹੜੀਆਂ ਸਾਰੀਆਂ ਉਹ ਸਿੰਘ ਸਭਾ ਨੇ ਹੀ ਕੀਤੀਆਂ ਤੇ 1902-3 ਤੱਕ ਜਿਹੜੀ ਸਿੰਘ ਸਭਾ ਬਹੁਤ ਸਰਗਰਮ ਰਹੀ ਕਿਉਂਕਿ ਉਦੋਂ ਪਹਿਲਾਂ ਕੋਈ ਸੰਸਥਾ ਨਹੀਂ ਸੀਗੀ। ਤੇ ਫਿਰ ਜਿੱਦਾਂ ਮੈਂ ਦੱਸਿਆ ਕਿ ਇਹ ਐਜੂਕੇਸ਼ਨ ਵਾਲੇ ਪਾਸੇ ਖਾਲਸਾ ਦੀਵਾਨ ਬਣੇ, ਖਾਲਸਾ ਦੀਵਾਨ ਅੰਮ੍ਰਿਤਸਰ ਬਣਿਆ, ਖਾਲਸਾ ਦੀਵਾਨ ਲਾਹੌਰ ਬਣਿਆ, ਫਿਰ ਉਹਨਾਂ ਨੂੰ ਫਿਰ ਰਲੇਵਾਂ ਕਰਕੇ ਚੀਫ ਖਾਲਸਾ ਦੀਵਾਨ ਬਣਿਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੁਣ ਵੀ ਜਿਹੜਾ ਸਕੂਲ ਚਲਾ ਰਿਹਾ ਹੈਗਾ। ਤੇ ਜਿਹੜਾ ਖਾਲਸਾ ਕਾਲਜ ਹੈ ਉਹ ਵੀ ਚੀਫ ਖਾਲਸਾ ਦੀਵਾਨ ਦੀ ਹੀ ਜਿਹੜੀ ਕਾਢ ਸੀ ਕਿ ਇੱਥੇ ਖਾਲਸਾ ਕਾਲਜ ਹੋਣਾ ਚਾਹੀਦਾ। ਫਿਰ ਇਹ ਮਸਲਾ ਰਿਹਾ ਕਿ ਖਾਲਸਾ ਕਾਲਜ ਲਾਹੌਰ ਚ ਬਣੇ ਜਾਂ ਅੰਮ੍ਰਿਤਸਰ ਚ ਬਣੇ, ਇਹ ਵੀ ਜਿਹੜਾ ਹੈਗਾ ਸਿੰਘ ਸਭਾ ਲਹਿਰ ਦੇ ਆਗੂਆਂ ਦੀ ਜਿਹੜੀ ਹੈ ਜਾਂ ਪ੍ਰੇਰਨਾ ਕਹਿ ਲਓ ਕੁਛ ਵੀ, ਉਹਨਾਂ ਦੇ ਨਾਲ ਹੀ ਜਿਹੜਾ ਸੀ ਫਿਰ ਇਹ ਅੰਮ੍ਰਿਤਸਰ ਦੇ ਵਿੱਚ ਬਣਾਉਣ ਦਾ ਜਿਹੜਾ ਇਹ ਫੈਸਲਾ ਕੀਤਾ ਗਿਆ। ਇੱਕ ਗੌਤਮ ਜੀ ਜਿਹੜਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਹੈ, ਇਹ ਅਸਲ ਦੇ ਵਿੱਚ ਇਹਦੇ ਚ ਸਿੰਘ ਸਭਾ ਲਹਿਰ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਵੱਖਰੀ ਗੱਲ ਹੈ ਕਿ SGPC ਨੇ ਵੀ ਸਿੰਘ ਸਭਾ ਨੂੰ ਵਿਸਾਰਤਾ ਤੇ ਅਕਾਲੀ ਦਲ ਨੇ ਤਾਂ ਚਲੋ ਇੱਕ ਪੋਲੀਟੀਕਲ ਪਾਰਟੀ ਬਣ ਕੇ ਉਹਨੇ ਵਿਸਾਰ ਨਹੀਂ ਸੀ, ਕਿਉਂਕਿ ਉਦੋਂ ਪਹਿਲਾਂ ਸਿੱਖਾਂ ਨੂੰ ਜਿਹੜੀ ਹੈ ਇੱਕ ਧਾਰਮਿਕ ਸੇਧ ਦੇਣ ਵਾਸਤੇ ਜਾਂ ਇੱਕ ਪੋਲੀਟੀਕਲ ਸੇਧ ਦੇਣ ਵਾਸਤੇ ਕੋਈ ਸੰਸਥਾ ਹੈ ਹੀ ਨਹੀਂ ਸੀ। ਜਿੱਦਾਂ ਮੈਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਅੱਖਰ ਰਾਜ ਤਾਂ ਉਹ ਤਾਂ ਰਾਜਿਆਂ ਦਾ ਰਾਜ ਤਾਂ ਆਪਣੇ ਤਰੀਕੇ ਦਾ ਹੁੰਦਾ ਨਾ, ਉੱਥੋਂ ਤੁਸੀਂ ਕੋਈ ਬਹੁਤੀ ਉਮੀਦ ਨਹੀਂ ਕਰ ਸਕਦੇ ਜੇ ਇਸ ਪਾਸੇ ਵੱਲ ਜਿਹੜਾ ਧਿਆਨ ਰਾਜਿਆਂ ਦਾ ਨਾ ਹੋਵੇ। ਤੇ ਜਾਂ ਫਿਰ ਇੱਥੇ ਪ੍ਰਿੰਸਲੀ ਸਟੇਟ ਸੀਗੀਆਂ, ਸਿੱਖ ਸਟੇਟ 7-8 ਜਿਹੜੀਆਂ, ਤੇ ਜਿਹਦੇ ਚ ਪਟਿਆਲਾ ਨਾਭਾ ਇਹ ਰਿਆਸਤਾਂ ਸੀ, ਤੇ ਇਸ ਤਰ੍ਹਾਂ ਦੀ ਜਿਹੜੀ ਕੋਈ ਸਰਪ੍ਰਸਤੀ ਜਿਹੜੀ ਉਹ ਬਣੀ ਨੀ ਤੇ ਐਜੂਕੇਸ਼ਨ ਵਾਲੇ ਪਾਸੇ ਖਾਸ ਕਰਕੇ ਤੇ ਫਿਰ ਸਿੱਖੀ ਵਾਲੇ ਪਾਸੇ। ਸਿੱਖੀ ਨੂੰ ਜਿਹੜਾ ਸੀ ਉਹ ਜਿਵੇਂ ਆਪਾਂ ਕਹਿੰਦੇ ਹਾਂ ਕਿ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸਿੱਖੀ ਦੇ ਮੁਤਾਬਕ ਕਿਵੇਂ ਚੱਲੇ, ਸਿੱਖ ਸਿਧਾਂਤ ਦੇ ਮੁਤਾਬਕ ਕਿਵੇਂ ਚੱਲੇ, ਇਹਦੇ ਚ ਬਹੁਤ ਵੱਡਾ ਯੋਗਦਾਨ ਆ ਸਿੰਘ ਸਭਾ ਦਾ, ਸਿੰਘ ਸਭਾ ਲਹਿਰ ਦਾ ਆਪਾਂ ਇਹ ਕਹਿ ਲਈ। ਕਿਉਂਕਿ ਹਰੇਕ ਗੁਰਦੁਆਰਾ ਮਹੰਤ ਦੀ ਆਪਣੀ ਪ੍ਰਾਈਵੇਟ ਪ੍ਰਾਪਰਟੀ ਹੁੰਦਾ ਸੀ, ਆਪਾਂ ਨੂੰ ਜਿਹੜਾ ਹੈਗਾ ਨਨਕਾਣਾ ਸਾਹਿਬ ਦਾ ਸਾਕਾ ਤਾਂ ਕਿਸੇ ਨੂੰ ਨੀ ਭੁੱਲਿਆ, ਮਹੰਤ ਨਾਰਾਇਣ ਦਾਸ ਵਾਲਾ, ਤੇ ਜੋ ਆਪਣੀ ਪ੍ਰੋਪਰਟੀ ਸਮਝਦਾ ਸੀ ਜਾਂ ਉੱਥੇ ਜਿਹੜੇ ਕੁਕਰਮ ਉਹ ਕਰਦਾ ਸੀ। ਤੇ ਉਸ ਇਹਦੇ ਚ ਇੱਕ ਕਿ ਸਿੱਖ ਸਿਧਾਂਤ ਦੇ ਮੁਤਾਬਕ, ਬਾਣੀ ਦੇ ਮੁਤਾਬਕ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਪ੍ਰਬੰਧ ਕਿਵੇਂ ਚੱਲੇ, ਸਿੱਖੀ ਕਿਵੇਂ ਚੱਲੇ, ਸਿੱਖੀ ਦਾ ਪ੍ਰਚਾਰ ਕਿਵੇਂ ਹੋਵੇ, ਇਹ ਚ ਬਹੁਤ ਵੱਡਾ ਯੋਗਦਾਨ ਆ ਸਿੰਘ ਸਭਾ ਦਾ। ਤੇ ਫਿਰ ਉੱਥੋਂ ਹੀ ਇਹ ਜਿਹੜਾ ਸਾਰਾ ਅਕਾਲੀ ਦਲ ਦੀ ਮੂਵਮੈਂਟ, ਫਿਰ ਪੋਲੀਟੀਕਲ ਮੂਵਮੈਂਟ, ਠੀਕ ਹੈ ਉੱਥੇ ਕਿਉਂਕਿ ਸਿੰਘ ਸਭਾ ਦਾ ਕੋਈ ਪੋਲੀਟੀਕਲ ਏਜੰਡਾ ਬਿਲਕੁਲ ਹੈ ਨੀ ਸੀਗਾ, ਇਸ ਕਰਕੇ ਉਹ ਉਹਦੇ ਚ ਬਿਲਕੁਲ ਪਿੱਛੇ ਹਟ ਗਏ ਤੇ ਕਿਤੇ ਰਹੇ ਨੀ। ਤੇ ਫਿਰ SGPC ਉਹਦੇ ਚੋਂ ਨਿਕਲੀ ਤੇ ਇਸ ਤਰ੍ਹਾਂ ਦੀ। ਪਰ ਇੱਕ ਜਿਹੜਾ ਸੀ ਉਹਦਾ ਇਹ ਹੋਇਆ ਕਿ ਸਿੰਘ ਸਭਾ ਇੱਕ ਏਦਾਂ ਦੀ ਮੂਵਮੈਂਟ ਬਣ ਗਈ ਜਿੱਥੇ ਇਤਿਹਾਸਕ ਗੁਰਦੁਆਰੇ ਨਹੀਂ ਸੀ, ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਤੱਕ ਜਾਂ ਰਿਆਸਤਾਂ ਤੱਕ ਵੀ ਸਿਰਫ ਤੇ ਸਿਰਫ ਜਿਹੜਾ ਸੀ ਲੋਕ ਉਹ ਜਾਂ ਡੇਰਿਆਂ ਚ ਜਾਂਦੇ ਸੀ ਜਾਂ ਜਿੱਥੇ ਇਤਿਹਾਸਕ ਗੁਰਦੁਆਰੇ ਸੀ ਉਹ ਵੀ ਮਹੰਤਾਂ ਦੇ ਮਸੰਦਾਂ ਦੇ ਪ੍ਰਬੰਧ ਹੇਠ ਸੀਗੇ ਜਾਂ ਉੱਥੇ ਉਹਨਾਂ ਨੂੰ ਜਾਣਾ ਪੈਂਦਾ ਸੀ। ਸਿੰਘ ਸਭਾ ਮੂਵਮੈਂਟ ਨੇ ਕਿਹਾ ਕਿ ਜਿੱਥੇ ਵੀ ਜਿਹੜੇ ਹੈਗੇ ਸਿੰਘ ਇਕੱਠੇ ਹੋ ਕੇ ਆਪਣੀ ਕਮੇਟੀ ਬਣਾ ਕੇ ਆਪਣਾ ਕੋਈ ਗੁਰਦੁਆਰਾ ਉੱਥੇ ਸਾਂਝੀ ਜਗ੍ਹਾ ਬਣਾ ਸਕਦੇ ਆ। ਇਹੀ ਕਾਰਨ ਹੈ ਕਿ ਦੇਸ਼ ਦੇ ਵਿੱਚ ਜਿਹੜਾ ਹੁਣ ਜੇ ਕੋਈ ਵਧੀਆ ਤਰੀਕੇ ਨਾਲ ਗੁਰਦੁਆਰੇ ਚੱਲ ਰਹੇ ਨੇ, ਲੋਕਲ ਪ੍ਰਬੰਧਕ ਕਮੇਟੀ ਹੁੰਦੇ ਨੇ, ਤਾਂ ਉਹ ਸਿੰਘ ਸਭਾ ਦੇ ਜਿਹੜੇ ਹੈਗੇ ਆ ਗੁਰਦੁਆਰੇ ਹੀ ਨੇ, ਤੁਸੀਂ ਕਿਤੇ ਵੀ ਜਿਹੜੀ ਆ ਉਹ ਨਜ਼ਰ ਮਾਰ ਸਕਦੇ ਹੋ। ਤੇ ਪਰ ਕਿਉਂਕਿ ਫਿਰ ਉਸ ਤੋਂ ਬਾਅਦ ਹਾਲਾਂਕਿ ਇੱਥੇ ਅਕਾਲੀ ਦਲ ਦੀਆਂ ਸਰਕਾਰਾਂ ਵੀ ਬਣੀਆਂ, SGPC ਨੇ ਵੀ ਕਦੇ ਬਾਂਹ ਨਹੀਂ ਫੜੀ, ਉਹ ਫਿਰ ਇਹਨਾਂ ਗੁਰਦੁਆਰਿਆਂ ਦੀ ਇੱਕ ਸੰਸਥਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਬਣੀ, ਤੇ ਉਹ ਥੋੜਾ ਮੋਟਾ ਚਲੋ ਜਿੰਨੇ ਕੁ ਉਹਨਾਂ ਕੋਲ ਫੰਡਸ ਵਗੈਰਾ ਹੁੰਦੇ ਉਹਨਾਂ ਨੂੰ ਚਲਾ ਰਹੀ ਹੈ, ਤੇ ਪਰ ਉਸ ਦੂਸਰੀ ਸਰਪ੍ਰਸਤੀ ਜਿਹੜੀ ਸੀ ਉਹ ਬਿਲਕੁਲ ਖਤਮ ਹੋ ਗਈ, ਕਿਉਂਕਿ ਰਿਆਸਤਾਂ ਖਤਮ ਹੋਣ ਤੋਂ ਬਾਅਦ ਜਿਹੜਾ ਥਾਪੜਾ ਜਿਵੇਂ ਮਹਾਰਾਜਾ ਫਰੀਦਕੋਟ ਵੀ ਇਹਦੇ ਸਰਪ੍ਰਸਤ ਰਹੇ, ਮਹਾਰਾਜਾ ਨਾਭਾ ਵੀ ਰਹੇ, ਬਿਕਰਮਨ ਸਿੰਘ ਤਾਂ ਇਹਦੇ ਜਿਹੜੇ ਮੈਂਬਰ ਹੀ ਰਹੇ ਜਿਹੜੇ ਕਪੂਰਥਲਾ ਦੇ ਰਾਜਾ ਸੀਗੇ, ਤੇ ਉਦਾਂ ਦੀ ਜਿਹੜੀ ਸਰਪ੍ਰਸਤੀ ਨਾ ਰਹਿਣ ਕਰਕੇ ਫਿਰ ਹੌਲੀ ਹੌਲੀ ਜਿਹੜੀ ਸੀ ਉਹ ਲਹਿਰ ਤਾਂ ਚਲੋ ਉਦੋਂ ਹੀ ਇਹ ਪਿੱਛੇ ਹਟ ਗਈ ਸੀ ਜਿੱਦਾਂ ਤੋਂ ਸ਼ੁਰੂਆਤ ਕੀਤੀ ਕਿ ਸਮਾਜ ਸੁਧਾਰ ਵਾਲੇ ਪਾਸੇ ਇਹਨੇ ਕੰਮ ਕੀਤਾ। ਤੇ ਇੱਕ ਜਿਹੜੀ ਹੋਰ ਵੱਡੀ ਗੱਲ ਹੈ ਉਹ ਮੈਂ ਜ਼ਰੂਰ ਕਰਨੀ ਚਾਹਾਂਗਾ ਕਿ ਜਦੋਂ ਆਰੀਆ ਸਮਾਜ ਲਹਿਰ ਸ਼ੁਰੂ ਹੋਈ ਸਭ ਤੋਂ ਵੱਧ ਉਹਨੂੰ ਜਿਹੜਾ ਰਿਸਪੋਂਸ ਸੀਗਾ ਉਹ ਪੰਜਾਬ ਤੋਂ ਮਿਲਿਆ, ਤੇ ਪੰਜਾਬ ਦੇ ਵਿੱਚ ਰਿਸਪੋਂਸ ਵੀ ਜਿਹੜਾ ਸਿੱਖੀ ਵਾਲੇ ਪਾਸੋਂ ਮਿਲਿਆ, ਕਿਉਂਕਿ ਜਿਹੜੇ ਸਵਾਮੀ ਦਯਾਨੰਦ ਸਰਸਵਤੀ ਸੀ ਉਹਦੇ ਜਿਹੜੇ ਬਹੁਤ ਸਾਰੀਆਂ ਗੱਲਾਂ ਉਹ ਸੂਤ ਬੈਠਦੀਆਂ ਸੀ ਸਿੱਖ ਸਿਧਾਂਤ ਦੇ ਅਨੁਸਾਰ, ਕਿਉਂਕਿ ਇੱਥੇ ਪਹਿਲਾਂ ਸਿੱਖੀ ਦਾ ਪ੍ਰਚਾਰ ਸੀ ਤੇ ਉਹੀ ਸਮਾਜ ਸੁਧਾਰ ਦੀ ਗੱਲ ਉਹ ਕਰਦੇ ਸੀ, ਮੂਰਤੀ ਪੂਜਾ ਦਾ ਵਿਰੋਧ ਕਰਦੇ ਸੀ, ਹੋਰ ਇੱਦਾਂ ਦੀਆਂ ਗੱਲਾਂ। ਜਦੋਂ ਫਿਰ ਉਹਨਾਂ ਦਾ ਇੱਕ ਗ੍ਰੰਥ ਆਇਆ ਸਤਿਆਰਥ ਪ੍ਰਕਾਸ਼, ਤੇ ਉਹਦੇ ਚ ਉਹਨਾਂ ਨੇ ਜਿਵੇਂ ਮੁਸਲਮਾਨ ਜਿਹੜੇ ਪੈਗੰਬਰ ਸੀ ਉਹਨਾਂ ਦੀ ਨਿੰਦਾ ਕੀਤੀ, ਈਸਾ ਮਸੀਹ ਦੀ ਨਿੰਦਾ ਕੀਤੀ, ਹੋਰਾਂ ਦੀ ਕੀਤੀ, ਨਾਲ ਹੀ ਫਿਰ ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਦੀ ਜਿਹੜੀ ਨਿੰਦਾ ਉਹ ਸ਼ੁਰੂ ਕਰਤੀ ਕਿ ਉਹਨਾਂ ਨੂੰ ਸੰਸਕ੍ਰਿਤ ਨਹੀਂ ਸੀ ਆਉਂਦੀ, ਉਹਨਾਂ ਦਾ ਜਿਹੜੀ ਉਹਨਾਂ ਦੀ ਭਾਸ਼ਾ ਹੈ ਉਹ ਤਾਂ ਬਿਲਕੁਲ ਪੇਂਡੂ ਭਾਸ਼ਾ ਹੈ, ਰਸਟਿਕ ਹੈ, ਇੱਦਾਂ ਦੀਆਂ। ਫਿਰ ਉੱਥੋਂ ਜਵਾਬ ਮੰਗਣਾ ਸ਼ੁਰੂ ਕਰਤਾ, ਤੇ ਇਹ ਵੀ ਕਿਹਾ ਜਾਂਦਾ ਹਾਲਾਂਕਿ ਚਲੋ ਇਹਦਾ ਕੋਈ ਰਿਟਨ ਐਵੀਡੈਂਸ ਤਾਂ ਕਿਤੇ ਹੈ ਨਹੀਂ ਕਿ ਉਹਨਾਂ ਨੇ ਦਯਾਨੰਦ ਨੇ ਕਿਹਾ ਕਿ ਮੈਥੋਂ ਭੁੱਲ ਹੋਈ ਹੈ ਕਿਉਂਕਿ ਮੇਰੇ ਤਾਂ ਪ੍ਰੇਰਨਾ ਸਰੋਤ ਨੇ, ਮੈਂ ਇਹ ਵਾਪਸ ਕੱਢਾਂਗਾ ਆਪਣੀ ਜਿਹੜੀ ਸਤਿਆਰਥ ਪ੍ਰਕਾਸ਼ ਚੋਂ। ਪਰ ਕਿਉਂਕਿ ਉਦੋਂ ਬਾਅਦ ਉਹਨਾਂ ਦੀ ਮੌਤ ਹੋ ਗਈ, ਤੇ ਉਦੋਂ ਬਾਅਦ ਜਿਹੜੀ ਦਯਾਨੰਦ ਐਂਗਲੋ ਵੈਦਿਕ ਮੂਵਮੈਂਟ ਸ਼ੁਰੂ ਹੋਈ, ਤੇ ਜਾਂ ਜਿਹੜੇ ਆਰੀਆ ਸਮਾਜੀ ਸੀ ਉਹਨਾਂ ਨੇ ਫਿਰ ਉਹ ਤੋਂ ਹਟਾਇਆ ਨੀ। ਅੱਜ ਵੀ ਸਤਿਆਰਥ ਪ੍ਰਕਾਸ਼ ਦਾ ਹਿੱਸਾ ਹੈ, ਜੋ ਸਿੱਖ ਧਰਮ ਬਾਰੇ ਜਾਂ ਗੁਰੂ ਨਾਨਕ ਬਾਰੇ ਉਹਨਾਂ ਦੀਆਂ ਅਪਮਾਨਜਨਕ ਟਿੱਪਣੀਆਂ ਨੇ ਉਹ ਹੈਗੀਆਂ। ਪਰ ਉਹਦਾ ਜਿਹੜਾ ਸੀ ਵਿਰੋਧ ਫਿਰ ਕਾਫੀ ਹੋਇਆ ਆਰੀਆ ਸਮਾਜ ਮੂਵਮੈਂਟ ਦਾ ਜਾਂ ਹੋ ਰਿਹਾ। ਇਹੀ ਕਾਰਨ ਸੀਗਾ ਕਿ ਫਿਰ ਉਹ ਆਰੀਆ ਸਮਾਜ ਮੂਵਮੈਂਟ ਸਿਰਫ ਥੋੜੇ ਜਿਹੇ ਥਾਂ ਤੇ ਜਿਵੇਂ ਜਲੰਧਰ ਦੇ ਵਿੱਚ ਜਾਂ ਕੁਛ ਪੋਕਟ ਦੇ ਵਿੱਚ ਸੁੰਗੜ ਕੇ ਰਹਿ ਗਈ ਅਬੋਹਰ ਦੇ ਵਿੱਚ। ਤੇ ਇਹ ਇਸ ਤਰ੍ਹਾਂ ਜਿਹੜਾ ਸੀ ਉਹ ਫਿਰ ਇਹ ਐਡੀਆਂ ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਵੀ, ਤੇ ਫਿਰ ਹੁਣ ਕਿਉਂਕਿ ਕੋਈ ਇਹਨਾਂ ਦਾ ਸਿਆਸੀ ਆਧਾਰ ਨਾ ਹੋਣ ਕਰਕੇ, ਤੇ ਕਿਉਂਕਿ ਇਹਨਾਂ ਨੇ ਵਿਦਿਅਕ ਸੰਸਥਾਵਾਂ ਵੀ ਜਿਹੜੀਆਂ ਅਲੱਗ ਅਲੱਗ ਜਿਹੜੀਆਂ ਮੈਨੇਜਮੈਂਟ ਬਣ ਗਈਆਂ, ਜਿਵੇਂ ਚੀਫ਼ ਖਾਲਸਾ ਦੀਵਾਨ ਦੀ ਵੀ ਹੋਰ ਤਰ੍ਹਾਂ ਦੀ ਮੈਨੇਜਮੈਂਟ ਬਣ ਗਈ, ਤੇ ਫਿਰ ਉਹ ਬਸ ਕੇਂਦਰੀ ਸਿੰਘ ਸਭਾ ਇੱਕ ਸੰਸਥਾ ਰਹਿ ਗਈ ਜਿਹੜੀ ਇਹਨਾਂ ਸਾਰੇ ਗੁਰਦੁਆਰੇ ਇਹਨਾਂ ਦੇ ਕੋਈ ਮਤਾਹਤ ਨਹੀਂ ਹੈਗੇ, ਉਹ ਆਪਣੀ ਇੱਛਾ ਦੇ ਨਾਲ ਇਹਦੇ ਨਾਲ ਜੁੜ ਜਾਂਦੇ ਆ, ਪਰ ਇਹ ਵੀ ਬਸ ਉਹ ਥੋੜੀ ਮੋਟੀ ਐਕਟੀਵਿਟੀ ਜਿਹੜੀ ਆ ਉਹ ਇਹਨਾਂ ਕੋਲ ਰਹਿ ਗਈ ਹੈ
4: ਜੀ। ਇਹ ਇਹ ਗੱਲ ਇੱਕ ਥੋੜ੍ਹਾ ਜਿਹਾ ਵੈਸੇ ਵਿਵਾਦ ਵੀ ਇਹਦੇ ਨਾਲ ਜਾ ਜੁੜਦਾ ਹੈਗਾ, ਜਦੋਂ ਵੀ ਕੋਈ ਲਹਿਰ ਬਹੁਤ ਵੱਡੀ ਹੋ ਜਾਂਦੀ ਹੈ ਅਤੇ ਮਾਸਿਸ ਦੀ ਲਹਿਰ ਬਣ ਜਾਂਦੀ ਹੈ, ਆਮ ਲੋਕਾਂ ਦੀ ਲਹਿਰ ਬਣ ਜਾਂਦੀ ਹੈ, ਜ਼ਾਹਰ ਜਿਹੀ ਗੱਲ ਹੈ ਕਿ ਉਹਦੇ ਨਾਲ ਸਵਾਲ ਜਿਹੜੇ ਨੇ ਉੱਥੇ ਉੱਠਣੇ ਵਾਜਬ ਹੁੰਦੇ ਹੈਗੇ ਨੇ। ਜਿੱਦਾਂ ਤੁਸੀਂ ਆਰੀਆ ਸਮਾਜੀ ਲਹਿਰ ਦੇ ਨਾਲ ਜੁੜ ਕੇ ਦੀ ਗੱਲ ਕੀਤੀ ਕਿ ਇੱਕ ਵਾਦ ਵਿਵਾਦ ਹੋਣਾ ਸ਼ੁਰੂ ਹੋ ਗਿਆ ਸੀ, ਪਰ ਸਿੰਘ ਸਭਾ ਲਹਿਰ ਦੇ ਵਿੱਚ ਕਾਫੀ ਵਿਵਾਦ ਇਹ ਵੀ ਜੁੜਦੇ ਹੈਗੇ ਨੇ ਕਿ ਕਿਉਂਕਿ ਇਹਨਾਂ ਨੇ ਸ਼ੁਰੂ ਦੇ ਵਿੱਚ ਹੀ ਇਹ ਫੈਸਲਾ ਕਰ ਲਿਆ ਸੀਗਾ ਕਿ ਜਿੱਦਾਂ ਤੁਸੀਂ ਵੀ ਦੱਸਿਆ ਕਿ ਗੁਰਮਤਿ ਪ੍ਰਚਾਰ ਤੱਕ ਜਾਂ ਵਿੱਦਿਆ ਦੇ ਪ੍ਰਸਾਰ ਤੱਕ ਦੀ ਇਹ ਲਹਿਰ ਹੋਏਗੀ, ਇਹਦੇ 'ਚ ਅੰਗਰੇਜ਼ੀ ਸਰਕਾਰ ਜਿਹੜੀ ਆ, ਬਰਤਾਨਵੀ ਹਕੂਮਤ ਆ, ਉਹਦੇ ਬਾਰੇ ਕੋਈ ਵੀ ਸਿਆਸੀ ਚਰਚਾ ਨਹੀਂ ਕੀਤੀ ਜਾਏਗੀ। ਇਹਨਾਂ ਦੀ ਬੈਠਕਾਂ ਦੇ ਵਿੱਚ ਵੀ ਇਹ ਅਹਿਦ ਲਿਆ ਜਾਂਦਾ ਸੀ। ਤੁਸੀਂ ਮੀਡੀਆ ਦੀ ਵੀ ਗੱਲ ਕੀਤੀ, ਜਿਹੜੇ ਅਖਬਾਰ ਵੀ ਸ਼ੁਰੂ ਕੀਤੇ ਸੀਗੇ, ਜਿੱਦਾਂ ਤੁਸੀਂ ਦੱਸਿਆ ਕਿ ਖਾਲਸਾ ਅਖਬਾਰ ਸੀਗਾ ਅਤੇ ਦੀ ਖਾਲਸਾ ਵੀ ਸੀਗਾ, ਅੰਗਰੇਜ਼ੀ ਦਾ ਅਖਬਾਰ ਸੀ। ਸੋ ਅੰਗਰੇਜ਼ੀ ਤੋਂ ਜਾਂ ਬਰਤਾਨਵੀ ਹਕੂਮਤ ਤੋਂ ਇਹ ਉਲਟ ਨਹੀਂ ਹੋਏ ਹੈਗੇ, ਬਲਕਿ ਇਤਿਹਾਸ ਦੇ ਵਿੱਚ ਇਹੋ ਜਿਹੇ ਵੀ ਕੁਛ ਸੰਦਰਭ ਮਿਲਦੇ ਹੈਗੇ ਨੇ ਕਿ ਜਿਹੜੀ ਬਰਤਾਨਵੀ ਹਕੂਮਤ ਜਿਹੜੀ ਸੀਗੀ ਉਹ ਜਿਸ ਤਰ੍ਹਾਂ ਦੀਆਂ ਆਰਿਆ ਸਮਾਜੀ ਆ, ਹੋਰ ਜਿਹੜੀਆਂ ਬ੍ਰਹਮ ਸਮਾਜ ਜਿਹੜੀਆਂ ਐਸੀਆਂ ਲਹਿਰਾਂ ਸੀ, ਉਹਨਾਂ ਦੇ ਖਿਲਾਫ ਖੜ੍ਹੇ ਹੋਣ ਦੇ ਲਈ ਜਿਹੜੀ ਸਿੰਘ ਸਭਾ ਲਹਿਰ ਦੇ ਕੁਛ ਇੱਕ ਤੱਤ ਸੀਗੇ, ਜਿਵੇਂ ਤੱਤ ਖਾਲਸਾ ਵੀ ਸੀ, ਉਹਨਾਂ ਨੂੰ ਉਹ ਸਪੋਰਟ ਕਰਦੇ ਸੀ, ਫਾਈਨੈਂਸ਼ੀਅਲੀ ਸਪੋਰਟ ਕਰਦੇ ਸੀਗੇ ਕਿ ਤੁਸੀਂ ਕਰੋ। ਇੱਥੋਂ ਤੱਕ ਕਿ ਖਾਲਸਾ ਕਾਲਜ ਜਿਹੜਾ ਅੰਮ੍ਰਿਤਸਰ 'ਚ 1892 'ਚ ਸ਼ੁਰੂ ਹੁੰਦਾ, ਉਹਦੇ ਲਈ ਵੀ ਬਰਤਾਨਵੀ ਹਕੂਮਤ ਜਿਹੜੀ ਹੈਗੀ ਉਹ ਫੰਡਿੰਗ ਕਰਦੀ ਹੈ। ਫਿਰ ਕੁਈਨ ਵਿਕਟੋਰੀਆ ਦੀ ਜਿਹੜੀ ਬਰਥ ਐਨੀਵਰਸਰੀ ਹੈ ਉਹਨੂੰ ਲਾਹੌਰ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਿੰਘ ਸਭਾ ਦੀ ਤਰਫ ਤੋਂ ਮਨਾਇਆ ਜਾਂਦਾ ਹੈਗਾ। ਕੁੱਲ ਮਿਲਾ ਕੇ ਕਲੋਨੀਅਲ ਸਟ੍ਰੈਟਜੀ ਦੇ ਨਾਲ ਬਿਲਕੁਲ ਕੁਛ ਹੱਦ ਤੱਕ ਜਿਹੜਾ ਇਹਦਾ ਇੱਕ ਧੜਾ ਸੀ ਉਹ ਫਿੱਟ ਬੈਠਦਾ ਸੀਗਾ। ਸੋ ਇਹ ਬਰਤਾਨਵੀ ਸਾਮਰਾਜ ਨੂੰ ਵੀ ਮਨਜ਼ੂਰ ਸੀਗਾ, ਔਰ ਇਹੀ ਕਹਿ ਰਹੇ ਨੇ ਕਿ ਇਹਨਾਂ ਦੇ ਚੱਲਦਿਆਂ ਹੋਇਆਂ ਫਿਰ ਜਿਹੜਾ ਕਾਨ ਸਿੰਘ ਨਾਭਾ ਹੋਣਾ ਨੇ ਜਿਹੜਾ ਇੱਕ ਕਲਾਸੀਕਲ ਟਰੈਕਟ ਲਿਖਿਆ ਸੀ ਹਮ ਹਿੰਦੂ ਨਹੀਂ, ਇਸ ਕਿਸਮ ਦੀਆਂ ਆਈਡੀਓਲੋਜੀਜ਼ ਫਿਰ ਪੇਸ਼ ਕੀਤੀਆਂ ਜਾਣ ਲੱਗ ਪਈਆਂ, ਕਿਉਂਕਿ ਉਹ ਜਿਹੜੀਆਂ ਸੰਸਥਾਵਾਂ ਸੀ ਉਹ ਕਹਿੰਦੀਆਂ ਸੀ ਕਿ ਤੁਸੀਂ ਹਿੰਦੂਆਂ ਦੇ ਵਿੱਚ ਰਲੋ, ਜਦਕਿ ਤੱਤ ਖਾਲਸਾ ਜਾਂ ਹੋਰ ਸੁਧਾਰਕ ਜਿਹੜੇ ਕਹਿੰਦੇ ਸੀ ਕਿ ਨਹੀਂ ਸਿੱਖ ਹਿੰਦੂ ਨਹੀਂ। ਖੈਰ ਚਲੋ ਸਿੱਖ ਹਿੰਦੂ ਨਹੀਂ ਉਹ ਤਾਂ ਇੱਕ ਵੱਖਰਾ ਵਿਸ਼ਾ, ਪਰ ਕੀ ਸਵਾਲ ਇਹ ਹੈਗਾ ਕਿ ਵਰ ਦੀਜ ਐਸੋਸੀਏਸ਼ਨ ਜਾਂ ਸਿੰਘ ਸਭਾ ਮੂਵਮੈਂਟ ਜਿਹੜਾ ਸੀ, ਵਾਜ਼ ਇਟ ਇੰਟੈਂਸ਼ਨਲੀ ਇਨਕਲਾਈਨ ਟੂਵਰਡਸ ਬ੍ਰਿਟਿਸ਼ ਕਲੋਨੀਅਲ ਗਵਰਨਮੈਂਟ?
5: ਨਹੀਂ ਨਹੀਂ, ਜਿਹੜਾ ਗੌਤਮ ਜੀ ਦੇਖੋ ਉਹਦੇ ਜਿਹੜਾ ਪਹਿਲੇ ਜਿਹੜੇ ਰੈਵੋਲੂਸ਼ਨ ਹੈ ਨਾ, ਜਦੋਂ ਸਿੰਘ ਸਭਾ ਦੇ ਅਸੀਂ ਪੜ੍ਹਦੇ ਹਾਂ ਉਹਦੇ 'ਚ ਇੱਕ ਗੱਲ ਬੜੀ ਸਪਸ਼ਟ ਹੈ, ਬੜੀ ਕਲੀਅਰ ਹੈ ਵੀ ਅਸੀਂ ਕਿਸੇ ਵੀ ਸਰਕਾਰ ਨਾਲ ਆਡਾ ਨਹੀਂ ਲਾਉਣਾ। ਤੇ ਇਹੀ ਕਾਰਨ ਸੀ ਕਿ ਜਦੋਂ ਅਕਾਲੀ ਮੂਵਮੈਂਟ ਚੱਲੀ, ਅਕਾਲੀ ਮੋਰਚੇ ਲੱਗੇ, ਉੱਥੇ ਸਿੰਘ ਸਭਾ ਜਿਹੜੀ ਆ ਉਹ ਬਿਲਕੁਲ ਸਾਇਲੈਂਟ ਹੈ, ਕਿਤੇ ਹੈ ਨਹੀਂ। ਤੇ ਵੀ ਸਾਡਾ ਜਿਹੜਾ ਸਿਰਫ ਸਿਰਫ ਇੱਕੋ ਇੱਕ ਮਤਲਬ ਧਰਮ ਦਾ ਪ੍ਰਚਾਰ ਤੇ ਵਿਦਿਆ ਇਹ ਹੈ। ਜਿਹੜੀਆਂ ਦੂਜੀਆਂ ਗੱਲਾਂ ਨੇ ਜਿਹਦੇ 'ਚ ਖਾਸ ਕਰਕੇ ਭਾਈ ਕਾਨ ਸਿੰਘ ਨਾਭਾ ਦੀ ਗੱਲ ਜਿਹੜੀ ਜਿੱਦਾਂ ਆਈ ਹੈ, ਹੁਣ ਜਿਹੜੇ ਮਿਸਟਰ ਮੈਕਾਲਫ ਦਾ ਨਾਂ ਬੜਾ ਆਉਂਦਾ, ਉਹ ਡੀਸੀ ਰਹੇ ਇੱਥੇ ਤੇ ਬਾਅਦ ਦੇ ਵਿੱਚ ਉਹ ਡਿਵੀਜ਼ਨਲ ਜੱਜ ਵੀ ਰਹੇ, ਕਮਿਸ਼ਨਰ ਰਹੇ ਹਨ, ਤੇ ਜਿਨ੍ਹਾਂ ਨੇ ਕਾਫੀ ਕੰਮ ਕੀਤਾ ਹਿਸਟਰੀ ਦੇ ਉੱਪਰ। ਹੁਣ ਸ਼ੁਰੂਆਤ ਮੈਕਾਲਫ ਨੇ ਜਦੋਂ ਜਿਹੜਾ ਹੈਗਾ ਸ਼ਗਿਰਦੀ ਜਦੋਂ ਧਾਰਨ ਕੀਤੀ ਭਾਈ ਕਾਨ ਸਿੰਘ ਨਾਭਾ ਦੀ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਵਾਸਤੇ, ਤੇ ਉਹ ਵੀ ਆਪਾਂ ਇਹ ਕਹਿ ਸਕਦੇ ਕਿ ਉਹਦਾ ਜ਼ਰੀਆ ਵੀ ਜਿਹੜਾ ਹੈਗਾ ਉਹ ਇੱਕ ਸਿੰਘ ਸਭਾ ਹੀ ਸੀ। ਤੇ ਪਰ ਸਿੰਘ ਸਭਾ ਨੇ ਇੱਦਾਂ ਦਾ ਜਿਹੜਾ ਹੈ ਸਟੇਕ ਕਦੇ ਨਹੀਂ ਲਿਆ ਕਿ ਉਹਨਾਂ ਨੇ ਕਿਸੇ ਦੂਜੇ ਧਰਮ ਦੇ ਖਿਲਾਫ ਪ੍ਰਚਾਰ ਕਰਨਾ। ਸਗੋਂ ਜੇ ਸਿੰਘ ਸਭਾ ਦੀ ਜੇ ਕਿਤੇ ਰਹੀ ਸਮੱਸਿਆ ਤਾਂ ਉਹ ਸਾਡੇ ਫੋਕਲੋਰ ਕਲਚਰ ਦੇ ਨਾਲ ਜ਼ਰੂਰ ਰਹੀ, ਤੇ ਉਹ ਇੱਕ ਪੱਖ ਰਿਹਾ ਕਿ ਗੁਰਦੁਆਰਿਆਂ ਦੇ ਵਿੱਚ ਜਾਂ, ਕਿਉਂਕਿ ਹਰ ਇੱਕ ਦੇ ਵਿੱਚ ਕੁਛ ਧੜੇ ਇੱਦਾਂ ਦੇ ਹੁੰਦੇ ਆ, ਜੇ ਉਹ ਤਾਂ ਖੈਰ ਤੁਸੀਂ ਵੀ ਜ਼ਿਕਰ ਕੀਤਾ ਕਿ ਜਿਹੜੇ ਆਪਣੇ ਤਰੀਕੇ ਨਾਲ ਫਿਰ ਚੱਲਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਸਾਡੇ ਨਾਲ ਲੋਕ ਜੁੜ ਗਏ ਨੇ। ਤੇ ਜਿਵੇਂ ਉਹਨਾਂ ਨੇ ਜਿਹੜਾ ਹੈ ਸ਼ਰਾਧਾਂ ਦਾ ਵਿਰੋਧ ਕਰਤਾ, ਸ਼ਰਾਧਾਂ ਦਾ ਆਰੀਆ ਸਮਾਜ ਵੀ ਵਿਰੋਧ ਕਰਦਾ ਸੀ, ਤੀਆਂ ਦਾ ਵਿਰੋਧ ਕਰਤਾ ਕਿ ਗਿੱਧੇ ਨਹੀਂ ਪੈਣੇ ਚਾਹੀਦੇ, ਆਹ ਨਹੀਂ ਹੋਣਾ ਚਾਹੀਦਾ, ਇੱਦਾਂ ਨਹੀਂ ਹੋਣਾ ਚਾਹੀਦਾ। ਉੱਥੇ ਫਿਰ ਲੋਕ ਗੀਤਾਂ ਦੇ ਵਿੱਚ ਵੀ ਸਿੰਘ ਸਭਾ ਦਾ ਜ਼ਿਕਰ ਆਇਆ, ਮਰਜਾਨ ਸਿੰਘ ਸਭੀ ਹੈ ਜਿੰਨਾ ਗਿੱਧਾ ਬੰਦ ਕਰਾਇਆ, ਇਹ ਸਾਡੇ ਲੋਕ ਗੀਤਾਂ ਦਾ ਹਿੱਸਾ ਬਣ ਗਿਆ। ਤੇ ਉੱਥੇ ਤਾਂ ਇਹ ਜ਼ਰੂਰ ਇੰਨੀ ਕੁ ਗੱਲ ਰਹੀ ਜੋ ਸਮਾਜ ਸੁਧਾਰ ਵਾਲੇ ਪਾਸੇ ਪਏ, ਕਿਉਂਕਿ ਜਿਹੜੀਆਂ ਵੀ, ਕਿਉਂਕਿ ਇੱਕ ਗੱਲ ਗੌਤਮ ਜੀ ਬੜੀ ਸਪਸ਼ਟ ਹੈ ਕਿ ਜਿਹੜੀਆਂ ਸੰਸਥਾਵਾਂ ਨੇ, ਸੰਸਥਾ ਤਾਂ ਚਲੋ ਇੱਕ ਹੋਰ ਚੀਜ਼ ਇੰਸਟੀਟਿਊਸ਼ਨ ਬਣ ਜਾਂਦੀ ਹੈ, ਉਹਦੇ 'ਚ ਤਾਂ ਇੱਕ ਬਕਾਇਦਾ ਇੱਕ ਸਿਸਟਮ ਆ ਜਾਂਦਾ, ਜਿਹੜੀਆਂ ਮੂਵਮੈਂਟਸ ਨੇ, ਜਿਹੜੀਆਂ ਲਹਿਰਾਂ ਨੇ, ਤੇ ਉਹਦੇ ਵਿੱਚ ਹਰ ਤਰ੍ਹਾਂ ਦਾ ਐਲੀਮੈਂਟ ਹਰ ਤਰ੍ਹਾਂ ਦਾ ਹੁੰਦਾ, ਉਹ ਫਿਰ ਕਈ ਵਾਰੀ ਆਪਣੇ ਤਰੀਕੇ ਨਾਲ ਕਈ ਗੱਲਾਂ ਜਿਹੜੀਆਂ ਉਹ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦਾ। ਤੇ ਕਿਉਂਕਿ ਮੈਂ ਉਦੋਂ ਸਰਗਰਮ ਪੱਤਰ ਕਰ ਰਿਹਾ ਜਦੋਂ ਇਹ ਮੌਜੂਦਾ ਜਿਹੜੀ ਮਿਲੀਟੈਂਸੀ ਦੀ ਮੂਵਮੈਂਟ ਪੰਜਾਬ ਦੇ ਵਿੱਚ ਰਹੀ, ਉਦੋਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੀ ਸੀ ਉੱਪਰੋਂ ਹੇਠਾਂ ਆਪਣੇ ਲੈਵਲ ਤੇ ਜਿਹੜੇ ਸੀਗੇ ਉਹ ਇਕੱਠੇ ਹੋ ਕੇ ਇੱਦਾਂ ਦਾ ਆਹ ਕਰ ਲਓ ਆਹ ਕਰ ਲਓ, ਉਹ ਉਸ ਤਰੀਕੇ ਨਾਲ ਚੱਲਦੀਆਂ ਸੀ। ਤੇ ਸੋ ਇਸ ਤਰ੍ਹਾਂ ਦਾ ਜਿਹੜੇ ਹੈਗੇ ਉਹ ਗੱਲਾਂ ਬਿਲਕੁਲ ਸਹੀ ਹੈ ਜਿਹੜੀਆਂ ਤੁਸੀਂ ਕੀਤੀਆਂ ਨੇ ਕਿ ਕਿਤੇ ਨਾ ਕਿਤੇ ਇਹ ਲੱਗਦਾ ਸੀ, ਤੇ ਕਿਉਂਕਿ ਜਿੱਥੇ ਸਟੇਟ ਨੂੰ ਇਹ ਲੱਗਦਾ ਹੁੰਦਾ ਹੈ ਕਿ ਆਹ ਗੱਲ ਸਾਡੇ ਹੱਕ 'ਚ ਭੁਗਤੀ ਹੈ, ਫਿਰ ਉਹਨੂੰ ਸਰਪ੍ਰਸਤੀ ਵੀ ਦਿੰਦੇ ਆ, ਪੈਟਰਨਾਈਜ਼ ਵੀ ਦਿੰਦੇ ਆ, ਇਹ ਸਾਰਾ ਕੁਛ ਜਿਹੜਾ ਹੈਗਾ ਇਹ ਚੱਲਦਾ ਰਿਹਾ। ਤੇ ਪਰ ਜਿਹੜੀ ਮੈਂ ਗੱਲ ਕੀਤੀ ਹੈ ਕਿ ਐਜੂਕੇਸ਼ਨ ਵਾਲੇ ਪਾਸੇ ਜਾਂ ਹੋਰ ਉਸ ਪਾਸੇ ਉਹਦਾ ਜਿਹੜਾ ਯੋਗਦਾਨ ਆ ਉਹ ਭੁਲਾਇਆ ਨਹੀਂ ਜਾ ਸਕਦਾ।
4: ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਜੀ ਤੇ ਇਸ ਸਾਰੀ ਜਾਣਕਾਰੀ ਦੇ ਲਈ। ਸਿੰਘ ਸਭਾ ਲਹਿਰ ਦੀ ਅੱਜ ਦੇ ਦਿਨ ਸ਼ੁਰੂਆਤ 1 ਅਕਤੂਬਰ ਤੋਂ ਤੇ ਉਹਦੇ ਸੰਦਰਭ ਦੇ ਵਿੱਚ ਹੀ ਅੱਜ ਦਾ ਇੱਕ ਦੇਸ਼ ਪੰਜਾਬ ਕੀ ਪ੍ਰੋਗਰਾਮ ਤੁਸੀਂ ਪੇਸ਼ ਕੀਤਾ, ਬਹੁਤ ਸ਼ੁਕਰੀਆ ਜੀ ਤੁਹਾਡਾ।
5: ਹਾਂਜੀ, ਧੰਨਵਾਦ।
4: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ, ਔਰ ਹੋਪ ਹੈਗੀ ਜੀ, ਉਮੀਦ ਹੈਗੀ ਹੈ ਕਿ ਤੁਸੀਂ ਹੁਣ ਸਾਰੀ ਗੱਲਬਾਤ ਸਮਝ ਗਏ ਹੋਵੋਗੇ, ਸੁਣੀ ਆ ਤੁਸੀਂ ਇਸ ਸਾਰੀ ਗੱਲਬਾਤ ਨੂੰ ਕਿਸ ਤਰੀਕੇ ਦੇ ਨਾਲ ਸਿੰਘ ਸਭਾ ਦੀ ਜਿਹੜੀ ਸਥਾਪਨਾ ਹੁੰਦੀ ਹੈ 1873 ਦੇ ਵਿੱਚ ਅਤੇ 70ਵਿਆਂ ਦੇ ਦਹਾਕੇ ਦੇ ਵਿੱਚ, ਅਤੇ ਜਿਸ ਤਰੀਕੇ ਦੇ ਨਾਲ ਸਿੱਖ ਸਾਮਰਾਜ ਨੂੰ ਭੰਗ ਕੀਤਾ ਗਿਆ ਸੀ ਅੰਗਰੇਜ਼ਾਂ ਦੇ ਦੁਆਰਾ, ਆਪਣੇ 'ਚ ਰਲਾ ਲਿਆ ਗਿਆ ਸੀਗਾ, ਕਹਿੰਦੇ ਨੇ ਕਿ ਉਸ ਵਕਤ ਖਾਲਸਾ ਇੱਦਾਂ ਮਹਿਸੂਸ ਕਰ ਰਿਹਾ ਸੀਗਾ ਕਿ ਜਿਵੇਂ ਮਾਣ ਗੁਆ ਗਿਆ ਹੋ ਲਿਆ, ਜਿੱਦਾਂ ਮੁਗਲ ਸਾਮਰਾਜ ਦੇ ਟਾਈਮ ਦੇ ਉੱਤੇ ਇੱਕ ਤਰੀਕੇ ਦੇ ਨਾਲ ਆਪਣਾ ਮਾਨ ਸਤਿਕਾਰ ਜਿਹੜੀ ਇੱਜ਼ਤ ਸੀਗੀ ਉਹ ਗੁਆ ਚੁੱਕਿਆ ਸੀਗਾ ਖਾਲਸਾ। ਸੋ ਇਸੇ ਕਰਕੇ ਇਹਦੀ ਇੱਕ ਬਹੁਤ ਵੱਡੀ ਲੋੜ ਵੀ ਮਹਿਸੂਸ ਹੋ ਰਹੀ ਸੀ ਕਿ ਜੇਕਰ ਕਿਤੇ ਨਾ ਹੁੰਦਾ, ਜੇ ਇੱਕ ਗੈਪ ਪੈਂਦਾ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਸਿੱਖ ਧਰਮ ਦੀ ਉਹ ਜਿਹੜੀ ਅਹਿਮੀਅਤ ਹੈਗੀ ਹੈ ਜਾਂ ਉਹ ਜਿਹੜੀ ਹੋਂਦ ਹੈਗੀ ਉਹਦੇ 'ਤੇ ਅਸਰ ਜ਼ਰੂਰ ਪੈਂਦੇ। ਔਰ ਉਸ ਵਕਤ ਇੱਕ ਐਸੇ ਇੱਕ ਧਰਮ ਪ੍ਰਚਾਰ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਔਰ ਵਾਜਬ ਤਰੀਕੇ ਦੇ ਨਾਲ ਇਸ ਨੂੰ ਸ਼ੁਰੂ ਕੀਤਾ ਗਿਆ ਰਸਾਲਿਆਂ ਦੇ ਰਾਹੀਂ, ਮੀਡੀਆ ਦੇ ਰਾਹੀਂ, ਪੁਸਤਕਾਂ ਲਿਖ ਵੰਡ ਕੇ ਰਾਹੀਂ ਪੰਜਾਬੀ ਦਾ ਪ੍ਰਚਾਰ ਕਰਨਾ, ਵਿੱਦਿਆ ਦਾ ਪ੍ਰਸਾਰ ਕਰਨਾ। ਔਰ ਜਿੱਦਾਂ ਪ੍ਰੀਤਮ ਸਿੰਘ ਰੁਪਾਲ ਹੋਰਾਂ ਭਾਅ ਜੀ ਨੇ ਕੁਝ ਨਾਮ ਵੀ ਜ਼ਿਕਰ ਕੀਤਾ, ਇਹ ਵੀ ਜ਼ਿਕਰ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਉਹਨਾਂ ਨਾਵਾਂ ਨੂੰ ਉਹਨਾਂ ਨੂੰ ਬਣਦਾ ਜਿਹੜਾ ਕ੍ਰੈਡਿਟ ਆ ਉਹ ਦਿੱਤਾ ਜਾ ਸਕੇ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।
3: ਹਾਂਜੀ ਰੇਡੀਓ
6: ਜੀ, ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ।
7: ਉਹ ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰਾ ਜੁਐਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
8: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
9: This station is now the ultimate power in the universe.
10: Radio Haji 1674.

0: mixing in the house. Australia vich immigration da masla. Na jao idhar udhar. Sidhe aao IME advisor. Apni maa boli vich samjhan tuhadi lod nu. Naale varyan to skill visa. 186, 189, 190, 482 te 491. Skill assessment, partner visa, parent visa, cha student visa to PR tak. Har immigration process le expert guidance. Aaj hi parose naal sampark karo. IME advisor. Call 02-9063-1618. Hun Parramatta Sydney ate New Delhi vich vi. IME advisor.
1: Tut pene English ne. Dekho apni nearly cinema karan te vich 25 September 2026 nu.
2: Hai putt, pehla mainu angrezi bol ke dikha.
3: I have many cow, but favorite best cow Lali. He have 4 leg, 2 ear, 2 eye. Very good. She very fast cow.
2: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
5: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਆ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਸੁਣਾ ਜਾ ਰਿਹਾ ਹੋਊਗਾ ਤੇ